0: ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਤਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਦੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

ちゃったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ
1: ਜੀ
2: ਕਰਕੇ ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਹੈ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी जी
2: दूसरी
1: जी
2: चीज मतलब के तोड़ा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, अपा तुसी अध्यापक हो, अध्यापक दे नाल नाल तोड़ी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होंगे,
1: जी
2: क्योंकि तुसी तोड़ा घर देखो, तोड़ा जिहड़ा हैगा ओह अध्यापक नाल दी सेवा नाल चल रिहा हैगा।
1: जी जी
2: पर
1: जी
2: ये
1: जी
2: तुहाडी निजी दिलचस्पी है कि मैं भी ये निजी तौर ते मैं तां ही अखबारां वास्ते लिखदा है
1: जी जी
2: कि जो बंदा संसार ते आया, जे उहनूं परमात्मा ने कोई बुद्धि बख्शी है तां उहनूं जरूर लोकां नाल शेयर करनी चाहीदी है, चाहे किसी रूप च।

0: ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ ਦਿਨੋ ਦਿਨ, ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 1978 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ

0: ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: ਚ,
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਕਿ
1: ਜੀ
0: ਅੱਜ
1: ਜੀ
0: ਤੱਕ
1: ਜੀ
0: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ
1: ਜੀ
0: ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜਾਮਪਲ ਦਿੰਦਾ,
1: ਜੀ
0: ਬਹੁਤ
1: ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ ਜੀ
0: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ ਵੀਹ
1: ਜੀ
0: ਵੀਹ ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਆ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਸ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਰੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ ਤਿੰਨ ਸਕਦੇ।
1: ਕਿਆ ਬਾਤ ਹੈ
0: ਪਿੱਛੇ ਜੇ
1: ਜੀ
0: ਮੈਂ ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ 'ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ ਮੈਂ ਐਗਜ਼ਾਮਪਲ ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ। ਸਿਰਫ ਉਹ ਪਲੱਸ ਟੂ ਪਾਸ ਸੀ, ਉਹ
1: ਜੀ
0: ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ಅಥವಾ ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਲਾਮਤ ਹੋਣਗੇ ਜੀ, ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡੇ ਨਾਲ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਹਾਜ਼ਰ ਹਾਂ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1912 ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਕਰਕੇ ਕਰਨੀ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਤਾਂ ਨਿੱਘਾ ਤੁਹਾਡਾ ਵੀ ਦੋਸਤੋ ਸਵਾਗਤ ਰਹੇਗਾ। ਚੰਗਾ ਲੱਗੇ ਦੋਸਤਾਂ ਤੱਕ ਜ਼ਰੂਰ ਪ੍ਰੋਗਰਾਮਾਂ ਨੂੰ ਸ਼ੇਅਰ ਕਰਦਿਆ ਕਰੋ, ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣੇ ਕਮੈਂਟ ਵੀ ਨਾਲ ਲਾਈਵ ਦੇ ਵਿੱਚ ਲਿਖ ਸਕਦੇ ਹੋ, ਤੇ ਆਪਣਾ ਸੁਨੇਹਾ ਵੀ ਲਿਖਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਵੈਸੇ ਖੁਸ਼ੀ ਹੁੰਦੀ ਹੈ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸ਼ਿਰਕਤ ਕਰਦੇ ਹੋ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਦੇ ਵਾਲੀ ਗੱਲ ਹੋ ਜਾਂਦੀ ਹੈ। ਪਰਮਿੰਦਰ ਬੰਨ ਜੀ ਜੁੜੇ ਹੋਏ ਨੇ ਜੀ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਉਹਨਾਂ ਦੀ ਪਹੁੰਚ ਗਈ ਹੈ ਜੀ ਦੋਸਤਾਂ ਮਿੱਤਰਾਂ ਤੱਕ ਤੇ ਪੂਰੀ ਦੁਨੀਆਂ ਤਾਈ। ਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦਾ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਬੜਾ ਖੂਬਸੂਰਤ ਅੱਜ ਦਾ ਵਿਚਾਰ ਜਿਹਦੀ ਆਪਾਂ ਪਾਉਣੀ ਹੈ ਬਾਤ, ਤੇ ਨਾਲ ਦੀ ਨਾਲ ਕਿਉਂਕਿ ਅੱਜ ਦਾ ਵਿਚਾਰ ਜਿਹੜਾ 23 ਜੁਲਾਈ 2026 ਦਾ ਦਿਹਾੜਾ ਹੈ। ਕਹਿੰਦੇ ਨੇ ਕਿ ਮਾਰਗ ਦਰਸ਼ਕ ਉਹ ਹੁੰਦਾ ਹੈ ਜੋ ਰਸਤਾ ਜਾਣਦਾ ਹੈ, ਉਸ ਉੱਪਰ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਕਹਿੰਦੇ ਰਸਤਾ ਵਿਖਾਉਂਦਾ ਹੈ। 23 ਜੁਲਾਈ 1856 ਦਾ ਦਿਨ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਦਾ ਜਿਹੜਾ ਜਨਮ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਇਸੇ ਤਰ੍ਹਾਂ ਹੀ ਅੱਜ ਦੇ ਖਾਸ ਦਿਹਾੜੇ ਦੀ ਜਦੋਂ ਮੈਂ ਗੱਲ ਕੀਤੀ ਹੈ ਜਿਹਦੇ ਵਿੱਚ 1906 ਤੋਂ ਗੱਲ ਤੋਰ ਲਈਏ, ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਆਪਣਾ ਚੰਦਰ ਸ਼ੇਖਰ ਉਹਨਾਂ ਦਾ, ਚੰਦਰ ਸ਼ੇਖਰ ਆਜ਼ਾਦ ਜੀ ਦਾ, ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਨਾਲ ਤੇ ਗੱਲ ਉਹਨਾਂ ਦੇ ਵਾਰੀ ਵੀ ਸੁਣਾਉਂਦੇ ਹਾਂ। 1906 ਦਾ ਸਮਾਂ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆਂ ਦੇ ਵਿੱਚ MP ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ, ਤੇ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਵੈਂਕੂਵਰ ਤੋਂ ਜਿਹੜੀ ਵਾਪਸੀ ਹੁੰਦੀ ਹੈ। 1927 ਦੇ ਵਿੱਚ ਰੇਡੀਓ ਤੋਂ ਪਹਿਲਾਂ ਸਮਾਚਾਰ ਬੁਲੇਟਿਨ ਜਿਹੜਾ ਸੀਗਾ ਸ਼ੁਰੂ ਹੋਇਆ, ਤੇ 1927 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਬਦਨਾਮ ਫੌਜੀ ਜਨਰਲ ਡਾਇਰ ਦੀ ਜਿਹੜੀ ਹੈ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। 2005 ਦੇ ਵਿੱਚ ਮਿਸਰ ਦੇ ਰਿਜ਼ੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਤੇ 88 ਮਰੇ ਨੇ ਤੇ 200 ਜ਼ਖਮੀ ਇਹਦੇ ਵਿੱਚ ਹੁੰਦੇ ਹੈ। ਕ੍ਰਾਂਤੀਕਾਰੀਆਂ ਦਾ ਜ਼ਿਕਰ ਹੋਇਆ ਤਾਂ ਸ਼ੁਰੂਆਤ ਅੱਜ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਵੀ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਜੀ, ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਪੰਡਿਤ ਸੀਤਾਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆ MP ਦੇ ਵਿੱਚ ਹੁੰਦਾ ਹੈ। ਘਰੇਲੂ ਹਾਲਤ ਕਮਜ਼ੋਰ ਹੋਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਇਹਨਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀ ਰਾਜ ਰਿਆਸਤ ਦੇ ਵਿੱਚ ਜਾ ਵੱਸਦੇ ਹੈ। ਆਜ਼ਾਦ 5 ਭਰਾਵਾਂ ਦੇ ਵਿੱਚੋਂ ਛੋਟੇ ਸਨ। ਸੰਸਕ੍ਰਿਤੀ ਦੀ ਜਿਹੜੀ ਸੀ ਪੜ੍ਹਾਈ ਦੇ ਲਈ ਬਨਾਰਸ ਚਲੇ ਜਾਂਦੇ ਹੈ। 1921 ਨੂੰ ਨਾ ਮਿਲਵਰਤਨ ਲਹਿਰ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਰਕਾਰ ਦੇ ਵਿਰੁੱਧ ਨਾ ਮਿਲਵਰਤਨ ਲਹਿਰ ਦੇ ਵਿਰੁੱਧ ਬਨਾਰਸ ਦੇ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਹਨਾਂ ਨੂੰ ਉਸਨੂੰ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਹਨਾਂ ਆਪਣਾ ਨਾਂ ਜਿਹੜਾ ਸੀ ਆਜ਼ਾਦ ਤੇ ਪਿਤਾ ਦਾ ਨਾਂ ਸੁਤੰਤਰ ਤੇ ਘਰ ਜੇਲ੍ਹ ਮੈਜਿਸਟ੍ਰੇਟ ਨੇ 15 ਬੈਂਤ ਦੀ ਸਜ਼ਾ ਸੁਣਾ ਦਿੱਤੀ ਤਾਂ ਜੇਲਰ ਬੰਨ ਕੇ ਜਿਹੜਾ ਸਜ਼ਾ ਦੇਣ ਲੱਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਤੇ ਉਹ ਭਾਰਤ ਮਾਤਾ ਜੈ ਦੇ ਨਾਰੇ ਲਾਉਂਦੇ ਰਹੇ ਤੇ ਬੈਂਤ ਵੱਜਦੀ ਰਹੀ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਕਤਲੋ ਗਾਰਤ ਦੇ ਪਿੱਛੋਂ ਆਜ਼ਾਦੀ ਦੀ ਜੰਗ ਦੇ ਵਿੱਚ ਕੁੱਦ ਪਿਆ। ਕਾਨਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਉਹਨਾਂ ਪਾਰਟੀ ਫੰਡ ਦੇ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9 ਅਗਸਤ 1925 ਨੂੰ ਲਖਨਊ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਜਿਹੜਾ ਸੀ ਚਲਦੀ ਰੇਲ ਗੱਡੀ 'ਚ ਡਾਕਾ ਮਾਰਿਆ ਜਿਸ ਦੇ ਵਿਚ ਬਹੁਤ ਸਾਰਾ ਸਰਕਾਰੀ ਖਜ਼ਾਨਾ ਹੱਥ ਲੱਗਿਆ। ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ ਤੇ 6 ਅਪ੍ਰੈਲ 1927 ਨੂੰ ਕੇਸ ਦੇ ਹੋਏ ਫੈਸਲੇ ਦੇ ਮੁਤਾਬਕ ਪੰਡਿਤ ਜਿਹੜੇ ਸਨ ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉੱਲਾ ਨੂੰ ਫਾਂਸੀ ਦਿੱਤੀ ਗਈ ਤੇ ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਸਾਥੀਆਂ ਦੇ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ, ਜਿਹੜਾ ਕਮਾਂਡਰ ਇਨ ਚੀਫ਼ ਆਜ਼ਾਦ ਨੂੰ ਬਣਾਇਆ ਗਿਆ। ਇਨ੍ਹਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਦੇ ਰਾਹੀਂ ਆਜ਼ਾਦੀ ਹਾਸਲ ਕਰਨਾ ਤੇ ਇਸ ਦੇ ਲਈ ਬੰਬ ਬਣਾਉਣੇ ਤੇ ਸਰਕਾਰੀ ਖਜ਼ਾਨੇ ਲੁੱਟਣੇ। 1928 ਦੇ ਵਿਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਸਮੇਂ ਜਦ ਭੁਲੇਖੇ ਦੇ ਵਿਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ। ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਦੂਜੇ ਸਾਥੀਆਂ ਵਾਂਗੂ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ। ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਦੇ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਦੇ ਵਿਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਉਨ੍ਹਾਂ ਦੇ ਸ਼ਹੀਦ ਹੋਣ ਦੇ ਕਾਰਨ ਸਿਰੇ ਨਾ ਚੜੀ। ਆਜ਼ਾਦ ਦੀ ਜਿਹੜੀ ਸੀ ਗ੍ਰਿਫ਼ਤਾਰੀ ਲਈ 5,000 ਰੁਪਏ ਇਨਾਮ ਰੱਖ ਦਿੱਤਾ ਗਿਆ ਤੇ 1930 ਦੇ ਵਿਚ ਵਾਇਸਰਾਏ ਜਿਹੜਾ ਸੀ ਉਹਦੀ ਗੱਡੀ ਉਲਟਾਉਣ ਦੇ ਵਿਚ ਵੀ ਉਹ ਸ਼ਾਮਲ ਸਨ। ਉਨ੍ਹਾਂ ਨੇ ਜਿਹੜਾ ਸੀ 26 ਜਨਵਰੀ 1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ ਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਦੇ ਵਿਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਨੂੰ ਸੂਚਨਾ ਦਿੱਤੀ ਕਿ 40 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ ਗਿਆ ਤੇ SP ਨਾਟ ਬਾਬਰ ਦੇ ਜ਼ਖਮੀ ਹੋਣ ਦੇ SP ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚੱਲੀ। ਆਜ਼ਾਦ ਰੁੱਖ ਉਹਲੇ ਜਿਹੜਾ ਪਿਸਤੌਲ ਦੇ ਨਾਲ ਆਖਰੀ ਗੋਲੀ ਤੱਕ ਮੁਕਾਬਲਾ ਕਰਦਾ ਰਿਹਾ ਤੇ ਉਸਨੇ ਪਿਸਤੌਲ ਨੂੰ ਆਪਣੀ ਪੁੜਪੜੀ ਦੇ ਉੱਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲਿਸ ਲਾਸ਼ ਚੁੱਕਣ ਤੋਂ ਵੀ ਡਰਦੀ ਪਈ ਸੀ ਤੇ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ਦੇ ਉੱਤੇ ਗੁਣਗੁਣਾਉਂਦਾ ਹੁੰਦਾ ਸੀ, ਦੁਸ਼ਮਨੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਾਬਾਦ ਦੇ ਮਿਊਜ਼ੀਅਮ ਦੇ ਵਿਚ ਰੱਖਿਆ ਹੋਇਆ। ਜੀ ਦੋਸਤੋ, ਇਹ ਸੀ ਜੀ ਉਹ ਯੋਧਿਆਂ ਦੀ ਗੱਲ ਜਿਨ੍ਹਾਂ ਨੇ ਆਪਣੇ ਆਪ ਕੁਰਬਾਨ ਕਰ ਛੱਡਿਆ, ਜਿਹੜਾ ਆਪਣੀ ਦੇਸ਼ ਮੁਲਕ ਦੀ ਖਾਤਰ ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ। ਅੱਜ ਖਾਸ ਦਿਹਾੜਾ ਉਹਨਾਂ ਦਾ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੈ। ਆਜ਼ਾਦ ਉਹਨਾਂ ਦਾ ਅੱਜ ਜਿਹੜਾ ਜਨਮ ਦਿਨ 23 ਜੁਲਾਈ 1906 ਨੂੰ ਉਹਨਾਂ ਨੇ ਜਨਮ ਲਿਆ ਤੇ ਬਹੁਤ ਕੁਝ ਕਰਨੇ ਪੜੇ। ਤੇ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20-25 ਮਿੰਟ ਖਬਰਾਂ ਵੱਲ ਨੂੰ ਲਾਉਂਦੇ ਹਾਂ ਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਵੀ ਸੁਣਾਂਗੇ। +358 44976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ ਤੇ ਖਬਰਾਂ ਕੀ ਕਹਿੰਦੀਆਂ ਨੇ ਦੇਖਿਆ ਜਾਵੇ ਤਾਂ ਬਹੁਤ ਕੁਝ ਕਹਿੰਦੀਆਂ ਨੇ। ਤੇ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਭੇਜੀ ਆ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਲਾਈਕ ਨੰਬਰ 3 ਜੀ। ਪਰਮਿੰਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਦੋਸਤੋ, ਗੱਲਬਾਤ ਸ਼ੁਰੂ ਕਰਦੇ ਆ ਫਿਰ ਅੱਜ ਦੇ ਵਿਚਾਰ ਤੋਂ ਬਾਅਦ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਦੁਨੀਆਦਾਰੀ ਤੇ ਹਾਲਾਤ ਨੇ ਜੋ ਪਿਛਲੇ ਦਿਨਾਂ ਦੇ ਵਿਚ ਸੁਪਨੇ ਦਿਖਾਏ ਸੀ ਬੀਬੀਆਂ ਨੂੰ, ਹੁਣ ਬੀਬੀਆਂ ਦੇ ਸੁਪਨੇ ਜਿਹੜੇ ਨੇ ਚਕਨਾ ਚੂਰ ਹੋਏ ਨੇ। ਤੇ ਦੂਸਰੇ ਪਾਸੇ ਕੋਕਰਜ ਜਨਤਾ ਪਾਰਟੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਉੱਤੇ ਜਿਹੜਾ NSA ਲਾਗੂ ਹੋਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ, ਸਪੈਸ਼ਲ ਅਥਾਰਟੀਆਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਅੱਖਾਂ ਦਿਖਾਉਣ ਲੱਗ ਗਿਆ, ਕਹਿੰਦਾ ਅੱਖ ਬਦਲੇ ਅੱਖ, ਈਰਾਨ ਦੀ ਚੇਤਾਵਨੀ ਆਈ ਹੈ ਅਮਰੀਕਾ ਨੂੰ। ਤੇ ਹਮਲੇ ਲਗਾਤਾਰ 12ਵੇਂ ਦਿਨ ਦੇ ਵਿੱਚ ਵੀ ਉਸੇ ਮੁਕਾਮ ਦੇ ਉੱਤੇ ਚੱਲ ਰਹੇ ਹੈ ਜੋ ਅਮਰੀਕਾ ਕਰ ਰਿਹਾ। ਤੇ ਬਹੁਤ ਸਾਰੇ ਕੋਰਟ ਦੇ ਜਿਹੜੇ ਨੇ ਫੈਸਲੇ ਨੇ, ਕੁਝ ਗੱਲਾਂ ਬਾਤਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਅੱਜ ਦੀਆਂ ਅਹਿਮ ਤੇ ਦਿਲਚਸਪ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਤੇ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਦੀ ਮਿਸਾਲ ਤੋਂ ਲੈ ਕੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸਰਕਾਰ ਵੱਲੋਂ ਦਿੱਤੀ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ ਤੇ ਪੇਪਰ ਲੀਕ ਮਾਮਲਿਆਂ ਦੇ ਉੱਤੇ ਸਿਆਸੀ ਘਮਾਸਾਨ ਜਿਹੜਾ ਮਚ ਰਿਹਾ ਹੈ ਸੰਸਦ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਦੀਆਂ ਗੂੰਜਾਂ ਨੇ ਤੇ ਭਾਰਤ ਨਿਊਜ਼ੀਲੈਂਡ ਦੇ ਇਤਿਹਾਸਕ ਸਮਝੌਤੇ ਤੇ ਦੁਨੀਆਂ ਦੀ ਬਦਲਦੀ ਸਿਆਸਤ ਦੇ ਅਹਿਮ ਪਹਿਲੂਆਂ ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਕਿ ਵਫ਼ਾਦਾਰੀ ਇਨਸਾਫ਼ ਦਵਾ ਸਕਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ ਕਿ ਵਿਸ਼ਵ ਸਿਆਸਤ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ। ਇਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਰਹੇਗੀ ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਹਦੇ ਵਿੱਚ ਇੱਕ ਕੁੱਤੇ ਨੇ ਵਫ਼ਾਦਾਰੀ ਜਿਹੜੀ ਹੈ ਨਿਭਾਈ ਹੈ। ਪਾਲਤੂ ਕੁੱਤੇ ਦੀ ਮਦਦ ਦੇ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਹੈ। ਵਫ਼ਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ ਤੇ ਦੂਸਰੇ ਪਾਸੇ ਕੁੱਤੇ ਜਿਹੜੇ ਨੇ ਬੰਦਿਆਂ ਨੂੰ ਪਾੜ ਰਹੇ ਨੇ ਖਾ ਰਹੇ ਨੇ, ਬੱਚਿਆਂ ਨੂੰ ਪਾੜ ਰਹੇ ਨੇ ਖਾ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ ਤੇ ਕੁਝ ਕੁੱਤੇ ਐਸੇ ਵੀ ਨੇ ਜੋ ਵਫ਼ਾਦਾਰੀ ਨਿਭਾਉਂਦੇ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਤੇ ਮੋਹਾਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਛੱਡਿਆ। ਇੱਕ ਪਾਲਤੂ ਜਿਹੜਾ ਜਾਨਵਰ ਨੇ ਆਪਣੀ ਵਫ਼ਾਦਾਰੀ ਤੇ ਸੂਝ ਬੂਝ ਦੇ ਨਾਲ ਉਹਨੇ ਅੰਨੇ ਕਤਲ ਦਾ ਜਿਹੜਾ ਪਰਦਾ ਫਾਸ਼ਤ ਕੀਤਾ ਹੈ ਜਿਸਦਾ ਕੋਈ ਸੁਰਾਗ ਮਿਲਣਾ ਪੁਲਿਸ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ਰੋਕੀ ਦੀ ਬਦੌਲਤ ਹੀ ਅੱਜ 5 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ। ਮਾਮਲਾ 12 ਜੂਨ 2021 ਦਾ ਹੈ ਜਦੋਂ ਛੋਟੀ ਬੜੀ ਨਗਲ ਦਾ ਜਿਹੜਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਦੇ ਲਈ ਘਰੋਂ ਗਿਆ ਪਰ ਵਾਪਸ ਨਾ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਜਿਸਦੇ 40,000 ਰੁਪਏ ਉਸਦੇ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਥੋ ਨਾ ਲੱਗਿਆ। ਸੁੱਚਾ ਸਿੰਘ ਦਾ ਪਾਲਤੂ ਕੁੱਤਾ ਰੋਕੀ ਆਪਣੇ ਮਾਲਕ ਦੀ ਭਾਲ ਦੇ ਵਿੱਚ ਪਰਿਵਾਰ ਦੇ ਲਈ ਉਮੀਦ ਦੀ ਆਖਰੀ ਕਿਰਨ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੋਕੀ ਵਾਰ ਵਾਰ ਉਹਨਾਂ ਨੂੰ ਖੇਤਾਂ ਦੇ ਵਿੱਚ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ, ਇੱਕ ਖਾਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਲਗਾਤਾਰ ਭੌਂਕਦਾ ਰਹਿੰਦਾ ਹੈ। ਕੁੱਤੇ ਦੀ ਇਸ ਅਜੀਬ ਜਿਹੜੀ ਸੀ ਹਰਕਤ ਤੇ ਬਾਰ ਬਾਰ ਇੱਕੋ ਥਾਂ ਦੇ ਉੱਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਵਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ ਜਿਸਦਾ ਸਿਰ ਧੜ ਦੇ ਨਾਲ ਉਹ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ ਲਾਸ਼ ਜਿਹੜੀ। ਰੋਕੀ ਵੱਲੋਂ ਲਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲਿਸ ਨੂੰ ਜਾਂਚ ਦਾ ਸਹੀ ਰਾਹ ਜਿਹੜਾ ਦਿਖਾ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਤੇ ਬਾਅਦ ਦੇ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਦੇ ਵੱਲੋਂ ਸੁੱਟਿਆ ਗਿਆ ਸਿਰ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਲੰਬੀ ਕਾਨੂੰਨੀ ਲੜਾਈ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖਰਕਾਰ ਮੋਹਾਲੀ ਦੀ ਇੱਕ ਅਦਾਲਤ ਨੇ 5 ਸਾਲ ਪੁਰਾਣੇ ਇਸ ਸੰਸਦੀ ਖੇਜ ਕਤਲ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਵਫ਼ਾਦਾਰ ਸਾਥੀ ਰੋਕੀ ਨੇ ਸਾਬਤ ਕਰ ਛੱਡਿਆ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਤੇ ਵਫ਼ਾਦਾਰੀ ਦੇ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਣ ਦਾ ਜਿਹੜਾ ਹੌਸਲਾ ਰੱਖਦੇ ਨੇ। ਦੂਸਰੇ ਪਾਸੇ ਰੇਲਵੇ ਪ੍ਰੋਜੈਕਟਾਂ ਦੇ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਹੁਣਾਂ ਨੇ ਮੁੱਖ ਮੰਤਰੀ ਮਾਨ ਹੁਣਾਂ ਨੂੰ ਪੱਤਰ ਲਿਖ ਦਿੱਤਾ ਹੈ। ਰੇਲਵੇ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਪੱਧਰ ਦੇ ਉੱਤੇ ਲੰਬਿਤ ਮਾਮਲਿਆਂ ਦੀ ਜਲਦੀ ਹੀ ਨਿਪਟਾਰੇ ਦੇ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਅਪੀਲ ਕੀਤੀ ਹੈ। ਇਨ੍ਹਾਂ ਲੰਬਿਤ ਮਾਮਲਿਆਂ ਦੇ ਕਾਰਨ ਪੰਜਾਬ ਦੀਆਂ ਕਈ ਅਹਿਮ ਰੇਲਵੇ ਬੁਨਿਆਦੀ ਢਾਂਚਾ ਪ੍ਰਯੋਜਨਾਵਾਂ ਦੇ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਆਪਣੇ ਪੱਤਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਣਾ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਨਾ ਸਿਰਫ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਸਗੋਂ ਪੰਜਾਬ ਦੇ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ੀ ਦੇਣ, ਉਦਯੋਗਿਕ ਤਰੱਕੀ ਨੂੰ ਉਤਸ਼ਾਹਿਤ ਕਰਨ, ਯਾਤਰੀਆਂ ਤੇ ਮਾਲ ਢੁਆਈ ਦੀਆਂ ਜਿਹੜੀਆਂ ਨੇ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਮੁੱਚੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਨਿਵੇਸ਼ ਅਤੇ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਪਰ ਰਾਜ ਸਰਕਾਰ ਦੇ ਪੱਧਰ ਦੇ ਉੱਤੇ ਜ਼ਮੀਨ ਦਾ ਕਬਜ਼ਾ, ਕਾਨੂੰਨੀ ਮਨਜ਼ੂਰੀਆਂ ਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਲੰਬਿਤ ਹੋਣ ਦੇ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੇ 4 ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਫਿਰੋਜ਼ਪੁਰ ਪੱਟੀ ਨਵੇਂ ਰੇਲ ਲਾਈਨ ਪ੍ਰੋਜੈਕਟ ਦੀ ਗੱਲ ਕੀਤੀ ਹੈ, ਰਾਜਪੁਰਾ ਮੁਹਾਲੀ ਨਵੇਂ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਹੈ ਲਾਈਨ ਦੀ, ਤੇ ਨੰਗਲ ਡੈਮ ਤਲਵਾੜਾ ਮੁਕੇਰੀਆ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ, ਤੇ ਰਾਮਾ ਮੰਡੀ ਸੱਦਾ ਸਿੰਘ ਵਾਲਾ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਇਹਦੇ ਵਿਚ ਗੱਲ ਕੀਤੀ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ, ਬਲਤੇਜ ਪੰਨੂਹਲਾ ਨੇ ਅਜੇ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਆਪ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਕਥਿਤ ਨੀਟ ਜਿਹੜਾ ਪ੍ਰਸ਼ਨ ਪੱਤਰ ਜਿਹੜਾ ਲੀਕ ਅਪ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿਚ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਦੇ ਵਿਚ ਪੰਜਾਬ ਸਰਕਾਰ ਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਥੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੇ ਵਿਚ ਦਾਅਵਾ ਕੀਤਾ ਅੱਜ ਕਿ ਦੋਵੇਂ ਵਿਰੋਧੀ ਧਿਰਾਂ ਭਗਵੰਤ ਮਾਨ ਦੇ ਆਗੂਆਂ ਵਾਲੀ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੰਜਾਬ ਦੇ ਵਿਚ ਭਰਤੀ ਪ੍ਰੀਖਿਆ ਦਾ ਕੋਈ ਵੀ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਫਰੀਦਕੋਟ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਨਹੀਂ ਸੀ, ਸਗੋਂ ਇਕ ਉਮੀਦਵਾਰ ਨੇ ਕਥਿਤ ਤੌਰ ਦੇ ਉਤੇ ਨਕਲ ਕਰਨ ਦੇ ਲਈ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਸੀ ਤੇ ਉਸ ਉਮੀਦਵਾਰ ਨੂੰ ਰੰਗੇ ਹੱਥੀ ਫੜਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਜਾਣ ਬੁੱਝ ਕੇ ਇਸ ਘਟਨਾ ਨੂੰ ਪ੍ਰਸ਼ਨ ਪੱਤਰ ਲੀਕ ਵਜੋਂ ਪੇਸ਼ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਪਾਰਟੀ ਨੂੰ ਉਨ੍ਹਾਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੇ ਬਾਰੇ ਦੱਸਣਾ ਚਾਹੀਦਾ ਜੋ ਕਥਿਤ ਤੌਰ ਦੇ ਉੱਤੇ ਉਸਦੇ ਆਪਣੇ ਕਾਰਜਕਾਲ ਦੇ ਵਿਚ ਹੋਏ ਸਨ। ਕੇਂਦਰ ਸਰਕਾਰ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ, ਆਪ ਆਗੂ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸੇਧਦਿਆਂ ਤੇ ਦਾਅਵਾ ਕੀਤਾ ਕਿ ਉਸਦੇ ਸ਼ਾਸਨ ਕਾਲ ਦੇ ਵਿਚ 90 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋਏ ਨੇ ਤੇ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਕੱਲ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਕਹਿੰਦੇ 152 ਤੇ ਇੱਥੇ ਪੰਨੂ ਸਾਹਿਬ ਪੰਜਾਬ ਦੇ ਵਿਚ 90 ਕਹੀ ਆਉਂਦੇ ਨੇ ਜੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਹੈ ਪੰਜਾਬ ਸਰਕਾਰ। ਸਰਕਾਰ ਨੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦਾ ਸਮਾਂ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਦੇ ਲਈ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦੇ ਸਮੇਂ ਦੇ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਹੈ। ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ ਉਨ੍ਹਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਤੇ ਇਸ ਪੋਰਟਲ ਦੇ ਉੱਤੇ ਅਪਡੇਟ ਕਰਨ ਦੇ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ। ਇਸ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅਪਡੇਟ ਜਿਹੜਾ ਕਰਨ ਦੇ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲ ਸਿੱਖਿਆ ਦੇ ਵਿਚ ਡਿਜੀਟਲ ਸੁਧਾਰ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਦੇ ਸਦਕਾ ਕਿਸੇ ਵੀ ਵਿਦਿਆਰਥੀ ਨੂੰ ਦਫ਼ਤਰੀ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਹਿੰਦੇ ਦਾ ਸਾਹਮਣਾ ਨਾ ਕਰਨਾ ਪਵੇ। ਵਿਸਤਾਰ ਦੇ ਨਾਲ ਖ਼ਬਰ ਵੱਲ ਨੂੰ ਵਧਦਿਆਂ ਜੋ ਦਿੱਲੀ ਦੇ ਵਿਚ ਹਾਲਾਤ ਬਣੇ ਆ, ਪੇਪਰ ਲੀਕ ਮਾਮਲੇ ਦੇ ਉੱਤੇ ਪੀਐਮ ਮੋਦੀ ਦਾ ਵੱਡਾ ਐਲਾਨ ਆਇਆ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਲਈ ਬਣਨਗੀਆਂ ਫਾਸਟ ਟਰੈਕ ਕੋਰਟਾਂ। ਦੂਸਰੇ ਪਾਸੇ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਉੱਤੇ ਸੋਸ਼ਲ ਮੀਡੀਆ ਦਾਅਵੇ ਨੂੰ ਰੱਦ ਕੀਤਾ ਹੈ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਤੇ ਲੱਗੇਗਾ NSA। ਦਿੱਲੀ ਪੁਲਿਸ ਨੇ ਸਾਫ਼ ਕੀਤੀ ਸਥਿਤੀ ਹੈ ਇਹਦੇ ਬਾਰੇ ਤੇ 24 ਘੰਟਿਆਂ ਦੇ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ 4 ਵਾਰ ਸੰਪਰਕ ਕਰਨ ਦੀ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਕਹਿੰਦੇ ਕੋਈ ਆਨਸਰ ਨਾ ਆਇਆ। ਜਵਾਬ ਦੀ ਅਜੇ ਵੀ ਉਡੀਕ ਜਿਹੜੀ ਹੈ ਕੇਂਦਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਕੇਂਦਰ ਰਾਜ ਮੰਤਰੀ ਜਤਿੰਦਰ ਸਿੰਘ ਜਿਨ੍ਹਾਂ ਨੂੰ ਸਿਹਤ ਮੰਤਰੀ JP ਨੱਡਾ ਦੇ ਨਾਲ ਸਰਕਾਰ ਦੇ ਵੱਲੋਂ ਕੋਕਰਜ ਜਨਤਾ ਪਾਰਟੀ CJP ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨੱਡਾ ਦੀ ਰਿਹਾਇਸ਼ ਜਾਂ ਦਫ਼ਤਰ ਦੇ ਵਿਚ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਦੇ ਸੰਸਦ ਚਲੋ ਪ੍ਰਦਰਸ਼ਨ ਦੀ ਕੌਮੀ ਜਾਂਚ ਏਜੰਸੀ ਐਨ ਆਈ ਏ ਤੋਂ ਜਾਂਚ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੇ ਲਈ ਐਮਰਜੈਂਸੀ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ, ਜਿਸਦੇ ਵਿਚ ਪਟੀਸ਼ਨਰ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨ ਵਿਦੇਸ਼ੀ ਫੰਡ ਪ੍ਰਾਪਤ ਸੰਸਥਾਵਾਂ ਤੇ ਰਾਜਕੀ ਅਦਾਕਾਰਾਂ ਦੇ ਨਾਲ ਜੁੜੀ ਇਕ ਵੱਡੀ ਸਾਜ਼ ਦਾ ਹਿੱਸਾ ਸੀ। ਇਸ ਪਟੀਸ਼ਨ ਨੂੰ ਚੀਫ਼ ਜਸਟਿਸ ਡੀ ਕੇ ਉਪਾਧਿਆਇ ਅਤੇ ਜਸਟਿਸ ਤੇਜਸ ਕਾਰੀਆ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਕੀਲ ਵਰੁਣ ਕੁਮਾਰ ਸਿਨਹਾ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ। ਇਹ ਦਾਅਵਾ ਕਰਦਿਆਂ ਕਿ ਪ੍ਰਦਰਸ਼ਨ ਨੇ ਰਾਸ਼ਟਰੀ ਰਾਜਧਾਨੀ ਦੇ ਵਿਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪਟੀਸ਼ਨ ਅਮਲ ਦੇ ਵਿਚ ਜਿਹੜਾ ਸੀ ਅਖਿਲ ਭਾਰਤ ਹਿੰਦੂ ਮਹਾਂਸਭਾ ਜਿਹੜੀ ਹੈ ਉਹਦੇ ਸਾਬਕਾ ਉਪ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਦੇ ਵੱਲੋਂ ਜਿਹੜੇ ਦਾਖਲ ਕੀਤੀ ਗਈ ਹੈ। ਪਟੀਸ਼ਨ ਦੇ ਜਿਹੜਾ ਅਨੁਸਾਰ ਇਹ ਪ੍ਰਦਰਸ਼ਨ ਜੋ ਸ਼ੁਰੂ ਦੇ ਵਿਚ ਕਥਿਤ ਨੀਟ ਪੇਪਰ ਲੀਕ ਦੇ ਉੱਤੇ ਕੇਂਦਰਿਤ ਸੀ, ਬਾਅਦ ਦੇ ਵਿਚ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਾਅਦ ਇਕ ਰਾਜਨੀਤਿਕ ਰੂਪ ਧਾਰਨ ਕਰ ਗਿਆ। ਇਸ ਦੇ ਵਿਚ ਦੋਸ਼ ਲਾਇਆ ਗਿਆ ਕਿ 20 ਜੁਲਾਈ ਦੇ ਮਾਰਚ ਦੇ ਨਤੀਜੇ ਵਜੋਂ ਹਿੰਸਾ, ਜਨਤਕ ਆਵਾਜਾਈ ਦੇ ਵਿਚ ਵਿਘਨ, ਪੱਤਰਕਾਰਾਂ ਤੇ ਹਮਲੇ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ, ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਪਟੀਸ਼ਨਰ ਨੇ ਜਿਹੜਾ ਪ੍ਰਦਰਸ਼ਨਕਾਰੀਆਂ, ਪ੍ਰਬੰਧਕਾਂ ਅਤੇ ਕਿਸੇ ਵੀ ਕਥਿਤ ਬਾਹਰੀ ਪ੍ਰਭਾਵ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸਿਨਹਾ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਇਸ ਅੰਦੋਲਨ ਨੂੰ, ਜਿਸ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਵੱਡੇ ਹਿੱਸਿਆਂ ਨੂੰ ਠੱਪ ਕਰ ਦਿੱਤਾ, ਜਿਸ ਦੇ ਵਿਚ ਮੁੱਖ ਸੜਕਾਂ ਜਾਮ ਰਹੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਨਤੀ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਕੀਤਾ ਜਾਵੇ। ਦੂਸਰੇ ਪਾਸੇ ਨੀਟ ਯੂ ਜੀ 224 ਪੇਪਰ ਲੀਕ ਮਾਮਲੇ ਚ ਸੰਜੀਵ ਮੁਖੀਆ ਖਿਲਾਫ਼ ਨਹੀਂ ਮਿਲਿਆ ਕੋਈ ਵੀ ਸਬੂਤ, ਕਹਿੰਦੇ CBI ਨੇ ਗੱਲ ਕਹੀ ਹੈ, ਤੇ 45 ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ CBI ਨੇ। ਕੇਂਦਰੀ ਜਾਂਚ ਬਿਊਰੋ CBI ਨੇ ਵੀਰਵਾਰ ਨੂੰ ਅੱਜ ਉਸ ਨੂੰ ਨੀਟ ਯੂ ਜੀ 224 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਦੇ ਵਿਚ ਸੰਜੀਵ ਕੁਮਾਰ ਉਰਫ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਦੱਸਿਆ। ਇਕ ਬਿਆਨ ਦੇ ਵਿਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਤੇ ਇਸ ਦੇ ਵਿਚ ਸ਼ਾਮਲ ਵਿਅਕਤੀਆਂ ਦੀ ਜਿਹੜੀ ਹੈ ਪਛਾਣ ਹੋ ਚੁੱਕੀ ਹੈ। ਇਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕਰਦੇ ਹੋਏ ਬਿਹਾਰ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਜਿਹੜਾ ਸੀਗਾ 5 ਮਈ 2024 ਨੂੰ ਨੀਟ ਯੂ ਜੀ 224 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੇ ਦੌਰਾਨ ਬਿਹਾਰ ਪੁਲਿਸ ਨੂੰ ਪਤਾ ਲੱਗਿਆ ਕਿ ਮੁਖੀਆ ਪੇਪਰ ਲੀਕ ਦੇ ਵਿਚ ਸ਼ਾਮਲ ਹੋ ਸਕਦਾ ਤੇ ਬਿਹਾਰ ਪੁਲਿਸ ਦੇ ਵੱਲੋਂ ਦਰਜ FIR ਵਿਚ ਉਸਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲਿਆ। ਦੂਸਰੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ SGPC ਨੂੰ 3 ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਦੇ ਲਈ ਕਿਹਾ। SGPC ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸ਼ਾਹਾਬਾਦ ਸਥਿਤ ਜਿਹੜਾ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਆਪਣੇ ਹੱਥਾਂ ਦੇ ਵਿਚ ਲੈਣ ਦਾ ਫੈਸਲਾ ਕੀਤਾ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਅੰਦਰ ਕਬਜ਼ਾ ਸੌਂਪਣ ਲਈ ਇੱਕ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਵੇਗੀ ਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਦੇ ਵਿਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਦੇ ਲਈ ਪੱਤਰ ਭੇਜਿਆ ਗਿਆ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ SGPC 3 ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਦੇ ਵਿਚ ਸਫਲ ਰਹਿੰਦੀ ਹੈ ਤਾਂ ਹਰਿਆਣਾ ਕਮੇਟੀ ਇਸ ਦਾ ਪ੍ਰਬੰਧਨ ਜਿਹੜਾ ਹੈ ਆਪਣੇ ਹੱਥਾਂ ਦੇ ਵਿਚ ਲੈ ਲਵੇਗੀ। ਬਕਾਇਆ ਤਨਖਾਹਾਂ ਦੇ ਕਾਰਨ ਮੀਰੀ ਪੀਰੀ ਹਸਪਤਾਲ ਦਾ ਸਟਾਫ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਹੈ, ਜਿਹਦੇ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਅਗਲੇ ਫੈਸਲੇ ਲੈਣ ਦੇ ਲਈ 72 ਘੰਟਿਆਂ ਦੇ ਬਾਅਦ ਕਾਰਜਕਾਰਨੀ ਦੀ ਇੱਕ ਹੋਰ ਮੀਟਿੰਗ ਕੀਤੀ ਜਾਏਗੀ। ਕਰਮਚਾਰੀਆਂ ਦੀ ਰੁਕੀ ਹੋਈ ਤਨਖਾਹ ਬਾਰੇ ਝੀਂਡਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਈ ਦੇ ਵਿਚ ਹਰਿਆਣਾ ਕਮੇਟੀ ਦੇ ਹੱਕ ਦੇ ਵਿਚ ਫੈਸਲਾ ਸੁਣਾਇਆ ਸੀ, ਪਰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ। ਜਿੱਥੇ ਐਸ ਜੀ ਪੀ ਸੀ ਨੂੰ 2 ਮਹੀਨਿਆਂ ਦੀ ਤਨਖਾਹ ਦੇਣੀ ਜਿਹੜੀ ਚਾਹੀਦੀ ਹੈ ਤੇ ਉਥੇ ਹੀ ਹਰਿਆਣਾ ਕਮੇਟੀ 1 ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ। ਸਟਾਫ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਵਿਚਾਰ ਦੇ ਅਧੀਨ ਹੈ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਹੋਣਾ ਦੱਸਿਆ ਕਿ ਮੀਟਿੰਗ ਦੇ ਵਿਚ ਸੰਸਥਾ ਦੇ ਪ੍ਰਬੰਧਨ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਤੇ ਸਟਾਫ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਕਰਨ ਅਤੇ ਆਪਣੀਆਂ ਡਿਊਟੀਆਂ ਦੇ ਉੱਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਹਿੰਦੇ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਸੰਸਦ ਦੇ ਬਾਹਰ ਅਸਤੀਫਾ ਦੋ, ਜਿਹੜਾ ਮਤਲਬ ਕਿ ਅਸਤੀਫੇ ਦਵੋ ਬਨਾਮ ਵੰਦੇ ਮਾਤਰਮ ਦੇ ਲੱਗੇ ਨੇ ਨਾਰੇ। ਸੀਜੇਪੀ ਦੇ ਚੱਲ ਰਹੇ ਜਿਹੜੇ ਨੇ ਅੰਦੋਲਨ ਉਸ ਦੇ ਦੌਰਾਨ ਨੂੰ ਲੈ ਕੇ ਤਣਾਅ ਵਧਣ ਦੇ ਕਾਰਨ ਸੱਤਾਧਾਰੀ ਐਨ ਡੀ ਏ ਅਤੇ ਵਿਰੋਧੀ ਇੰਡੀਆ ਬਲਾਕ ਦੋਵਾਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਬਾਹਰ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਨੇ ਇੱਕ ਜਿਹੜਾ ਦੂਜੇ ਨੂੰ ਨਿੰਦਣ ਦੇ ਲਈ ਵਿਰੋਧੀ ਨਾਅਰੇਬਾਜ਼ੀ ਕੀਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਬਲਾਕ ਨੇ ਅਸਤੀਫੇ ਦੋ ਮੋਦੀ ਸਰਕਾਰ ਸ਼ਰਮ ਕਰੋ ਦੇ ਜਿਹੜੇ ਨੇ ਨਾਅਰੇ ਲਗਾ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕੀਤੀ। ਤਾਂ ਐਨ ਡੀ ਏ ਵਾਲੇ ਪਾਸਿਓਂ ਇਸ ਦੇ ਜਵਾਬ ਦੇ ਵਿਚ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਕਾਂਗਰਸ ਵਾਲੇ ਪਾਸੇ ਦੀ ਪ੍ਰਤੀਨਿਧਤਾ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤੀਮਣੀ, ਜੇ ਬੀ ਮੈਥਰ ਅਤੇ ਹੋਰ ਸਮੇਤ ਸੀਨੀਅਰ ਸੰਸਦ ਮੈਂਬਰਾਂ ਨੇ ਕੀਤੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਿਹੜੀ ਹੈ ਆਪਣੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਜਿਹੜੀ ਹੈ ਚੇਅਰ ਆਪਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਨੂੰ ਜਿਹੜਾ ਹੈ

0: ਦੇ ਵਿੱਚ ਆਪਣਾ ਯੋਗਦਾਨ ਪਾਇਆ ਜੀ। ਤਿਲੋਂ ਦੋਸਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਆ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਏਦਾਂ ਹੈ, ਜੇ ਵਾਈਫਾਈ ਚੱਲਦਾ ਨਹੀਂ ਹੈ
0: ਜੀ,
1: ਤੇ ਮੈਂ ਤੇ ਜੇ ਕਿਤੇ ਆਵਾਜ਼ ਦੇ ਵਿੱਚ ਕੋਈ ਦਿੱਕਤ ਹੋਵੇ ਤੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ ਜੀ।
0: ਕੋਈ ਗੱਲ ਨਹੀਂ ਜੀ,
1: ਤੇ
0: ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਆ ਕਿ ਭਾਈ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਵੈਸੇ, ਕਿ ਐਡਵੋਕੇਟ ਰਾਜਨ ਸੈਣੀ ਸਾਹਿਬ, ਕਿ ਬੀਬੀਆਂ ਦੇ ਪੈਸੇ ਗੁੱਲ ਹੁੰਦੇ ਨਜ਼ਰ ਆ ਰਹੇ ਨੇ ਜੀ।
1: ਪਰ ਸਾਹਿਬ ਐਕਚੁਲੀ ਇਹ ਪੈਸਿਆਂ ਦਾ ਇਹਨਾਂ ਨੇ ਨਾ ਤਾਂ ਮਤਲਬ ਪ੍ਰਬੰਧ ਜਿਹੜਾ ਕੀਤਾ ਸੀ ਨਾ ਜੀ,
0: ਜੀ
1: ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹਨਾਂ ਨੇ ਇੱਕ ਸਕੀਮ ਹੈਗੀ ਸੀ ਕਿ ਕੰਸਟਰਕਸ਼ਨ ਦਾ ਜਿਹੜਾ ਹੈਗਾ ਨਾ ਜੀ, ਕੋਈ ਕੰਮ ਚੱਲ
0: ਜੀ
1: ਹੁੰਦਾ ਆ ਉਹਦੇ ਤੇ 50 ਲੱਖ ਤੱਕ ਦਾ ਕੰਸਟਰਕਸ਼ਨ ਦਾ ਕੰਮ ਆ
0: ਜੀ,
1: ਉਹਦੇ ਵਿੱਚ ਜਿਹੜੇ ਕੰਸਟਰਕਸ਼ਨ ਦੇ ਵਿੱਚ ਇਨਵੋਲਵ ਮਜ਼ਦੂਰ ਆ
0: ਜੀ,
1: ਉਹਨਾਂ ਦੀ ਸਿਕਿਉਰਿਟੀ ਵਾਸਤੇ ਕੁਛ ਇੱਕ ਯੋਜਨਾਵਾਂ ਹੈਗੀਆਂ ਜਿਹਦੇ ਵਿੱਚ ਸੈਂਟਰ ਜਿਹੜਾ ਹੈਗਾ ਉਹਨਾਂ ਕੰਟਰੈਕਟ ਦੇ ਉੱਤੇ ਜਿਹੜਾ ਆ ਕੋਈ ਸਰਚਾਰਜ ਦੇ ਰੂਪ ਦੇ ਵਿੱਚ ਲੈਂਦਾ ਪੈਸੇ ਜੀ
0: ਜੀ।
1: ਉਹ ਫੰਡ ਜਿਹੜਾ ਹੈਗਾ ਸੀਗਾ ਉਹ ਬਣਿਆ ਸੀ, 1500 ਕਰੋੜ ਰੁਪਇਆ ਪਿਆ ਸੀ ਇਹਨਾਂ ਕੋਲ
0: ਜੀ।
1: ਉਹ ਅੱਗੇ ਦੀ ਅੱਗੇ ਜਿਹੜਾ ਹੈਗਾ, ਪਹਿਲਾਂ ਉਹ 10 ਲੱਖ ਤੱਕ ਦੀ ਕੰਸਟਰਕਸ਼ਨ ਹੁੰਦੀ ਸੀ ਵੀ 10 ਲੱਖ ਦੀ ਕੰਸਟਰਕਸ਼ਨ ਤੋਂ ਵੱਧ ਜੇ ਕੰਸਟਰਕਸ਼ਨ ਹੈਗੀ ਆ
0: ਜੀ
1: ਤੇ ਦੈਨ ਉਹ ਮਤਲਬ ਜਿਹੜਾ ਹੈਗਾ ਆ ਉਹਤੇ ਸਰਚਾਰਜ ਉਹ ਲੱਗਦਾ ਸੀਗਾ ਜੀ, ਸਰਵਿਸ ਚਾਰਜ
0: ਜੀ।
1: ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਡਾਈਵਰਟ ਕਰਕੇ ਉਹਦੇ ਵਿੱਚ ਨਾ ਇੱਕ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਵਿੱਚ ਪਾਤੀ
0: ਜੀ,
1: ਤੇ ਉੱਥੋਂ ਜਿਹੜਾ ਹੈਗਾ ਇਹ ਫੰਡ ਚੱਕਿਆ ਤੇ ਇਧਰ ਜਿਹੜਾ ਇਹ ਡਿਸਟ੍ਰੀਬਿਊਟ ਕਰਤਾ ਸੀ।
0: ਜਿਹੜਾ ਬੰਦਾ ਸੀਗਾ ਅਸਲ ਦੇ ਵਿੱਚ ਜਿਹੜੇ ਆਪਣੇ ਰਜਿਸਟਰਡ
1: ਉਹ ਸੈਂਟਰ ਦਾ ਹੈਗਾ ਆ ਜਾਂ ਮਤਲਬ ਜਿਹੜੇ ਹੈਗੇ, ਹਾਂਜੀ ਹਾਂਜੀ ਹਾਂਜੀ
0: ਜੀ,
1: ਉਹ ਜਿਹੜੇ ਰਜਿਸਟਰਡ ਮਜ਼ਦੂਰ ਆ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੇ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਆ ਜੀ, ਜਾਂ ਰਾਜ ਮਿਸਤਰੀ ਹੈਗੇ ਆ ਨਾ ਜੀ ਉਹਨਾਂ ਨੂੰ ਵੀ ਮਿਲਦਾ, ਰਾਜ ਮਿਸਤਰੀ ਜਿਹੜੇ ਹੈਗੇ ਉਹਨਾਂ ਨੂੰ ਵੀ ਮਿਲਦਾ
0: ਜੀ,
1: ਜੇ ਉਹਨਾਂ ਕੋਲ ਕੰਮ ਨਹੀਂ ਹੈ ਤੇ ਕਿਸੇ ਕਾਰਨ ਵਸ਼ ਜਿੱਦਾਂ ਕਰੋਨਾ ਦੇ ਵਿੱਚ ਵੀ ਸਰ ਉਹ ਥੋੜਾ ਥੋੜਾ 5-5 ਹਜ਼ਾਰ ਰੁਪਇਆ ਉਹਨਾਂ ਨੂੰ ਮਿਲਿਆ ਸੀਗਾ
0: ਜੀ।
1: ਹਾਂਜੀ ਹਾਂਜੀ, ਤੇ ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਇਧਰਲੇ ਪਾਸੇ ਡਾਈਵਰਟ ਕੀਤਾ ਸੀ, ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਰਿਟ ਪੈ ਗਈ ਸੀ
0: ਜੀ,
1: ਤੇ ਹੁਣ ਏਦਾਂ ਆ ਕਿ ਉੱਥੇ ਰਿਟ ਦੇ ਵਿੱਚ ਸਟੇ ਹੋ ਗਿਆ ਇਸ ਚੀਜ਼ ਦਾ ਕਿ ਤੁਸੀਂ ਇਸ ਫੰਡ ਨੂੰ ਡਾਈਵਰਟ ਨਹੀਂ ਕਰ ਸਕਦੇ
0: ਜੀ।
1: ਹੁਣ ਜੇ ਸਰਕਾਰ ਨੇ ਦੇਣਾ ਹੋਊਗਾ ਤੇ ਉਹ ਜਾਂ ਤਾਂ ਕਿਸੇ ਹੋਰ ਪਾਸਿਓਂ ਅਰੇਂਜ ਕਰੇਗੀ
0: ਜੀ,
1: ਨਹੀਂ ਤਾਂ ਇਸ ਯੋਜਨਾ ਦੇ ਉੱਤੇ ਰੋਕ ਲੱਗ ਗਈ ਹੈ ਜੀ।
0: ਇਸ ਸੈਣੀ ਸਾਹਿਬ ਰੋਕ ਲਾਈ ਕਹਿੰਦੇ ਆ ਵੈਸੇ ਕੇਂਦਰ ਨੇ ਲਾਈ ਆ ਕਿ
1: ਹਾਈ ਕੋਰਟ ਨੇ? ਹਾਂ ਹਾਈ ਕੋਰਟ, ਨਹੀਂ ਨਹੀਂ ਹਾਈ ਕੋਰਟ ਨੇ ਜੀ, ਹਾਈ ਕੋਰਟ ਨੇ, ਕਿਉਂਕਿ ਰਿਟ ਜਿਹੜੀ ਕੀਤੀ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਜੀ
0: ਜੀ,
1: ਤੇ ਉਹ ਕਿਉਂਕਿ ਮਜ਼ਦੂਰ ਜੈਸੇ ਵਧੀਆ ਨੇ ਜਾਂ ਉੱਥੇ ਉਹ ਜਿਹੜੀ ਹੈਗੀ ਆ ਕਰਕੇ ਤੇ ਉੱਥੇ ਜਿਹੜਾ ਆ ਉਹ ਰੋਕ ਲੱਗ ਗਈ ਆ। ਹੁਣ ਜਿਹੜਾ ਨੇ ਫੰਡ ਦੇਣਾ ਹੋਊਗਾ ਤੇ ਮਤਲਬ 3-3 ਹਜ਼ਾਰ ਰੁਪਇਆ ਜਾਂ 1000-1000 ਰੁਪਇਆ ਜਿਹੜਾ ਪਾਉਣਾ ਹੋਊਗਾ ਉਹ ਜਾਂ ਤਾਂ ਕੋਈ ਆਪਣੇ ਸਰ ਬਜਟ ਦੇ ਵਿੱਚ ਇਹਨਾਂ ਨੇ ਕੀ ਪ੍ਰਬੰਧ ਕਰਨਾ। ਤੁਸੀਂ ਇਹ ਦੇਖੋ ਕਿ ਪੀ ਐਸ ਪੀ ਸੀ ਐਲ ਜਿਹੜੀ ਹੈਗੀ ਆ 10 ਹਜ਼ਾਰ ਕਰੋੜ ਦਾ ਲੋਨ ਲੈਣ ਲੱਗੀ ਆ ਜੀ, ਕਿਉਂਕਿ ਨਹੀਂ ਤਾਂ ਉਹਨਾਂ ਦੇ ਤਾਂ ਹੱਥ ਖੜੇ, ਨਾ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ, ਨਾ ਉਹਨਾਂ ਦਾ ਜਿਹੜਾ ਆ ਵੀ ਕੋਈ ਵੀ ਡਿਵੈਲਪਮੈਂਟ ਕਰ ਸਕਦੇ ਆ, ਉਹਨਾਂ ਦਾ ਇੰਨਾ ਘਾਟਾ ਹੋ ਗਿਆ ਜੀ, ਉਹਨਾਂ ਦੀਆਂ ਤਨਖਾਹ ਤੱਕ ਔਖਾ ਹੈਗਾ ਸੀਗਾ ਤੇ ਉਹਨਾਂ ਨੇ 10 ਹਜ਼ਾਰ ਕਰੋੜ ਦਾ ਲੋਨ ਅਪਲਾਈ ਕੀਤਾ ਤੇ ਜਿਸ ਕੰਪਨੀ ਨੇ ਲੋਨ ਦੇਣਾ ਸੀਗਾ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਵੀ ਗਰੰਟ ਸਰਕਾਰ ਇਸ ਚੀਜ਼ ਦੀ ਗਰੰਟੀ ਪਾ ਦੇ
0: ਜੀ।
1: 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਹੋਇਆ ਹੈਗਾ ਆ ਜੀ ਕਿ ਸਰਕਾਰ ਗਰੰਟੀ ਦੇਣ ਤੋਂ ਨਾ ਕਰ ਗਈ।
0: ਕਿਆ ਬਾਤ ਹੈ ਜੀ,
1: ਸਰਕਾਰ ਨੇ ਕਿਹਾ ਵੀ ਜੇ ਪੀ ਐਸ ਪੀ ਸੀ ਐਲ ਨੇ ਲੋਨ ਲੈਣਾ ਹੈਗਾ ਤੇ ਆਪਣੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਗਹਿਣੇ ਰੱਖ ਲਏ ਤੇ ਲੋਨ ਲੈ ਲਏ।
0: ਪਹਿਲਾਂ ਤੁਸੀਂ ਬੇਚਣੀਆਂ ਚਾਹੁੰਦੇ ਸੀ, ਹੁਣ ਤੁਸੀਂ ਪੈਰ ਪਿੱਛੇ ਖਿੱਚ ਲਏ ਜੀ, ਪਹਿਲਾਂ ਤੁਸੀਂ ਉਹਦੇ ਉੱਤੇ ਆਖ ਰੱਖੀ ਹੋਈ ਸੀ ਅਗਲਿਆਂ ਨੇ ਵੇਚਣ ਨਹੀਂ ਦਿੱਤੀਆਂ ਤਾਂ ਹੁਣ ਕਹਿੰਦੇ ਤੁਸੀਂ ਵੇਚ ਲਓ ਜੀ।
1: ਬਿਲਕੁਲ ਠੀਕ ਹੈ ਜੀ, ਤੁਸੀਂ ਸਹੀ ਫੜਿਆ
0: ਜੀ,
1: ਉਹ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਮਨ ਦੇ ਵਿੱਚ ਪਹਿਲਾਂ ਹੀ ਇਹ ਹੈਗਾ ਸੀਗਾ, ਪਹਿਲਾਂ ਇਹ ਆਪ ਵੇਚਣੀਆਂ ਚਾਹੁੰਦੇ ਸੀ, ਹੁਣ ਕਹਿੰਦੇ ਵੀ ਮੌਰਗੇਜ ਕਰਕੇ ਤੇ ਉੱਥੋਂ ਲੋਨ ਤੁਸੀਂ ਡਰਾ ਕਰੋ, ਸਰਕਾਰ ਗਰੰਟੀ ਨਹੀਂ ਦੇਗੀ
0: ਜੀ।
1: ਹੁਣ ਸਰਕਾਰ ਕਿਉਂ ਨਹੀਂ ਗਰੰਟੀ ਦੇਗੀ, ਮੀਨਿੰਗ ਦੇਰ ਬਾਈ ਕਿ ਜਾਂ ਤਾਂ ਸਰਕਾਰ ਜਿਹੜੀ ਹੈਗੀ ਆ ਇਸ ਕਪੈਸਿਟੀ ਦੇ ਵਿੱਚ ਹੀ ਨਹੀਂ ਹੈ
0: ਜੀ
1: ਕਿ ਉਹ ਕਿਤੇ ਗਰੰਟੀ ਦੇ ਸਕੇ, ਉਹ ਆਪਣੀ ਲੋਨ ਦੀਆਂ ਹੱਦਾਂ ਪਾਰ ਕਰ ਚੁੱਕੀ ਆ।
0: ਪਰ ਜੇ ਸਰਕਾਰ ਸੈਣੀ ਸਾਹਿਬ ਗਰੰਟੀ ਨਹੀਂ ਲੈਂਦੀ ਪਈ।

0: ਲੈ ਨੀ ਰਹੀ ਤਾਂ ਫਿਰ ਉਹ ਸਬਸਿਡੀ ਜਿਹੜੀ ਦਿੰਦੇ ਆ ਬਿਜਲੀ ਦੀ ਤਾਂ ਉਹ 300 ਯੂਨਿਟ 600 ਯੂਨਿਟ ਅਗਲੇ ਕੈਂਸਲ ਕਰ ਸਕਦੇ ਆ ਕਿ ਉਹ ਕੋਈ ਐਗਰੀਮੈਂਟ ਹੋਇਆ ਹੋਇਆ ਇਹਨਾਂ ਦੇ ਨਾਲ?
1: ਸਰ ਗੱਲ ਏਦਾਂ ਹੈਗੀ ਆ ਕਿ ਕਿਉਂਕਿ ਮਹਿਕਮਾ ਅਜੇ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਨਹੀਂ ਗਿਆ
0: ਜੀ।
1: ਜੇ ਤਾਂ ਸਿੱਧਾ ਪ੍ਰਾਈਵੇਟ ਕੰਪਨੀ ਹੋਵੇ ਫਿਰ ਤਾਂ ਅਗਲੇ ਬੰਦੇ ਸਿੱਧਾ ਡਿਨਾਈ ਕਰ ਦੇਣ ਜੀ।
0: ਜੀ
1: ਇਹਨਾਂ ਨੇ 5-6 ਮਹੀਨੇ ਕੱਢ ਲੈਣੇ ਹੈਗੇ ਅਗਲੀ ਸਰਕਾਰ ਜਿਹੜੀ ਆਈ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆ ਹਾਂਜੀ ਉਹ ਅਗਨੀ ਪ੍ਰੀਖਿਆ ਇਹ ਹੋਊਗੀ ਵੀ ਜਾਂ ਤਾਂ ਉਹ PSPCL ਨੂੰ ਪ੍ਰਾਈਵੇਟ ਕਰੇਗੀ
0: ਜੀ
1: ਕਿਉਂਕਿ ਘਾਟੇ ਵਾਲਾ ਜਿਹੜਾ ਹੈਗਾ ਆ ਨਾ ਤਾਂ ਘਾਟਾ ਸਰਕਾਰ ਚੱਕ ਸਕੇਗੀ ਨਾ ਫ੍ਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੀਟ ਆਊਟ ਕਰ ਸਕੇਗੀ ਉਹ ਅਲਟੀਮੇਟਲੀ ਦੇਣਾ ਹੀ ਪਏਗਾ ਜੀ ਵੀ ਪ੍ਰਾਈਵੇਟ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਚਾਰਜਿਸ ਫਿਕਸ ਕਰੇਗਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਡਿਸਟ੍ਰੀਬਿਊਸ਼ਨ ਦੇ ਕੰਮ ਕਰੇਗਾ ਜੀ
0: ਜੀ ਪਰ ਉਸ ਹਾਲਤ ਵਿੱਚ ਜਿਹੜਾ ਹੈਗਾ ਬਜਟ ਹੈਗਾ ਉਹਨਾਂ ਤੋਂ ਮਤਲਬ ਕਿ ਬਿਜਲੀ ਬੋਰਡ ਦੇ ਕੋਲ ਜਾਂ ਕਿੱਦਾਂ ਵੀ ਹੈ ਕਾਰਪੋਰੇਸ਼ਨ ਕੋਲ ਵੀ 4 ਮਹੀਨੇ ਉਹ ਹੈਂਡਲ ਕਰ ਸਕਦੇ ਨੇ ਫਿਰ ਮੋਹਰੇ ਤਾਂ ਚਲੋ ਚੋਣਾਂ ਦਾ ਐਲਾਨ ਹੋ ਜਾਣਾ ਪਰ ਇੱਕ ਚੀਜ਼ ਹੈਗੀ ਇਹਦੇ ਵਿੱਚ ਇਹ ਵੀ ਸਪਸ਼ਟ ਹੋ ਗਈ ਕਿ ਆਉਣ ਵਾਲੀ ਜਿਹੜੀ ਸਰਕਾਰ ਕਿਸੇ ਦੀ ਵੀ ਬਣੇ ਪਰ ਜੇ ਤਾਂ ਇਹਨਾਂ ਦੀ ਬਣੀ ਹੈ ਤਾਂ ਕੰਟੀਨਿਊ ਕਰਨਗੇ ਹੀ ਕਰਨਗੇ ਪਰ ਜੇ ਦੂਸਰੀ ਆ ਗਈ ਉਹਨਾਂ ਦੇ ਲਈ ਕੰਮ ਥੋੜਾ ਜਿਹਾ ਸੁਖਾਲਾ ਹੋ ਜਾਊਗਾ ਜੀ।
1: ਨਹੀਂ ਭਾਰਤ ਸਾਹਿਬ ਇਹਨਾਂ ਨੇ ਬੁਨਿਆਦ ਹੀ ਏਦਾਂ ਦੀ ਬਣਾ ਦੇਣੀ ਹੈਗੀ ਕਿ ਅਲਟੀਮੇਟਲੀ ਇਹ ਸਰਕਾਰੀ ਅਦਾਰਾ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਜਾਊਗਾ ਜੀ।
0: ਜੀ
1: ਇਹਨਾਂ ਨੂੰ ਪਤਾ ਹੀ ਨਹੀਂ ਇਹ 5 ਸਾਲ ਦੇ ਵਿੱਚ ਜਿਹੜਾ ਹੈਗਾ ਜਿੰਨਾ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹਨਾਂ ਨੇ 5 ਸਾਲਾਂ ਚ ਕਰ ਦੇਣਾ ਜੀ। ਸਰਕਾਰੀ ਇੱਕ ਅਦਾਰਾ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚਾ ਤਾ ਕਿ ਉਹ ਜਿਹੜਾ ਆ ਉਹਦੀ ਬੋਲੀ ਹੋਏਗੀ ਤੇ ਉਹ ਚੱਲ ਜਾਏਗਾ ਜੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ।
0: ਪਰ ਸੈਣੀ ਸਾਹਿਬ ਇੱਕ ਬੜਾ ਵਧੀਆ ਨੁਕਤਾ ਆਪਣੇ ਔਜਲਾ ਸਾਹਿਬ ਨੇ ਫੜਿਆ ਕਿ ਬਿਜਲੀ ਮਹਿਕਮਾ ਤਾਂ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਆ ਇਸ ਵਕਤ ਜੇ ਸਰਕਾਰ ਮਤਲਬ ਕਿ ਉਹ ਕਾਮਿਆਂ ਦਾ ਥੋੜੀ ਆ ਕਾਮੇ ਥੋੜੀ ਨਾ ਡਿਸੀਜਨ ਲੈ ਸਕਣਗੇ ਜੀ ਇਸ ਚੀਜ਼ ਦੇ ਵਿੱਚ ਵੀ ਭਾਈ ਤੁਸੀਂ ਅਸੀਂ ਗਰੰਟੀ ਨਹੀਂ ਦਿੰਦੇ ਤੁਸੀਂ ਕਰ ਲਓ ਜੋ ਕਰਨਾ ਆਪ ਉਧਰੇ ਉਹ ਕਰ ਸਕਦੇ ਆ।
1: ਪਰ ਸਭ ਉੱਪਰਲੇ ਲੈਵਲ ਤੇ ਇਹਨਾਂ ਨੇ ਬੰਦੇ ਜਿਹੜੇ ਆ ਆਪਣੇ ਫਿੱਟ ਕਰ ਲਏ ਪਹਿਲਾਂ ਉੱਪਰਲੇ ਬੰਦੇ ਕੱਢ ਹੀ ਦਿੱਤੇ ਹੈਗੇ ਜੀ ਚੇਅਰਮੈਨ ਜਿਹੜਾ ਆ ਉਹ ਚੱਕ ਦਿੱਤਾ ਜੀ ਮੈਂਬਰ ਜਿਹੜਾ ਹੈਗਾ ਸੀ ਪਾਵਰ ਮੈਂਬਰ ਜਨਰੇਸ਼ਨ ਉਹ ਚੱਕ ਦਿੱਤੇ ਜੀ ਹਿਮਾਚਲ ਤੋਂ ਇੱਕ IAS ਅਫਸਰ ਲਿਆਂਦਾ ਏਦਾਂ ਦਾ ਜਿਹੜਾ ਕਿ ਕੁਛ ਇੱਕ ਦਿਨ ਚੀਫ ਸੈਕਟਰੀ ਰਿਹਾ ਸੀਗਾ ਉਹਨੂੰ ਲਿਆਂਦਾ ਫਿਰ ਉਹਨੂੰ ਲਿਆ ਕੇ ਇੱਥੇ ਅਪੁਆਇੰਟ ਕਰਨ ਵਾਸਤੇ ਉਹ ਸ਼ਰਤ ਜਿਹੜੀ ਆ ਜੇ ਬੰਦਾ ਜਿਹੜਾ ਆ ਪੰਜਾਬੀ ਦਾ ਪੜਿਆ ਹੋਣਾ ਚਾਹੀਦਾ ਉਹ ਮਿਟਾਈ ਜੀ ਆਪਣੇ ਬੰਦੇ ਫਿੱਟ ਕੀਤੇ ਜੀ ਉਹ ਇਸ ਚੀਜ਼ ਕਰਕੇ ਉਹ ਹੁਣ ਇਸ ਚੀਜ਼ ਦੇ ਉੱਤੇ ਹੈਗਾ ਨਾ ਇੰਜੀਨੀਅਰ ਐਸੋਸੀਏਸ਼ਨ ਤਾਂ ਪਹਿਲਾਂ ਹੀ ਹੱਥ ਖੜੇ ਕਰਦੀ ਪਈ ਸੀ ਵੀ ਭਾਈ ਜੋ ਤੁਸੀਂ ਕਰ ਰਹੇ ਹੈਗੇ ਉਹਦੇ ਨਾਲ ਜਿਹੜੇ ਆ ਗੱਲ ਨਹੀਂ ਬਣਨੀ ਹੁਣ ਇਨਫਰਾਸਟ੍ਰਕਚਰ ਦੇ ਉੱਤੇ ਵੀ ਪੈਸਾ ਨਹੀਂ ਖਰਚਿਆ ਜਾ ਸਕਦਾ ਇੱਥੇ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਸਕਦੀਆਂ
0: ਜੀ
1: ਹੁਣ ਸਵਾਲ ਤਾਂ ਇਹ ਹੈਗਾ ਨਾ ਕਿ ਤੁਸੀਂ ਚੀਜ਼ ਜਿਹੜੀ ਆ ਜਿੱਦਾਂ ਮਰਜ਼ੀ ਵੰਡੀ ਚੱਲੋ ਜੇ ਉਸ ਚੀਜ਼ ਦਾ ਜਿਹੜਾ ਹੈਗਾ ਆ ਕਿ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਆ ਉਹ ਕਿਹਨੇ ਦੇਣੀਆਂ ਜੀ
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਆਪਣਾ ਬਿਜਲੀ ਦੀ ਕੋਸਟ ਵੱਧਦੀ ਆ ਜਾਂ ਕੁਝ ਕਰਦੀ ਆ ਉਹ ਆਪਣੀ ਮਰਜ਼ੀ ਕਰਨਗੇ ਫਿਰ ਤਾਂ ਫਿਰ ਲੋਕ ਚੀਕਾਂ ਨਾ ਮਾਰਨ ਇਹ ਵੀ ਫਿਰ ਨਾਲ ਨੋਟ ਕਰਨ ਹੁਣ ਜੇ ਨਜ਼ਾਰੇ ਲੈ ਰਹੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਿਸਾਬ ਆ ਮਹਿੰਗਾਈ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਉਹ ਵੀ ਤਾਂ ਕੋਸਟ ਆਉਣ ਵਾਲੇ ਸਮੇਂ ਦੇ ਵਿੱਚ ਯੂਨਿਟ ਦੀ ਕੋਸਟ ਤਾਂ ਵਧਾਉਣਗੇ ਜੀ।
1: ਸਰ ਮੈਂ ਤਾਂ 2 ਘੰਟੇ ਪਹਿਲਾਂ 10,000 ਰੁਪਇਆ 10,500 ਰੁਪਇਆ ਜਿਹੜਾ ਹੈਗਾ ਆ ਆਨਲਾਈਨ ਟ੍ਰਾਂਸਫਰ ਕਰਕੇ ਹਟੇ ਆਇਆ ਜੀ ਕਿੰਨੇ ਦਿਨਾਂ ਦਾ ਬਿੱਲ ਜੀ।
0: ਸੈਣੀ ਸਾਹਿਬ ਸਹੂਲਤਾਂ ਲੈ ਰਹੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਫਿਰ ਚੀਕਾਂ ਨਾ ਮਾਰਨ ਜਦੋਂ ਦੇਣੇ ਪਏ ਹਨ।
1: ਸਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਜਦੋਂ ਹਾਲਾਤ ਹੀ ਏਦਾਂ ਦੇ ਬਣਾ ਤੇ ਆ ਸਰਕਾਰਾਂ ਦਾ ਕੰਮ ਕੀ ਹੁੰਦਾ ਆ ਸਰਕਾਰਾਂ ਨੇ ਮਤਲਬ ਕੰਮ ਤਾਂ ਇਹ ਮੈਨੇਜਮੈਂਟ ਹੀ ਕਰਨੀ ਹੁੰਦੀ ਆ ਨਾ ਜੀ ਇੱਥੋਂ ਆਏ ਆ ਇੱਥੇ ਦੇਣੇ ਆ ਇੱਥੇ ਇੰਨੀ ਸਹੂਲਤ ਦੇਣੀ ਹੈਗੀ ਆ ਉਹ ਜਦੋਂ ਪੋਲੀਟੀਕਲ ਸਕੋਰ ਸੈੱਟ ਕਰਨ ਲੱਗ ਪੈਂਦੇ ਹੈਗੇ ਆ ਉਸ ਵੇਲੇ ਕਿਸੇ ਵੀ ਮਹਿਕਮੇ ਦਾ ਹਾਲਾਤ ਏਦਾਂ ਦੇ ਹੋ ਸਕਦੇ ਆ।
0: ਬਿਲਕੁਲ ਆ ਜੀ
1: ਏਦਾਂ ਹੀ ਬੀਬੀਆਂ ਦਾ ਜਿਹੜਾ ਹੈਗਾ ਆ ਜਿਹੜੇ 1,000 ਰੁਪਏ ਦੀ ਯੋਜਨਾ ਤੁਸੀਂ ਕਹਿੰਦੇ ਹੈਗੇ ਆ ਉਹ ਬਸ ਇਸੇ ਤਰ੍ਹਾਂ ਤਾਂ ਡੀਂਗਾ ਮਾਰ ਦਿੱਤੀਆਂ ਜੀ ਉਹ ਜਿਹਨਾਂ ਦੇ ਪੈ ਗਏ ਜਿਹਨਾਂ ਦੇ ਰਹਿ ਗਏ ਰਹਿ ਗਏ ਪਰ ਉਹਨੇ ਨਾਲ ਇਹ ਹੋ ਗਿਆ ਵੀ ਆਪਾਂ ਜਿਹੜਾ ਹੈਗਾ 1,000-1,000 ਰੁਪਇਆ ਦਿੱਤਾ ਜੀ ਹੁਣ ਬਾਕੀਆਂ ਨੂੰ ਕਹਿ ਦੇਣਗੇ ਵੀ ਤੁਹਾਨੂੰ ਸਰਕਾਰ ਬਣਦੇ ਆ ਨਾਲ ਹੀ ਜਿਹੜਾ ਆ ਪੈ ਜਾਣਗੇ ਜੀ ਉਹ ਕਿੱਥੋਂ ਪੈਣੇ ਤੇ ਕਿਹੜੀਆਂ ਗੱਲਾਂ ਪਰ ਇਹ ਆ ਵੀ ਇਹਦਾ ਪੈਸਿਆਂ ਦੇ ਨਾਲ ਆਸਮਾਨ ਤੇ ਜ਼ਰੂਰ ਹੋ ਗਿਆ ਜੀ।
0: ਸੈਣੀ ਸਾਹਿਬ ਅਗਸਤ ਵਾਲੇ ਰਹਿ ਗਏ ਫਿਰ ਕੀ ਆਉਣਗੇ ਜੀ
1: ਹਾਂਜੀ ਉਹ ਦੇਖੋ ਜੇ ਕਿਸ ਪਾਸਿਓ ਕਿਸੇ ਹੋਰ ਪਾਸਿਓ ਕਿਸੇ ਹੋਰ ਮਹਿਕਮੇ ਦੇ ਕੱਢ ਕੇ ਜੇ ਦੇ ਦੇਣਗੇ, ਜੇ ਉਹਨਾਂ ਨੂੰ ਹੋਇਆ ਵੀ ਹਾਂ ਜੀ ਵੀ ਸਾਨੂੰ ਇਹਦੇ ਨਾਲ ਵੋਟਾਂ ਮਿਲ ਸਕਦੀਆਂ ਜੀ,
0: ਹਲੇ ਤਾਂ ਮੇਕਅਪ ਦਾ ਹੀ ਸਮਾਨ ਲਿਆ, ਸੂਟ ਤਾਂ ਰਹਿ ਗਏ ਜੀ, ਫਿਰ ਨਾਤੀ ਧੋਤੀ ਰਹਿ ਗਈ,
1: ਉਹਨਾਂ ਨੂੰ ਏਦਾਂ ਹੀ ਰਹਿਣਾ ਸੀਗਾ ਜੀ। ਬਾਕੀ ਅਜੇ ਜਿਹੜਾ ਨੇ ਵਿਚਾਰਿਆਂ ਨੇ ਕੁਛ ਵੀ ਨੀ ਲਿਆ, ਉਹਨਾਂ ਨੂੰ ਵੀ ਤਾਂ ਕੁਛ ਦੇਣਾ ਨੀ ਲੈ ਕੇ
0: ਜੀ,
1: ਇਸ ਕਰਕੇ ਉਹ ਜਿਹੜਾ ਹੈਗਾ ਆ ਉਹ ਵੀ ਜਰੂਰੀ ਆ ਜੀ
0: ਜੀ।
1: ਹਾਂ ਜੀ, ਸੋ ਇਸ ਕਰਕੇ ਪੀ ਐਸ ਪੀ ਸੀ ਐਲ ਦਾ ਜਿਹੜਾ ਹੈਗਾ ਆ ਇਹਦਾ ਭਵਿੱਖ ਜਿਹੜਾ ਆ ਕੋਈ ਬਹੁਤਾ ਵਧੀਆ ਨਹੀਂ ਲੱਗ ਰਿਹਾ ਜੀ। ਉਹਨਾਂ ਦੇ ਹੜਤਾਲ ਦੇ ਉੱਤੇ ਕਾਮੇ ਬੈਠੇ ਹੈਗੇ ਆ ਜੀ, ਇੰਜੀਨੀਅਰ ਵੱਖਰੇ ਬੈਠੇ ਹੈਗੇ ਆ ਜੀ, ਤੇ ਸਰਕਾਰ ਦਾ ਧਿਆਨ ਇਸ ਪਾਸੇ ਹੈ ਹੀ ਨੀ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਦੋਂ ਸਰਕਾਰ ਬਣੀ ਸੀ ਨਵੀਂ ਨਵੀਂ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ 25-25 ਸਾਲ ਦੇ ਐਗਰੀਮੈਂਟ ਕੀਤੇ ਸੀ, ਉਹ ਉਹਨਾਂ ਦਾ ਕੀ ਬਣਿਆ ਜੀ? ਇਹ ਕਹਿੰਦੇ ਸੀ ਟਾਲ ਦੇਣੇ ਜੀ, ਅਸੀਂ ਤਾਂ ਕੈਂਸਲ ਕਰਾਂਗੇ ਜੀ, ਉਹ ਮੁੜ ਕੇ ਸੁਣਿਆ ਕੁਛ ਨੀ ਜੀ, ਕੀ ਬਣਿਆ ਕੁਝ ਉਹਦਾ?
1: ਨਹੀਂ ਸਰ, ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਸੀ ਜੀ
0: ਜੀ।
1: ਉਹ ਤੋਂ ਬਾਅਦ ਅਸੀਂ ਪਾਵਰ ਪਲਾਂਟ ਖਰੀਦ ਲਿਆ ਜੀ ਇੱਕ, ਕਹਿੰਦੇ ਉਹ ਭਾਈ 1500 ਕਰੋੜ ਦਾ ਖਰੀਦਿਆ ਤੇ ਤੁਸੀਂ 3500 ਕਰੋੜ ਦਾ ਇੱਕ ਵੇਚ ਵੀ ਦਿੱਤਾ
0: ਜੀ।
1: ਹਾਂਜੀ, ਲੋਕਾਂ ਨੂੰ ਵੇਚਣ ਵਾਲਾ ਜਿਹੜਾ ਹੈਗਾ ਆ ਉਹ ਥੋੜਾ ਭਾਸ਼ਣਾਂ ਵਿਚ ਦੱਸਿਆ ਜਾਂਦਾ ਜੀ, ਜਿਹੜਾ ਖਰੀਦਿਆ ਉਹ ਦੱਸਿਆ ਜਾਂਦਾ ਜੀ।
0: ਹਾਂਜੀ,
1: ਉਹ ਚੱਲਿਆ ਸਾਰਾ ਕੁਛ ਚੱਲਿਆ, ਸਭ ਕੁਛ ਵਿਕ ਜਾਣਾ ਜੀ ਸਾਰੇ ਤੇ ਜਿੱਦਾਂ ਮਰਜ਼ੀ ਆ। ਪਰ ਸਾਹਿਬ ਜਦੋਂ ਇਨਕਮ ਤੋਂ ਵੱਧ ਖਰਚਾ ਹੁੰਦਾ ਹੈਗਾ ਆ ਤੇ ਉਹ ਕਿੰਨੇ ਕੁ ਦੇਰ ਤੱਕ ਜਿਹੜਾ ਚੱਲਣਾ ਜੀ, ਅਲਟੀਮੇਟਲੀ ਤਾਂ ਜਿਹੜਾ ਆ ਉਹ ਠੱਪ ਹੋਣਾ ਹੀ ਆ ਨਾ ਜੀ। ਇੱਕ ਛੋਟਾ ਜਿਹਾ ਘਰ ਤੁਸੀਂ ਚਲਾਉਂਦੇ ਹੈਗੇ ਆ, ਜਿਸ ਘਰ ਦੇ ਵਿੱਚ ਜਿਹੜਾ ਆਮਦਨ ਤੋਂ ਵੱਧ ਤੁਸੀਂ ਖਰਚਾ ਕਰੀ ਜਾਂਦੇ ਆ ਤੇ ਅਲਟੀਮੇਟਲੀ ਘਰ ਕਰਜ਼ਾ ਹੀ ਹੋਣਾ ਹੀ ਹੋਣਾ ਜੀ। ਤੇ ਫਿਰ ਤੇ ਉਹ ਇਹੋ ਜਿਹੇ ਜਦੋਂ ਐਸੈਟਸ ਜਿਹੜੀਆਂ ਹੈਗੀਆਂ ਉਹ ਮੋਰਗੇਜ ਕਰ ਦਿਓਗੇ, ਜੋ ਐਸੈਟਸ ਇੱਕ ਦਿਨ ਵਿਕਣੀਆਂ ਹੀ ਆ, ਜਦੋਂ ਤੁਹਾਡੇ ਕੋਲ ਆਮਦਨੀ ਇੰਨੀ ਨਹੀਂ ਆਉਂਦੀ ਹੈਗੀ ਕਿ ਤੁਸੀਂ ਉਹਨੂੰ ਰਿਡੀਮ ਕਰਾ ਸਕੋ, ਉਹਨੂੰ ਜਿਹੜੀ ਚੀਜ਼ ਗਹਿਣੇ ਰੱਖੀ ਉਹਨੂੰ ਛੁਡਾ ਸਕੋ।
0: ਬਿਲਕੁਲ ਜੀ,
1: ਹਾਂਜੀ। ਸੋ ਇਸ ਕਰਕੇ ਜੀ ਇਹਨਾਂ ਦਾ ਜਿਹੜਾ ਹੈਗਾ ਆ ਜਿਹੜੀ ਯੋਜਨਾ ਸੀ 1000 ਰੁਪਏ ਵਾਲੀ, ਉਹਦੇ ਤੇ ਫਿਲਹਾਲ ਹਾਈ ਕੋਰਟ ਦਾ ਸਟੇ ਆ ਜੀ, ਤੇ ਪੀ ਐਸ ਪੀ ਸੀ ਐਲ ਦਾ ਵੀ ਜਿਹੜਾ ਹੈਗਾ ਭਵਿੱਖ ਜਿਹੜਾ ਧੁੰਦਲਾ ਆ ਜੀ।
0: ਸਰ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਦਿੱਲੀ ਨੂੰ ਚਲੀਏ ਥੋੜਾ ਜਿਹਾ, ਤਾਂ ਦਿੱਲੀ ਦੇ ਜੋ ਹਾਲਾਤ ਨੇ, ਮੋਦੀ ਸਾਹਿਬ ਥੋੜਾ ਥੋੜਾ ਬੋਲਣ ਲੱਗੇ ਨੇ। ਮੋਦੀ ਸਾਹਿਬ ਕਹਿੰਦੇ ਨੇ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਕਿ ਭਾਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦੇਣ ਦੇ ਲਈ ਫਾਸਟ ਟਰੈਕ ਜਿਹੜੀਆਂ ਨੇ ਕੋਰਟਾਂ ਬਣਨਗੀਆਂ ਜੀ। ਕੁਝ ਹੋਏਗਾ ਕਿ ਕੋਰਟਾਂ ਬਣਾ ਕੇ ਛੱਡ?
1: ਭਾਈ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਇੱਕ ਚੀਜ਼ ਜਿਹੜੀ ਹੈਗੀ ਸਾਨੂੰ ਕੋਟੇਸ਼ਨ ਪੜ੍ਹਾਈ ਜਾਂਦੀ ਸੀ ਕਿ ਨੈਵਰ ਮੇਕ ਦਾ ਸੇਮ ਮਿਸਟੇਕ ਟਵਾਈਸ।
0: ਬਿਲਕੁਲ ਜੀ,
1: ਹੈ ਜੀ। ਇਸੇ ਤਰ੍ਹਾਂ ਜੂਏ ਦੇ ਵਿੱਚ ਉਹ ਕਹਿੰਦੇ ਨੈਵਰ ਪਲੇ ਦਾ ਸੇਮ ਗੇਮ ਟਵਾਈਸ
0: ਜੀ।
1: ਹਾਂਜੀ,
0: ਸੇਮ ਕਾਰਡ ਨਾ ਖੇਡੋ।
1: ਹਾਂਜੀ, ਹੁਣ ਸਵਾਲ ਇਹ ਹੈਗਾ ਆ ਕਿ ਸਰਕਾਰ ਦਾ ਜਿਹੜਾ ਆ ਐਟੀਚਿਊਡ ਆ
0: ਜੀ।
1: ਦੇਖੋ, ਕਿਸਾਨ ਅੰਦੋਲਨ ਹੋਇਆ
0: ਜੀ,
1: ਇਹਨਾਂ ਨੇ ਉਹ ਤੋਂ ਕੋਈ ਸਬਕ ਨਹੀਂ ਲਿਆ। ਹਾਂਜੀ, ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂਆਤ ਹੋਈ ਪੰਜਾਬ ਦੇ ਵਿੱਚੋਂ, ਜੇ ਉਦੋਂ ਹੀ ਐਡਰੈਸ ਕਰ ਦਿੰਦੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ
0: ਜੀ,
1: ਤੇ ਫਿਰ ਜਿਹੜਾ ਹੈਗਾ ਆ ਉਹ ਇੰਨਾ ਕੰਮ ਵਧਣਾ ਹੀ ਨਹੀਂ ਸੀਗਾ ਜੀ। ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਮੰਗਾਂ ਵੀ ਘੱਟ ਹੁੰਦੀਆਂ
0: ਜੀ,
1: ਜਦੋਂ ਅੰਦੋਲਨ ਮਗ ਜਾਂਦਾ ਹੈਗਾ ਜੀ ਮੰਗਾਂ ਨਾਲ ਨਾਲ ਵਧਦੀਆਂ ਰਹਿੰਦੀਆਂ, ਫਿਰ
0: ਜੀ
1: ਫਿਰ ਵਿੱਚ ਜਿਹੜਾ ਹੈਗੇ ਆ ਹੋਰ ਬੰਦੇ ਆ ਜਾਂਦੇ ਜੀ
0: ਜੀ।
1: ਕੱਲ ਇੱਕ ਮੈਂ ਵੀਡੀਓ ਦੇਖੀ ਸੀ, ਉਹ ਤੋਂ ਮੈਨੂੰ ਐਪਰੀਹੈਂਸ਼ਨ ਸੀ ਜੀ ਵੀ ਇੱਥੋਂ ਜਿਹੜੇ ਆ ਪੰਜਾਬ ਤੋਂ ਜਿਹੜੇ ਪੰਜਾਬ ਦੇ ਸ਼ੇਰ ਨਿਹੰਗ ਸਿੰਘ ਜਿਹੜੇ ਹੈਗੇ ਆ ਆਪਣੇ ਤਿੰਨ ਤਿੰਨ ਪਿਸਤੌਲ ਪਾ ਕੇ ਜੀ ਨੰਗੀਆਂ ਕਿਰਪਾਨਾਂ ਲੈ ਕੇ ਤੇ ਅੰਦੋਲਨਕਾਰੀਆਂ ਦੀ ਮਦਦ ਵਾਸਤੇ ਚੱਲ ਗਏ
0: ਜੀ।
1: ਤੇ ਆਈ ਵਾਜ ਇਨ ਐਪਰੀਹੈਂਸ਼ਨ ਕਿ ਇਹ ਬੰਦੇ ਜਿਹੜੇ ਹੈਗੇ ਉੱਥੇ ਪ੍ਰੋਬਲਮ ਕ੍ਰੀਏਟ ਕਰਨਗੇ
0: ਜੀ।
1: ਉਹ ਅੱਜ ਦਿਨੇ ਜਿਹੜਾ ਹੈਗਾ ਜੀ ਏਦਾਂ ਦੀਆਂ ਖਬਰਾਂ ਆਉਣ ਵੀ ਲੱਗ ਪਈਆਂ ਜੀ ਕਿ ਅੰਦੋਲਨਕਾਰੀਆਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਟਕਰਾਅ ਹੋਇਆ ਜੀ। ਇਸ ਕਰਕੇ ਉਹਲੇ ਕਹਿੰਦੇ ਹੁਣੇ ਵੀ ਅਸੀਂ ਤਾਂ ਸ਼ਾਂਤਮਈ ਅੰਦੋਲਨ ਕਰਦੇ ਪਏ ਹੈਗੇ ਆ, ਸਰਕਾਰ ਕੋਈ ਬਹਾਨਾ ਨਹੀਂ ਹੈ ਜੇ ਉਹ ਸਾਡੇ ਨਾਲ ਜਾਤੀ ਕਰਦੀ ਹੈਗੀ ਆ, ਤੇ ਅਸੀਂ ਉਹ ਕੱਲੇ ਕੱਲੇ ਅੱਜ ਕੱਲ ਬੱਚੇ ਜਿਹੜੇ ਹੈਗੇ ਆ ਉੱਥੇ ਤਾਂ ਹੈਗੇ ਸਟੂਡੈਂਟਸ
0: ਜੀ,
1: ਉਹਨਾਂ ਦੇ ਕੱਲੇ ਕੱਲੇ ਮੋਬਾਈਲ ਆ, ਉਹ ਕੱਲਾ ਕੱਲਾ ਇੱਕ ਇੱਕ ਜਿਹੜੀ ਹਰਕਤ ਹੈਗੀ ਪੁਲਿਸ ਦੀ ਉਹਨੂੰ ਫੋਕਸ ਕਰਦੇ ਪਏ ਆ ਜੀ, ਔਰ ਲੋਕਾਂ ਕੋਲ ਜਾ ਰਹੀ ਜੀ
0: ਜੀ।
1: ਉਹ ਸਗੋਂ ਉਹਨਾਂ ਨੂੰ ਲਾਹਨਤਾ ਪਾਉਂਦੇ ਆ ਵੀ ਦੱਸਿਓ ਜਰੂਰ ਆਪਣੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਾਈਫ ਨੂੰ ਕਿ ਅਸੀਂ ਏਦਾਂ ਕਰਕੇ ਬੱਚਿਆਂ ਦਾ ਭਵਿੱਖ ਪੁਚਲਣ ਵਾਸਤੇ ਜਿਹੜਾ ਆ ਏਦਾਂ ਤਸ਼ੱਦਦ ਕਰਕੇ ਆਏ ਆ ਜੀ।
0: ਨਾਲੇ ਇੱਕ ਚੀਜ਼ ਹੋਰ ਸੈਣੀ ਸਾਹਿਬ ਨੋਟ ਕਰ ਰਿਹਾ ਸੀ ਮੈਂ ਕਿ ਜਿਹੜੀਆਂ ਆਪਣੀਆਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਗ੍ਰਾਮਾਂ ਹੈਗੇ ਨੇ ਚਾਹੇ ਉਹ ਦੂਸਰੇ ਰਾਜੇ ਵਾਲੇ ਤੇ ਉਹਨਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਿਆਨ ਜਾਂ ਕੁਝ ਦੇਖਣ ਨੂੰ ਨਹੀਂ ਮੈਨੂੰ ਮਿਲਿਆ, ਸ਼ਾਇਦ ਮੈਂ ਨਾ ਵੀ ਦੇਖ ਸਕਿਆ ਹੋਵਾਂ। ਪਰ ਜਿਹੜੀਆਂ ਦੂਸਰੀਆਂ ਛੋਟੀਆਂ ਜਥੇਬੰਦੀਆਂ ਨੇ ਜਾਂ ਚਾਹੇ ਉਹ ਭੰਦੇਰ ਹੋ ਗਈ ਚਾਹੇ ਉਹ ਆਪਣੇ ਰੋਡ ਰਿੰਗ ਵਾਲੇ ਹੋ ਗਏ ਜਾਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਉਸ ਸਮੇਂ ਵੀ ਇਹ ਆਪਣਾ ਮਤਲਬ ਕਿ ਰੋਲਾ ਵੱਖਰਾ ਪਾ ਕੇ ਬੈਠਣ ਲੱਗੇ ਹੋਏ ਸੀਗੇ ਕਿ ਭਈ ਏਦਾਂ ਕਰਨੀ ਓਦਾਂ ਕਰਨੀ ਆ। ਦੀਪ ਸਿੱਧੂ ਵਾਲਾ ਮਾਮਲਾ ਵੀ ਹੋਇਆ ਤੇ ਉਹ ਚੀਜ਼ਾਂ ਫਿਰ ਤੋਂ ਨਹੀਂ ਲੱਗਦੀਆਂ ਕਿ ਉਹ ਕਿਸੇ ਦਾ ਮੋਰਚਾ, ਜਿੱਦਾਂ ਕਿ ਅੱਜ ਬਿਆਨ ਵੀ ਆਏ ਨੇ ਕੇਂਦਰ ਦੇ ਵੱਲੋਂ ਵੀ ਜਾਂ ਓਪੋਜੀਸ਼ਨ ਪਾਰਟੀਆਂ ਵੀ ਗੱਲ ਕਰਦੀਆਂ ਕਿ ਭਾਈ ਇਹ ਜਿਹੜਾ ਪ੍ਰੋਟੈਸਟ ਦਾ ਸੀਗਾ ਆਪਣਾ ਪੇਪਰ ਲੀਕ ਦਾ ਮਾਮਲਾ ਹਨਾ, ਕੋਕਰਜ ਜਾਂ ਹੋਰ ਸਾਰੇ ਕੈਪਚਰ ਕਰ ਗਏ ਜਾਂ ਹੋਰ ਜਿਹੜੇ ਜਥੇਬੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪਹੁੰਚ ਰਹੀਆਂ ਨੇ, ਕਿ ਇਹ ਫਿਰ ਉਸੇ ਚੀਜ਼ ਨੂੰ ਕਿ ਲੋਕ ਮਤਲਬ ਕਿ ਇਹਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹ ਪੂਰੇ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਤਾਕਤਾਂ ਨੇ ਉਹ ਇਹ ਚੀਜ਼ ਨੂੰ ਪੇਸ਼ ਕਰਨਗੀਆਂ ਕਿ ਦੇਸ਼ ਨੂੰ ਤੋੜਨ ਦੀ ਫਿਰ ਤੋਂ ਕੋਸ਼ਿਸ਼ ਜਾਂ ਜ਼ੈਨ ਜੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਤਖ਼ਤੇ ਪਲਟ ਦੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਉਸ ਪਾਸੇ ਨੂੰ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਕਿ ਐਡੀ ਵੱਡੀ ਇਹ ਜਿਹੜੀ ਹੈ ਪ੍ਰੋਟੈਸਟ ਬਣ ਸਕਦਾ ਹੈ।
1: ਪਰ ਸਭ ਦੇਖੋ ਗੱਲ ਇੱਦਾਂ ਹੈਗੀ ਆ, ਸੱਚਾਈ ਸੱਚਾਈ ਹੁੰਦੀ ਆ
0: ਜੀ।
1: ਅਸੀਂ ਵੀ ਮਹਿਸੂਸ ਕਰਦੇ ਆ ਦੇਖੋ ਇੱਥੇ ਰਹਿੰਦੇ ਹੋਏ ਕਿ ਯੂਥ ਦੇ ਵਿੱਚ ਅਨਰੈਸਟ ਆ
0: ਜੀ,
1: ਨੌਕਰੀਆਂ ਮਿਲ ਨਹੀਂ ਰਹੀਆਂ
0: ਬਿਲਕੁਲ।
1: ਫਿਰ ਜਦੋਂ ਕੋਈ ਏਦਾਂ ਦਾ ਟੈਸਟ ਹੁੰਦਾ ਆ ਬੜੀ ਉਮੀਦ ਦੇ ਨਾਲ ਬੱਚੇ ਤਿਆਰੀ ਕਰਕੇ ਜਾਂਦੇ ਆ ਜੀ
0: ਜੀ,
1: ਐਸਾ ਕੋਈ ਟੈਸਟ ਨਹੀਂ ਜਿਹੜਾ ਲੀਕ ਨਹੀਂ ਹੋਇਆ ਜੀ
0: ਜੀ।
1: ਔਰ ਉਹਦੀ ਸਰ ਉਹਦੀ ਬਕਾਇਦਾ ਤੌਰ ਤੇ ਫੀਸ ਭਰੀ ਜਾਂਦੀ ਹੈਗੀ ਆ ਵੀ ਤੁਸੀਂ ਪੇਪਰ ਦੇਣੇ ਆ ਜਨਰਲ ਕਾਸਟ ਦੇ ਇੰਨੇ ਪੈਸੇ ਆ, ਹਾਂਜੀ ਤੇ ਐਸਸੀ ਕਾਸਟ ਦੇ ਇੰਨੇ ਪੈਸੇ ਆ ਜੀ
0: ਜੀ।
1: ਉਹ ਪੈਸਿਆਂ ਨਾਲ ਗੁਰਾਈ ਕਰਦੀਆਂ ਸਰਕਾਰਾਂ, ਇਨਕਮ ਜਨਰੇਟ ਹੁੰਦੀ ਆ ਜਿਹਨਾਂ ਦੀ
0: ਜੀ।
1: ਉਹ ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਬੱਚੇ ਦਿਨ ਰਾਤ ਮਿਹਨਤ ਕਰਕੇ ਔਰ ਉਹਨਾਂ ਨੂੰ ਪੇਪਰ ਦੇ ਕੇ ਆਉਂਦੇ ਆ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਪੇਪਰ ਲੀਕ ਹੋ ਗਿਆ ਜੀ
0: ਜੀ,
1: ਉਸ ਬੱਚਿਆਂ ਦੇ ਮਨ ਤੇ ਕੀ ਗੁਜ਼ਰਦੀ ਹੈਗੀ ਆ ਜੀ। ਤੇ ਇਹ ਤਾਂ ਜਿਹੜਾ ਹੈਗਾ ਸੈਂਸਿਟਿਵ ਬੱਚੇ ਜਿਹਨਾਂ ਨੇ ਬਹੁਤ ਦਿਨ ਰਾਤ ਇੱਕ ਕੀਤਾ ਹੁੰਦਾ ਜੀ, ਉਹ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਤਰੀਕੇ ਨਾਲ ਬੱਚੇ 30 ਬੱਚੇ ਜਿਹੜੇ ਹੈਗੇ ਆ ਉਹ ਦੱਸਦੇ ਹੈਗੇ ਆ ਵੀ ਹਾਂ ਜੀ ਵੀ ਸੁਸਾਈਡ ਕਰ ਗਏ ਜੀ
0: ਜੀ।
1: ਹੁਣ ਉਹਦਾ ਰਿਸਪੋਂਸੀਬਲ ਕੌਣ ਆ? ਤੁਸੀਂ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈ ਸਕਦੇ
0: ਜੀ।
1: ਹੁਣ ਤੁਸੀਂ ਕੀ ਕਰਨਾ ਹੈਗਾ ਕਿ 100 ਗੰਢਾ ਵੀ ਖਾਣਾ ਹੈਗਾ ਆ ਤੇ ਮਾਫ ਕਰਨਾ ਵੀ ਉਹਦੇ ਜਿਹੜੇ ਕਹਿੰਦੇ ਹੈਗੇ ਆ ਕਿ 100 ਟਰਮਸ ਐਂਡ ਕੰਡੀਸ਼ਨ ਵੀ ਪੂਰੀਆਂ ਕਰਨੀਆਂ, ਮੈਂ ਸ਼ਬਦ ਨਾ ਵਰਤਾ ਦੂਜੇ
0: ਜੀ,
1: ਹਾਂਜੀ ਕਿਉਂ ਇਹੋ ਜਿਹਾ ਕੰਮ ਕਰਨਾ ਹੈਗਾ? ਤੁਸੀਂ ਪਹਿਲਾਂ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੁਛ ਕਹਿ ਤਾ, ਸਾਡੀ ਭਗਤੀ ਦੇ ਵਿੱਚ ਜਿਹੜਾ ਹੈਗਾ ਆ ਸਾਡੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ, ਅਸੀਂ ਸਮਝਾ ਨਹੀਂ ਸਕੇ ਤੇ ਇਸ ਕਰਕੇ ਅਸੀਂ ਵਿਦਡਰਾ ਕਰਦੇ ਹਾਂ। ਉਦਣ ਵੀ ਤੁਸੀਂ ਗਲਤੀ ਨਹੀਂ ਸੀ ਮੰਨੀ ਔਰ ਅੱਜ ਵੀ ਤੁਸੀਂ ਗਲਤੀ ਨਹੀਂ ਮੰਨ ਰਹੇ ਹੈਗੇ। ਤੁਸੀਂ ਜਿਹੜਾ ਹੈਗਾ ਅਲਟੀਮੇਟਲੀ ਤੁਹਾਨੂੰ ਕਰਨਾ ਪੈਣਾ ਇਹ ਸਾਰਾ ਕੁਛ, ਕਿਉਂਕਿ ਇਹ ਯੂਥ ਆ ਇਹ ਤਾਂ ਘਰਦਿਆਂ ਤੋਂ ਬਾਕੀ ਹੋ ਕੇ ਆ ਗਏ ਹੈਗੇ ਵੀ ਭਾਈ ਸਾਡੇ ਨਾਲ ਖਿਲਵਾੜ ਹੋ ਰਿਹਾ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਹੈਗਾ, ਸਰਕਾਰ ਨੇ ਆਪਣੇ ਜਿਹੜੇ ਹੱਥਕੰਡੇ ਆ ਉਹ ਵਰਤਣੇ ਸ਼ੁਰੂ ਕੀਤੇ ਆ ਜੀ
0: ਬਿਲਕੁਲ
1: ਜੀ। ਉੱਥੇ ਜਿਹੜਾ ਆ ਹਾਂਜੀ ਬਿਲਕੁਲ ਡਰੋਨ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਦੀਆਂ ਪਿਕਚਰ ਲਈ ਜਾ ਰਹੀਆਂ ਹੈਗੀਆਂ, ਏ ਆਈ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕੀਤੀ ਜਾ ਰਹੀ ਹੈਗੀ ਜੀ। ਕੱਲ ਉਹਨਾਂ ਨੇ ਸਰਵਿਸ ਲੈਣੀ ਹੈਗੀ ਆ ਕਿਤੇ ਤੇ ਉੱਥੇ ਜਿਹੜਾ ਆ ਆਪਣੇ ਆਪ ਉਹਨਾਂ ਦਾ ਰਿਕਾਰਡ ਬੋਲੂਗਾ ਜੀ
0: ਜੀ।
1: ਸਰ ਇਸ ਚੀਜ਼ ਦੇ ਉੱਤੇ ਜਿਹੜਾ ਆ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਆ ਜੀ, ਕਿਸੇ ਤਰੀਕੇ ਇਹਨੂੰ ਅੰਦੋਲਨ ਨੂੰ ਸਪਰੈਸ ਕੀਤਾ ਜਾ ਸਕੇ
0: ਜੀ।
1: ਬਟ ਉੱਥੇ ਫੋਰਸ ਹੀ ਇੰਨੀ ਜ਼ਿਆਦਾ ਹੈਗੀ ਆ ਜੀ
0: ਜੀ।
1: ਹੁਣ ਆਹ ਜਿਹੜੇ ਪੰਜਾਬ ਵਾਲੇ ਗਏ ਸੀ ਦੇ ਆਰ ਪ੍ਰੋਬਲਮ ਕ੍ਰੀਏਟਰਸ ਹੈ ਜੀ। ਜਦੋਂ ਤੁਸੀਂ ਇੱਕ ਬਿਨਾਂ ਹਥਿਆਰਾਂ ਤੋਂ ਬੜਾ ਵਧੀਆ ਜਿਹੜਾ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਜਦੋਂ ਤੁਹਾਡਾ ਤਾਂ ਜਿਹੜਾ ਹੈਗਾ ਆ ਤੁਸੀਂ ਸ਼ਸਤਰ ਜਿਹੜੇ ਘੁਮਾ ਕੇ ਉੱਥੇ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਜਾ ਕੇ
0: ਹੈ
1: ਜੀ, ਉਹਨਾਂ ਨੇ ਵੀ ਮਹਿਸੂਸ ਕੀਤਾ ਪਹਿਲਾਂ ਉਹ ਬੜੇ ਖੁਸ਼ ਹੋਏ ਵੀ ਪੰਜਾਬ ਵਾਲੇ ਆ ਗਏ ਆ, ਹੁਣ ਇੱਥੇ ਜਿਹੜਾ ਕਿਸੇ ਨਾਲ ਜਾਤੀ ਨਹੀਂ ਹੋਏਗੀ, ਧੀ ਭੈਣ ਦੇ ਨਾਲ ਜਾਤੀ ਨਹੀਂ ਹੋਏਗੀ ਜੀ। ਆ ਹੁਣੇ ਹੁਣੇ ਰੀਸੈਂਟ ਦੇਖਿਆ ਜੀ ਵੀ ਪੁਲਿਸ ਦੀ ਇੱਕ ਗੱਡੀ ਖੋ ਕੇ ਦੌੜ ਪਏ ਆ ਜੀ, ਇਹ ਤਾਂ ਪੰਜਾਬ ਵਾਲਿਆਂ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਜੀ। ਉਹਨਾਂ ਨੂੰ ਸਰਕਾਰ ਨੂੰ ਜਿਹੜੀ ਜਾਤੀ ਸਰਕਾਰ ਨੇ ਕੱਲ ਕੀਤੀ ਸੀ ਨਾ ਜੀ, ਓਹਨੂੰ ਜਸਟੀਫਾਈ ਇਹ ਕਰ ਦੇਣਗੇ ਵੀ ਹਾਂ ਜੀ ਵੀ ਕਿਉਂਕਿ ਇਹਨਾਂ ਨੇ ਜੋ ਹਰਕਤਾਂ ਕਰਨੀਆਂ ਆ ਉੱਥੇ ਉਹਨਾਂ ਦੀ ਜਿਹੜੀ ਫੋਰਸ ਯੂਜ਼ ਕੀਤੀ ਹੈਗੀ ਉਹ ਜਸਟੀਫਾਈ ਹੋ ਜਾਣੀ ਵੀ ਹਾਂ ਠੀਕ ਹੈ ਜੀ। ਔਰ ਤੁਸੀਂ ਦੇਖਿਓ ਸਹੀ ਕੱਲ ਤੱਕ ਪਿਕਚਰ ਜਿਹੜੀ ਹੈਗੀ ਜੇ 24 ਘੰਟੇ ਹੋਰ ਉੱਥੇ ਰਹਿ ਗਏ ਨਾ ਜੀ ਇਹਨਾਂ ਨੇ ਹੰਗਾਮਾ ਹੀ ਏਦਾਂ ਦਾ ਕਰ ਦੇਣਾ ਹੈਗਾ ਕਿ ਉਹਨਾਂ ਨੂੰ ਸਰਕਾਰ ਨੂੰ ਅੰਦੋਲਨ ਨੂੰ ਜਿਹੜਾ ਆ ਖੰਡਾਉਣ ਵਾਸਤੇ ਜੇ ਫੋਰਸ ਵੀ ਯੂਜ਼ ਕਰਨੀ ਪਈ ਤੇ ਉਹਨੂੰ ਵੀ ਜਿਹੜੇ ਅਕਲਮੰਦ ਲੋਕ ਹੈਗੇ ਉਹ ਜਸਟੀਫਾਈ ਕਰਨਗੇ ਉਹ ਕਹਿਣਗੇ ਠੀਕ ਗੱਲ ਹੈਗੀ ਯਾਰ ਜੋ ਉੱਥੇ ਹਾਲਾਤ ਬਣ ਗਏ ਸੀ ਉੱਥੇ ਵੀ ਹਥਿਆਰ ਤਾਂ ਲਹਿਰਾ ਰਹੇ ਸੀਗੇ ਜੀ
0: ਬਿਲਕੁਲ
1: ਜਦਕਿ ਬੱਚਿਆਂ ਦਾ ਅੰਦੋਲਨ ਬੜਾ ਪੀਸਫੁਲ ਚੱਲ ਰਿਹਾ ਸੀਗਾ ਤੇ ਮੈਂ ਜਿਹੜਾ ਹੈਗਾ ਕੱਲ ਤੋਂ ਹੀ ਇਹ ਚਿੰਤਾ ਜਿਤਾਉਣ ਲੱਗ ਪਿਆ ਸੀ ਜਦੋਂ ਮੈਂ ਵੀਡੀਓ ਦੇਖੀਆਂ ਸੀ ਵੀ ਇਹ ਨੰਗੀਆਂ ਗਰਪਾਨਾਂ ਲੈ ਕੇ ਘੁਮਾਉਂਦੇ ਚੱਲ ਪਏ ਆ ਜੀ ਅਗਲੇ ਦੀ ਮਦਦ ਵਾਸਤੇ।
0: ਦੇਖੋ ਆਪਾਂ ਗੱਲ ਕਰਦੇ ਕਰਦੇ ਚਲੋ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ ਵੀ ਸੀਜੇਪੀ ਪ੍ਰੋਟੈਸਟ ਨੂੰ ਮਿਲੇਗਾ ਕਿਸਾਨਾਂ ਦਾ ਸਾਥ ਐਸਕੇਐਮ ਸ਼ਨਿਚਰਵਾਰ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਘੜੇਗੀ ਵਿਉਂਤਬੰਦੀ ਤੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਉੱਤੇ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਰਸਮੀ ਫੈਸਲਾ ਕੀ ਅੱਗੇ ਕਰਨਾ ਹੈ ਜੀ। ਰਾਜੇਵਾਲ ਸਾਹਿਬ ਦਾ ਬਿਆਨ ਲੱਗ ਗਿਆ ਜੀ ਅੱਜ।
1: ਹਾਂਜੀ ਸਾਰੇ ਲੱਗਾ ਸਪੋਰਟ ਤਾਂ ਸਾਰਿਆਂ ਨੇ ਕੀਤੀ ਹੈਗੀ ਜੀ। ਵੈਸੇ ਵੀ ਇਹ ਜਿਹੜਾ ਅੰਦੋਲਨ ਆ ਇਹ ਗਿਆ ਫੈਲ ਹੁਣ
0: ਜੀ,
1: ਇਹ ਸਿਰਫ ਜੰਤਰ ਮੰਤਰ ਤੱਕ ਸੀਮਤ ਨਹੀਂ ਹੈ ਜੀ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਇੰਨਾ ਕੁ ਹਜੂਮ ਇਕੱਠਾ ਹੋਇਆ ਜੀ, ਉੱਥੇ ਮੈਂ ਦੇਖਿਆ ਕਿ ਰੋਪੜ ਤੋਂ ਜਾਂ ਹੋਰ ਆਲੇ ਦੁਆਲੇ ਲੋਕੀ ਇਕੱਠੇ ਹੋਏ ਆ ਜਾ ਕੇ ਤੇ ਉੱਥੇ ਉਹਨਾਂ ਨੇ ਤੇ ਐਡਰੈਸ ਕੀਤਾ ਪਬਲਿਕ ਨੂੰ। ਪਰ ਸਵਾਲ ਇਹ ਹੈਗਾ ਜਿੱਥੇ ਸ਼ੰਕਾ ਜਾਂਦੀ ਆ ਕਿ ਇਸ ਅੰਦੋਲਨ ਦਾ ਸੂਤਰਧਾਰ ਲੀਡਰ
0: ਜੀ
1: ਉਹ ਦੀਪਿਕੇ, ਉਹ ਤਾਂ ਅੱਜ ਕਹਿੰਦਾ ਯਾਰ ਮੈਨੂੰ ਬੁਖਾਰ ਆ ਮੈਂ ਥੋੜੀ ਰੈਸਟ ਕਰ ਰਹੀ ਆ
0: ਜੀ,
1: ਹੈ ਜੀ ਉਹ ਤਾਂ ਬੁਖਾਰ ਵਾਸਤੇ ਕਹਿੰਦਾ ਹੈਗਾ ਮੈਂ ਆਰਾਮ ਕਰਕੇ ਫਿਰ ਸ਼ਾਮ ਤੱਕ ਆ ਜਾਊਂਗਾ
0: ਜੀ।
1: ਉਹ ਇਸ ਕਰਕੇ ਇਹ ਅੰਦੋਲਨ ਜਿਹੜਾ ਹੈਗਾ ਨੌ ਸਿੱਖੀਆਂ ਦੇ ਹੱਥ ਵਿੱਚ ਆ, ਬੱਚੇ ਆਪ ਮੁਹਾਰੇ ਤਾਂ ਜ਼ਰੂਰ ਸ਼ਾਮਿਲ ਹੋਏ ਹੈਗੇ ਆ ਪਰ ਅੰਦੋਲਨ ਨੂੰ ਦਿਸ਼ਾ ਦੇਣੀ, ਅੰਦੋਲਨ ਨੂੰ ਜਿੱਦਾਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਰਾਜੇਵਾਲ ਸਾਹਿਬ ਦੀ ਅਗਵਾਈ ਜਿਹੜੀ ਆ ਨਾ ਜੀ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ
0: ਜੀ,
1: ਜੋ ਉਹਨਾਂ ਨੇ ਅਗਵਾਈ ਦਿੱਤੀ ਸੀ ਨਾ ਉਸ ਅੰਦੋਲਨ ਨੂੰ, ਉਹਨਾਂ ਨੇ ਅੰਦੋਲਨ ਨੂੰ ਪੀਸਫੁਲ ਵੀ ਰੱਖਿਆ, ਉਹਨਾਂ ਨੇ ਕੋਈ ਇੰਪ੍ਰੈਸ਼ਨ ਵੀ ਨੀ ਏਦਾਂ ਦਾ ਜਾਣ ਦਿੱਤਾ। ਜੇ ਨਿਹੰਗ ਸਿੰਘ ਆਏ ਨਾ ਜੀ ਮਦਦ ਵਾਸਤੇ ਅੱਗੇ ਹੋ ਕੇ, ਉਹਨਾਂ ਨੇ ਕਿਹਾ ਹਾਂ ਜੀ ਉੱਥੇ ਝੰਡੇ ਲੱਗੇ ਲਾਉਣ ਵਾਸਤੇ, ਉਹਨਾਂ ਨੇ ਕਿਹਾ ਰਹਿਣ ਦਿਓ ਤੁਸੀਂ ਭਾਈ ਇਹ ਸਾਡਾ ਕਿਸਾਨੀ ਅੰਦੋਲਨ ਆ ਇਹਨੂੰ ਧਾਰਮਿਕ ਰੰਗ ਨਾ ਦਿਓ ਜੀ। ਉਹਨਾਂ ਨੂੰ ਬਹੁਤ ਕੁਛ ਸਹਿਣਾ ਪਿਆ, ਉਹਨਾਂ ਨੂੰ ਕਾਮਰੇਡ ਜੇ ਉਹ ਇਸ ਤਰੀਕੇ ਨਾਲ ਕਿਹਾ, ਫਿਰ ਤੁਸੀਂ ਯਕੀਨ ਕਰੋ ਉਹਨਾਂ ਨੇ ਆਪਣਾ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਕੱਢ ਕੇ ਦਿਖਾ ਲਿਆ ਕਿ ਭਾਈ ਮੈਂ ਵੀ ਅੰਮ੍ਰਿਤਧਾਰੀ ਬੰਦਾ ਆ, ਦੋ ਟਾਈਮ ਪਾਠ ਕਰਨ ਵਾਲਾ, ਤੇ ਤੁਸੀਂ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਇਹ ਕੰਮ ਪਿੱਛੇ ਰੱਖੋ, ਜੋ ਮੈਂ ਕਹਿੰਦਾ ਹੈਗਾ ਉਹਦੇ ਹਿਸਾਬ ਨਾਲ ਚੱਲ ਲਓ, ਵੀ ਸਾਡਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਹੀ ਰਹਿਣ ਦਿਓ।
0: ਬਿਲਕੁਲ
1: ਰਾਜੇਵਾਲ ਸਾਹਿਬ ਨੇ ਫਿਰ ਆਪਣੀ ਇੱਕ ਫੋਰਸ ਬਣਾਈ ਸੀ ਜਿਹੜੀ ਕਿ ਡਿਸਿਪਲਿਨ ਮੇਨਟੇਨ ਕਰਦੀ ਸੀ ਜੀ ਅੰਦੋਲਨ ਦੇ ਵਿੱਚ, ਹੈ ਜੀ ਕਿਸੇ ਦੀ ਧੀ ਭੈਣ ਨਾਲ ਜਾਤੀ ਨਾ ਹੋਵੇ ਜਾਂ ਕੋਈ ਏਦਾਂ ਦਾ ਕੋਈ, ਫਿਰ ਉਹ ਦੇਖਦੇ ਸੀ ਕਿ ਕੋਈ ਅਨਨੋਨ ਬੰਦਾ, ਕਿਉਂਕਿ ਸਰਕਾਰ ਦੇ ਏਜੰਸੀਆਂ ਦੇ ਬੰਦੇ ਵੀ ਜਿਹੜੇ ਵਿੱਚ ਇਨਵੋਲਵ ਹੁੰਦੇ ਆ ਜਿਹੜੇ ਆ ਕੋਈ ਨਾ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੇ ਦੇਖੋ ਉਦੋਂ ਬੰਦੇ ਫੜੇ ਵੀ ਸੀ ਇਸ ਤਰੀਕੇ ਨਾਲ ਅੰਦੋਲਨ ਦੇ ਵਿੱਚ, ਜੇ ਕੋਈ ਆਉਣਾ ਇਹੋ ਜਿਹਾ ਬੰਦਾ ਇਹੋ ਜਿਹਾ ਆ ਜਾਣਾ ਉਹਨਾਂ ਨੇ ਚੱਕ ਕੇ ਠਾਣੇ ਗਿਆ ਵੀ ਇਹਦੀ ਆਇਡੈਂਟੀ ਡਿਸਕਲੋਜ਼ ਕਰੋ ਵੀ ਕੌਣ ਆ ਇਹ ਬੰਦਾ।
0: ਹਾਂਜੀ
1: ਬਹੁਤ ਉਹਨਾਂ ਨੇ ਮਨਿਊਟ ਲਈ ਔਰ ਬਹੁਤ ਅਕਲਮੰਦੀ ਦੇ ਨਾਲ ਅੰਦੋਲਨ ਲੜਿਆ ਸੀ ਉਹ
0: ਜੀ,
1: ਤੇ ਇੱਥੇ ਜਿਹੜਾ ਹੈਗਾ ਨਾ ਦੇਰ ਇਜ਼ ਅ ਲੈਟਨੈਸ, ਨੋ ਡਾਊਟ ਕਿ ਹੁਣ ਰਾਹੁਲ ਗਾਂਧੀ ਵਿੱਚ ਜਿਹੜਾ ਆ ਇਨਵੋਲਵ ਹੋਇਆ ਹੈ ਜੀ, ਤੇ ਬੈਟਰ ਵੇ ਤਾਂ ਇਹੀ ਆ ਕਿ ਇਹਨੂੰ ਡਾੜਾ ਹੈਗਾ ਆ ਕਿ ਜੇ ਪੋਲੀਟੀਕਲ ਲੀਡਰਸ ਦੀ ਅਕਸੈਪਟੈਂਸ ਨੂੰ ਇਹ ਕਬੂਲ ਕਰ ਲੈ ਯੂਥ
0: ਜੀ,
1: ਤੇ ਇਸ ਅੰਦੋਲਨ ਤੋਂ ਜਿਹੜਾ ਹੈਗਾ ਆ ਟਰਮਸ ਐਂਡ ਕੰਡੀਸ਼ਨ ਦੇ ਨਾਲ ਇਹ ਸਹੀ ਤਰੀਕੇ ਨਾਲ ਚੱਲਿਆ ਤੇ ਸਹੀ ਤਰੀਕੇ ਨਾਲ ਆਪਣੀਆਂ ਮੰਗਾਂ ਬਣਵਾ ਕੇ ਤੇ ਵਾਪਸ ਹੋ ਜਾਏ, ਬੱਚਿਆਂ ਦਾ ਨੁਕਸਾਨ ਨਾ ਹੋਵੇ, ਆਪਾਂ ਇਹੀ ਉਮੀਦ ਕਰਦੇ ਹੈਗੇ ਜੀ। ਦੂਜੀ ਗੱਲ ਇਹ ਹੈਗੀ ਆ ਜੀ ਕਿ ਪੋਲੀਟੀਕਲ ਸੈਕਟਰ ਦੇ ਉੱਤੇ ਜਿਹੜਾ ਆ ਪੋਲੀਟੀਕਲ ਕਲਾਸ ਦੇ ਉੱਤੇ ਫੇਥ ਰਿਹਾ ਹੀ ਨੀ ਬੱਚਿਆਂ ਦਾ।
0: ਬਿਲਕੁਲ ਹੈ ਜੀ,
1: ਕੀ ਇਸੇ ਤਰੀਕੇ ਨਾਲ ਪੋਲੀਟੀਕਲ ਲੀਡਰਸ ਨੇ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਆ ਸਵਾਏ ਲੁੱਟ ਮਾਰ ਤੋਂ ਹੋਰ ਕੋਈ ਨਾ ਮਤਲਬ ਇੰਪ੍ਰੈਸ਼ਨ ਦਿੱਤਾ, ਤੇ ਇਹ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈਗੀ ਆ ਨਾ ਜੀ ਉਹ ਸਾਡੀ ਡੈਮੋਕ੍ਰੇਸੀ ਦੇ ਨਿਜ਼ਾਮ ਤੋਂ ਮਤਲਬ ਪਿੱਛੇ ਹਟ ਜਾਏਗੀ ਜੀ, ਲੋਕੀ ਵੋਟ ਹੀ ਨੀ ਪਾਉਣ ਜਾਣਗੇ
0: ਜੀ। ਬਿਲਕੁਲ
1: ਤੁਸੀਂ ਦੂਰ ਕੀ ਜਾਣਾ ਜੀ, ਆਪਣੇ ਮੁਕੱਦਰ ਵੀਰ ਜੀ ਆ ਉਹ ਕਹਿੰਦੇ ਨੀ ਕਿ ਵੋਟ ਨੀ ਪਾਉਣੀ ਕਿਸੇ ਨੂੰ, ਕਿਉਂ ਨੀ ਪਾਉਣੀ ਕਿਉਂਕਿ ਸਾਰੇ ਹੀ ਏਦਾਂ ਦੇ ਹੈਗੇ ਆ ਜੀ। ਹੁਣ ਜੇ ਸਾਰੇ ਇਸ ਲੋਕ ਇਸ ਤਰੀਕੇ ਨਾਲ ਸੋਚਣ ਲੱਗ ਪਏ ਤੇ ਇਸ ਡੈਮੋਕ੍ਰੇਸੀ ਦਾ ਬਣੇਗਾ ਕੀ ਜੀ,
0: ਬਣੇਗਾ ਕੀ।
1: ਸੋ ਇਸ ਕਰਕੇ ਇਨ ਦਾ ਇੰਟਰਸਟ ਆਫ ਜਿਹੜਾ ਡੈਮੋਕ੍ਰੇਸੀ ਕਿ ਜੇ ਰਾਹੁਲ ਗਾਂਧੀ ਹੁਣ ਅੱਗੇ ਹੋਏ ਹੈਗੇ ਆ ਆਪਣੀਆਂ ਸ਼ਰਤਾਂ ਦੇ ਨਾਲ ਸਰਕਾਰ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਸ਼ਰਤਾਂ ਮੰਨ ਕੇ ਉਧਰ ਕੀ ਹੈਗਾ ਜੀ ਐਜੂਕੇਸ਼ਨ ਮਿਨਿਸਟਰ ਹੈ ਉਧਰ ਰਿਜ਼ਾਈਨ ਲੈਣਾ ਹੈ, ਲਓ ਜੀ ਬੱਚਿਆਂ ਨੂੰ ਅਸ਼ੋਰੈਂਸ ਦਿਓ ਜੀ ਕਿ ਬਾਅਦ ਅੱਗੇ ਤੋਂ ਏਦਾਂ ਤੇ ਕੋਈ ਗੱਲ ਨੀ ਹੋਊਗੀ, ਨਹੀਂ ਤੁਸੀਂ ਇਗਜ਼ਾਮ ਕਰਾ ਸਕਦੇ, ਤੁਸੀਂ ਇੰਟਰਵਿਊ ਦੇ ਪੈਟਰਨ ਦੇ ਉੱਤੇ ਜਿਹੜਾ ਹੈਗਾ ਸਿਲੈਕਸ਼ਨ ਕਰਨੀ ਸ਼ੁਰੂ ਕਰ ਦਿਓ ਜੀ।
0: ਜੀ ਬਿਲਕੁਲ ਹੈ ਜੀ।
1: ਹਾਂ ਜੀ, ਇਹ ਸਰ ਚੱਕਰ ਇਹ ਹੈ ਨਾ ਜੀ, ਇਹ ਨੈਕਸਸ ਆ ਇੱਕ
0: ਭ੍ਰਿਸ਼ਟ ਹੈ ਜੀ,
1: ਇਹ ਨੈਕਸਸ ਆ
0: ਕਿਉਂਕਿ ਇਹ
1: ਪੇਪਰ ਲੀਕ ਹੁੰਦੇ ਨੀ, ਪੇਪਰ ਲੀਕ ਹੁੰਦੇ ਨੀ, ਇਹ ਜਿਹੜੇ ਹੈਗੇ ਨਾ ਕੋਚਿੰਗ ਸੈਂਟਰ ਉਹਨਾਂ ਨੂੰ ਪੇਪਰ ਵੇਚੇ ਜਾਂਦੇ ਆ ਕਰੋੜਾਂ ਦੇ ਵਿੱਚ ਤਾਂ ਕਿ ਉਹ ਵੀ ਆਪਣਾ ਬਿਜ਼ਨਸ ਰਨ ਕਰ ਸਕਣ ਜੀ, ਤੇ ਬੱਚੇ ਤਾਂ ਵਿਚਾਰੇ ਆਪਣਾ ਭਵਿੱਖ ਬਣਾਉਣ ਵਾਸਤੇ ਆਉਂਦੇ ਹੈਗੇ ਤੇ ਲੀਡਰ ਦੇ ਇਹਨਾਂ ਚਿਕਰਾਂ ਦੇ ਵਿੱਚ ਕਮਾਈਆਂ ਕਰਨ ਵਾਸਤੇ ਆਉਂਦੇ ਹੈਗੇ।
0: ਜੀ ਬਿਲਕੁਲ
1: ਜੀ ਭਰਾ ਸਾਹਿਬ
0: ਜੀ। ਤੇ ਸੈਣੀ ਸਾਹਿਬ, ਪੁਲਿਸ ਵੈਸੇ ਹਰ ਵੇਲੇ ਕਟਹਿਰੇ ਦੇ ਵਿੱਚ ਰਹਿੰਦੀ ਹੈ, ਪਰ ਜੋ ਵੀਡੀਓਜ਼, ਚਲੋ ਮੈਂ ਇੱਕ ਉਸ ਹਿਸਾਬ ਦੇ ਨਾਲ ਗੱਲ ਕਰਨ ਲੱਗਿਆ ਕਿ ਕੁਝ ਚੀਜ਼ਾਂ 'ਚ ਚੰਗੀਆਂ ਵੀ ਕਰਦੀ ਹੈ ਪੁਲਿਸ ਤਾਂ ਵੀ ਉਹ ਆਪਣੇ ਆਪ ਦੇ ਵਿੱਚ ਦੋਸ਼ੀ ਕਹਿਲਾ ਜਾਂਦੀ ਹੈ ਜੀ। ਕਾਰਨ ਕੀ ਬਣਦੇ ਆ, ਕੱਲ੍ਹ ਦੀ ਕਾਫ਼ੀ ਵੀਡੀਓ ਵਾਇਰਲ ਹੋਈ ਹੈ ਬਰਨਾਲੇ ਦੇ ਵਿੱਚ ਸ਼ਹਿਰ ਦੀ, ਅਤੇ ਉੱਥੇ ਕਾਫ਼ੀ ਮੈਂ ਤਾਂ ਪਹਿਲਾਂ ਹੈਰਾਨ ਰਹਿ ਗਿਆ, ਮੈਂ ਕਿਹਾ ਇਹਨਾਂ ਗੰਦ ਕਾਹਤੋਂ ਪਿਆ, ਲੋਕ ਤੁਰੇ ਜਾਂਦੇ ਹੈ, ਤਾਂ ਪਤਾ ਉਦੋਂ ਲੱਗਿਆ ਜਦੋਂ ਪੂਰੀ ਖਬਰ ਦੇਖੀ ਹੈ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਾਫ਼ੀ ਜਿਹੜਾ ਉੱਥੇ ਹੱਲਾ ਗੁੱਲਾ ਕਰ ਰਹੇ ਨੇ, ਅਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤਾਂ ਉਹ ਕਮੇਟੀ ਦੇ ਨਾਲ ਰਲ ਕੇ ਤਾਂ ਉੱਥੇ ਜਿਹੜਾ ਸੀ ਸਫਾਈ ਵਗੈਰਾ ਕਰਾਉਣ ਦੀ ਕਰ ਰਹੀ ਸੀ ਕੋਸ਼ਿਸ਼, ਚਲੋ ਜੇ ਤੁਸੀਂ ਨਹੀਂ ਕਰਨਾ ਭਾਈ ਅਸੀਂ ਕਰਾ ਲੈਂਦੇ ਹਾਂ, ਤਾਂ ਉੱਥੇ ਉਹ ਫਿਰ ਆਪਣਾ ਅੜੀਅਤ ਸੁਭਾਅ ਦਿਖਾਉਣ ਲੱਗ ਗਏ, ਅਤੇ ਜਿਸ ਦੇ ਨਾਲ ਫਿਰ ਇੱਕ ਸ਼ਾਇਦ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਸਿਰ ਦੇ ਵਿੱਚ ਮੱਥੇ ਤੋਂ, ਅਤੇ ਦੋ ਚਾਰ ਜਾਣੇ ਨਾਲ ਫੜੇ ਲਿਜਾ ਰਹੇ ਨੇ ਉਹਨੂੰ, ਤੇ ਕਹਿੰਦੇ ਨੇ ਭਾਈ ਆ ਮਾਰ ਦਿਓ ਸਾਨੂੰ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ, ਤਾਂ ਉਹ ਪਹਿਲਾਂ ਤਾਂ ਦੇਖ ਰਹੇ ਕਾਫੀ ਚਿਰ, ਤੇ ਉਧਰ ਨੂੰ ਤੁਰਦੇ ਆਪ ਵੰਗਾਰਦੇ ਨੇ ਪੁਲਿਸ ਨੂੰ, ਤੇ ਫਿਰ ਪੁਲਿਸ ਵਾਲੇ ਜਦੋਂ ਫਿਰ ਲਾਠੀ ਚਾਰਜ ਕਰਦੇ ਆ, ਜੋ ਕਰਦੇ ਆ, ਫਿਰ ਰੋਲਾ ਪੁੱਠਾ ਪਾਉਣ ਲੱਗ ਜਾਂਦੇ ਵੀ ਸਾਨੂੰ ਮਾਰ ਸੁੱਟਿਆ, ਸਾਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ। ਇਹ ਕਿਵੇਂ ਦੇਖੀਏ ਜੀ ਇਸ ਮਸਲੇ ਨੂੰ, ਮਤਲਬ ਕਿ ਹਰ ਚੀਜ਼ ਦਾ ਫਾਇਦਾ ਕੋਈ ਨਾ ਕੋਈ ਤਾਂ ਲੈਣਾ ਚਾਹੁੰਦਾ ਹੀ ਹੈ, ਪਰ ਪੁਲਿਸ ਜਿਹੜੀ ਆ ਜੇ ਚੰਗਾ ਕੰਮ ਵੀ ਕਰਦੀ ਆ ਫਿਰ ਵੀ ਉਹ ਬਦਨਾਮ ਰਹਿੰਦੀ ਹੈ ਜੀ।
1: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਪੁਲਿਸ ਚੰਗਾ ਕੰਮ ਕਰਦੀ ਆ ਇਹ ਗੱਲ ਜਿਹੜੀ ਹੈਗੀ ਆ, ਤੁਸੀਂ ਤਾਂ ਫਿਨਲੈਂਡ 'ਚ ਬੈਠੇ ਕਹਿ ਸਕਦੇ ਆ
0: ਜੀ,
1: ਪਰ ਇੱਥੇ ਨਹੀਂ ਕਹਿ ਸਕਦੇ, ਕਿਉਂਕਿ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਬੰਦੇ ਜਿਹੜੇ ਆ ਜਿਹਦੇ ਨਾਲ ਜਾਤੀ ਹੋਈ ਹੋਵੇ ਉਹ ਉਹਦੇ ਨਾਲ ਜਿਹੜਾ ਆ ਇੱਕ ਸੈਂਟੀਮੈਂਟ ਰਨ ਕਰਨ ਲੱਗ ਪੈਂਦਾ ਜੀ।
0: ਪਰ ਦੋਵੇਂ ਪੱਖ ਦੇਖਣੇ ਚਾਹੀਦੇ ਨੇ, ਉਹ ਉਸੇ ਪੁਆਇੰਟ ਤੋਂ ਗੱਲ।
1: ਬਿਲਕੁਲ ਤੁਹਾਡੀ ਗੱਲ ਠੀਕ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਪਹਿਲੀ ਗੱਲ ਦੇ ਵਿੱਚ ਵੀ ਜਿਹੜਾ ਐਡ ਕਰਦੇ ਆ ਜੀ, ਦਿੱਲੀ ਦੀ ਮੇਰੇ ਕੋਲ ਖਬਰ ਜਿਹੜੀ ਸੀ ਉਹ ਰਹਿ ਗਈ ਸੀ ਮੇਰੇ ਕੋਲ, ਮੈਂ ਉਹ ਦੱਸਦੇ ਆ ਜੀ
0: ਜੀ,
1: ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਹੋਮ ਮਿਨਿਸਟਰੀ ਨੇ ਪਾਵਰਸ ਦੇ ਦਿੱਤੀਆਂ ਹੈਗੀਆਂ ਕਿ ਉਹ ਕਿਸੇ ਵੀ ਜਿਹੜਾ ਹੈਗਾ ਆ ਵੀ ਇਹ ਅੰਦੋਲਨਕਾਰੀ ਜਿਹੜਾ ਆ ਜੇ ਦੰਗਾਕਾਰੀ ਦੇ ਵਿੱਚ ਕਨਵਰਟ ਹੁੰਦਾ ਆ ਦੈਨ ਹੀ ਕੈਨ ਜਿਹੜਾ ਇੰਪੋਜ਼ NSA ਉਹਦੇ NSA ਦੇ ਤਹਿਤ ਉਹਦੀ ਗ੍ਰਿਫਤਾਰੀ ਕਰਨ ਵਾਸਤੇ ਉਹਦੇ ਕੋਲ ਸਿੱਧੀਆਂ ਪਾਵਰਸ ਹੈਗੀਆਂ, ਜਿਹਦੇ ਵਿੱਚ 12 ਦਿਨ ਤੋਂ ਲੈ ਕੇ ਤੇ 12 ਮਹੀਨੇ ਤੱਕ ਜੇ ਆ ਬਿਨਾਂ ਕਿਸੇ ਕੇਸ ਤੋਂ ਬੰਦੇ ਨੂੰ ਅੰਦਰ ਰੱਖ ਸਕਦਾ ਹੈਗਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਵੀ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਵੀ ਬੱਚੇ ਜਿਹੜੇ ਆ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ, ਜਿਹੜੇ ਕੋਈ ਤੇ ਜਿਹੜੇ ਆ ਹੁੜਦੰਗ ਬਚਾਉਂਦੇ ਹੈਗੇ ਆ ਜੀ, ਇਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਆ, ਉਸ ਗੈਦਰਿੰਗ ਤੋਂ ਅਵਾਇਡ ਕਰਨਾ ਚਾਹੀਦਾ, ਪੜ੍ਹਨ ਲਿਖਣ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਇਹ ਅੰਦੋਲਨ ਤਾਂ ਕਰ ਰਹੇ ਹੈਗੇ ਆ ਜੀ, ਉਹਨਾਂ ਨੂੰ ਨਾਲ ਨਾਲ ਆਪਣੇ ਭਵਿੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ।
1: ਹੁਣ ਜਿੱਥੇ ਤੱਕ ਆ ਜਾਓ ਜੀ ਸਫਾਈ ਸੇਵਕਾਂ ਦਾ
0: ਜੀ,
1: ਸਫਾਈ ਸੇਵਕਾਂ ਦਾ ਭਾਰਤ ਸਾਹਿਬ ਤੁਸੀਂ ਦੇਖੋ ਵੀ ਉਹ ਹੜਤਾਲ ਤੇ ਸੀਗੇ, ਉਹਨਾਂ ਦੀਆਂ ਮੰਗਾਂ ਸੀ ਕਿ ਸਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ ਪੈਨਸ਼ਨ ਯੋਜਨਾ ਦੇ ਵਿੱਚ
0: ਜੀ।
1: ਉਹ ਹੋਰ ਵੀ ਉਹਨਾਂ ਦੇ ਆਪਣੇ ਸਕੇਲ ਦੇ ਮੰਗ ਸੀ, ਉਹ ਕਹਿੰਦੇ ਸੀ ਵੀ ਜਿਹੜਾ ਕੰਮ ਕੋਈ ਨੀ ਕਰਦਾ ਉਹ ਕੰਮ ਅਸੀਂ ਕਰਦੇ ਹੈਗੇ
0: ਜੀ।
1: ਨੋ ਡਾਊਟ, ਬਿਲਕੁਲ ਠੀਕ ਕਹਿ ਰਹੇ ਹੈਗੇ ਜੀ। ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕੀਤਾ ਕਿ ਇਸ ਚੀਜ਼ ਨੂੰ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਵੀ ਗੰਦਗੀ ਜਿਹੜੀ ਆ ਉੱਥੇ ਰਹਿਣ ਦਿੱਤੀ। ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਇਹ ਪਹਿਲਾਂ ਦਾ ਮਸਲਾ ਚੱਲਦਾ ਪਿਆ ਸੀ ਵੀ ਗੰਦਗੀ ਜਿਹੜੀ ਹੈਗੀ ਸ਼ਹਿਰਾਂ ਦੇ ਵਿੱਚ ਪਈ ਹੈ ਜੀ, ਉਹਨੂੰ ਚੱਕਦਾ ਕੋਈ ਨੀ ਜੀ। ਚੱਕਣ ਵਾਲੇ ਜਿਹੜੇ ਆ ਉਹ ਹੜਤਾਲ ਤੇ ਬੈਠੇ ਸੀ
0: ਜੀ।
1: ਪੁਲਿਸ ਨੇ ਕੀਤਾ ਇੱਕ ਅਲਟਰਨੇਟਿਵ ਜਿਹੜਾ ਆ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਪੁਲਿਸ ਨੇ ਇੱਕ ਅਲਟਰਨੇਟਿਵ ਜਿਹੜਾ ਆ ਉਹ ਲਿਆਂਦਾ, ਕਿਸੇ ਹੋਰ ਨੂੰ ਕਿਹਾ ਵੀ ਭਾਈ ਤੁਸੀਂ ਚੱਕੋ ਟਰਾਲੀ ਦੇ ਵਿੱਚ ਜਦੋਂ ਉਹ ਗੰਦਗੀ ਜਾਂ ਲੱਦ ਰਹੇ ਸੀ
0: ਜੀ,
1: ਉਸ ਵੇਲੇ ਜਿਹੜਾ ਹੈਗਾ ਇਹਨਾਂ ਦੇ ਨਾਲ ਝੜਪ ਹੋਈ ਆ, ਹੰਗਾਮਾ ਹੋਇਆ ਜੀ।
0: ਜੀ
1: ਫਿਰ ਪੁਲਿਸ ਵਾਲਿਆਂ ਨੇ ਜਿਹੜਾ ਆ ਜਦੋਂ ਹਾਥੀ ਪੈ ਜਾਂਦੇ ਹੈਗੇ, ਪੁਲਿਸ ਦੀ ਵਰਦੀ ਦਾ ਇੱਕ ਖੌਫ ਤਾਂ ਹੋਣਾ ਚਾਹੀਦਾ, ਪਰ ਜਦੋਂ ਖੌਫ ਹੀ ਨੀ ਰਿਹਾ ਤੇ ਫਿਰ ਉਸ ਵੇਲੇ ਜਿਹੜਾ ਹੈਗਾ ਇਹ ਆਮਣੇ ਸਾਹਮਣੇ ਦੀ ਜੰਗ ਜਿਹੜੀ ਹੋਈ ਆ ਜੀ, ਉਹਦੇ ਵਿੱਚ ਵਰਦੀ ਵਾਲਿਆਂ ਨੂੰ ਤਾਂ ਪ੍ਰੋਟੈਕਸ਼ਨ ਹੈਗੀ ਆ ਇਸ ਚੀਜ਼ ਦੀ, ਨੋ ਡਾਊਟ ਕਿ ਵਰਦੀ ਵਾਲਿਆਂ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਜੀ। ਤੇ ਇਹ ਹੁਣ ਜਿਹੜਾ ਹੈਗਾ ਉਸ ਆਪਣੇ ਜਿਹੜੀ ਆ ਇਸ ਅੰਦੋਲਨ ਨੂੰ ਸਫਾਈ ਜਿਹੜੇ ਕਰਨ ਵਾਲੇ ਹੈਗੇ ਆ ਉਹ ਹੋਰ ਜਿਹੜਾ ਆ ਪ੍ਰਵੋਕ ਹੋਏ ਆ ਇਸ ਚੀਜ਼ ਤੋਂ
0: ਜੀ।
1: ਅੱਜ ਵੀ ਜਿਹੜਾ ਆ ਉਹਨਾਂ ਦੇ ਨਾਰੇ ਲੱਗਦੇ ਰਹੇ ਹੈਗੇ ਆ ਜੀ।
0: ਜੀ
1: ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ, ਇਹੋ ਜਿਹੀਆਂ ਪ੍ਰੋਬਲਮ ਛੇਤੀ ਐਡਰੈਸ ਕਰ ਦੇਣੀਆਂ ਚਾਹੀਦੀਆਂ, ਮੇਰਾ ਤਾਂ ਇਹੀ ਮੰਨਣਾ ਜੀ।
0: ਬਿਲਕੁਲ
1: ਸਾਹਿਬ।
0: ਤੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ, ਹਾਸਾ ਠੇਠਾ ਵੀ ਕਰ ਲਈਏ ਇੱਥੇ ਜਾਂਦੇ ਜਾਂਦੇ, ਕਹਿੰਦੇ ਤੁਸੀਂ ਵੀ ਮਿੰਟੂ ਵਾਂਗੂ ਕਹਿੰਦੇ ਕਹਿਣ ਲੱਗ ਪਏ, ਅਸੀਂ ਤਾਂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ, ਉਹ ਹਰ ਮੁੱਦੇ ਤੋਂ ਹਰ ਮੁੱਦੇ ਤੇ ਭੋਰਦਾ ਕਹਿੰਦੇ ਜੀ।
1: ਦੇਖੋ ਗੱਲ ਏਦਾਂ ਆ, ਅਸੀਂ ਦਾਵਾ ਤਾਂ ਨਹੀਂ ਕਰਦੇ ਹੈਗੇ,
0: ਸਾਡਾ
1: ਕੁਛ ਇੱਕ ਚੀਜ਼ਾਂ ਐਂਟੀ ਪਰ ਨਹੀਂ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਬਟ ਜਿੱਦਣ ਇਹ 1500 ਰੁਪਇਆ 1000 ਰੁਪਇਆ ਆਇਆ ਸੀਗਾ ਜੀ, ਉਦਣ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤੀ ਸੀ ਗੱਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨੀ ਨਾ ਜੀ।
0: ਉਦੋਂ ਕਿਸੇ ਦੀ ਸੀਗਾ, ਮੈਂ ਵੀ ਕਿਹਾ ਸੀਗਾ ਕਿ
1: ਕਿੱਥੋਂ ਪੈਸੇ ਆਏ ਹੈਗੇ ਆ, ਇਹਨਾਂ ਨੇ ਕਿੱਦਾਂ ਯੋਜਨਾ ਜਿਹੜੀ ਹੈਗੀ ਆ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਇਕੱਲੇ ਅਸੀਂ ਨੀ ਕਿਹਾ ਜੀ, ਇਹ ਸਰਦਾਰ ਹਮੀਰ ਸਿੰਘ ਹੋਣਾ ਦਾ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਸਰਦਾਰ ਹਮੀਰ ਸਿੰਘ ਹੋਣਾ ਨੇ ਵੀ ਆਂਕੜੇ ਇਹ ਦਿੱਤੇ ਸੀਗੇ ਜੀ, ਉਹਨਾਂ ਦਾ ਪਲਾਂਗ ਪ੍ਰੋਗਰਾਮ ਸੀਗਾ।
0: ਸੈਣੀ ਸਾਹਿਬ ਇਹ ਸਰਕਾਰ ਚਲੋ ਅੰਡਰ ਜਿਹੜਾ ਮਹਿਕਮਾ ਜਰੂਰ ਬਣ ਜਾਵੇ, ਵੱਖਰੀ ਗੱਲ ਹੈ, ਬੋਰਡ ਬਣ ਜਾਵੇ ਜਾਂ ਕਿੱਦਾਂ, ਜਿੱਦਾਂ ਮੈਂ ਕਿਹਾ ਸੀ ਇੱਥੇ ਵੱਖਰੀਆਂ ਏਜੰਸੀਆਂ ਨੇ, ਮਤਲਬ ਕਿ ਉਹ ਸੋਸ਼ਲ ਬੈਨੀਫਿਟ ਜੋ ਵੀ ਦੇਣਾ ਉਹ ਸਰਕਾਰ ਦਾ ਕੰਮ ਬਣੇਗਾ, ਉਹ ਵੱਖਰੇ ਦੋ ਮਹਿਕਮੇ ਨੇ ਸਾਡੇ ਇੱਥੇ ਸੋਸ਼ਲ ਸਿਕਿਉਰਿਟੀ ਦੇ ਲਈ, ਤੇ ਉਹਨਾਂ ਦੇ ਅੰਡਰ ਆ, ਉਹੀ ਸਾਰਾ ਹਿਸਾਬ ਕਿਤਾਬ ਦੇਖਦੇ ਆ, ਉਹਨਾਂ ਦਾ ਬਜਟ ਜ਼ਰੂਰ ਤਿਆਰ ਕੀਤਾ ਜਾਂਦਾ ਕਿ ਇੰਨੀ ਸਬਸਿਡੀ ਦੇਣੀ ਆ, ਇੰਨਾ ਸੋਸ਼ਲ ਬੈਨੀਫਿਟ ਦੇਣਾ, ਜੋ ਕੁਝ ਵੀ ਦੇਣਾ ਜੀ, ਪਰ ਉਹ ਸਰਕਾਰ ਤਾਂ ਆਪ ਇਹਨਾਂ ਚੀਜ਼ਾਂ ਨੂੰ ਆਪ ਗਣਾਉਣ ਲੱਗੀ ਆਈ ਆ, ਤੇ ਉਹ ਮਹਿਕਮਾ ਵੱਖਰਾ ਹੋਣਾ ਚਾਹੀਦਾ, ਬੋਰਡ ਹੀ ਵੱਖਰਾ ਹੋਣਾ ਚਾਹੀਦਾ, ਜੋ ਇਹਨਾਂ ਨੇ ਬਣਾਇਆ ਨੀ, ਫਸੇ ਵੀ ਉੱਥੇ ਹੀ ਆ ਜੀ।
1: ਪਰ ਇੰਡੀਅਨ ਐਕਸਪ੍ਰੈਸ ਨੇ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਸਰਚ ਕੀਤੀ ਸੀ ਜੀ, ਪੇਪਰ ਨੇ ਪਹਿਲਾਂ ਦਿੱਤਾ ਸੀ, ਅਸੀਂ ਜਿਹੜਾ ਹੈਗਾ ਕੌਣ ਹੋਣੇ ਆ ਜੀ, ਸਾਨੂੰ ਨੀ ਇੰਨਾ ਪਤਾ ਲੱਗਦਾ ਜਿਹੜੇ ਔਜਲਾ ਸਾਹਿਬ ਕਹਿੰਦੇ ਹੈਗੇ ਆ ਜੀ, ਅਸੀਂ ਤਾਂ ਜਿਹੜਾ ਹੈਗਾ ਆ ਹਾਂਜੀ ਅਖਬਾਰ ਦੇਖ ਲਈ ਦੀ ਹੈ ਜਾਂ ਉਸ ਤਰੀਕੇ ਦੇ ਨਾਲ ਸੋਰਸਿਸ ਤੋਂ ਜਿਹੜਾ ਆ ਜੋ ਜਾਣਕਾਰੀ ਹੋਵੇ ਉਹ ਸਾਂਝੀ ਕਰ ਦਿੰਦੇ ਹੈਗੇ ਜੀ, ਬਟ ਹਾਂ ਜੀ ਇਹ ਜਰੂਰ ਦਾਵਾ ਕਰ ਦੇਈਦਾ ਵੀ ਅਸੀਂ ਆਪਣੇ ਪ੍ਰੋਗਰਾਮ ਚ ਦੱਸਿਆ ਸੀ, ਇੰਨਾ ਤਾਂ ਹੱਕ ਰੱਖਦੇ ਹਾਂ ਜੀ ਇਹਦੀ ਗੱਲ ਕਹਿਣ ਦਾ, ਅਸੀਂ ਸੂਤਰਾਂ ਸਾਤਰਾਂ ਤੋਂ ਤਾਂ ਨਹੀਂ, ਸਾਨੂੰ ਪਤਾ ਲੱਗਾ ਅਸੀਂ ਜਿਹੜਾ ਹੈਗਾ ਜੋ ਸਾਰਾ ਅਸੀਂ ਕਿਹਾ ਸੀ, ਅੱਜ ਜਿਹੜਾ ਹੈਗਾ ਜੇ ਉਹ ਸੱਚ ਹੋ ਗਿਆ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਆਪਾਂ ਇੰਨਾ ਕੁ ਤਾਂ ਦਾਵਾ ਕਰਨ ਦਾ ਹੱਕ ਰੱਖਦੇ ਨਾ ਜੀ।
0: ਬਿਲਕੁਲ
1: ਹਾਂਜੀ ਜੀ ਭਰਤ ਸਾਹਿਬ
0: ਜੀ। ਜੀ ਸੈਣੀ ਸਾਹਿਬ ਕੁਝ ਹੋਰ ਗੱਲਬਾਤ ਕਰਨੀ ਚਾਹੋ ਤਾਂ ਸਵਾਗਤ ਹੈ ਜੀ, ਕੁਝ ਰਹਿ ਗਿਆ ਹੋਵੇ ਮੇਰੇ ਵੱਲੋਂ?
1: ਹਾਂਜੀ ਪਰ ਸਾਹਿਬ ਬਸ ਸਿਰਫ ਇਹ ਹੀ ਆ ਕਿ ਆਪਾਂ ਨੂੰ ਵਿਸ਼ ਕਰਨੀ ਚਾਹੀਦੀ ਹੈਗੀ ਆ ਕਿ ਜਿਹੜੇ ਬੱਚੇ ਅੰਦੋਲਨ ਦੇ ਵਿੱਚ ਪਏ ਹੈਗੇ ਜੀ
0: ਜੀ,
1: ਤੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਛੇਤੀ ਤੋਂ ਛੇਤੀ ਪ੍ਰਵਾਨ ਕਰੇ, ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੀ, ਕਿਉਂਕਿ ਸਹੀ ਗੱਲ ਹੈਗੀ ਹੈ ਜੀ ਕਿ ਜਿਹੜੇ ਅਸੀਂ ਹੁਣ ਇਸ ਜਿਸ ਏਜ ਦੇ ਵਿੱਚ ਅਸੀਂ ਹੈਗੇ ਆ ਨਾ ਜੀ, ਸਾਡੀ ਮਤਲਬ ਨਜ਼ਰ ਜਿਹੜੀ ਹੈਗੀ ਆ ਹਮੇਸ਼ਾ ਬੱਚਿਆਂ ਦੀ ਵੈਲ ਵਿਸ਼ਿੰਗ ਤੇ ਹੁੰਦੇ ਆ ਵੀ ਵੈਲ ਵਿਸ਼ ਰਿਹਾ ਸੀ ਤੇ ਉਹਨਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅੱਛਾ ਫਿਊਚਰ ਜਿਹੜਾ ਆ ਉਹ ਅਚੀਵ ਹੋਵੇ, ਜਾਂ ਸਾਡੇ ਜਿਹੜੇ ਹੈਗੇ ਆ ਜੇ ਤੋ ਸਰਕਾਰਾਂ ਨਹੀਂ ਇਹੋ ਜਿਹੇ ਟੈਸਟ ਕਰਾ ਸਕਦੀਆਂ ਤੇ ਇਹਨਾਂ ਨੂੰ ਆਪਣੇ ਕੋਈ ਪੈਟਰਨ ਬਦਲਨੇ ਚਾਹੀਦੇ ਹੈਗੇ ਆ ਜੀ,
0: ਜੀ
1: ਪਤਾ ਨੀ ਕਿੱਦਾਂ ਦੇ ਲੋਕ ਹੈਗੇ ਜਿਹੜੇ ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ ਜੀ, ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ, ਜੋ ਕਿ ਕਿਸੇ ਦੇ ਭਵਿੱਖ ਦੇ ਨਾਲ ਜਿਹੜਾ ਖੇਡਣਾ
0: ਆਪਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਖਬਰ ਕੀਤੀ ਸੀ, ਉਹਨਾਂ ਦਾ ਕਬਜ਼ਾ ਲੈਣ ਦਾ ਜਿਹੜਾ ਰੋਲਾ ਪੈ ਰਿਹਾ ਕਿ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਹੈ ਉਹ ਸਾਨੂੰ ਦਿਓ ਸਾਡੇ ਹੱਥਾਂ ਦੇ ਵਿੱਚ। ਤੇ ਅੱਜ ਜਿਹੜਾ ਧਾਮੀ ਜੀ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੇ, ਤੇ ਇਹ ਕੀ ਮਸਲਾ ਅਸਲ ਦੇ ਵਿੱਚ ਉਲਝੇਗਾ ਜਾਂ ਕਿੱਦਾਂ ਹੈ ਜੀ? ਕਿਉਂਕਿ ਹਰਿਆਣਾ ਕਮੇਟੀ ਵੀ ਝੀਂਡਾ ਉਹਨਾਂ ਨੇ ਜਿਹੜਾ ਸੀਗਾ ਸ਼ਾਇਦ ਉਹ ਉੱਥੇ ਲੈ ਲਈ ਸੀ, ਸਾਰਾ ਕੁਝ ਕੀਤਾ ਉਹਨਾਂ ਨੇ ਜਗਦੀਸ਼ ਝੀਂਡਾ ਉਹਨਾਂ ਨੇ।
1: ਜਦੋਂ ਨਾ ਇਹਨਾਂ ਨੇ ਹਰਿਆਣਾ ਕਮੇਟੀ ਬਣੀ ਨਾ
0: ਜੀ,
1: ਇਹਨਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਘਰ ਦਾ ਜੀ ਜਿਹੜਾ ਆ ਉਹਨੂੰ ਪੂਰਾ ਸਨਮਾਨ ਨਾ ਦਈਏ ਤੇ ਇੱਕ ਦਿਨ ਉਹ ਰੁੱਸ ਕੇ ਚਲ ਜਾਏ ਤੇ ਫਿਰ ਗਿਲਾ ਨੀ ਕਰਨਾ ਚਾਹੀਦਾ।
0: ਬਿਲਕੁਲ,
1: ਜਾਂ ਤੁਸੀਂ ਬੁੱਕਲ ਦੇ ਵਿੱਚ ਲੈ ਕੇ ਤੇ ਜੇ ਜਾਂ ਤਾਂ ਮਨਾਉਣ ਦੀ ਸਮਰੱਥਾ ਰੱਖਦੇ ਹੋਵੋ
0: ਜੀ।
1: ਹਰਿਆਣੇ ਵਾਲਿਆਂ ਨੇ ਪਹਿਲਾਂ ਇਹ ਕਿਹਾ ਵੀ ਇਹ ਸਾਡੇ ਜਿਹੜਾ ਹੈਗਾ ਆ ਵੀ ਗੁਰੂ ਘਰਾਂ ਤੋਂ ਜਿੰਨੇ ਕ ਮਤਲਬ ਚੜਾਵਾ ਇਹ ਲੈਂਦੇ ਆ ਜੀ, ਉਹਦੇ ਹਿਸਾਬ ਨਾਲ ਸਾਡੇ ਗੁਰੂ ਘਰਾਂ ਦੀ ਡਿਵੈਲਪਮੈਂਟ ਨੀ ਕਰਦੇ ਔਰ ਪੈਸਾ ਉੱਥੇ ਨਹੀਂ ਖਰਚਿਆ ਜਾਂਦਾ, ਇਹ ਪੈਸਾ ਜਿਹੜਾ ਹੈਗਾ ਇਹ ਇੱਧਰ ਖਰਚ ਲੈਂਦੇ
0: ਆ। ਹੁਣ ਵੀ ਕਹਿੰਦੇ ਸਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਆ ਨੀ।
1: ਹਾਂਜੀ, ਉਹਨਾਂ ਨੂੰ ਇਹ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਵੀ ਉੱਥੇ ਹਰਿਆਣੇ ਦੇ ਵਿੱਚ ਜੇ ਕੋਈ ਹੈਗੀ ਆ ਤੇ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ
0: ਜੀ।
1: ਅਲਟੀਮੇਟਲੀ ਹੁਣ ਜਿਹੜਾ ਹੈਗਾ ਜਦੋਂ ਉਹਨਾਂ ਦੀ ਸਟੇਟ ਗੌਰਮੈਂਟ ਨੇ ਦੇਖਿਆ ਸਿੱਖ ਸੈਂਟੀਮੈਂਟ ਏਦਾਂ ਦਾ ਹੈਗਾ ਜੀ ਇਹਨੂੰ ਡਿਵਾਈਡ ਐਂਡ ਰੂਲ ਵਾਲਾ ਕੰਮ ਵਧੀਆ ਰਹਿੰਦਾ ਹੈਗਾ, ਉਹਨਾਂ ਨੇ ਆਪਣੀ ਐਸ ਜੀ ਪੀ ਸੀ ਹਰਿਆਣੇ ਦੀ ਵੱਖਰੀ ਬਣਵਾ ਦਿੱਤੀ
0: ਜੀ।
1: ਹੁਣ ਐਸ ਜੀ ਪੀ ਸੀ ਹਰਿਆਣੇ ਦੀ ਜਦੋਂ ਵੱਖਰੀ ਬਣ ਗਈ ਆ ਤੇ ਉਹਨਾਂ ਦੀਆਂ ਐਸੈਟਸ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹੈਗੀਆਂ। ਜਦੋਂ ਤੁਸੀਂ ਮੰਨ ਲਓ ਇਸ ਚੀਜ਼ ਦੇ ਵਿੱਚ ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜਦ ਤੱਕ ਤੁਹਾਡੀ ਸੁਪਰਮੇਸੀ ਕੋਈ ਕਬੂਲ ਕਰਦਾ ਸੀ ਤੇ ਵੈਲ ਐਂਡ ਗੁੱਡ, ਜੇ ਜਦ ਤੱਕ ਤਾਂ ਮਤਲਬ ਅਗਲਾ ਬੰਦਾ ਜਾਂ ਕੋਈ ਬੱਚਾ ਹੀ ਆ ਜਦ ਤੱਕ ਸਤਿਕਾਰ ਦਿੱਤਾ ਦਿੰਦਾ ਹੈਗਾ ਜੀ, ਜਦੋਂ ਨਹੀਂ ਦਿੰਦਾ ਅਗਲਾ ਕਹਿੰਦਾ ਮੇਰਾ ਹਿੱਸਾ ਵੱਖਰਾ ਕਰ ਦਿਓ ਨਹੀਂ ਕਰੋਗੇ ਤੇ ਫਿਰ ਜਿਹੜਾ ਹੈਗਾ ਜਿਹੜਾ ਸਤਿਕਾਰ ਤਾਂ ਨਹੀਂ ਹੈਗਾ ਤੇ ਉੱਤੋਂ ਗਾਲਾਂ ਵੀ ਕੱਢੂਗਾ ਅਗਲਾ
0: ਜੀ,
1: ਉਹੀ ਚੱਕਰ ਇੱਥੇ ਵੀ ਆਇਆ ਹੈਗਾ ਜੀ। ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਇਹ ਆਪਣਾ ਕਬਜ਼ਾ ਛੱਡਦੇ ਨੀ ਜਦੋਂ ਤੁਹਾਨੂੰ ਪਤਾ ਆ ਵੀ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਆ ਤੇ ਤੁਹਾਡਾ ਹਰਿਆਣੇ ਦੇ ਵਿੱਚ ਲੱਖਾਂ ਤੇ ਕਾ ਹੈ ਕੋਈ ਨੀ,
0: ਪਰ ਉਹਦੇ ਵਿੱਚ ਹਰਿਆਣੇ ਦੀਆਂ ਜ਼ਮੀਨਾਂ। ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹ ਵੀ ਦਾਅਵਾ ਕਰਦੇ ਆ ਕਿ ਸਾਡੀਆਂ ਸੰਸਥਾਵਾਂ ਦੱਬੀਆਂ ਜਾ ਰਹੀਆਂ ਨੇ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਮੀਰੀ ਪੀਰੀ ਦਾ ਜਿਹੜਾ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਇਹ ਮੁੱਦੇ ਉੱਠਣਗੇ ਜੀ।
1: ਨਹੀਂ ਸਰ, ਹੁਣ ਮੁੱਦੇ ਕਾਹਦੇ ਉੱਠਣੇ ਹੈਗੇ ਤੇ ਕਾਹਦੇ ਇਹਨਾਂ ਨੇ ਮੁੱਦੇ ਅਡਰੈਸ ਕਰਾਉਣਾ ਜੀ।
0: ਜੀ,
1: ਚੱਕਰ ਇਹ ਹੈਗੀ ਆ ਕਿ ਸਿੱਖ ਕੌਮ ਵੀ ਹੁਣ ਇਸ ਵੇਲੇ ਜਿਹੜਾ ਆ ਨਾ ਜੀ ਉਹ ਲੀਡਰ ਲੈਸ ਆ
0: ਜੀ,
1: ਇੱਥੇ ਲੀਡਰ ਕੋਈ ਨਹੀਂ ਹੈ ਜੀ, ਕਿਸੇ ਨੂੰ ਕੋਈ ਨੀ ਲੀਡਰ ਮੰਨਦਾ। ਅਗਲੇ ਇੱਕ ਗਰੁੱਪ ਦਾ ਕੋਈ ਵੱਖਰਾ ਲੀਡਰ ਆ, ਦੂਜੇ ਗਰੁੱਪ ਦਾ ਕੋਈ ਵੱਖਰਾ ਆ, ਤੀਜੇ ਦਾ ਕੋਈ ਵੱਖਰਾ ਆ ਜੀ।
0: ਜੀ,
1: ਜੇ ਬਾਦਲ ਸਾਹਿਬ ਦੀ ਗੱਲ ਕਰੋ ਤੁਸੀਂ, ਜਾਂ ਤਾਂ ਬਾਦਲ ਸਾਹਿਬ ਜਿਹੜੇ ਹੈਗੇ ਸਾਰਿਆਂ ਨੂੰ ਪ੍ਰਵਾਨ ਹੋਣ
0: ਜੀ,
1: ਠੀਕ ਹੈ ਜੀ। ਐਸ ਜੀ ਪੀ ਸੀ ਦੀਆਂ ਚੋਣਾਂ ਇੰਨੇ ਸਾਲਾਂ ਤੋਂ ਹੋਈਆਂ ਨੇ ਜੀ, ਉਹਦੇ ਨਾਲ ਹੁੰਦਾ ਕਿ ਇਹ ਤਾਂ ਆਪਣੇ ਵੱਲੋਂ ਬੜੀ ਗ੍ਰੇਟਨੈਸ ਸਮਝਦੇ ਆ ਵੀ ਸਾਡੀ ਜੀ ਵੀ ਸਾਡੀ ਸੈਂਟਰ ਨਾਲ ਸਾਂਝ ਸੀ ਤੇ ਅਸੀਂ ਇੰਨੇ ਸਾਲ ਚੋਣ ਹੀ ਨੀ ਹੋਣ ਦਿੱਤੀ ਤੇ ਸਾਡੇ ਉਹੀ ਐਸ ਜੀ ਪੀ ਸੀ ਦੇ ਮੈਂਬਰ ਜਿਹੜੇ ਆ ਉਹੀ ਚੁਣੇ, ਐਸ ਜੀ ਪੀ ਸੀ ਦਾ ਜਿਹੜਾ ਆ ਬਾਰੇ ਡਿਸੀਜਨ ਉਹੀ ਲੈ ਰਹੇ ਹੈਗੇ ਜੀ। ਪਰ ਹੁੰਦਾ ਕੀ ਆ ਉਹਦੇ ਵਿੱਚ ਹੁੰਦਾ ਇਹ ਹੈਗਾ ਆ ਕਿ ਫਿਰ ਇੱਜ਼ਤ ਹੀ ਨੀ ਰਹਿੰਦੀ ਜੀ, ਜਦੋਂ ਟਰਮ ਤੁਹਾਡੀ ਜਿਹੜੀ ਮੁੱਕੀ ਹੈਗੀ ਆ ਤੁਹਾਨੂੰ ਫਿਰ ਉਸ ਨਜ਼ਰ ਨਾਲ ਦੇਖਿਆ ਹੀ ਨੀ ਜਾਂਦਾ, ਉਹਦੇ ਵਿੱਚੋਂ ਹੀ ਜਿਹੜਾ ਵਾਈਫਰਗੇਟ ਹੋ ਜਾਂਦੀ ਸੋਸਾਇਟੀ ਜੀ। ਏਦਾਂ ਹੀ ਹੁਣ ਅੰਮ੍ਰਿਤਪਾਲ ਉਹਨਾਂ ਦਾ ਧੜਾ ਵੱਖਰਾ ਬਣ ਗਿਆ ਜੀ, ਸਿੱਖ ਸੰਸਥਾਵਾਂ ਵੱਖਰੀਆਂ ਤੁਰੀਆਂ ਫਿਰਦੀਆਂ ਜੀ। ਉਹ ਕਾਰਨ ਕੀ ਹੈਗਾ ਆ ਕਿ ਇਹ ਆਪਣਾ ਮੋਹ ਪਾਸ਼ ਜਿਹੜਾ ਛੱਡਦੇ ਨੀ ਜੀ, ਏਦਾਂ ਹੀ ਇਹਨਾਂ ਦਾ ਹਰਿਆਣੇ ਨਾਲ ਹਾਲ ਆ ਜੀ। ਸੋ ਇਸ ਕਰਕੇ ਜਿਹੜਾ ਆ ਹਰਿਆਣੇ ਦਾ ਜਿਹੜਾ ਆ ਉਹ ਸਰ ਚੰਗੀ ਰਹਿਣਗੇ ਜੇ ਗ੍ਰੇਸਫੁਲੀ ਉਹਨਾਂ ਨੂੰ ਕਹਿ ਦੇਣਗੇ ਕਿ ਤੁਹਾਡੇ ਜਿਹੜੇ ਆ ਐਸੈਟਸ ਜਿਹੜੀਆਂ ਤੁਹਾਨੂੰ ਮੁਬਾਰਕ ਤੇ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਲਓ
0: ਜੀ। ਬਿਲਕੁਲ,
1: ਕਿਉਂਕਿ ਹੁਣ ਜਦੋਂ ਐਕਟੀ ਵੱਖਰਾ ਬਣ ਗਿਆ, ਜਦੋਂ ਗੁਰੂ ਘਰ ਹੀ ਤੁਹਾਡੇ ਵੱਖਰੇ ਹੋ ਗਏ ਤੇ ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਧੱਕੇ ਨਾਲ ਉਹਨੂੰ ਰਿਟੇਨ ਕਰਨਾ ਚਾਹੁੰਦੇ ਹੈਗੇ ਜੀ।
0: ਜੀ ਬਿਲਕੁਲ ਜੀ,
1: ਜੀ ਭਾਰਤ ਸਾਹਿਬ
0: ਥੈਂਕ ਯੂ ਸੈਣੀ ਸਾਹਿਬ, ਬਹੁਤ ਸ਼ੁਕਰੀਆ ਜੀ ਸਮਾਂ ਦੇਣ
1: ਲਈ। ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ ਜੀ, ਗ੍ਰੇਟਫੁਲ।
0: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਖਬਰਾਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਆਸਟ੍ਰੇਲੀਆ ਦੀ ਮੈਂ ਗੱਲਬਾਤ ਕਰ ਰਿਹਾ ਸੀ ਜਿਸ ਦੇ ਵਿੱਚ ਜਿਹੜਾ ਚੰਗਾ ਨਾਮ ਕਮਾਉਣ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੇ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਏਗਾ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਜਾਤ ਪਾਤ ਦੇ ਨਾਲ ਲੈ ਲੈਂਦੇ ਆ। ਪਰ ਪੂਰਾ ਸਨਮਾਨ ਕੀਤਾ ਗਿਆ ਆਪਣਾ ਉਸ ਦੇ ਵਿੱਚ। ਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਜੁੜ ਰਹੇ ਨੇ ਬੁੱਲੋਵਾਲ ਵਾਲੇ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਡੈਨਮਾਰਕ ਤੋਂ ਬਾਈ ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ ਅਨੁਜੀ ਬਹਾਦਰ ਜੀ।
2: ਤੁਸੀਂ ਤਾਂ ਮੇਰਾ ਹਾਸਾ ਖੜਾਉਂਦਾ ਜਦੋਂ ਨਾ ਆਪਣੇ ਨਾ ਦੂਜੇ ਵਕੀਲ ਸਾਹਿਬ ਨੂੰ ਉਹ ਕਿਹਾ ਸੀ ਨਾ ਮਿੰਟੂ ਵਾਲੀ ਗੱਲ।
0: ਹਾਂਜੀ ਹਾਂਜੀ।
2: ਉਹ ਕਿਉਂਕਿ ਨਾ ਮੈਂ ਵੀ ਸਾਰੇ ਰੇਡੀਓ ਸੁਣਦਾ ਹੁੰਦਾ ਹਾਂ, ਉਹਨਾਂ ਦਾ ਵੀ ਸੁਣਦਾ
0: ਜੀ,
2: ਹੈ ਨਾ ਮਿੰਟੂ ਵਾਲਾ ਵਿੱਚ ਜੀ। ਉਹ ਗੱਲ ਉਹਦੇ ਚ ਕੋਈ ਝੂਠੀ ਗੱਲ ਨਹੀਂ ਆ
0: ਜੀ।
2: ਉਹਨੇ ਨਾ ਮਤਲਬ ਗੱਲ ਨੂੰ ਜੋ ਪੂਰਾ ਗੱਲ ਘਰੋੜ ਕੇ ਦੇਖਿਆ ਨਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਏਦਾਂ ਆਉਣਾ ਆ।
0: ਉਹ ਕਈ ਵਾਰੀ ਨਾ ਤਕੀਆ ਕਲਾਮ ਕਹਿ ਲਓ ਨਾ, ਮੂੰਹ ਤੇ ਚੜਿਆ ਹੁੰਦਾ ਕੋਈ ਚੀਜ਼ ਦਾ ਤੇ ਉਹ ਬਿਲਕੁਲ ਅਜੇ ਹੋ
2: ਗਿਆ। ਮੈਂ ਤੁਹਾਨੂੰ ਹੋਰ ਵੀ ਦੱਸਦਾ ਇਕੱਲਾ ਉਹ ਨਹੀਂ ਆ
0: ਜੀ।
2: ਦੋ ਤਿੰਨ ਰੇਡੀਓ ਹੈਗੇ ਹੈਗੇ ਕੈਨੇਡਾ ਦੇ, ਕੋਈ ਅਮਰੀਕਾ ਦੇ ਆ
0: ਜੀ,
2: ਤੇ ਜਿਹੜਾ ਮਰਜ਼ੀ ਸੁਣ ਲਓ ਤੁਸੀਂ, ਕਿਉਂਕਿ ਪਤਾ ਨੀ ਜਾਂ ਜਿੰਨੇ ਵੀ ਪੱਤਰਕਾਰ ਰੇਡੀਓ ਚਲਾਉਂਦੇ ਆ ਉਹਨਾਂ ਨੂੰ ਆਦਤ ਹੀ ਆ ਇਹ, ਕਿਉਂਕਿ ਆਪਣੇ ਆਪ ਨੂੰ ਕਹਿਣ ਦੀ ਮੈਂ ਸਭ ਤੋਂ ਉੱਪਰ ਮੈਂ ਹੀ ਆ।
0: ਬਿਲਕੁਲ,
2: ਜਿੰਨੇ ਵੀ ਰੇਡੀਓ ਸੁਣ ਲਈ ਨਾ, ਜਿੰਨੇ ਮੈਂ ਸੌਖ ਸੱਚੀ ਕਹਿੰਦਾ, ਮੈਨੂੰ ਸਮਝ ਲੱਗੇ, ਮੈਂ ਉਹਨਾਂ ਨੂੰ ਲੋਕੀ ਹਮੇਸ਼ਾ ਇੱਦਾਂ ਕਹਿਣਗੇ।
0: ਹਾਂਜੀ,
2: ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈਗਾ, ਤਿੰਨ ਮਹੀਨੇ ਪਹਿਲੇ ਮੈਂ ਕਹਿ ਦਿੱਤਾ ਹੈਗਾ ਆਹ ਕੰਮ ਹੋਣਾ ਆ। ਮੈਂ ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ, ਮੈਂ ਉਦੋਂ ਤੁਹਾਨੂੰ ਕਿਹਾ ਸੀਗਾ ਕੰਮ ਹੋਣਾ ਆ, ਮਤਲਬ ਏਦਾਂ ਵੀ ਨਾ ਗੱਲਾਂ ਕਰਦੇ ਮੋਰਲਾ ਬੰਦਾ ਕਹਿੰਦਾ ਯਾਰ ਪਤਾ ਨੀ ਇਹਦੇ ਕਿੰਨੇ ਕੁ ਸੈਲ ਹੋਣਗੇ, ਪਰ ਪ੍ਰੋਬਲਮ ਇਹ ਹੈ ਕਿ ਪਰ ਜਿੱਦਾਂ ਨਾ ਮੈਂ ਇੱਥੇ ਕਹਿੰਦਾ ਹੁੰਦਾ ਆ ਵੀ ਜਿਹੜਾ ਮੈਨੂੰ ਹੁਣ ਕੋਈ ਬੇਵਕੂਫਣਾ ਵੀ ਕੋਈ ਡਰ ਮਾਰ ਯਾਰ ਮੈਨੂੰ ਆਈ ਮੈਨੂੰ ਵਿੱਚ 500 ਰੁਪਇਆ ਨੀ ਬਚਿਆ, ਵੀ ਮੈਂ ਸੋਚਦਾ ਮੈਂ ਕਿਹਾ ਯਾਰ ਕਿਹਨੂੰ ਬੇਵਕੂਫ ਬਣਾਉਣ ਲੱਗਿਆ, ਮੈਂ ਵੀ ਜਨਮਾਂ ਚ ਰਹਿਣਾ,
0: ਬਿਲਕੁਲ
2: ਮੈਨੂੰ ਨੀ ਪਤਾ ਖਰਚਾ ਹੁੰਦਾ ਕਿੰਨਾ ਹੁੰਦਾ, 500 ਵੱਜਦਾ ਜਾਂ 5000 ਵੱਜਦਾ ਪਿੱਛੇ, ਮੈਨੂੰ ਵੀ ਪਤਾ ਹੀ ਨਾ ਮੈਂ ਸਿਸਟਮ ਚ ਰਹਿਣਾ।
0: ਇੱਕ ਦੇਖੋ ਕਾਮਨ ਸੈਂਸ ਵੀ ਹੁੰਦੀ ਆ ਨਾ ਕਿ ਬੰਦਾ ਚਲੋ ਜਿਸ ਚੀਜ਼ ਦੇ ਨਾਲ ਹਰ ਵੇਲੇ ਘੁਲਦਾ ਆ ਜਾਂ ਗੱਲਬਾਤ ਹੁੰਦੀ ਆ, ਇੱਕ ਕਾਮਨ ਸੈਂਸ ਵੀ ਹੈਗੀ ਆ। ਇੱਥੇ ਦੇਖੋ ਬੱਚੇ ਆਪਣੇ ਜਿਹੜੇ ਨੇ ਉਹ ਗੱਲਾਂ ਕਈ ਵਾਰੀ ਆਪਾਂ ਨੂੰ ਨੀ ਪਤਾ ਹੁੰਦੀਆਂ ਜਿਹੜੀਆਂ ਬੱਚੇ ਕਰ ਜਾਂਦੇ ਨੇ ਜੀ, ਕਈ ਵਾਰੀ ਦੰਦਾਂ ਥੱਲੇ ਜੀਭ ਆ ਜਾਂਦੀ ਆ ਵੀ ਹੈ
2: ਜ਼ੇਵਰ ਸਿੱਖ ਨੂੰ ਮਿਲਦਾ ਬੱਚਿਆਂ ਦੇ ਕੋਲ,
0: ਬਿਲਕੁਲ
2: ਮਿਲਦਾ ਹੈਗਾ ਕੋਈ,
0: ਬਿਲਕੁਲ।
2: ਪਰ ਜਿੱਦਾਂ ਨਾ ਉਹਨੇ ਤਾਂ ਏਦਾਂ ਕਰਨਾ ਹੁੰਦਾ ਕਿ ਮੇਰੇ ਸੈਲ ਲਿਆ ਮੈਨੂੰ ਟਿਕਟਾਂ ਦਾ ਵੀ ਦਿੱਤਾ ਲਾ ਟਿਕਟ ਲੈ ਲਾ ਸਾਡੇ ਕੋਲ, ਮੈਂ ਜਾਣਨਾ ਨੀ
0: ਜੀ।
2: ਇੱਕ ਮੁੰਡਾ ਆ ਉੱਥੇ ਹੋਲੈਂਡ,
0: ਹਾਂਜੀ,
2: ਉਹ ਕਦੇ ਕਦੀ ਬੋਲਣਾ ਪੋਸਟ ਪਾਉਣਾ ਹੁੰਦਾ, ਉਹ ਕਦੇ ਇਹਦੇ ਖਿਲਾਫ ਹੀ ਆ। ਹੁਣ ਆਪਾਂ ਚਲੋ ਕਿਸੇ ਨਾਂ ਲੈ ਹੀ ਦਿੱਤਾ ਮਿੰਟੂ ਤਾਂ ਆਰਾਮ ਲੱਗ ਮਿੰਟੂ ਕਹਿ ਲੱਗਾ ਕਹਿਣ
0: ਜੀ,
2: ਵੀ ਉਹ ਫਿਰ ਉਹ ਕਹਿੰਦਾ ਸਵੇਰੇ ਹਲੇ ਤਾਂ ਕਾਪੂ ਕਹਿੰਦਾ ਰਾਜਸਥਾਨ ਤੋਂ ਮੋਢੇ ਲਿਆ ਕੇ ਚੱਕਰਾ ਫਤਿਹ ਦੱਸ ਲੋਕਾਂ ਨੂੰ ਨਾ। ਦੂਜਾ ਫਿਰ ਪਤਾ ਕੀ ਆ, ਜਿਹੜੀ ਨਾ ਉਹ ਉਦਾਹਰਣਾਂ ਦਿੰਦੇ ਹੁੰਦੇ ਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਪ੍ਰੇਰਨਾ ਕਿਹਾ ਹੈਗਾ, ਇੱਕ ਸ਼ੋਹਰਤ ਇੱਕ ਜਿਹਦੀ ਕੁਰਬਾਨੀ ਇਹਨੂੰ ਕੋਈ ਕੋਈ ਸੰਭਾਲ ਸਕਦਾ
0: ਹੈ। ਬਹੁਤ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਿੱਦਾਂ ਹੁਣ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਵਰਗੇ ਆ, ਉਹਨਾਂ ਨੇ ਕਦੀ ਜਿੱਤਿਆ ਉਹਨੇ ਜਿੱਤਾ ਕੇ ਮੈਨੂੰ ਬਾਹਰ ਖੜਾਓ ਜਾਂ ਕਿਸੇ ਹੋਰ ਜਾਂ ਕੋਈ ਹੋਰ ਜਿੱਦਾਂ ਮੇਰੇ ਵੋਟਾਂ ਲੜਾਓ। ਇੱਕ ਪਾਸੇ ਸਾਡੇ ਕੋਲ ਰਾਜੂ ਹੋਣਾ, ਲੋਕਾਂ ਨੇ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਝੰਡੇ ਲਾਏ,
0: ਹਾਂਜੀ ਬਿਲਕੁਲ,
2: ਕਹਿੰਦਾ ਵੋਟ ਪਾਓ ਬਾਦਲ ਨੂੰ, ਕਦੀ ਬਾਦਲ ਨੂੰ ਵੋਟ ਪਾਓ, ਕਦੀ ਅਕਾਲੀਆਂ ਨੂੰ ਵੋਟ ਪਾਓ, ਹੋਰ ਵੀ ਬੈਠੇ ਆ ਉਸ ਤੋਂ ਜ਼ਿਆਦਾ ਲੰਬੇ ਟਾਈਮ ਦੇ ਬੈਠੇ ਅੰਦਰ,
0: ਕੋਈ
2: ਨੀ ਬੋਲਿਆ।
0: ਨਾਲੇ ਦੇਖੋ ਉਹ ਥੋੜਾ ਜਿਹਾ ਪੋਲੀਟੀਕਲ ਸਿਸਟਮ ਦੇ ਨਾਲ ਚੱਲਦੇ ਆ ਨਾ, ਉਹ ਇੱਕ ਤਾਂ ਉਹ ਅਮਿਤ ਸ਼ਾਹ ਨੇ ਵੀ ਕਿਹਾ ਹੋਇਆ ਉਦੋਂ ਆਪਾਂ ਗੱਲ ਕੀਤੀ ਵੀ ਸੀ ਕਿ ਇਹ ਜਾਂ ਤਾਂ ਕਨਫੈਂਸ ਕਰ ਲੈਣ ਕਿ ਹਾਂ ਭਾਈ ਮੈਂ ਕੀਤਾ ਤਾਂ ਹੋਇਆ ਕਿ ਹਾਂ ਮੈਂ ਕੀਤਾ ਆ, ਅਗਲੇ ਕਹਿੰਦੇ ਤੁਸੀਂ ਮਾਫ਼ੀ ਮੰਗ ਲਓ ਫਿਰ ਤਾਂ ਤੁਹਾਨੂੰ ਰਿਹਾਈ ਦੇ ਸਕਦੇ ਆ ਜਾਂ ਕੁਛ ਕਰ ਸਕਦੇ, ਉਹ ਅਕਸੈਪਟ ਵੀ ਨਹੀਂ ਕਰਦੇ ਹੈ ਨਾ।
2: ਰਾਜਨੀਤੀ ਯਾਰ ਹੋਰ ਨੀ, ਹੋਰ ਕਿਸੇ ਦੇ ਕੋਲ ਨੀ ਚਲੇ ਜਾਂਦੇ ਅੰਦਰ, ਇਹ ਇੰਨੇ ਹੋਰ ਸਾਡੇ ਕੈਦੀ ਬੈਠੇ ਉਹਨਾਂ ਦੇ ਕੋਲ, ਕੱਲੇ ਰਾਜੋਵਾਲ ਦੇ ਕੋਲ ਕਿਉਂ,
0: ਉਹਦੀ
2: ਭੈਣ ਨੂੰ ਖੜਾ ਕੀਤਾ ਵੋਟਾਂ ਦੇ ਬਾਦਲਾਂ ਨੇ, ਬਾਦਲਾਂ ਨੇ ਖੜਾ ਕੀਤਾ ਵੋਟਾਂ ਹਾਰ ਗਈ
0: ਜੀ,
2: ਪ੍ਰਸਾਦ ਕਿਉਂ ਦਿੱਤਾ ਹੈਗਾ ਪੂਰੇ ਪੰਜਾਬ ਨੂੰ ਦਿੱਤਾ ਜਦੋਂ ਝੰਡੇ ਲਾ ਗਈ ਸੀ,
0: ਬਿਲਕੁਲ ਕੱਪੜਾ ਮੰਗਿਆ ਸੀ ਕੇਸਰੀ ਰੰਗ ਦਾ, ਹਾਂਜੀ ਬਿਲਕੁਲ
2: ਬਿਲਕੁਲ। ਇਸ ਕਰਕੇ ਜਿੱਦਾਂ ਮਿੰਟੂ ਵਾਲੇ ਦੀ ਗੱਲ ਆ, ਇਹ ਗੱਲ ਵਾਕਈ ਸਹੀ ਆ, ਉਹ ਨਾ ਬਹੁਤ ਜਾਣੇ ਜਿੱਦਾਂ ਨਾ ਜਿਵੇਂ ਕਈ ਜਦੋਂ ਤੁਸੀਂ ਖ਼ਬਰਾਂ ਪੜ੍ਹਦੇ ਹੁੰਦੇ ਆ, ਕੋਈ ਕੋਈ ਕਿਸੇ ਦਾ ਕੋਈ ਵਿੱਚ ਡਾਇਲੋਗ ਹੁੰਦਾ ਹੈ ਨਾ, ਉਹਦੇ ਮੂੰਹ ਚੋਂ ਡਾਇਲੋਗ ਵੀ ਨੀ ਹੁੰਦਾ ਚੱਲੇ, ਜਦੋਂ ਕੋਈ ਗਲਤ ਕਿਸੇ ਡਾਇਲੋਗ ਮਾਰਦਾ ਨਾ, ਇੱਕ ਪਾਸੇ ਉਹ ਕਹਿੰਦਾ ਰਹਿੰਦਾ ਮੈਂ ਕਦੀ ਕੋਈ ਫਿਲਮ ਨੂੰ ਦੇਖੀ ਕਦੀ ਗਾਣੇ, ਜਦੋਂ ਉਹਨਾਂ ਨੇ ਕੋਈ ਪ੍ਰੋਬਲਮ ਕਰਨੀ ਆ ਉਹਨੇ ਕਹਿਣਾ ਇੱਕ ਗਾਣਾ ਆਇਆ ਸੀਗਾ 1970 ਦੇ ਵਿੱਚ, ਯਾਰ ਜਦੋਂ 1970 ਦਾ ਗਾਣਾ ਯਾਦ ਆ ਗਿਆ ਮਤਲਬ ਸਾਰੇ ਸੁਣੇ ਹੋਣਗੇ।
0: ਬਿਲਕੁਲ ਹੈ ਜੀ,
2: ਫਿਰ ਓਹਨੇ ਕਬੱਡੀ ਵੀ ਖੇਡੀ ਆ, ਓਹਨੇ ਬਾਸਕਟਬਾਲ ਵੀ ਖੇਡਿਆ, ਓਹਨੇ ਗੁੰਡਾਗਰਦੀ ਵੀ ਕੀਤੀ ਆ, ਉਹ ਗੈਂਗਸਟਰ ਵੀ ਰਿਹਾ ਆ, ਉਹ ਅਖਬਾਰਾਂ ਚ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ, ਉਹ ਰਾਜਨੀਤੀ ਵੀ ਕੀਤੀ, ਓਹਨੇ ਵਾਲੀਬਾਲ ਵੀ ਖੇਡਿਆ, ਇਹ ਮੈਨੂੰ ਨੀ ਸਮਝ ਮੈਂ ਸਾਡੇ ਕੋਲ ਕੰਮ ਹੋਏ ਨੀ ਇਹਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਉਹ ਕਈ ਵਾਰੀ ਹੁੰਦਾ ਮਤਲਬ ਕਿ ਹਰ ਗੱਲ ਦੇ ਵਿੱਚ ਚਲੋ ਜਿਹੜੀ ਅਸੀਂ ਕਹਿ ਦੇ ਤਾਂ ਭਾਈ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਨਹੀਂ ਪਤਾ ਹਨਾ, ਐਵੇਂ ਹਰ ਪਾਸੇ ਲੱਤ ਨਾ ਫਸਾਈਏ, ਫੁੱਟਬਾਲ ਖੇਡਦੇ ਰਹੇ ਖੇਡਦੇ ਰਹੇ, ਕ੍ਰਿਕਟ ਦਾ ਬਾਰੇ ਨਹੀਂ ਪਤਾ ਨਹੀਂ ਪਤਾ ਕਹਿ ਦੇਈਦਾ ਜੀ ਨਹੀਂ ਪਤਾ ਜੀ।
2: ਉਹਨੇ ਕ੍ਰਿਕਟ ਦਾ ਵੀ ਕਿਹਾ, ਜਿਮ ਦਾ ਵੀ ਕਿਹਾ, ਉਹਨੇ ਵਾਲੀਬਾਲ ਵੀ ਕਿਹਾ, ਉਹਨੇ ਫੁੱਟਬਾਲ ਵੀ ਕਿਹਾ, ਉਹਨੇ ਗੈਂਗਸਟਰ ਵੀ ਕਿਹਾ, ਉਹਨੇ ਪੱਤਰਕਾਰੀ ਬਹੁਤ ਹਲੋ ਕਰਦੇ ਨੇ, ਅਖਬਾਰਾਂ ਚ ਬੜਾ ਕੰਮ ਕੀਤਾ। ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਕੰਮ ਬੰਦਾ ਕਿੱਦਾਂ ਕਰ ਸਕਦਾ ਆ।
0: ਜੀ ਜੀ ਜੀ,
2: ਜਿੱਦਾਂ ਉਹ ਤਾਂ ਉਹੀ ਗੱਲ ਹੋ ਗਈ, ਜਿੱਦਾਂ ਉਹ ਕਹਿੰਦਾ ਅਕਸ਼ੇ ਕੁਮਾਰ ਕਦੀ ਆਪਣੇ ਪੇ ਨੂੰ ਬਣਾਉਂਦਾ ਸੀ, ਮੇਰਾ ਪੇ ਸੀਗਾ ਵਕੀਲ ਸੀਗਾ, ਕਦੀ ਕਹਿੰਦਾ ਮੇਰਾ ਫੇਰ ਰੇੜੀ ਲਾਉਂਦਾ ਸੀ, ਪੇ ਕਰਦਾ।
0: ਚੰਨੀ ਸਾਹਿਬ ਵੀ ਤਾਂ ਕਹਿੰਦੇ ਸੀ ਬੱਕਰੀ ਵੀ ਚੋਰੀ ਹੈ ਸੀ, ਧਾਰਾਂ ਵੀ ਗੱਡੀਆਂ ਨੇ, ਮੰਜਾ ਵੀ ਬਾਣ ਵਾਲਾ ਬਣਾਇਆ ਸੀ।
2: ਸਾਡੇ ਘਰ ਵੀ ਅਸੀਂ ਮੱਝਾਂ ਰੱਖ ਛੱਡੀਆਂ ਜਦੋਂ ਛੋਟੇ ਸੀਗੇ ਅਸੀਂ, ਮੈਂ 19 ਸਾਲ ਦਾ ਜਦੋਂ ਬਾਹਰ ਆ ਗਿਆ, ਤੁਹਾਨੂੰ ਪਹਿਲਾਂ ਕਰਿਓ ਆਪਾਂ ਗੱਲ ਕੀਤੀ, 19 ਸਾਲ ਦਾ ਮੈਂ ਬਾਹਰ ਆ ਗਿਆ ਸੀ, ਅਸੀਂ 19 ਸਾਲ ਦੀ ਉਮਰ ਤਾਂ ਬਥੇਰੇ ਪੱਠੇ ਪੁੱਠੇ ਲੈ ਆਉਂਦੇ ਸੀ, ਸਿਰਫ ਪੱਠੇ ਲਿਆਉਂਦੇ ਆ, ਮੇਰਾ ਨਾ ਹਾਸਾ ਨਿਕਲ ਗਿਆ ਮਿੰਟ ਪੜ੍ਹਨ ਲੱਗੇ, ਤੁਹਾਨੂੰ ਪਹਿਲਾਂ ਹਿਸਾਬ ਜਿਹਾ ਨੀ ਆਇਆ ਗੱਲ ਕੀ ਸੀਗੀ, ਤੁਹਾਨੂੰ ਸਮਝ ਲੱਗੇ ਲਾ ਪੜ੍ਹ ਕੇ।
0: ਨਹੀਂ ਮੈਂ ਪਹਿਲਾਂ ਪੜ੍ਹ ਲਿਆ ਸੀਗਾ ਕਮੈਂਟ, ਮੈਂ ਤਾਂ ਹੀ ਕਿਹਾ, ਮੈਂ ਕਿਹਾ ਥੋੜਾ ਜਿਹਾ ਸੈਣੀ ਸਾਹਿਬ ਹਾਸਾ ਠੱਟਾ ਵੀ ਕਰ ਲਈਏ ਜਾਂਦੇ ਜਾਂਦੇ, ਹਾਂਜੀ ਤਾਂ ਹੀ ਮੈਂ ਕਿਹਾ।
2: ਉਹਨਾਂ ਨੇ ਧਾਰਨਾ ਧਾਰਨਾ ਵੀ ਕੀਤਾ ਨਾ, ਚੱਲ ਜੈਂਡਰ ਦੋ ਦਿੱਤਾ ਗਿਆ ਤੁਸੀਂ।
0: ਹਾਂਜੀ ਹਾਂਜੀ, ਔਜਲਾ ਸਾਹਿਬ ਨੇ ਲਿਖਿਆ ਸੀ, ਹਾਂਜੀ ਕਿਹਾ ਤੁਸੀਂ ਵੀ ਲਾਪੇ ਕੰਮ ਜੀ। ਹਾਂਜੀ ਜੀ,
2: ਅੱਜ ਫਿਰ ਇਹਨਾਂ ਨੂੰ ਕਲੋਲ ਹੋ ਗਈ ਆ
0: ਜੀ। ਅੱਛਾ ਜੀ,
2: ਚਲੋ ਤੁਹਾਡੇ ਸੁਣਦੇ ਹਾਂ।
0: ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਬੁੱਲੋਵਾਲ ਵਾਲੇ, ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲੋ ਗੱਲ ਕਰਦੇ ਆ ਆਸਟ੍ਰੇਲੀਆ ਦੀ, ਅੱਜ ਪੋਜ਼ਿਟਿਵ ਖਬਰਾਂ ਬਹੁਤ ਨੇ। ਬੌਂਡੀ ਬੀਚ ਦੇ ਵਿੱਚ ਜਿਹੜਾ ਸ਼ੂਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ, ਆਸਟ੍ਰੇਲੀਆ ਦੇ ਵਿੱਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਜਿਹੜੀ ਹੈ ਮਿਲੀ ਹੈ ਸਥਾਈ ਰਿਹਾਇਸ਼ ਦਿੱਤੀ ਹੈ। ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਹੋਈ ਭਿਆਨਕ ਹਮਲੇ ਦੇ ਦੌਰਾਨ ਜਿਹੜਾ ਸੀ ਭਾਰਤੀ ਮੂਲ ਦੇ 37 ਸਾਲਾਂ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਜਿਹੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਜਿਹੜੀ ਕਾਇਮ ਕੀਤੀ ਸੀ, ਉਸਨੇ ਗੋਲੀਆਂ ਦੀ ਬਰਸਾਤ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਸੀ ਤੇ ਕਰੀਬ 18-20 ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਹਰਾ ਹਾਸਲ ਕੀਤਾ ਹੈ। ਪਾਸ਼ਾ ਦੀ ਜਿਹੜੀ ਇਸ ਬਹਾਦਰੀ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਜਿਹੜਾ ਹੈ ਉਹਨਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ, ਤੇ ਇਸ ਤੋਂ ਇਲਾਵਾ ਉਸਦੀ ਪਤਨੀ ਤੇ 3 ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ਦੇ ਉੱਤੇ ਜਿਹੜਾ ਲੋਕਾਂ ਨੇ ਪਾਸ਼ਾ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਹੈ। ਕਈਆਂ ਨੇ ਤਾਂ ਲਿਖ ਦਿੱਤਾ ਕਿ ਉਸ ਨੂੰ ਬਹਾਦਰ ਇਨਸਾਨ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ ਵੱਖ ਭਾਈਚਾਰਿਆਂ ਵਿਚਕਾਰ ਜਿਹੜਾ ਭਰੋਸਾ ਤੇ ਏਕਤਾ ਨੂੰ ਮਜ਼ਬੂਤ ਕਰਦੇ ਹੈ, ਤੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਨਾਲ ਵੀ ਤੇ ਆਰਥਿਕ ਇਨਾਮ ਵੀ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ, ਉਹ ਹੱਕਦਾਰ ਹੈ। ਵੇਰਵਿਆਂ ਦੇ ਅਨੁਸਾਰ ਰਾਹਤ ਕਾਰਜਾਂ ਦੇ ਦੌਰਾਨ ਪਾਈ ਉਸਦੀ ਜਿਹੜੀ ਸੀ ਟੋਪੀ ਨੂੰ ਸਿਡਨੀ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ, ਜੋ ਉਸ ਸਮੇਂ ਦੇ ਵਿੱਚ ਉਹਨੇ ਜੋ ਕੱਪੜੇ ਪਾਏ ਹੋਏ ਸਨ, ਕੈਪ ਲਈ ਹੋਈ ਸੀ। ਤੇ ਰਹਿਮਤ ਪਾਸ਼ਾ ਦਾ ਜਿਹੜਾ ਨਾਮ ਕਈ ਬਹਾਦਰੀ ਪੁਰਸਕਾਰਾਂ ਦੇ ਲਈ ਵੀ ਭੇਜਿਆ ਗਿਆ ਹੈ ਉੱਥੇ। ਕਿਆ ਬਾਤ ਹੈ ਜੀ, ਸਲਾਮ ਹੈ, ਸਲੂਟ ਹੈ ਇੱਦਾਂ ਦੇ ਦੋਸਤਾਂ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ, ਜਾਨਾਂ ਬਚਾਈਆਂ ਨੇ। ਦੂਸਰੇ ਪਾਸੇ ਲੜਾਈ ਜੰਗ ਦੀ ਗੱਲ ਕਰੀਏ, ਹੌਰਮੁਜ਼ ਦੇ ਬਾਰੇ ਇਰਾਨ ਦੀ ਮੰਗ ਹੈ ਡੇਂਜਰਸ ਮਿਸਾਲ। ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵਿਸ਼ੇਸ਼ ਮੰਤਰੀ ਵੱਲੋਂ ਆਸੀਅਨ ਮੁਲਕਾਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ੀਆਈ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਹੌਰਮੁਜ਼ ਨੂੰ ਕੰਟਰੋਲ ਕਰਨ ਦੇ ਉੱਤੇ ਉਥੋਂ ਟੋਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਦੇ ਉੱਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖਤਰਾ ਜਿਹੜਾ ਪੈਦਾ ਕਰੇਗੀ। ਰੂਬੀਓ ਇੱਥੇ ਜਿਹੜਾ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਅਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੇ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਦੇ ਵਿੱਚ ਰੁੱਝਿਆ ਹੋਇਆ ਪਰ ਉਹ 100% ਆਸੀਅਨ ਮੁਲਕਾਂ ਦੇ ਨਾਲ ਹੈ ਤੇ ਜੇ ਅਸੀਂ ਮੱਧ ਪੂਰਬ ਦੇ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ ਤੇ ਟੋਲ ਵਸੂਲੇਗਾ ਤੇ ਜੇ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ ਤਾਂ ਅਸੀਂ ਬਹੁਤ ਹੀ ਖਤਰਨਾਕ ਮਿਸਾਲ ਕਾਇਮ ਕਰਾਂਗੇ ਉੱਥੇ ਜੋ ਇਸ ਖੇਤਰ ਸਣੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦੁਹਰਾਈ ਜਾਵੇਗੀ। ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਦੇ ਨਾਲ ਇੱਕ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣ ਦੀ ਆਸ ਹੈ ਜੋ ਸੰਭਾਵੀ ਤੌਰ ਦੇ ਉੱਤੇ ਸੂਬੇ ਨੂੰ ਉਸਦੇ ਗੈਰ ਫੌਜੀ ਪਰਮਾਣੂ ਪ੍ਰੋਗਰਾਮ ਦੇ ਲਈ ਯੂਰੇਨੀਅਮ ਭਰਪੂਰਤਾ ਦੀ ਜੜੀ ਸਮਰਥਾ ਮੁਹੱਈਆ ਕਰਾ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਅਮਰੀਕਾ ਵੱਲੋਂ ਦਸਤਖਤ ਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਦੇ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਦੇ ਤਹਿਤ ਸਾਂਝੇ ਅਮਰੀਕਾ ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ ਜੋ ਵੇਰਵਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਧਿਕਾਰਤ ਨਹੀਂ ਸਨ ਤੇ ਉਹਨਾਂ ਇਹ ਵੀ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦਿੱਤੀ ਹੈ ਤੇ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਫੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਯੂਰਪੀਅਨ ਯੂਨੀਅਨ ਦੇ ਵਫਦ ਦੇ ਵੱਲੋਂ ਮਾਸ ਗ੍ਰੇਵਸ ਵਾਲੀ ਥਾਂ ਦਾ ਵਿਜ਼ਿਟ ਕੀਤਾ ਜਾ ਰਿਹਾ। ਸ੍ਰੀਲੰਕਾ ਦੇ ਵਿੱਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੇ ਲਈ ਮੁਜ਼ਾਹਰਾ ਜਿਹੜਾ ਕੀਤਾ। ਸ੍ਰੀਲੰਕਾ ਦੇ ਵਿੱਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰਪੀਅਨ ਯੂਨੀਅਨ ਦੇ ਵਫਦ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਦੇ ਵੱਲੋਂ ਜਾਂਚ ਕਰਵਾਈ ਜਾਵੇ ਤੇ ਸ੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ਦੇ ਵਿੱਚ ਸਥਿਤ ਚੈਮਾਨੀ ਦੇਸ਼ ਦੇ ਵਿੱਚ ਲਗਭਗ 3 ਦਹਾਕੇ ਲੰਮੇ ਚੱਲੀ ਖਾਨਾ ਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉੱਥੇ ਦਫ਼ਨਾਉਣ ਦੇ ਕਾਰਨ ਚਰਚਾ ਦੇ ਵਿੱਚ ਰਿਹਾ। ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਤੇ ਪੀੜਤਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫ਼ਦ ਦੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਤੇ ਨੀਦਰਲੈਂਡ ਦੇ ਜਿਹੜੇ ਨੇ ਸਫੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗੁਨਾਨ ਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੇ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਉੱਥੋਂ ਬਰਾਮਦ ਹੋ ਚੁੱਕੇ ਹੈ। ਬੀਤੇ ਦਿਨ ਵੀ 3 ਬੱਚਿਆਂ ਦੇ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੇ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਤੇ ਸੜੀਆਂ ਹੱਡੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਨੇ ਤੇ ਫਰਵਰੀ 2025 ਦੇ ਵਿੱਚ ਉਸਾਰੀ ਦੇ ਕੰਮਾਂ ਦੇ ਦੌਰਾਨ ਉੱਥੋਂ ਪਹਿਲੀ ਵਾਰ ਜਿਹੜਾ ਪਿੰਜਰ ਉੱਥੇ ਮਿਲਿਆ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਭਾਰਤ ਤੇ ਨਿਊਜ਼ੀਲੈਂਡ ਨੇ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਹਸਤਾਖਰ ਕਰ ਦਿੱਤੇ ਹੈ ਤੇ ਰਿਸ਼ਤੇ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਫੇਰੀ ਜੋ ਕਿ 40 ਸਾਲਾਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ, ਉਹਨੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ ਉੱਚਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਜਿਹੜੀ ਮੇਜ਼ਬਾਨੀ ਦੇ ਵਿੱਚ ਦੋਵਾਂ ਨੇਤਾਵਾਂ ਨੇ 2030 ਤੱਕ ਦਾ ਰੋਡਮੈਪ ਬਣਾਇਆ। ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਤਖਤ ਕੀਤੇ ਹੈ। 10 ਦੁਵੱਲੇ ਸਮਝੌਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ। ਨਾਲ ਹੀ ਮੁੱਖ ਖੇਤਰਾਂ ਦੇ ਵਿੱਚ 8 ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਇਸ ਨਵੇਂ FTA ਦਾ ਜਿਹੜਾ ਉਦੇਸ਼ ਹੈ, ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਬਾਜ਼ਾਰ ਪਹੁੰਚ ਦੇ ਵਿੱਚ ਸੁਧਾਰ ਕਰਕੇ ਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਨਿਊਜ਼ੀਲੈਂਡ ਡਾਲਰ ਜਿਹੜਾ 7 ਬਿਲੀਅਨ ਕਰਨਾ ਹੈ। PAR ਤੋਂ ਇਲਾਵਾ ਦੋਵਾਂ ਦੇਸ਼ਾਂ ਨੇ 100 ਸਾਲ ਦੀ ਏਕਤਾ ਦੇ ਰਾਹੀਂ ਖੇਡ 2026 ਪਹਿਲਕਦਮੀ ਦੇ ਤਹਿਤ ਖੇਤੀਬਾੜੀ, ਖਾਸ ਕਰਕੇ ਡੇਅਰੀ, ਕੀਵੀ ਫਰੂਟ ਜਿਹੜਾ ਹੈ ਤੇ ਤਕਨਾਲੋਜੀ ਟਰਾਂਸਫਰ ਦੇ ਨਾਲ ਨਾਲ ਸਿੱਖਿਆ, ਅੰਟਾਰਕਟਿਕ ਖੋਜ, ਆਫਤ ਪ੍ਰਬੰਧਨ ਤੇ ਖੇਡਾਂ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ। ਇੱਕ ਪਾਸੇ ਦੇਖੋ ਇਹਨਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਦੂਸਰੇ ਪਾਸੇ ਸਿਰਫ ਅਮਰੀਕਾ ਨੂੰ ਜ਼ਰੂਰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜਾ ਕੁਝ MOU ਜਿਹੜੇ ਸਾਈਨ ਹੋ ਰਹੇ ਨੇ ਜਾਂ ਡੀਲ ਹੋ ਰਹੀ ਹੈ, FTA ਜਿਹੜੇ ਸਮਝੌਤੇ ਹੋ ਰਹੇ ਨੇ। ਆਉਂ ਪਿਛਲੇ ਦਿਨਾਂ ਦੇ ਵਿੱਚ ਦੇਖੋ ਇੰਗਲੈਂਡ ਦੇ ਨਾਲ ਹੋਇਆ ਤੇ ਉਹ ਵੀ ਲਾਗੂ ਹੋ ਗਿਆ ਤੇ ਅੱਜ ਨਿਊਜ਼ੀਲੈਂਡ ਦੇ ਨਾਲ ਹੋਇਆ ਉਹ ਵੀ ਲਾਗੂ ਹੋ ਗਿਆ ਤੇ ਸਿਰਫ ਤੇ ਸਿਰਫ ਅਮਰੀਕਾ ਨੂੰ ਜ਼ਰੂਰ ਆਪਾਂ ਦੇਖਦੇ ਹਾਂ, ਪਰ ਇਹਨੇ ਛੋਟੇ ਹੋਰ ਮੁਲਕ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹੈ, ਉਹਦੀ ਗੱਲ ਨਹੀਂ ਹੁੰਦੀ ਪਈ ਹੈ। ਨਵੇਂ ਸਮੁੰਦਰੀ ਸਮਝੌਤਿਆਂ ਦੇ ਵਿੱਚ ਜਲ ਸੈਨਾ, ਲੌਜਿਸਟਿਕਸ ਸਹਾਇਤਾ, ਸਾਲਾਨਾ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਤੇ ਸੁਰੱਖਿਆ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ। ਦੋਵਾਂ ਆਗੂਆਂ ਨੇ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ ਪੈਸੇਫਿਕ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਇਰ ਸਮੂਹ NSG ਦੇ ਵਿੱਚ ਭਾਰਤ ਦੇ ਦਾਖਲੇ ਦਾ ਸਮਰਥਨ ਵੀ ਕਰ ਦਿੱਤਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੀਤੀ ਦਖਲ ਅੰਦਾਜ਼ੀ ਤਾਂ ਕਹਿੰਦੇ ਮਿਲੇਗੀ ਸਖ਼ਤ ਸਜ਼ਾ। ਫਰਾਂਸ ਨੇ ਇਹ ਜਿਹੜੀ ਹੈ ਗੱਲਬਾਤ ਕਹਿ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੋਰੇਟ ਨੁਨੇਜ਼ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵੱਲੋਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਜਿਹਾ ਕਰਨ ਵਾਲਿਆਂ ਦੇ ਲਈ ਸਜ਼ਾਵਾਂ ਨੂੰ ਸਖ਼ਤ ਕੀਤਾ ਜਾਵੇਗਾ। ਨੁਨੇਜ਼ ਨੇ ਬੁੱਧਵਾਰ ਬੀਤੇ ਕੱਲ੍ਹ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਅੱਜ ਸਵੇਰੇ ਮੈਂ ਮੰਤਰੀ ਪਰਿਸ਼ਦ ਸਾਹਮਣੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਦੇ ਵਿੱਚ ਕੈਦ ਦੀ ਜਿਹੜੀ ਸਜ਼ਾ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਅਤੇ ਜੁਰਮਾਨੇ ਨੂੰ 15,000 ਯੂਰੋ ਤੋਂ ਵਧਾ ਕੇ 45,000 ਯੂਰੋ $51,300 ਕਰਨ ਦਾ ਪ੍ਰਸਤਾਵ ਰੱਖਿਆ। ਇੱਕ ਸੁਤੰਤਰ ਕਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸਦਾ ਕੰਮ ਚੋਣ ਪ੍ਰਕਿਰਿਆ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੋਵੇਗਾ। ਫਰਾਂਸ ਦੇ ਵਿੱਚ ਰਾਸ਼ਟਰਪਤੀ ਚੋਣਾਂ 18 ਅਪ੍ਰੈਲ 2027 ਨੂੰ ਹੋਣੀਆਂ ਨੇ। ਜੇਕਰ ਲੋੜ ਪਈ ਤਾਂ ਦੂਜਾ ਦੌਰ 2 ਮਈ ਨੂੰ ਜਿਹੜਾ ਹੋਵੇਗਾ ਤੇ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਜਿਹੜਾ ਆਪਣਾ ਲਗਾਤਾਰ ਦੂਜਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਤੇ ਕਰ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਤੇ ਫਰਾਂਸ ਤੋਂ ਪੁਰੇਵਾਲ ਸਾਹਿਬ ਵੀ ਜੁੜਿਆ ਤੇ ਉਹਨਾਂ ਦੇ ਮੁਲਕ ਦੀ ਖ਼ਬਰ ਵੀ ਹੈ ਤੇ ਫਰਾਂਸ ਦੇ ਵਿੱਚ ਐਲਾਨ ਕਰ ਦਿੱਤਾ ਜੀ ਅਗਲਿਆਂ ਨੇ ਤੇ ਜੇ ਕਹਿੰਦੇ ਨੇ ਬਾਹਰੋਂ ਦਖਲਅੰਦਾਜ਼ੀ ਹੋਈ ਹੋਰ ਮੁਲਕਾਂ ਦੀ ਸਾਡੀਆਂ ਚੋਣਾਂ ਦੇ ਦੌਰਾਨ ਤੇ ਭਾਈ ਵੱਡੇ ਜੁਰਮਾਨੇ ਲੱਗਣਗੇ। 15,000 ਯੂਰੋ ਪਹਿਲਾਂ ਦਾ ਜੁਰਮਾਨਾ ਹੈ ਤੇ ਉਹਨੂੰ ਵਧਾ ਕੇ 45,000 ਯੂਰੋ ਕਰ ਦਿੱਤਾ ਜਾਵੇਗਾ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 9761 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਸਾਰੇ ਸੱਜਣਾਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਕਹਿੰਦੇ ਨਮਸਕਾਰ ਹੈ ਜੀ। ਤੇ ਪੁਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਫਰਾਂਸ ਤੋਂ। ਬਹਾਦਰ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਪਣੇ ਔਜਲਾ ਸਾਹਿਬ ਲਿਖਦੇ ਆ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਅਗਲੇ ਸੁਨੇਹੇ ਨੇ ਆਪਣੇ। ਸਿਕੰਦਰ ਸਿੰਘ ਔਜਲਾ ਸਾਹਿਬ ਦੇ ਕਹਿੰਦੇ ਨੇ ਕਿ ਗੱਲ ਤੋਰੋ ਬਸ, ਮੁੱਦੇ ਚੋਂ ਮੁੱਦਾ ਉੱਠ ਗਿਆ ਕਹਿੰਦੇ ਜੀ। ਤੇ ਬਹਾਦਰ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ PR ਭਾਰਤ ਸਾਹਿਬ, ਹਾਂਜੀ PR ਜੀ ਬਿਲਕੁਲ ਜੀ, ਉੱਥੇ PR ਦੇ ਦਿੱਤੀ ਹੈ, ਪਰਮਾਨੈਂਟ ਰੈਜ਼ੀਡੈਂਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਤੇ ਪਰਿਵਾਰ ਨੂੰ ਵੀ ਦੇਣ ਦੀ ਜਿਹੜੀ ਪੂਰੀ ਯੋਜਨਾ ਬਣ ਚੁੱਕੀ ਹੈ ਜੀ। ਤੇ ਵਧੀਆ ਵਿਚਾਰ ਦੋਹਾਂ ਵੀਰਾਂ ਵੱਲੋਂ ਕਹਿੰਦੇ ਨੇ, ਐਪਰੀਸ਼ੀਏਟ ਕਰਦੇ ਆ ਔਜਲਾ ਸਾਹਿਬ ਤੇ ਰਾਜਨ ਜੀ ਨੂੰ ਤੇ ਮੈਨੂੰ ਨਾਲ ਤੇ ਸ਼ੁਕਰੀਆ ਵੀਰ ਜੀ ਕਹਿੰਦੇ ਨੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ, ਰਾਜਨ ਸਾਈਨ ਸਾਹਿਬ ਕਹਿੰਦੇ ਵੀਰ ਜੀ ਤੁਸੀਂ ਮਿੰਟੂ ਖਿਲਾਫ਼ ਮਾਹੌਲ ਬਣਾ ਦੇਣਾ ਜੀ, ਹੱਸ ਰਹੇ ਨੇ ਜੀ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਇਸੇ ਤਰ੍ਹਾਂ ਹੀ ਉੱਪਰ ਜਿਹੜੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਨਵਦੀਪ ਬਾਈ ਜੀ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਪਰਮਿੰਦਰ ਜੀ ਫਗਵਾੜੇ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ ਪਿਆਰਿਓ, ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਲਓ ਦੋਸਤੋ, ਅੱਜ ਥੋੜੇ ਦੋਸਤ ਘੱਟ ਨੇ ਜੀ ਨਾਲ, ਚਲੋ ਕੋਈ ਨਹੀਂ, ਆਪਾਂ ਆਪਣਾ ਫਰਜ਼ ਨਿਭਾਉਣਾ ਹੈ। ਦੁਨੀਆਦਾਰਾ ਦੁਨੀਆ ਦੇ ਤੋਂ ਫਰਜ਼ ਨਿਭਾਈ ਜਾ, ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ, ਤੇ ਆਪਣਾ ਫਰਜ਼ ਨਿਭਾਈ ਜਾ। ਲਓ ਦੋਸਤੋ, ਗੱਲ ਕਰਦੇ ਹਾਂ, ਪਹਿਲਾਂ ਗੱਲ ਕੀਤੀ ਹੈ ਜੀ ਬੀਬੀਆਂ ਦੇ ਸੁਪਨੇ ਚੱਕਣਾ ਚੂਰ ਹੋ ਚੁੱਕੇ ਹੈ, ਤੇ ਦੂਸਰੇ ਪਾਸੇ ਗੱਲ ਕੀਤੀ ਸੀ ਕੋਕਰੋਚਾਂ ਦੇ ਉੱਤੇ NSA ਲੱਗਣ ਦੀ ਗੱਲ ਕੀਤੀ ਹੈ, ਵਿਸਤਾਰ ਦੇ ਵਿੱਚ ਖਬਰਾਂ ਕੀਤੀਆਂ ਨੇ। ਤੇ ਦੂਸਰੇ ਪਾਸੇ ਆਪਣੇ ਇਰਾਨ ਨੇ ਜਿਹੜੀ ਹੈ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਤੇ ਗੱਲ ਕਰਦੇ ਹਾਂ ਅੱਗੇ ਤੁਹਾਡੇ ਨਾਲ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ, ਇੱਕ ਵੈਸੇ ਖਬਰ ਮੰਦਭਾਗੀ ਵੀ ਆ ਰਹੀ ਹੈ। ASI ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਕਥਿਤ ਵੀਡੀਓ ਵਾਇਰਲ ਹੋਈ ਹੈ ਤੇ 7 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਨੇ, ਇਹ ਖਬਰ ਆ ਰਹੀ ਹੈ ਜੀ ਆਪਣੀ ਆਈ ਹੈ ਜੀ ਹੈਲਪ ਨੰਬਰ ਜਿਹੜਾ 112 ਹੈ, ਫਿਰੋਜ਼ਪੁਰ ਤੋਂ ਖਬਰ ਲੱਗੀ ਹੈ। 112 ਹੈਲਪਲਾਈਨ ਦੇ ਵਿੱਚ ਮੱਖੂ ਵਿਖੇ ਤਾਇਨਾਤ ਇੱਕ ਸਹਾਇਕ ਥਾਣੇਦਾਰ ASI ਗੁਰਦਿਆਲ ਸਿੰਘ ਜੋ ਬਟਾਲਾ ਦਾ ਰਹਿਣ ਵਾਲਾ ਹੈ, ਉਹਨੇ ਅੱਜ ਤੜਕੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਗੁਰਦਿਆਲ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤਾ ਕਥਿਤ ਵੀਡੀਓ ਸੰਦੇਸ਼ ਹੈ ਉਹਨੇ। ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ। ਦਾਅਵਾ ਕੀਤਾ ਜਾ ਰਿਹਾ ਕਿ ਵੀਡੀਓ ਉਸਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਦੀ ਪ੍ਰਮਾਣਿਕਤਾ ਤੇ ਇਸ ਦੇ ਵਿੱਚ ਕੀਤੇ ਗਏ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸਾਜ਼ਿਸ਼, ਬਲੈਕਮੇਲਿੰਗ ਤੇ ਝੂਠੇ ਦੋਸ਼ਾਂ ਦੇ ਇਲਜ਼ਾਮ ਲਗਾਏ ਸਨ। ਇਸ ਕਥਿਤ ਵੀਡੀਓ ਦੇ ਵਿੱਚ ASI ਗੁਰਦਿਆਲ ਸਿੰਘ ਨੇ ਦੋਸ਼ ਲਗਾਇਆ।

ਗੁਰਦਿਆਲ ਸਿੰਘ ਵੱਲੋਂ ਵੀਡੀਓ ਦੇ ਵਿਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਨਾਮਜ਼ਦ ਵਿਅਕਤੀਆਂ ਦੇ ਨਾਲ ਸੰਪਰਕ ਹੋ ਸਕਿਆ। ਥਾਣਾ ਮੱਖੂ ਦੇ SHO ਜਤਿੰਦਰ ਸਿੰਘ ਦੇ ਵੱਲੋਂ ASI ਗੁਰਦਿਆਲ ਸਿੰਘ ਦੀ ਨਹਿਰ ਦੇ ਵਿਚ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤੇ ਹੋ ਸਕੇਗੀ। ਮੰਦਭਾਗਾ ਹੈ ਜੀ, ਦੇਖੋ ਡਿਊਟੀ ਚੰਗੇ ਜੋਬਾਂ ਦੇ ਉੱਤੇ ਲੱਗੇ ਆ ਪਰ ਫਿਰ ਵੀ ਹਾਲਾਤ ਇਹ ਨੇ ਜੀ, ਸੁਸਾਈਡ ਕਰ ਲੈਣਾ, ਆਤਮ ਹੱਤਿਆ ਕਰ ਲੈਣਾ ਚੰਗੀ ਗੱਲ ਨਹੀਂ ਹੈ। ਲੋ ਦੋਸਤੋ, ਇੱਕ ਗੱਲ ਸਾਂਝੀ ਕਰਦੇ ਹਾਂ ਤੇ ਫਿਰ ਆਗਿਆ ਵੱਲ ਨੂੰ ਵਧਾਂਗੇ। ਗੱਲ ਹੈ ਜੀ ਗਿਆਨ ਦਾ ਅਸਲ ਆਧਾਰ। ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਮੁਲਕ ਸਿੰਘ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਤੇ ਦੁਆਬਾ ਰੇਡ ਦਾ ਮੰਚ ਗੱਲਬਾਤ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ। ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਜਿਹੜਾ ਅਸਲ ਮਕਸਦ ਹੈ, ਮਨੁੱਖ ਦੇ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝ ਸਕੇ, ਉਸਦੇ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਸਵਾਲ ਕਰ ਸਕੇ, ਦੂਜੇ ਦੇ ਵਿਚਾਰਾਂ ਨੂੰ ਸੁਣ ਸਕੇ ਤੇ ਲੋੜ ਪੈਣ ਦੇ ਉੱਤੇ ਆਪਣੇ ਵਿਚਾਰ ਵੀ ਬਦਲ ਸਕੇ। ਇਸ ਅਰਥ ਦੇ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ। ਪੁਰਾਤਨ ਸਮਾਜਾਂ ਦੇ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ ਧੰਦਾ ਤੇ ਸਮਾਜਿਕ ਜੀਵਨ ਹੀ ਸਿੱਖਾਂ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ ਬੁੱਧੀ, ਜੀਵਨ ਮੁੱਲ, ਇਹ ਸਭ ਜੀਵਨ ਤੇ ਤਜ਼ਰਬਿਆਂ ਦੇ ਰਾਹੀਂ ਅੱਗੇ ਵੱਧਦੇ ਸਨ। ਇਸ ਪ੍ਰਕਿਰਿਆ ਦੇ ਵਿੱਚ ਸਵਾਲ ਵੀ ਹੁੰਦੇ ਸੀ, ਰੀਸ ਵੀ ਤੇ ਸਾਂਝਾ ਅਨੁਭਵ ਵੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਆ ਗਈਆਂ, ਖੋਜ ਸੰਸਥਾਵਾਂ ਬਣ ਗਈਆਂ। ਇਸ ਦੇ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ। ਗਿਆਨ ਨੂੰ ਜਿਹੜਾ ਵਿਸਤਾਰ ਮਿਲ ਗਿਆ। ਵਿਸਤ੍ਰਿਤ ਢੰਗ ਦੇ ਨਾਲ ਸੰਭਾਲਣਾ, ਉਹਦੀ ਜਾਂਚ ਕਰਨਾ, ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋ ਗਿਆ। ਵਿਗਿਆਨ, ਤਕਨਾਲੋਜੀ ਤੇ ਚਿਕਿਤਸਾ ਵਰਗੇ ਖੇਤਰਾਂ ਚ ਹੋਈ ਤਰੱਕੀ ਇਸੇ ਸੰਸਥਾ ਬੰਦ ਦੇ ਸਿੱਖਿਆ ਦਾ ਨਤੀਜਾ ਨਿਕਲਿਆ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਦੇ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾ ਹੀ ਜਿਹੜਾ ਪਹੁੰਚ ਵੀ ਵਧੀ, ਪਰ ਫਿਰ ਇਸ ਵਿਕਾਸ ਦੇ ਨਾਲ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੁੰਦੀ ਗਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਹਦੇ ਵਿੱਚ ਇੱਕ ਧਿਰ ਸਿਰਫ ਜਾਣਦੀ ਹੈ ਤੇ ਦੂਜੀ ਸਿਰਫ ਸਿੱਖਦੀ ਹੈ। ਇਸ ਧਾਰਨਾ ਦੇ ਵਿੱਚ ਗਿਆਨ ਦਾ ਪ੍ਰਵਾਹ ਜਿਹੜਾ ਸੀ ਮੁੱਖ ਤੌਰ ਦੇ ਉੱਤੇ ਇੱਕੋ ਦਿਸ਼ਾ ਦੇ ਵਿੱਚ ਹੁੰਦਾ ਗਿਆ। ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਦਾਰਸ਼ਨਿਕ ਪਾਓਲੋ ਫਰੇਰੇ ਨੇ ਇਸ ਰੁਝਾਨ ਦੀ ਡੂੰਘੀ ਆਲੋਚਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਦੇ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਤ ਰਹਿ ਜਾਵੇ, ਯਾਨੀ ਕਿ ਅਪਲੋਡ ਹੀ ਕਰਨਾ ਉਹਨਾਂ ਦੇ ਵਿੱਚ, ਤੇ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਜਿੱਦਾਂ ਆਪਣੇ ਰੱਟੇ ਲਵਾਏ ਜਾਂਦੇ ਹੈ, ਰੱਟੇ ਲਾ ਲਓ ਤੇ ਉਹ ਆਪਣੇ ਵਿੱਚ ਕੋਈ ਕ੍ਰੀਏਟਿਵਿਟੀ ਫਿਰ ਪੈਦਾ ਨਹੀਂ ਕਰ ਸਕਦਾ ਨਾ, ਆਪਣੀ ਸੋਚ ਦੇ ਨਾਲ ਕੁਝ ਹੋਰ ਨਵਾਂ ਉਸਰ ਨਹੀਂ ਸਕਦਾ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਅਪਲੋਡ ਕੀਤੀਆਂ। ਜਿੱਦਾਂ ਅੱਜ AI ਹੈ, ਰੋਬੋਟ ਸਿਸਟਮ ਹੋ ਗਿਆ, ਜੋ ਉਹਦੇ ਵਿੱਚ ਸੋਫਟਵੇਅਰ ਪਾ ਦਿੱਤਾ, ਜੋ ਉਹਨੂੰ ਡਿਜ਼ਾਇਨ ਕਰ ਦਿੱਤਾ, ਉਸੇ ਮੁਤਾਬਕ ਹੀ ਉਹ ਚੱਲਦਾ ਹੈ ਤੇ ਮਨੁੱਖ ਵੀ ਫਿਰ ਉਸੇ ਤਰ੍ਹਾਂ ਚੱਲੇਗਾ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ, ਜਦੋਂ ਅਸੀਂ ਸੰਵਾਦ ਕਰਦੇ ਹਾਂ। ਜਿੱਦਾਂ ਉਚਲਾ ਸਾਹਿਬ ਨੇ ਲਿਖਿਆ ਕਿ ਗੱਲ ਦੇ ਵਿੱਚੋਂ ਗੱਲ ਨਿਕਲੀ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਨੇ। ਇਹ ਨਹੀਂ ਵੀ ਭਾਈ ਅਧਿਆਪਕ ਨੂੰ ਸਾਰਾ ਕੁਝ ਹੀ ਆਉਂਦਾ ਹੈ ਤੇ ਉਹ ਵੀ ਨਾਲ ਨਾਲ ਸਿੱਖਦਾ ਸਿੱਖ ਸਕਦਾ ਹੈ। ਇਹ ਨਹੀਂ ਵੀ ਮੈਨੂੰ ਹੀ ਪਤਾ ਸਾਰਾ ਕੁਝ, ਭਾਈ ਤੁਹਾਨੂੰ ਨਹੀਂ ਪਤਾ ਬੱਚਿਓ, ਜਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੇਖ ਲਓ ਤੇ ਆਪਾਂ ਕਈ ਵਾਰੀ ਬੱਚਿਆਂ ਨੂੰ ਡਾਂਟ ਦਿੰਦੇ ਹਾਂ, ਚੁੱਪ ਕਰ, ਤੈਨੂੰ ਜ਼ਿਆਦਾ ਪਤਾ, ਮੈਂ ਤੇਰਾ ਪਿਓ ਹਾਂ, ਤੇ ਉਹ ਬੱਚੇ ਨੂੰ ਚੁੱਪ ਕਰਾ ਦਿੰਦੇ ਆ ਕਿਉਂਕਿ ਉਹਦੇ ਵਿੱਚ ਕ੍ਰੀਏਟਿਵਿਟੀ ਹੈ ਜਾਂ ਕੁਝ ਚੀਜ਼ਾਂ ਨੇ, ਉਹ ਆਪਣਾ ਸੰਵਾਦ ਕਰਨਾ ਚਾਹੁੰਦਾ, ਸ਼ੋਅ ਕਰਨਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਪਰ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ।
ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾਉਂਦੀ ਹੈ ਤੇ ਫਰੇਰੇ

0: ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਆ, ਨਾ ਕਿ ਸਿਰਫ ਵਿਦਿਆਰਥੀ। ਅਧਿਆਪਕ ਸਿਖਾਉਂਦਾ ਵੀ ਹੈ ਤੇ ਸਿੱਖਦਾ ਵੀ ਹੈ, ਵਿਦਿਆਰਥੀ ਸਿੱਖਦਾ ਵੀ ਹੈ ਤੇ ਆਪਣੇ ਅਨੁਭਵਾਂ ਦੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ। ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਪਰਖੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਹੈ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਦੇ ਵਜੋਂ ਸਨਮਾਨ ਦਿੱਤਾ ਜਾਵੇ ਤੇ ਸਮਾਜ ਨੂੰ ਸਾਂਝੇ ਤੌਰ ਦੇ ਉੱਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਅਸੀਂ ਕਹਿੰਦੇ ਹਾਂ ਭਾਈ ਸਾਨੂੰ ਹੀ ਪਤਾ ਸਾਰਾ ਕੁਝ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ, ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਸੰਵਾਦ ਬਣਦਾ ਕਿਉਂ ਨਹੀਂ ਹੈ? ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਦੇ ਕੋਲ ਗਿਆਨ ਹੈ ਤੇ ਉਹ ਉਸਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ, ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ। ਇਹ ਨਹੀਂ ਕਿ ਸੁਣ ਲਿਆ ਆਪਣੇ ਨਾਲ ਵੀ ਵਿਚਾਰ ਕਰਨਾ ਬਾਅਦ ਦੇ ਵਿੱਚ ਵੀ ਭਾਈ ਅੱਜ ਜੋ ਮੈਂ ਕਰਕੇ ਆਇਆ ਪ੍ਰੋਗਰਾਮ ਉਹਦੇ ਵਿੱਚੋਂ ਮੈਂ ਕੀ ਕੱਢਿਆ ਜਾਂ ਜੋ ਮੈਂ ਕਰਕੇ ਆਇਆ ਉਹ ਠੀਕ ਕਰਕੇ ਆਇਆ, ਉਹਦੇ ਆਪਸ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਉਹ ਜਿਹੜੀ ਹੈ ਘੁਸਰ ਮੁਸਰ ਜਿਹੜੀ ਹੈ ਅੰਦਰਲੇ ਪਾਸੇ ਚੱਲਣੀ ਚਾਹੀਦੀ ਹੈ। ਜੇ ਕੋਈ ਗਲਤੀ ਕੀਤੀ ਹੈ ਤਾਂ ਮਾਫ਼ੀ ਵੀ ਮੰਗ ਲੈਣੀ ਚਾਹੀਦੀ, ਭਾਈ ਗਲਤ ਕਹਿ ਗਿਆ ਮੈਂ। ਇਸੇ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀਆਂ ਦੇ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ, ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ। ਇੱਥੋਂ ਗੱਲ ਯਾਦ ਆਉਂਦੀ ਹੈ, ਦੇਖੋ ਹੁਣ ਇਹ ਵੀ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅੱਖੀਂ ਦੇਖੀਆਂ ਨੇ, ਸਮਝੀਆਂ ਨੇ। ਹੁਣ ਮੇਰੇ ਵਰਗਾ ਇੰਡੀਆ ਦੇ ਵਿੱਚ ਪੜ੍ਹਨ ਵਾਲਾ ਨਹੀਂ ਸੀਗਾ, ਗੇਮ ਖੇਡਦਾ ਰਿਹਾ ਤੇ ਪਾਸ ਵੀ ਹੁੰਦੇ ਰਹੇ ਤੇ ਇੱਥੇ ਆ ਕੇ ਜਦੋਂ ਪੜ੍ਹਨਾ ਪਿਆ ਤੇ ਪੜ੍ਹੇ, ਮਜਬੂਰੀ ਬਣ ਗਈ, ਪੜ੍ਹਨਾ ਪੈਣਾ ਸੀ, ਭਾਸ਼ਾਵਾਂ ਵੀ ਸਿੱਖੀਆਂ, ਹੋਰ ਸਾਰਾ ਕੁਝ ਕੀਤਾ, ਅੱਜ ਵੀ ਸਿੱਖੀ ਜਾ ਰਹੇ ਹਾਂ ਨਾਲ ਨਾਲ ਤੇ ਕੰਮ ਵੀ ਕਰੀ ਜਾਂਦੇ ਹਾਂ, ਪੜ੍ਹੇ ਵੀ ਇੱਥੇ ਆ ਕੇ ਵੀ ਪੜ੍ਹੇ, ਸਾਰਾ ਕੁਝ ਕੀਤਾ। ਪਰ ਉੱਥੇ ਸਾਡੇ ਸਿਸਟਮ ਇੱਕੋ ਹੀ ਹੈ ਕਿ ਹਾਂ ਰੱਟਾ ਲਵਾ ਦਿਓ, ਜੇ ਇਹਨੂੰ ਨਹੀਂ ਆਉਂਦਾ ਤੇ ਭਾਈ ਇਹਨੂੰ ਕੁੱਟੋ ਮਾਰੋ, ਘਰੋਂ ਵੀ ਗਾਲਾਂ ਪੈਂਦੀਆਂ ਨੇ। ਪਰ ਉਹਨਾਂ ਨੂੰ ਤਰੀਕਾ ਇਹ ਨਹੀਂ ਕਿ ਜਿੱਦਾਂ ਇਹਦੇ ਵਿੱਚ ਲਿਖਿਆ ਕਿ ਚਾਹੇ ਦੋ ਵਿਅਕਤੀ ਹੈ, ਇਹਦਾ ਉਹ ਮਤਲਬ ਨਹੀਂ ਕਿ ਜੇ ਸਕੂਲ ਦੇ ਵਿੱਚ ਟੀਚਰ ਜਾਂ ਘਰ ਦੇ ਵਿੱਚ ਪੇਰੈਂਟਸ ਕੋਈ ਗੱਲ ਕਹਿੰਦੇ ਹੈ ਦੋ ਬੱਚਿਆਂ ਨੂੰ ਕਿ ਉਹ ਸੇਮ ਟੂ ਸੇਮ ਉਹ ਦੋਵੇਂ ਇੱਕੋ ਤਰ੍ਹਾਂ ਹੀ ਸਮਝ ਜਾਣ, ਕਿਉਂਕਿ ਕੁਝ ਜਿਹੜੇ ਬੱਚੇ ਹੁੰਦੇ ਹੈ ਉਹ ਸੈਂਸਿਟਿਵ ਹੁੰਦੇ ਆ ਜਾਂ ਉਹਨਾਂ ਨੂੰ ਸਪੈਸ਼ਲ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਇੱਕ ਤਕਨੀਕ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਅਪਣਾਈ ਹੋਈ ਹੈ। ਜੇ ਬੱਚਾ ਨਹੀਂ ਸਮਝਦਾ ਕਲਾਸ ਦੇ ਨਾਲ ਤੇ ਉਹਨੂੰ ਵੱਖਰਾ ਕਰਕੇ ਤੇ ਉਸਨੂੰ ਸੌਖੇ ਤਰੀਕੇ ਦੇ ਵਿੱਚ ਜਿੱਦਾਂ ਉਹ ਸਮਝ ਸਕਦਾ ਹੈ ਉਹਨੂੰ ਉਦਾਂ ਸਮਝਾਇਆ ਜਾਂਦਾ, ਨਾ ਕਿ ਕੁੱਟਿਆ ਮਾਰਿਆ ਤੇ ਉਹਨੂੰ ਮਾੜਾ ਕਿਹਾ ਜਾਂਦਾ, ਉਹਦਾ ਸੈਲਫ ਕੌਨਫੀਡੈਂਸ ਥੱਲੇ ਸਿੱਟਿਆ ਜਾਂਦਾ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਤੇ ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਤੇ ਕੋਈ ਉਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ। ਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਨੁੱਖੀ ਮਨ ਦੀ ਜਟਲ ਜਿਹੜਾ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਜਿਹੜੀ ਹੈ ਉਹ ਦੱਸਦਾ ਹੈ, ਸਾਈਕੋਲੋਜਿਸਟ ਦੱਸਦੇ ਨੇ ਜਾਂ ਮਨੋਵਿਗਿਆਨੀ ਦੱਸਦੇ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ। ਉਹ ਹਰ ਨਵੇਂ ਵਿਚਾਰ ਦੀ ਤੁਲਨਾ ਨਾਪਦਾ ਤੋਲਦਾ ਆਪਣੇ ਪੁਰਾਣੇ ਅਨੁਭਵਾਂ ਦੇ ਨਾਲ ਕਰਦਾ ਪਿਛੋਕੜ ਦੇ ਵਿੱਚ। ਜਿੱਦਾਂ ਹੁਣ ਕੋਈ ਵੀ ਕੋਈ ਨਿਊਜ਼ ਚੱਲਦੀ ਹੈ ਅਸੀਂ ਉਹਨੂੰ ਚੱਕ ਕੇ ਉਹ 47 ਤੱਕ ਲੈ ਜਾਂਦੇ ਹਾਂ, ਫਿਰ ਉਸ ਦੇ ਨਾਲ ਮੇਲ ਮਿਲਾਪ ਕਰਦੇ ਹਾਂ, ਪਰ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਭਾਈ ਜੋ ਅੱਜ ਵਾਪਰ ਰਿਹਾ ਉਹਦੇ ਉੱਤੇ ਫੋਕਸ ਕਰਕੇ ਉਹਨੂੰ ਜਿਹੜਾ ਆਪਾਂ ਉਹਦੇ ਨਾਲ ਚੱਲੀਏ ਤੇ ਅਸੀਂ ਉਹ ਫਿਰ ਲੰਬੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਲੰਬੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਉਸ ਚੀਜ਼ ਦਾ ਆਪਾਂ ਹੱਲ ਕਦੇ ਵੀ ਨਹੀਂ ਕੱਢ ਸਕਦੇ। ਤੇ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੇਕਰ ਨਵੀਂ ਗੱਲ ਉਸਦੇ ਅਨੁਭਵ ਦੇ ਨਾਲ ਮੇਲ ਖਾਂਦੀ ਹੋਵੇ ਤਾਂ ਉਸਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ, ਪਰ ਜੇਕਰ ਉਹ ਪੁਰਾਣੀ ਸਮਝ ਦੇ ਨਾਲ ਟਕਰਾਉਂਦੀ ਹੋਵੇ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਗੱਲ ਹੈ। ਇਸਦੇ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ, ਸਗੋਂ ਕਈ ਵਾਰ ਤਾਂ ਇਹ ਸੱਚੀ ਸਿੱਖਣ ਦੀ ਜਿਹੜੀ ਹੈ ਭਾਵਨਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ ਵੱਖ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੇ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਸਿੱਖਣ ਵਾਲੇ ਦੀ ਭਾਸ਼ਾ ਜੀਵਨ ਤੇ ਅਨੁਭਵ ਦੇ ਨਾਲ ਜੁੜਦੀ ਹੈ। ਭਾਸ਼ਾ ਦੇ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ, ਮਤਲਬ ਕਿ ਉਹਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਕਿਸ ਸਾਊਂਡ ਦੇ ਵਿੱਚ, ਜਿੱਦਾਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਦੋਂ ਝੂਠ ਬੋਲਣ ਲੱਗਦੇ ਆ ਸੰਗ ਨੂੰ ਘਰੋੜ ਕੇ ਜਿਹਾ ਬੋਲਦੇ ਆ, ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਵੀ ਨੋਟ ਕਰਦੇ ਆ। ਜੇ ਕੋਈ ਬੰਦਾ ਗੁੱਸੇ ਚ ਬੋਲਦਾ ਹੈ ਤੇ ਉਹਦਾ ਸਾਊਂਡ ਮਤਲਬ ਕਿ ਕਿਸ ਪ੍ਰਕਾਰ ਦਾ ਹੈ ਉਹਦੇ ਤੋਂ ਵੀ ਜੱਜ ਕਰ ਲਿਆ ਜਾਂਦਾ ਹੈ। ਭਾਸ਼ਾ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਕਿਸੇ ਖੋਜ ਸੰਸਥਾ ਦੀ ਰਿਪੋਰਟ, ਮਾਹਰ ਦੇ ਲੇਖ ਜਾਂ ਅਧਿਆਪਕ ਦੇ ਬੋਲਾਂ ਨੂੰ ਅਸੀਂ ਇਸ ਦੇ ਲਈ ਗੰਭੀਰਤਾ ਦੇ ਨਾਲ ਲੈਂਦੇ ਹਾਂ ਕਿਉਂਕਿ ਉਹ ਜਾਂਚ, ਪਰਖ ਤੇ ਜਵਾਬਦੇਹੀ ਵਾਲੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਏ ਹੁੰਦੇ ਨੇ। ਇਹ ਭਰੋਸਾ ਸਮਾਜ ਦੇ ਲਈ ਲਾਜ਼ਮੀ ਹੈ, ਪਰ ਜੇਕਰ ਇਹ ਭਰੋਸਾ ਇੱਕ ਪਾਸੜ ਹੋ ਜਾਵੇ ਤਾਂ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਗੁੰਜਾਇਸ਼ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲੱਗ ਪੈਂਦਾ ਹੈ। ਦੂਜੇ ਪਾਸੇ ਜੇਕਰ ਹਰ ਵਿਅਕਤੀ ਆਪਣੇ ਅਨੁਭਵ ਨੂੰ ਜਿਹੜਾ ਹੀ ਅੰਤਮ ਸੱਚ ਮੰਨ ਕੇ ਕਿਸੇ ਤਰਕ ਨੂੰ ਸਵੀਕਾਰ ਹੀ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ, ਤਿੜਕ ਜਾਂਦਾ ਹੈ। ਇਸਦੇ ਲਈ ਸੰਵਾਦ ਦਾ ਆਧਾਰ ਸਿਰਫ ਬੋਲਣਾ ਨਹੀਂ ਸਗੋਂ ਸੁਣਨਾ ਤੇ ਆਪਣੇ ਵਿਚਾਰ ਦੀ ਮੁੜ ਜਾਂਚ ਦੇ ਲਈ ਤਿਆਰ ਰਹਿਣਾ ਵੀ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਦੇ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਦਰੁਸਤ ਹੈ। ਸੰਵਾਦ ਦਾ ਅਰਥ ਇਹ ਵੀ ਹੈ ਕਿ ਦੋਵਾਂ ਧਿਰਾਂ ਇਹ ਮੰਨਦੀਆਂ ਨੇ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈ। ਇਹ ਬੌਧਿਕ ਨਿਮਰਤਾ ਦੀ ਸਿੱਖਣ ਦੀ ਅਸਲ ਸ਼ੁਰੂਆਤ ਹੈ। ਇਸੇ ਲਈ ਚੰਗਾ ਅਧਿਆਪਕ ਸਿਰਫ ਜਵਾਬ ਨਹੀਂ ਦਿੰਦਾ ਸਗੋਂ ਅਜਿਹੇ ਸਵਾਲ ਪੁੱਛਦਾ ਹੈ ਜੋ ਸੋਚਣ ਦੇ ਲਈ ਮਜਬੂਰ ਕਰਨ। ਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ ਸੁਣਦਾ ਨਹੀਂ ਸਵਾਲ ਵੀ ਕਰਦਾ ਹੈ। ਸਵਾਲ ਪੁੱਛਣਾ ਵਿਰੋਧ ਨਹੀਂ ਸਗੋਂ ਸਮਝ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਹੁੰਦਾ ਹੈ। ਆਖਿਰ ਚ ਲਿਖਦੇ ਨੇ ਕਿ ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤੱਕ ਕੇਵਲ ਗਿਆਨ ਦੇਣ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂ, ਪਰ ਅਸਲ ਸਿੱਖਣਾ ਅਰਥ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਅਰਥ ਨੂੰ ਸਿਰਜਣਾ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਨੇ। ਇਸ ਦੇ ਵਿੱਚ ਕੋਈ ਇੱਕ ਧਿਰ ਜਿਹੜੀ ਹੈ ਇਕੱਲੀ ਕਾਫੀ ਨਹੀਂ ਹੁੰਦੀ। ਇਸਦੇ ਲਈ ਜਿਹੜਾ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ ਉੱਥੇ ਸਿੱਖਣਾ ਵੀ ਜਮੂਦ ਦਾ ਜਿਹੜਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨਾ ਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜਿੰਦਾ ਰਹਿੰਦੀ ਹੈ ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਕਿੰਨਾ ਘੋਟਾ ਲਾ ਲਿਆ। ਅਸਲ ਕਸੌਟੀ ਇਹ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ ਹੋਵੇ, ਮਤਲਬ ਕਿ ਨਵੇਂ ਵਿਚਾਰ ਆਉਣ, ਘੁੱਟਣ ਨਾ ਮਹਿਸੂਸ ਕੀਤੀ ਜਾਵੇ। ਚਾਹੇ ਆਪਣੇ ਸਰੋਤੇ ਹੀ ਹੈ, ਉਹਦੇ ਵਿੱਚ ਕੋਈ ਨਵੀਂ ਗੱਲ ਆਉਂਦੀ ਹੈ ਕਿ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਾਂ ਉਸਨੂੰ ਆਪਾਂ ਕੱਟਦੇ ਹਾਂ ਉਹੀ ਚੀਜ਼ ਨੂੰ ਕਿ ਭਾਈ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਿੱਦਾਂ ਕਹਿ ਸਕਦਾ, ਤਾਂ ਫਿਰ ਉਹ ਕੰਮ ਖਤਮ ਹੈ ਜੀ। ਅਸਲ ਕਸੌਟੀ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹੈਗੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਸਬੂਤਾਂ ਦੇ ਲਈ ਸਤਿਕਾਰ ਹੋਵੇ ਤੇ ਮਨੁੱਖੀ ਅਨੁਭਵ ਦੇ ਲਈ ਸੰਵੇਦਨਸ਼ੀਲਤਾ ਹੋਵੇ। ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਆਰਟੀਕਲ। 94-162-55-877 ਨੰਬਰ ਹੈ ਜੀ, ਸੰਪਰਕ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਕਲਮਾਂ ਨੂੰ, ਤੇ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ। ਮੁਲਖ ਸਿੰਘ ਹੋਣਾ ਦੇ ਕਲਮ ਦੇ ਵਿੱਚੋਂ ਇਹ ਜਿਹੜੀ ਸੀ ਗੱਲਬਾਤ ਸੀ ਜੀ, ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਜਾਂਦੇ ਜਾਂਦੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲਵਾਂਗੇ। +358 44 976 1920 ਸਟੂਡੀਓ ਦਾ ਨੰਬਰ ਹੈ। ਕੁਝ ਸੁਨੇਹੇ ਆਏ ਨੇ ਜੀ, ਉਹਨਾਂ ਦੀ ਆਪਾਂ ਬਾਤ ਪਾਉਂਦੇ ਹਾਂ। ਮੁਕੱਦਰ ਜੀ ਕਹਿੰਦੇ ਆ, ਹੁਣ ਕਿਹੜਾ ਸਰਕਾਰ ਲਿਆਈਏ, ਕਿਹੜੀ ਸਰਕਾਰ ਲਿਆਈਏ, ਇਹ ਤਾਂ ਤੁਸੀਂ ਦੇਖਣਾ ਭਾਈ, ਓਪੋਜੀਸ਼ਨ ਲੈ ਕੇ ਆਓ। ਮੈਂ ਤਾਂ ਕਦੋਂ ਦਾ ਕਹਿੰਦਾ, ਫਿਰ ਗੱਲ ਆ ਗਈ ਉਹੀ ਹੈ ਨਾ ਜੀ। ਨਹੀਂ ਨਹੀਂ ਮੈਂ ਨਹੀਂ ਕਹਿੰਦਾ ਜੀ, ਮੈਂ ਨਹੀਂ ਕਹਿੰਦਾ। ਤੇ ਲੋ ਅੱਗੇ ਵੱਧਦੇ ਆ। ਮਨਦੀਪ ਜੱਸੀ ਜੀ ਕਹਿੰਦੇ ਆ, ਬਾਈ ਜੀ ਲਿਖਦੇ ਨੇ ਕਿ ਭਾਈ ਇੱਕ ਮਿੰਟ ਜੀ, ਮੈਂ ਇੱਧਰ ਦੇਖ ਲਵਾਂ ਇੱਕ ਮਸਲਾ, ਉਹਨੂੰ ਵੀ ਨਾਲ ਨਾਲ ਹੱਲ ਕਰ ਲਈਏ। ਹਾਂਜੀ ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨਾ ਜਨਾਬ ਜੀ ਓ। ਤੇ ਅੱਗੇ ਕਹਿੰਦੇ ਨੇ ਗੁੱਡ ਨਾਈਟ ਜੀ ਜਨਾਬ ਜੀ ਓ, ਤੇ ਸਾਰੇ ਵੀਰਾਂ ਸਵੀਟ ਡਰੀਮ, ਰੱਬ ਰਾਖਾ ਕਹਿੰਦੇ। ਲਓ ਜੀ, ਤੇ ਇਸੇ ਤਰ੍ਹਾਂ ਜਗਤਾਰ ਭਗਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਇਹ ਸੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ, ਸਾਰੇ ਦੋਸਤ ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸੁਰਜੀਤ ਭਾਰਤ ਜੀ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਯੂਏ ਤੋਂ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਜੀ, ਤੇ ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੰਨਾ ਹੀ, ਸਵੀਕਾਰ ਕਰਿਓ, ਥੋੜਾ ਜਿਹਾ ਥੱਕਿਆ ਥੱਕੇ ਮਹਿਸੂਸ ਕਰਦੇ ਹਾਂ, ਤੇ ਕੱਲ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਈ ਤਾਂ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਭੁਪਿੰਦਰ ਜੀ ਮੇਰੇ ਘਰ ਵਾਲੇ ਨੇ ਹੁਣੇ ਤੁਹਾਨੂੰ ਟੀਵੀ ਦੇ ਉੱਤੇ ਦੇਖਿਆ, ਕਹਿੰਦੇ ਪੱਗ ਤਾਂ ਸਾਰੇ ਬੰਨ ਲੈਂਦੇ ਆ ਪਰ ਇੰਨੀ ਸੋਹਣੀ ਪੱਗ ਆਪਣੇ ਪੰਜਾਬੀ ਮੁੰਡੇ ਹੀ ਕਹਿੰਦੇ ਬੰਨਦੇ ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਭ ਦੇ ਆਸ਼ੀਰਵਾਦ ਨੇ ਜੀ। ਤੇ ਅੱਜ ਇੱਥੇ ਤੱਕ ਪਹੁੰਚੇ ਆ, ਨਹੀਂ ਤਾਂ ਚਲੋ ਜਿਸ ਦਿਨ ਸ਼ੁਰੂ ਕੀਤੀ ਸੀ ਉਦੋਂ ਬਹੁਤ ਹੋਰ ਤਰ੍ਹਾਂ ਆਪਣੇ ਆਪ ਨੂੰ ਲੱਗਦਾ ਸੀ, ਪਰ ਸ਼ੁਰੂਆਤ ਹਰ ਚੀਜ਼ ਦੀ ਇਸੇ ਤਰ੍ਹਾਂ ਹੁੰਦੀ ਹੈ। ਤੇ ਤੁਹਾਡਾ ਸਹਿਯੋਗ ਜਿਹੜਾ ਜੀ, ਹੱਲਾਸ਼ੇਰੀ ਜਿਹੜੀ ਆ ਇੱਥੇ ਤੱਕ ਲੈ ਆਉਂਦੀ ਹੈ। ਤੇ ਸੁਰਿੰਦਰ ਕੌਰ ਮਾਲ ਜੀ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਨਾਲ ਉਹ ਜੁੜੇ ਨੇ। ਸਤਿ ਸ੍ਰੀ ਅਕਾਲ ਜੀ ਜੋਲ, ਸੁਰਿੰਦਰ ਕੌਰ ਮਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ। ਦੇਖੋ ਕਿੰਨੀ ਚੰਗੀ ਗੱਲ ਹੈ, ਅੱਜ ਤੁਸੀਂ ਜੋਲ ਭੈਣ ਜੀ ਨੂੰ ਚੇਤੇ ਕਰ ਲਏ।
0: ਹਾਂਜੀ ਜੋਲ ਭੈਣ ਜੀ, ਹਾਂਜੀ ਕਾਫੀ ਸਮਾਂ ਹੋ ਗਿਆ ਜੀ, ਉਹ ਕਾਫੀ ਵੈਸੇ ਮੇਰੇ ਖਿਆਲ ਨਾਲ ਇੰਡੀਆ ਗਏ ਹੋਏ ਨੇ ਜੀ, ਤੇ ਪਰ
1: ਤੁਸੀਂ ਦੱਸਦੇ ਸੀ, ਮੈਂ ਵੀ ਵੈਸੇ ਉਹਨਾਂ ਨੂੰ ਯਾਦ ਕਰਦੀ ਸੀ, ਪਰ ਦੇਖ ਲਓ ਤੇ ਹੁਣ ਮਹੀ ਇੱਕ ਦਿਸਦੀ ਆ, ਉਹ ਤੁਹਾਡੀ ਭੈਣ ਵੀ ਨਹੀਂ ਆਉਂਦੀ ਹੈਗੀ, ਉਹ ਸਿਸਟਰ ਤੁਹਾਡੇ ਅੱਗੇ ਕਦੇ ਕਦੇ ਫੋਨ ਕਰ ਲੈਂਦੇ ਸੀ, ਗੱਲ ਕਰਦੇ ਸੀ, ਹੁਣ ਕੀ ਗੱਲ ਉਹ ਨਹੀਂ ਕਰਦੇ ਹੁਣ?
0: ਉਹ ਥੋੜਾ ਜਿਹਾ ਜੀ ਉੱਥੇ ਵੀ ਇੰਗਲੈਂਡ ਚ ਛੁੱਟੀਆਂ ਵਗੈਰਾ ਬੱਚਿਆਂ ਨੂੰ ਹੋਈਆਂ, ਉਹ ਵੀ ਫਿਰ ਬੀਜੀ ਬੂਜੀ ਰਹਿੰਦੇ ਆ ਜੀ।
1: ਮੈਂ ਤਾਂ ਫਿਰ ਯਾਦ ਕਰਦੀ ਸੀ, ਮੈਂ ਕਿਹਾ ਉਹ ਵੀ ਨੀ ਕਦੇ ਆਉਂਦੇ, ਇਕਬਾਲ ਵੀ ਨੀ ਹੁਣ ਕਦੇ ਆਉਂਦੇ, ਉਹ ਵੀ ਬਿਜ਼ੀ ਆ, ਉਹ ਕਹਿੰਦੀ ਮੰਮੀ ਤਾਂ ਕੰਮ ਚੋਂ ਨਹੀਂ ਨਿਕਲ ਸਕਦੇ ਹਨਾ, ਫਿਰ ਮੈਂ ਹੀ ਹੁੰਦੀ ਹਾਂ। ਹੁਣ ਇਹ ਇੱਥੇ ਸੀਗੇ ਬੈਠੇ ਤੇ ਸੋਫੇ ਤੇ, ਇੱਕ ਤੇ ਬੈਠੇ ਇੱਕ ਤੇ ਮੈਂ ਬੈਠੇ ਤਾਂ ਦੇਖ ਰਹੇ ਨਾ, ਮੈਂ ਕਿਹਾ ਮੈਂ ਇਹਨਾਂ ਦੱਸਦੀ, ਪਹਿਲਾਂ ਤਾਂ ਮੈਂ ਇਹਨਾਂ ਦੱਸਦੀ ਸੀ, ਮੈਂ ਕਿਹਾ ਇਸੇ ਮੁੰਡੇ ਨਾਲ ਮੈਂ ਕੱਲ ਗੱਲ ਕਰਦੀ ਸੀ, ਮੈਂ ਕਿਹਾ ਹਾਂਜੀ ਹਾਂਜੀ, ਤਾਂ ਫਿਰ ਪੱਗ ਦੇਖਣ ਲੱਗ ਪਏ ਤੁਹਾਡੇ, ਕਹਿੰਦੇ ਇੱਦਾਂ ਇਹ ਆਪ ਵੀ ਭੁਪਿੰਦਰ ਜੀ ਪੱਗ ਬੰਨਦੇ ਹੁੰਦੇ ਸੀ, ਸਰਦਾਰ ਹੁੰਦੇ ਸੀ, ਤਾਂ ਹੁਣ ਨਹੀਂ ਬੰਨਦੇ, ਹੁਣ ਵਲਕਟਾ ਲੈ ਸੀ ਫਿਰ,
0: ਬਿਲਕੁਲ,
1: ਤਾਂ ਕਹਿੰਦੇ ਫਿਰ ਇੰਨੀ ਸੋਹਣੀ ਪੱਗ ਤਾਂ ਹਨਾ ਆਪਣੇ ਪੰਜਾਬ ਦੇ ਮੁੰਡੇ ਬੰਨਦੇ, ਹੋਰ ਨੀ ਜਾਣੀ ਕਿ ਚਲੋ ਇਹਦਾ ਮਤਲਬ ਇਹਨਾਂ ਨਹੀਂ ਤਾਂ ਇਹ ਬਿਨ ਕੋ ਚਮੋਤ ਦੂਜੇ ਦੀਆਂ ਕੱਢਦੇ ਹੁੰਦੇ, ਪਰ ਤੁਹਾਡੀ ਪੱਗ ਸੋਹਣੀ ਲੱਗੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਭ ਦੇ ਤੁਹਾਡੇ ਆਸ਼ੀਰਵਾਦ ਹੈ ਜੀ। ਕਦੇ ਸ਼ੁਰੂ ਕੀਤੀ ਸੀ, ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਬੰਨਣੀ ਜੀ,
1: ਬਹੁਤ ਵਧੀਆ ਲੱਗਦੇ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਸੀ, ਤਾਂ ਹੁਣ ਮੈਨੂੰ ਕਹਿੰਦੇ ਕਿਉਂਕਿ ਇੰਨੀ ਮਸ਼ੀਨ ਨੀ ਸੀ ਲਾਈ ਹੋਏ ਰਿੰਗ ਗੇਟ ਹਨਾ, ਤਾਂ ਮੈਨੂੰ ਕਹਿੰਦੇ ਮੁੰਡਾ ਕੀ ਕਹਿੰਦਾ, ਫਿਰ ਮੈਂ ਲਿਖ ਕੇ ਦੱਸਿਆ ਫਿਰ ਏਦਾਂ ਕਰੇ ਵੀ ਜੇ ਤੁਸੀਂ ਗੱਲਬਾਤ ਕਰਦੇ, ਕਿਉਂਕਿ ਪਤਾ ਕੀ ਜਿਸਲੇ ਆਪਣੀਆਂ ਖਬਰਾਂ ਸੁਣਨੀਆਂ ਸੀ ਕਰਨੀ, ਉਸ ਲਈ ਮਸ਼ੀਨ ਲਾਈ ਹੋਈ ਸੀ, ਜਿਸਲੇ ਹੁਣ ਮੇਰੇ ਕੋਲ ਆ ਕੇ ਬੈਠੇ ਤਾਂ ਉਦੋਂ ਵੀ ਇਹਨੇ ਫਿਰ ਆਪਣੀ ਗੱਲ ਕਰ ਲੈਣੀ ਹੈ, ਫਿਰ ਮੇਰੀ ਉਨੀ ਸਹੀ ਨੀ ਸੁਣਨੀ ਹੁੰਦੀ,
0: ਬਿਲਕੁਲ,
1: ਤਾਂ ਫਿਰ ਮੈਂ ਲਿਖ ਕੇ ਦੱਸਿਆ, ਮੈਂ ਕਿਹਾ ਏਦਾਂ ਵੀ ਮੁੰਡਾ ਆਹ ਕੁਛ ਦੱਸ ਰਿਹਾ, ਠੀਕ ਆ,
0: ਸੰਵਾਦ ਦੀ ਮੈਂ ਜੀ ਗੱਲ ਕਰਦਾ ਸੀਗਾ, ਦੇਖੋ ਤੁਸੀਂ ਵੀ ਟੀਚਿੰਗ ਦੇ ਵਿੱਚ ਰਹੇ ਹੋ, ਪਰ ਆਪਣੇ ਜ਼ਿਆਦਾਤਰ ਉੱਥੇ ਘੋਟੇ ਲਵਾਏ ਜਾਂਦੇ ਆ ਇੱਥੇ ਬੱਚੇ ਜਾਂ ਇੰਡੀਆ ਦੇ ਵੀ। ਚਲੋ ਹੁਣ ਤਾਂ ਬਹੁਤ ਫਰਕ ਪੈ ਚੁੱਕਿਆ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜਾ ਜਿਹਾ ਮਾਹੌਲ ਵੱਖਰਾ ਸੀਗਾ, ਚਾਹੇ ਕੁੱਟ ਕੇ ਸਮਝਾਉਂਦੇ ਸੀ ਚਾਹੇ ਘਰੋਂ ਵੀ ਕਹਿੰਦੇ ਸੀ ਭਾਈ ਮਾਸਟਰ ਜੀ ਜਾਂ ਮੈਡਮ ਜੀ ਤੁਹਾਡੇ ਹੀ ਨੇ ਜੀ ਬੱਚੇ, ਜੋ ਕਰਨਾ ਤੁਸੀਂ ਕਰਨਾ, ਅਸੀਂ ਤਾਂ ਬਸ
1: ਕਹਿੰਦੇ ਸੀ
0: ਜੀ।
1: ਹਾਂਜੀ ਹਾਂਜੀ
0: ਜੀ।
1: ਤਾਂ ਭੁਪਿੰਦਰ ਜੀ, ਅੱਛਾ ਘੋਟੇ ਦੀ ਗੱਲ ਕੀਤੀ, ਰਿਹਾ ਘੋਟਾ ਲਫ਼ਜ਼ ਵੀ ਕਿੰਨੀ ਦੇਰ ਬਾਅਦ ਮੈਂ ਸੁਣਿਆ।
0: ਹਾਂਜੀ,
1: ਅੱਛਾ ਗੱਲ ਸੁਣੋ, ਮੈਨੂੰ ਤਾਂ ਘੋਟਾ ਲਾਉਣਾ ਨੀ ਸੀ ਆਉਂਦਾ ਭੁਪਿੰਦਰ ਜੀ, ਮੈਨੂੰ ਨੀ ਸੀ ਲਾਉਣਾ ਦਾ ਘੋਟਾ, ਪਤਾ ਨੀ ਮੈਂ ਏਦਾਂ ਦੀ ਸੀ। ਹੁਣ ਤੁਸੀਂ ਦੇਖੋ, ਜੇ ਮੈਂ ਸਮਝੋ ਭਈ ਐਸੇ ਯਾਦ ਕੀਤਾ ਇੰਗਲਿਸ਼ ਦਾ, ਭਾਈ ਉਹ ਕੀ ਸੀਗਾ, ਉਹ ਚ ਕੀ ਆ ਪਤਾ ਕੀ ਆ ਉਹਨੂੰ, ਉਹਨੂੰ ਮੈਂ ਜਾਣੀ ਕਿ ਆਪਣੇ ਮਨ ਵਿੱਚ ਕੀ ਆ ਪੰਜਾਬੀ ਚ ਬਿਠਾ ਲੈਣਾ ਭੀ ਕੀ ਕਿਹਾ ਸੀ ਉਹਨੇ, ਜਾਣੀ ਕਿ ਫੇਰ ਮੈਂ ਉਹ ਆਪਣੇ ਸ਼ਬਦਾਂ ਵਿੱਚ ਆਪਣੀ ਅੰਗਰੇਜ਼ੀ ਬਣਾ ਕੇ ਆਪ ਲਿਖਦੀ ਹੁੰਦੀ ਸੀ। ਏਦਾਂ ਨੀ ਭੀ ਜਿਹੜਾ ਹਨਾ ਗਾਈਡ ਦੇ ਵਿੱਚ ਦਿੱਤਾ ਆ ਜਾਂ ਤੁਹਾਨੂੰ ਟੀਚਰ ਨੇ ਲਿਖਾਇਆ ਤੁਸੀਂ ਉਹ ਚੇਤੇ ਕਰ ਲਓ, ਮੈਂ ਇਹ ਕੰਮ ਨਹੀਂ ਕਰ ਸਕੀ ਸੀ। ਮੈਂ ਕਾਲਜ ਵੀ ਰਹੀ ਆ, ਕਾਲਜ ਵੀ ਨੀ ਏਦਾਂ ਭੀ ਮੈਨੂੰ ਪਤਾ ਨੀ ਮੈਨੂੰ ਘੋਟਾ ਲਾਉਣਾ ਨਹੀਂ ਜ਼ਿੰਦਗੀ ਚ ਆਇਆ
0: ਹਨਾ।
1: ਹੁਣ ਮੈਂ ਕਹਿੰਦੀ ਉਹ ਕਿੰਨੇ ਨਿਆਣੇ ਹੁਸ਼ਿਆਰ ਹੁੰਦੇ ਸੀ ਜਿਹੜੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੂੰ ਪੂਰਾ ਰਟਿਆ ਹੁੰਦਾ ਸੀ।
0: ਬਿਲਕੁਲ,
1: ਮੇਰੇ ਚ ਇਹ ਜੁਗਤੀ ਨਹੀਂ ਆਈ ਭੁਪਿੰਦਰ ਜੀ, ਬਸ ਇਹ ਸੀ ਮੈਂ ਆਪਣੇ ਸ਼ਬਦਾਂ ਚ ਲਿਖਦੀ ਸੀ। ਔਰ ਪਰ ਮੇਰੇ ਵਾ ਟੀਚਰ ਵੀ ਇਸ ਕਰਕੇ ਖੁਸ਼ ਹੁੰਦੇ ਸੀ ਆਪਣੇ ਸ਼ਬਦਾਂ ਚ ਲਿਖਿਆ, ਕਿਉਂਕਿ ਉਹ ਦੇਖਦੇ ਕਿਸੇ ਗਾਈਡ ਚੋਂ ਨਹੀਂ ਨਾ ਕਿਸੇ ਕਿਤਾਬ ਚੋਂ ਏਦਾਂ ਤੇ ਨਾ ਆਪਣੇ ਸ਼ਬਦਾਂ ਚ ਲਿਖਿਆ, ਇਸ ਕਰਕੇ ਨੰਬਰ ਵੀ ਜ਼ਿਆਦਾ।
0: ਦੇਖੋ ਇੱਥੇ ਜਿਹੜੀ ਇੱਥੇ ਮੁਲਕਾਂ ਦੇ ਵਿੱਚ ਸਕੂਲਿੰਗ ਆ ਉਹਦੇ ਵਿੱਚ ਇਹੀ ਚੀਜ਼ ਆ ਜੀ ਕਿ ਮਤਲਬ ਕਿ ਜੋ ਕ੍ਰੀਏਟੀਵਿਟੀ ਦੇਖਦੇ ਆ ਕਿ ਬੱਚਾ ਸੇਮ ਟੂ ਸੇਮ ਲਿਖ ਰਿਹਾ ਕਿ ਉਹ ਮਤਲਬ ਕਿ ਆਪਣੀ ਉਹਦੀ ਕੁਝ ਕ੍ਰੀਏਟੀਵਿਟੀ ਆ ਜੀ।
1: ਹਾਂਜੀ ਹਾਂਜੀ,
0: ਪੜ੍ਹ ਜ਼ਰੂਰ ਲੈਣਾ ਕਿਤਾਬਾਂ ਦੇ ਵਿੱਚੋਂ, ਪਰ ਉਹਨੂੰ ਜਿਹੜਾ ਆਪਣੇ ਰੂਪ ਦੇ ਵਿੱਚ ਜਿਹੜਾ ਵੱਖਰਾ ਵੱਖਰਾ ਕਿਸੇ ਨੇ ਵੀ ਲਿਖਣਾ ਉਹ ਵੱਖਰੀ ਗੱਲ ਹੈ।
1: ਇਹ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੈ ਭੁਪਿੰਦਰ ਜੀ, ਕੁਆਲਿਟੀ ਆ, ਬਹੁਤ ਵੱਡੀ ਕੁਆਲਿਟੀ ਆ। ਤੇ ਠੀਕ ਹੈ, ਤੁਸੀਂ ਸਮੇਂ ਤਾਂ ਇੱਕੋ ਕਿਤਾਬ ਦਾ ਲਿਖਿਆ ਪੜ੍ਹ ਲੈਣਾ, ਲੇਖ ਜਾਂ ਟੀਚਰ ਨੇ ਲਿਖਾਇਆ ਉਹ ਜਾਂ ਕਿਸੇ ਸਹੇਲੀ ਨੇ ਦੱਸਿਆ ਉਹ, ਹਨਾ। ਤਾਂ ਫਿਰ ਸਮੇਂ ਤੁਸੀਂ ਤਿੰਨ ਚਾਰ ਕਿਤਾਬਾਂ ਚ ਪੜ੍ਹ ਕੇ ਫਿਰ ਉਹਨਾਂ ਨੂੰ ਮਿਕਸ ਕਰਕੇ ਆਪਣੇ ਲਫ਼ਜ਼ਾਂ ਵਿੱਚ ਲਿਖਣਾ, ਉਹ ਵੱਖਰੀ ਗੱਲ।
0: ਇੱਕ ਚੀਜ਼ ਭੈਣ ਜੀ ਦੇਖੋ, ਥੋੜੀ ਜਿਹੀ ਧਰਮ ਦੀ ਗੱਲ ਕਰਾਂਗਾ, ਚਲੋ ਆਪਣੇ ਕਈ ਵਾਰੀ ਉਹ ਚੀਜ਼ਾਂ ਚੱਲਦੀਆਂ ਨੇ, ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਚਨ ਧਰਮ ਨੂੰ ਦੇਖਦੇ ਆ ਨਾ, ਜਦੋਂ ਇੱਥੇ ਪ੍ਰੀਸਟ ਲਾਏ ਜਾਂਦੇ ਆ ਤਾਂ ਬਕਾਇਦਾ ਉਹਨਾਂ ਨੂੰ ਜਦੋਂ ਸਹੁੰ ਚੁਕਾਉਂਦੇ ਆ ਜਾਂ ਉਹਨਾਂ ਦੀ ਚੋਣ ਕਰਦੇ ਆ ਤਾਂ ਉਹ ਬਕਾਇਦਾ ਦੇਖਦੇ ਆ ਕਿ ਇਹਦੇ ਵਿੱਚ ਕੋਈ ਕ੍ਰੀਏਟੀਵਿਟੀ ਹੈਗੀ ਆ। ਜਿੱਦਾਂ ਬਾਈਬਲ ਦੀ ਗੱਲ ਆ ਜਾਂ ਕੁਝ ਉਹਨਾਂ ਦੀਆਂ ਨਿੱਜੀ ਕਿਤਾਬਾਂ ਨੇ ਜਾਂ ਕੁਛ ਆ ਕਿ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਐਡ ਕਰਨਾ ਤੁਸੀਂ, ਉਹਨਾਂ ਨੂੰ ਬਕਾਇਦਾ ਇਹ ਕਿਹਾ ਜਾਂਦਾ ਜੀ।
1: ਗੱਲ ਸੁਣੋ ਭੁਪਿੰਦਰ ਜੀ, ਠੀਕ ਆ, ਓਦਾਂ ਵੀ ਤਾਂ ਤੁਸੀਂ ਦੇਖੋ ਕਿਸੇ ਵੀ ਇੰਟਰਵਿਊ ਤੇ ਜਾਣੇ, ਜੋਬ ਤੇ ਜਾਣੇ ਆ, ਕਿੱਦਾਂ ਉਹ ਤੁਹਾਨੂੰ ਪੁੱਛਦੇ ਆ ਭਾਈ ਤੁਸੀਂ ਇਸ ਸਾਡੀ ਕੰਪਨੀ ਕਿਉਂ ਚੂਜ਼ ਕੀਤੀ ਆ ਜਾਂ ਤੁਸੀਂ ਸਾਡੇ ਇਸ ਪਾਸੇ ਕਿਉਂ ਆਉਣਾ ਚਾਹਿਆ, ਕੀ ਕਰਨ ਆ, ਕੀ ਤੁਹਾਨੂੰ ਚੰਗਾ ਲੱਗਾ, ਤੁਸੀਂ ਇਸ ਜਿਹੜਾ ਸਾਡੀ ਸੰਸਥਾ ਹੈਗੀ ਆ ਇਹਨੂੰ ਅੱਗੇ ਵਧਾਉਣ ਲਈ ਤੁਸੀਂ ਆਪਣਾ ਕੀ ਯੋਗਦਾਨ ਪਾਓਗੇ, ਕੀ ਕਰੋਗੇ, ਉਹ ਪੁੱਛਦੇ ਆ ਤੁਹਾਨੂੰ। ਫਿਰ ਤੁਸੀਂ ਆਪਣੇ ਆਪ ਦੱਸਣਾ ਭਾਈ ਮੈਂ ਜਦੋਂ ਜੋਬ ਜੇ ਮੈਨੂੰ ਮਿਲ ਗਏ ਮੈਂ ਆ ਕਰੂੰਗਾ।
0: ਬਿਲਕੁਲ ਜੀ,
1: ਨਹੀਂ ਇੰਡੀਆ ਨਾਲ ਤਾਂ ਡਿਫਰੈਂਟ ਹੈਗਾ, ਤਾਂ ਇੱਥੇ ਤਾਂ ਇਹ ਚੀਜ਼ਾਂ ਹੈਗੀਆਂ ਭੁਪਿੰਦਰ ਜੀ। ਇਹ ਚੀਜ਼ਾਂ ਫਿਰ ਉਸ ਬੰਦੇ ਨੂੰ ਜਿਹੜਾ ਹੁਣ ਜਿਹੜਾ ਇੰਟਰਵਿਊ ਲੈ ਰਿਹਾ ਉਹਨੇ ਹੀ ਦੇਖਣਾ ਫਿਰ ਕਿਹੜੇ ਬੰਦੇ ਨੇ ਕੀ ਕੁਛ ਕਿਹਾ ਤੇ ਕੀ ਕੁਛ ਕਿੱਦਾਂ ਕੀਤੀ ਹੈ, ਹਨਾ
0: ਜੀ। ਬਿਲਕੁਲ,
1: ਹਾਂਜੀ ਹਾਂਜੀ, ਚਲੋ ਹੁਣ ਤੁਹਾਡਾ ਪ੍ਰੋਗਰਾਮ ਤਾਂ ਖਤਮ ਹੋ ਗਿਆ, ਚਲ ਵਧੀਆ, ਤੇ ਫਿਰ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਬੱਚਿਆਂ ਨੂੰ ਪਿਆਰ ਦੇਣਾ, ਬਹੁਤ ਬਹੁਤ
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਮੇਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਜੀ, ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਅਪਰੀਸ਼ੀਏਟ ਕਰਨ ਦੇ ਲਈ ਪੱਗ ਲਈ ਵੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ, ਔਜਲਾ ਸਾਹਿਬ ਦਾ ਵੀ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਤੇ ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਜੱਲੋ ਪਿਆਰ ਭਾਈ ਤੇ ਨਿੱਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ।

0: ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਬੁੱਧਵਾਰ ਵਾਲਾ ਦਿਨ ਹੈ, 22 ਜੁਲਾਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਲਈ ਹਾਜ਼ਰ ਹਾਂ ਜੀ ਮੈਂ ਤੇ ਸਮਰਜੀਤ ਸਿੰਘ ਸ਼ੰਮੀ ਜੀ। ਤੇ ਗੱਲਬਾਤ ਅੱਜ ਰਹੇਗੀ, ਅੱਜ ਦਾ ਵਿਸ਼ਾ ਰੋਟੀ, ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ, ਦੋਵੇਂ ਪੱਖ ਵਿਚਾਰਾਂਗੇ। ਸਮੇਂ ਦੇ ਨਾਲ ਨਾਲ ਤਬਦੀਲੀਆਂ ਹੁੰਦੀਆਂ ਗਈਆਂ ਤੇ ਪਹਿਲਾਂ ਰੋਜ਼ੀ ਰੋਟੀ ਦੀ ਜ਼ਰੂਰਤ ਸੀ ਤੇ ਹੁਣ ਸ਼ੋਸ਼ੇਬਾਜ਼ੀ ਜਾਂ ਸ਼ੋਬਾਜ਼ੀ ਜਿਹੜਾ ਵੱਧ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਹੋਰ ਸਾਰਾ ਸਿਲਸਿਲਾ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਜਾਵਾਂਗੇ ਤੇ ਉਸ ਤੋਂ ਬਾਅਦ ਵਿਸ਼ੇ ਦੇ ਨਾਲ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਫੋਨ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ, ਹਰ ਵਾਰ ਦੀ ਤਰ੍ਹਾਂ ਫਿਲਮ ਸਟੂਡੀਓ ਤੋਂ ਉਹੀ ਨੰਬਰ ਰਹਿੰਦਾ ਹੈ ਤੇ ਜਿਸ ਦੇ ਵਿੱਚ ਕਾਲ ਮਿਲਾ ਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ, ਚੰਦ ਤੋਂ ਵੀ ਕਾਲ ਮਿਲਾ ਕੇ ਤੁਸੀਂ ਨਾਲ ਜੁੜ ਸਕਦੇ ਹੋ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਭ ਤੋਂ ਪਹਿਲਾਂ ਦੋਸਤੋ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:05 ਹੋ ਗਏ ਨੇ। ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ 5:05, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:05 ਨੇ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਬਾਤ ਜ਼ਿਆਦਾ ਸਮਾਂ ਨਾ ਲਾਉਂਦੇ ਹੋਏ ਅੱਜ ਵਿਚਾਰ ਕਰਾਂਗੇ, ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਬਦਲ ਰਿਹਾ। ਰੋਟੀ, ਕੱਪੜਾ, ਮਕਾਨ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜੇਕਰ ਤੁਹਾਨੂੰ ਲੋਕ ਨਫ਼ਰਤ ਕਰਦੇ ਨੇ ਤਾਂ ਇਸ ਦੇ 2 ਕਾਰਨ ਹੋ ਸਕਦੇ ਹੈ। ਪਹਿਲਾ ਕਾਰਨ ਜਿਹੜਾ ਕਿ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਨੂੰ ਪਸੰਦ ਨਹੀਂ, ਤੇ ਦੂਜਾ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਦੇ ਕੋਲ ਨਹੀਂ ਹੈ। ਅੱਜ ਦੇ ਦਿਹਾੜੇ ਦੇ ਵਿੱਚ 22 ਜੁਲਾਈ 1648 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਯੂਕਰੇਨ ਦੇ ਵਿੱਚ 10,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ। 1775 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਫੌਜ ਦੀ ਵਾਗਡੋਰ ਆਪ ਸੰਭਾਲ ਲਈ ਤੇ 1823 ਦੇ ਵਿੱਚ ਮਾਂ ਬਾਪ ਦੇ ਸੰਤਾਨ ਦੇ ਵਿੱਚ ਜਾਂਦੇ ਗੁਣਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਗ੍ਰੈਗਰੀ ਮੈਡਲ ਦਾ ਜਿਹੜਾ ਸੀ ਜਨਮ ਹੁੰਦਾ ਹੈ 1823 ਦੇ ਵਿੱਚ। 2003 ਦੇ ਵਿੱਚ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦੇ ਦੋਵੇਂ ਬੇਟੇ ਹਵਾਈ ਹਮਲੇ ਦੇ ਵਿੱਚ ਮਾਰੇ ਗਏ। 2012 ਦੇ ਵਿੱਚ ਕਾਂਗਰਸ ਦੇ ਪ੍ਰਣਬ ਮੁਖਰਜੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੁਣੇ ਜਾਂਦੇ ਹਨ। ਥੋੜੀ ਜਿਹੀ ਗੱਲ ਕਰਦੇ ਹਾਂ ਜ਼ਮੀਨ ਪੱਤਰਿਆਂ ਦੀ, ਥੋੜੀ ਜਿਹੀ ਕੁਝ ਜਿਹੜੇ ਔਖੇ ਸ਼ਬਦ ਹੈ ਜਿਹਦੇ ਵਿੱਚ ਗੱਲ ਬਾਤ ਕਰਦੇ ਹਾਂ ਜ਼ਮੀਨ ਜਾਇਦਾਦ ਦੀ। ਜ਼ਮੀਨ ਜਮ੍ਹਾਂਬੰਦੀ ਫਰਦ ਦੇ ਵਿੱਚ ਦਿੱਤੇ ਕੁਝ ਐਸੇ ਵੱਖਰੇ ਨੰਬਰ ਹੁੰਦੇ ਆ, ਉਹਨਾਂ ਦਾ ਮਤਲਬ ਕੀ ਹੁੰਦਾ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। 19 ਜੁਲਾਈ ਨੂੰ ਜਿਹੜਾ ਸੀ ਫਰਦ ਦੇ ਵਿੱਚ ਜੇ ਦੇਖਿਆ ਜਾਵੇ, 19 ਜੁਲਾਈ ਜਿਹੜਾ ਕੱਲ ਦਾ ਆਪਣਾ 19 ਜੁਲਾਈ ਦਾ ਵਿਚਾਰ ਸੀਗਾ, ਅੱਜ ਦਾ ਵਿਚਾਰ ਉਹਦਾ ਜਿਹੜਾ ਲੜੀਵਾਰ ਭਾਗ ਦੂਸਰਾ ਹੈ। ਖੇਵਟ ਨੰਬਰ ਸਭ ਤੋਂ ਪਹਿਲਾਂ ਹੈ, ਖਤੌਣੀ ਨੰਬਰ ਲਗਾਨ ਜਿਹਨੂੰ ਕਹਿੰਦੇ ਹੈ, ਮਾਲਕ ਦਾ ਨਾਂ ਤੇ ਵੇਰਵਾ, ਕਾਸ਼ਤਕਾਰ ਦਾ ਨਾਂ ਤੇ ਵੇਰਵਾ, ਸਿੰਚਾਈ ਦਾ ਸਾਧਨ ਮੁਰੱਬਾ ਤੇ ਖਸਰਾ ਨੰਬਰ, ਰਕਬਾ ਤੇ ਭੋ ਦੀ ਜਿਹੜੀ ਕਿਸਮ ਹੈ ਉਹਦਾ ਜਿਹੜਾ ਜ਼ਿਕਰ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ। ਤੇ ਵਿਸ਼ੇਸ਼ ਕਥਨ ਜਿਵੇਂ ਕਿ ਕਥਨ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਜਮ੍ਹਾਂਬੰਦੀ ਦੇ ਵਿੱਚ। ਇਸ ਦੇ ਵਿੱਚ ਇਹ ਜਿਹੜਾ ਥੱਲੇ ਲਿਖਿਆ ਹੁੰਦਾ ਹੈ ਕਥਨ, ਉਹਦੇ ਵਿੱਚ ਲਿਮਿਟ ਜਾਂ ਲੋਨ ਜੋ ਕਢਵਾਇਆ ਗਿਆ ਉਹ ਕਿਸ ਬੈਂਕ ਅਤੇ ਬ੍ਰਾਂਚ ਦਾ ਨਾਮ ਉੱਥੇ ਲਿਖਿਆ ਜਾਵੇਗਾ, ਜਿਵੇਂ ਕਿ ਲਿਖਿਆ ਜਾਂਦਾ ਹੈ ਕਿ ਆਹ ਨਾਮ ਮਾਲਕ ਦਾ ਨਾਂ ਦੇ ਬੰਦੇ ਨੇ, ਆਹ ਜਿਹੜਾ ਨੰਬਰ ਹੈ ਨਾਂ ਦੀ ਬੈਂਕ ਦੀ ਜਿਹੜੀ ਹੈ ਬ੍ਰਾਂਚ, ਫਿਰ ਬ੍ਰਾਂਚ ਦਾ ਨਾਂ ਆ ਜਾਂਦਾ ਹੈ ਵੀ ਉੱਥੋਂ ਇਹ ਇਹ ਲੋਨ ਕਰਾਇਆ, ਉਹ ਚੀਜ਼ਾਂ ਜਿਹੜੀਆਂ ਉੱਥੇ ਦਰਜ ਕੀਤੀਆਂ ਜਾਂਦੀਆਂ। ਚਲੋ ਦੋਸਤੋ, ਅੱਜ ਦੇ ਵਿਚਾਰ ਤੋਂ ਨਾਲ ਦੀ ਨਾਲ ਚੱਲਦੇ ਹਾਂ। ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਆਪਾਂ ਬਾਤ ਪਾਉਂਦੇ ਹਾਂ ਤੇ ਸ਼ਮੀ ਜੀ ਨੂੰ ਵੀ ਕਾਲ ਲਾਉਂਦੇ ਹਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਪਾਉਂਦੇ ਹਾਂ। +358 44 976 1919 ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਦੇ ਲਈ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਤੇ ਨਾਲ ਨਾਲ ਬਾਅਦ ਦੇ ਵਿੱਚ ਇਸ ਵਿਸ਼ੇ ਤੋਂ ਬਾਅਦ ਚੋਂ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਜੋ ਦੁਨੀਆਂ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ ਲੋ ਦੋਸਤੋ ਬਾਤ ਪਾਉਂਦੇ ਹਾਂ ਅੱਜ ਦੇ ਵਿਸ਼ੇ ਦੀ। ਅੱਜ ਦਾ ਵਿਸ਼ਾ ਜੋ ਹੈ ਆਪਣਾ ਰੋਟੀ ਕੱਪੜਾ ਤੇ ਮਕਾਨ। ਰੋਟੀ ਕੱਪੜਾ ਤੇ ਮਕਾਨ ਬੁਨਿਆਦੀ ਲੋੜਾਂ ਤੋਂ ਬਦਲਦੇ ਸੁਪਨਿਆਂ ਤੱਕ ਦਾ ਸਫ਼ਰ ਉੱਤੇ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡਾ ਵੀ ਇੰਤਜ਼ਾਰ ਰਹੇਗਾ। ਅੱਜ ਦੇ ਦੌਰ ਦੇ ਵਿੱਚ ਕੀ ਰੋਟੀ ਸਿਰਫ ਭੁੱਖ ਮਿਟਾਉਣ ਦਾ ਸਾਧਨ ਹੈ ਜਾਂ ਸਿਹਤਮੰਦ ਜੀਵਨ ਸ਼ੈਲੀ ਤੇ ਸਮਾਜਿਕ ਪਛਾਣ ਦਾ ਪ੍ਰਤੀਕ ਬਣ ਚੁੱਕੀ ਹੈ? ਕਿ ਕੱਪੜਾ ਸਿਰਫ ਤਨ ਢੱਕਣ ਦੇ ਲਈ ਜਾਂ ਸਾਡੀ ਸ਼ਖਸੀਅਤ ਸਟੇਟਸ ਤੇ ਫੈਸ਼ਨ ਦੀ ਪਹਿਚਾਣ ਬਣ ਗਿਆ? ਕਿ ਮਕਾਨ ਸਿਰਫ ਇੱਕ ਛੱਤ ਹੈ ਜਾਂ ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਮਨੁੱਖ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਸਮਰਪਿਤ ਕਰ ਦਿੰਦਾ ਹੈ? ਇਸ ਖੁੱਲ੍ਹੀ ਚਰਚਾ ਦੇ ਵਿੱਚ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਸੰਦਰਭ ਦੇ ਵਿੱਚ ਗੱਲਬਾਤ ਨਾਲ ਨਾਲ ਚੱਲੇਗੀ ਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਤੇ ਅੱਜ ਦਾ ਵਿਸ਼ਾ ਹੈ ਰੋਟੀ ਕੱਪੜਾ ਤੇ ਮਕਾਨ। ਲਓ ਜੀ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ਮੀ ਜੀ, ਸਾਡੇ ਸਹਿਯੋਗੀ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਬੰਨਣ ਦੇ ਲਈ, ਨਾਲ ਜੁੜਨ ਦੇ ਲਈ। ਜੀਆਂ ਨੂੰ ਜੀ
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਦੁਆਬਾ ਜਿਹੜੇ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਬਹੁਤ ਬਹੁਤ ਸਵਾਗਤ
1: ਜੀ ਆਨੂ ਜੀ। ਕੀ ਹਾਲ ਚਾਲ ਨੇ ਜਨਾਬ, ਮੌਸਮ ਕਿਵੇਂ ਆ?
0: ਮੌਸਮ ਔਸਮ ਹੋਇਆ ਪਿਆ ਜੀ ਹਮੇਸ਼ਾ ਹੀ, ਕਿਉਂਕਿ ਕਹਿੰਦੇ ਉਹ ਸਦਾ ਦੀਵਾਲੀ ਸਾਧਦੀ ਤੇ ਚੱਤੋ ਪਹਿਰ ਬਸੰਤ
1: ਜੀ,
0: ਉਹ ਕੰਮ ਆ ਕਿ ਪਰ ਇਸ ਵੇਲੇ ਸਾਵਣ ਮਹੀਨਾ ਜਿਹੜਾ ਚੱਲ ਰਿਹਾ ਉਹਦੀ ਝੜੀਆਂ ਜਿਹੜੀਆਂ ਹੋ ਰਹੀਆਂ ਨੇ, ਸ਼ੁਰੂ ਹੋ ਚੁੱਕੀਆਂ ਨੇ
1: ਜੀ।
0: ਤੇ ਮੈਂ ਕਹਿ ਲੋ ਵੀ ਜਿਵੇਂ ਇਹ ਹੋਣਾ ਚਾਹੀਦਾ ਲਗਭਗ ਉਂਝ ਹੀ ਹੋ ਰਿਹਾ ਹੈ।
1: ਕਿਆ
0: ਬਹੁਤ ਹੀ ਪਿਆਰਾ ਮੌਸਮ,
1: ਸਾਵਣ ਕਾ ਮਹੀਨਾ, ਕਿਆ ਬਾਤ ਹੈ ਜੀ। ਤੇ ਸ਼ਮੀ ਜੀ ਅੱਜ ਦਾ ਵਿਸ਼ਾ, ਇਹਨਾਂ ਮੌਸਮਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣੀ ਵੀ ਔਖੀ ਹੋ ਜਾਂਦੀ ਹੈ। ਚਲੋ ਇਹਦੇ ਨਾਲ ਹੀ ਆਪਾਂ ਗੱਲ ਜੋੜ ਕੇ ਸ਼ੁਰੂ ਕਰ ਦਿੰਦੇ ਹਾਂ। ਪਰ ਜਿਹਨਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ ਹੈ, ਬੱਚਿਆਂ ਦਾ ਢਿੱਡ ਪਾਲਣਾ ਹੈ, ਰੋਜ਼ ਹੈਂਡ ਟੂ ਮਾਊਥ ਦਾ ਸਿਸਟਮ ਹੈ, ਉਹਨਾਂ ਲਈ ਮੌਸਮ ਹਨੇਰੀਆਂ ਝੱਖੜ ਮੀਂਹ ਕਣੀ ਉਹ ਕਿਤੇ ਮਾਇਨੇ ਨਹੀਂ ਰੱਖਦੇ। ਪਰ ਉਹਨਾਂ ਨੂੰ ਜਿਹੜਾ ਪੂਰੀ ਆਪਣੀ ਜ਼ੋਰਦਾਰ ਹਿੰਮਤ ਦੇ ਨਾਲ ਕਹਿ ਸਕਦੇ ਹਾਂ ਕਿ ਕੰਮਾਂ ਕਾਰਾਂ ਦੇ ਉੱਤੇ ਜਾਣਾ ਹੀ ਪੈਂਦਾ ਹੈ ਜੀ, ਤੇ ਉਹ ਕਾਜ ਆਪਣਾ ਨਿਬੇੜਦੇ ਨੇ, ਕਰਦੇ ਨੇ ਤੇ ਕੁਝ ਫਿਰ ਖੱਟ ਕੇ ਘਰ ਨੂੰ ਲਿਆਉਂਦੇ ਆ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਆਏ ਹਾਂ ਆਪਾਂ ਜਾਂ ਸੁਣਦੇ ਆਏ ਹਾਂ ਪ੍ਰੋਗਰਾਮਾਂ ਦੇ ਵਿੱਚ ਵੀ ਕਿ 75 ਸਾਲ ਹੋ ਗਏ ਮੁਲਕ ਨੂੰ, ਰੋਜ਼ੀ ਰੋਟੀ ਦਾ ਮਾਹੌਲ ਉੱਥੇ ਦਾ ਉੱਥੇ ਹੀ ਹੈ। ਪਰ ਲੱਗਦਾ ਨਹੀਂ ਕਿ ਅੱਜ ਦਾ ਮਾਹੌਲ ਜਿਹੜਾ ਰੋਜ਼ੀ ਰੋਟੀ ਤੇ ਕੱਪੜਾ ਹਰ ਚੀਜ਼ ਜਾਂ ਮਕਾਨ ਇਹ ਚੀਜ਼ਾਂ ਬਣ ਤਾਂ ਗਈਆਂ ਨੇ, ਸਾਰਾ ਕੁਝ ਹੈ, ਆਲੀਸ਼ਾਨ ਵੀ ਚੀਜ਼ਾਂ ਹੋ ਗਈਆਂ, ਇੱਕ ਸਟੇਟਸ ਵੀ ਬਣ ਗਿਆ ਹਰ ਇੱਕ ਵਿਅਕਤੀ ਦਾ, ਚੰਗੀ ਗੱਡੀ ਹੋਵੇ ਥੱਲੇ ਤੇ ਵੱਡੀ ਕੋਠੀ ਹੋਵੇ ਤੇ ਰੱਜ ਕੇ ਖਾਣਾ ਹੋਵੇ ਤੇ ਚਾਹੇ ਜਾ ਕੇ ਆਪਾਂ ਡੀਪੂ ਤੋਂ ਖਾਣਾ ਲਿਆਉਣਾ ਹੋਵੇ ਤੇ, ਪਰ ਸਟੇਟਸ ਜ਼ਰੂਰੀ ਹੈ ਜੀ। ਕਿਵੇਂ ਦੇਖਦੇ ਹੋ ਕਿ ਹਾਲਾਤ ਸੁਧਰੇ ਨੇ ਕਿ ਹੋਰ ਵੀ ਵਿਗੜੇ ਨੇ?
0: ਪਰ ਸਰ ਬੜੀ ਪਿਆਰੀ ਗੱਲ ਤੁਸੀਂ ਕੀਤੀ ਆ। ਅੱਜ ਸਵੇਰੇ ਹੀ ਕਿਸੇ ਸੋਸ਼ਲ ਮੀਡੀਆ ਦੇ ਕਿਸੇ ਗਰੁੱਪ ਦੇ ਵਿੱਚ
1: ਜੀ
0: ਦੇਖੋ, ਬੜੀ ਸਤਿਕਾਰ ਸ਼ਖਸੀਅਤ ਨੇ ਹਰਪਾਲ ਸਿੰਘ ਪੰਨੂ ਜੀ
1: ਜੀ,
0: ਉਹਨਾਂ ਦਾ ਇੱਕ ਸੁਨੇਹਾ ਮੈਨੂੰ ਪੜ੍ਹਨ ਨੂੰ ਮਿਲਿਆ, ਬੜੀ ਵਧੀਆ ਲੱਗੀ ਮੈਨੂੰ ਗੱਲ ਉਹਨਾਂ ਦੀ
1: ਜੀ।
0: ਉਹਨਾਂ ਨੇ ਫ੍ਰਾਂਸ ਕਾਫਕਾ ਦੀ ਇੱਕ ਜਿਹੜੀ ਆ ਕੋਟੇਸ਼ਨ ਨੂੰ ਪੇਸ਼ ਕੀਤਾ, ਸਾਂਝਾ ਕੀਤਾ, ਜਿਹੜੀ ਕਿ ਸਾਡੇ ਅੱਜ ਦੇ ਵਿਸ਼ੇ ਉੱਤੇ ਬੜੀ ਢੁਕਦੀ ਆ
1: ਜੀ।
0: ਜਿੰਨੀਆਂ ਵੀ ਤੁਸੀਂ ਜਿਹੜੀਆਂ ਨੇ ਗੱਲਾਂ ਬਾਤਾਂ ਕੀਤੀਆਂ ਉਹ ਬਹੁਤ ਢੁਕਦੀ ਆ ਉੱਤੇ
1: ਜੀ।
0: ਉਹਨਾਂ ਦਾ ਕਾਫਕਾ ਦਾ ਇੱਕ ਨਾਵਲ ਹੈ ਮੈਟਾਮੋਰਫਿਸ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ
1: ਜੀ
0: ਕਿ ਰਹਿਣ ਲਈ ਖੱਡ ਪੱਟ ਲਈ ਹੈ, ਲੋੜ ਜੋਗੇ ਦਾਣੇ ਇਕੱਠੇ ਕਰ ਲਏ ਹਨ, ਮੇਰੇ ਵਰਗਾ ਖੁਸ਼ਕਿਸਮਤ ਹੋਰ ਕੌਣ ਹੋਏਗਾ, ਹਰੇਕ ਕੀੜਾ ਸੌਣ ਵੇਲੇ ਅਜਿਹਾ ਸੋਚਿਆ ਕਰਦਾ।
1: ਵਾਹ ਜੀ ਵਾਹ ਜੀ, ਵਾਹ ਜੀ, ਕਿਆ ਬਾਤ ਹੈ
0: ਹੁਣ
1: ਜੀ।
0: ਪੰਨੂ ਸਾਹਿਬ ਨੇ ਇਹਦੀ ਵਿਆਖਿਆ ਇਹ ਕੀਤੀ ਆ ਵੀ ਦੇਖੋ ਜੀ ਇਹ ਇਹ ਜਿਹੜੇ ਇਹ ਸਟੇਟਮੈਂਟ ਆ ਉਹਨਾਂ ਦੇ ਇਸ ਨਾਵਲ ਦੀ
1: ਜੀ,
0: ਇਹ ਬਹੁਤ ਇੰਪੋਰਟੈਂਟ ਇਸ ਕਰਕੇ ਬਣ ਗਈ ਕਿ ਜਿਹੜਾ ਕਾਫਕਾ ਨੇ ਜਿਹੜਾ ਵਾਕ ਲਿਖਿਆ ਇਹ
1: ਜੀ
0: ਉਹ ਸਵਾਰਥ ਤੋਂ ਪਰ ਉੱਠ ਜਾਣ ਦਾ ਸੰਕੇਤ ਹੈ।
1: ਜੀ
0: ਕਿਉਂਕਿ ਜਦੋਂ ਅਸੀਂ ਸੋਚਾਂਗੇ, ਜਦੋਂ ਅਸੀਂ ਇੰਨਾ ਹੀ ਸੋਚਾਂਗੇ ਫਿਰ ਤਾਂ ਅਸੀਂ ਕੀੜੇ ਮਕੌੜੇ ਹੀ ਰਹਿ ਗਏ,
1: ਬਿਲਕੁਲ
0: ਪਰ ਜੇ ਅਸੀਂ ਇਤੋਂ ਪਾਰ ਉੱਠ ਕੇ ਜਾਂਦੇ ਆ
1: ਜੀ,
0: ਫਿਰ ਤਾਂ ਹੀ ਅਸੀਂ ਕੀੜਿਆਂ ਮਕੌੜਿਆਂ ਤੋਂ ਉੱਪਰ ਹੋ ਕੇ ਮਾਨਵ ਜਾਤੀ ਵਿੱਚ ਦਾਖਲ ਹੋਵਾਂਗੇ।
1: ਦਾਖਲ ਹੋਵਾਂਗੇ
0: ਇਹ ਬਹੁਤ ਹੀ ਬਰੀਕ ਲਾਈਨ ਆ
1: ਜੀ, ਬਿਲਕੁਲ ਆ ਜੀ।
0: ਕਿ ਮੈਨੂੰ ਕੀ ਤੈਨੂੰ ਕੀ ਇਹ ਵਾਲੀ ਜਦੋਂ ਗੱਲਾਂ ਹੋਣਗੀਆਂ ਫਿਰ ਤਾਂ ਇਹ ਕੀੜੇ ਮਕੌੜੇ ਵਾਲੀ ਜ਼ਿੰਦਗੀ ਜੀ ਰਹੇ ਆ। ਪਰ ਜੇ ਅਸੀਂ ਪੂਰੀ ਮਾਨਵਤਾ ਦੀ ਗੱਲ ਕਰ ਰਹੇ ਹਾਂ ਕਿ ਠੀਕ ਹੈ
1: ਜੀ,
0: ਕਰ ਭਲਾ ਹੋ ਭਲਾ ਤੇ ਉਹ ਸਾਰੀਆਂ ਚੀਜ਼ਾਂ ਹੋਣਗੀਆਂ, ਤੇ ਦੂਸਰੀ ਇਹ ਵੀ ਨਾਲ ਗੱਲ ਜੁੜ ਸਕਦੀ ਆ
1: ਜੀ
0: ਕਿ ਰੋਟੀ ਕੱਪੜਾ ਅਤੇ ਮਕਾਨ ਇਹ ਬੁਨਿਆਦੀ ਲੋੜਾਂ ਤਾਂ ਬਿਲਕੁਲ ਹੈਗੀਆਂ,
1: ਜੀ
0: ਪਰ ਕੀ ਅਸੀਂ ਸਿਰਫ ਇਹੀ ਪੂਰਾ ਕਰਨ ਵਾਸਤੇ ਇੱਥੇ ਬੈਠੇ ਆ?
1: ਬੈਠੇ ਆ
0: ਫਿਰ ਉਹ ਸੋਸਾਇਟੀ ਕਿੱਥੇ ਗਈ? ਫਿਰ
1: ਜੀ
0: ਉਹ ਜਿਹੜੀਆਂ ਸਾਡੀ ਜ਼ਿੰਮੇਵਾਰੀਆਂ ਨੇ ਉਹ ਕਿੱਥੇ ਗਈਆਂ?
1: ਜੀ
0: ਕਿਉਂਕਿ ਇਹ ਤਾਂ ਆਪਾਂ ਥੋੜੀ ਮਿਹਨਤ ਕਰਾਂਗੇ, ਕੁਛ ਕਰਾਂਗੇ, ਇਹ ਸਾਨੂੰ ਮਿਲ ਜਾਣਗੀਆਂ, ਪ੍ਰਾਪਤ ਹੋ ਜਾਣਗੀਆਂ, ਰੋਟੀ ਵੀ ਹੋ ਜਾਏਗੀ, ਕੱਪੜੇ ਵੀ ਮਿਲ ਜਾਣਗੇ, ਹੋ ਸਕਦਾ ਮਕਾਨ ਵੀ ਆਪਾਂ ਬਣਾ ਲਈਏ।
1: ਜੀ
0: ਉਸ ਤੋਂ ਬਾਅਦ ਵਾਲੀ ਕਹਾਣੀ
1: ਜੀ,
0: ਜਾਂ ਜਿਹੜੀ ਉਸ ਤੋਂ ਵੀ ਜ਼ਰੂਰੀ ਕਹਾਣੀ ਹੈ
1: ਜੀ
0: ਕਿ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ, ਜਿੱਥੇ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਲਈ ਸਾਡਾ ਕੀ ਯੋਗਦਾਨ ਆ। ਫਿਰ ਉਹ ਜਿਹੜਾ ਐਨੀਮਲ ਕਿੰਗਡਮ ਦੇ ਵਿੱਚੋਂ ਅਸੀਂ ਜਿਹੜੇ ਹਿਊਮਨ ਆ
1: ਜੀ
0: ਉਹ ਵੱਖਰੇ ਕਿੱਦਾਂ ਹੋਵਾਂਗੇ?
1: ਬਿਲਕੁਲ ਹੈ ਜੀ,
0: ਇਸੇ ਕਰਕੇ ਹੀ ਇਹ ਜੋ ਧਰਤੀ ਉੱਤੇ ਇਸ ਪਲੈਨਟ ਉੱਤੇ ਆਪਾਂ ਦੇਖਦੇ ਆ, ਜਿਹੜਾ ਜੋ ਤਸਵੀਰਾਂ ਆਪਾਂ ਨੂੰ ਦਿਖਦੀਆਂ ਨੇ, ਜੋ ਡਿਵੈਲਪਮੈਂਟ ਜਿਹਨੂੰ ਆਪਾਂ ਕਹਿੰਦੇ ਆ
1: ਜੀ,
0: ਉਹ ਹੋ ਰਹੀ ਆ
1: ਜੀ,
0: ਉਹ ਸ਼ਾਇਦ ਇਸੇ ਹੀ ਰੋਟੀ ਕੱਪੜਾ ਔਰ ਮਕਾਨ ਤੋਂ ਕਿਤੇ ਉੱਪਰ ਉੱਠਣ ਵਾਲੀ ਚੀਜ਼ ਹੋ ਜਾਂਦੀ ਹੈ। ਤੁਸੀਂ ਦੇਖੋ ਕਿ ਅੱਜ ਬਹੁਤ ਸਾਰੇ ਮੁਲਕ ਨੇ ਪੂਰੀ ਦੁਨੀਆਂ ਦੇ ਵਿੱਚ
1: ਜੀ,
0: ਬਹੁਤ ਸਾਰੇ ਜਿਹੜੇ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਡਿਵੈਲਪ ਨਹੀਂ ਹੋਏ ਹਾਲੇ, ਇਹ ਹਲੇ ਬਹੁਤ ਪਿੱਛੇ ਨੇ
1: ਜੀ,
0: ਕੁਛ ਡਿਵੈਲਪਿੰਗ ਨੇ, ਕੁਛ ਜਿਹੜੇ ਹਲੇ ਹੋ ਰਹੇ ਨੇ ਡਿਵੈਲਪ, ਕੁਛ ਬਾਹਲੇ ਡਿਵੈਲਪ, ਐ ਆਪਾਂ ਤਿੰਨ ਕੈਟਾਗਰੀ ਬਣਾ ਲਈਆਂ
1: ਜੀ,
0: ਇੱਕ ਹੋ ਰਹੇ ਨੇ, ਇੱਕ ਹੋ ਚੁੱਕੇ ਨੇ, ਇੱਕ ਅਜੇ ਤੱਕ ਨਹੀਂ ਹੋਏ ਕਿਤੇ ਵੀ ਹੈ ਨੀ, ਬਹੁਤ ਹੀ ਪਿੱਛੇ ਨੇ,
1: ਚੌਥੇ ਰੱਖ ਲਓ ਪਈ ਉੱਜੜ ਵੀ ਗਏ, ਕਈ ਬਣ ਕੇ ਵੀ ਉੱਜੜ ਗਏ ਜੀ,
0: ਉੱਜੜ ਗਏ
1: ਜੀ,
0: ਔਰ ਕਈ ਤਾਂ ਕਈਆਂ ਦਾ ਉਹਨਾਂ ਦਾ ਕਹਿ ਲੋ ਵੀ ਆਈਡੈਂਟੀ ਕ੍ਰਾਈਸਿਸ ਬਣਿਆ ਪਿਆ ਕਿ ਅਸੀਂ ਹੈਗੇ ਕੀ ਆ, ਅਸੀਂ ਕਿੱਥੇ ਆ, ਹੈ ਕੌਣ ਅਸੀਂ
1: ਜੀ,
0: ਉਹ ਵੀ ਇੱਕ ਸਿਸਟਮ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਉੱਠ ਕੇ ਆਉਂਦੀ ਆ ਉਹ ਇਹੀ ਆ
1: ਜੀ
0: ਕਿ ਯੂਨਾਈਟਿਡ ਹੋ ਕੇ ਇੱਕ ਪੱਧਰ ਤੇ ਆ ਕੇ ਅਸੀਂ ਬਤੌਰ ਮਨੁੱਖ ਅਸੀਂ ਬਾਕੀ ਮਨੁੱਖਾਂ ਬਾਰੇ ਕੀ ਸੋਚ ਰਹੇ ਹਾਂ
1: ਜੀ, ਬਿਲਕੁਲ
0: ਕਿੱਥੇ ਧਰਤੀ ਦੇ ਕਿਸੇ ਕੋਨੇ ਤੇ ਘਾਣ ਹੋ ਰਿਹਾ
1: ਜੀ,
0: ਔਰ ਉਹਦੇ ਵਿੱਚ ਬੰਬਾਰੀ ਹੋ ਰਹੀ, ਕੁਛ ਹੋ ਰਿਹਾ, ਸਮਥਿੰਗ ਇਜ਼ ਗੋਇੰਗ ਬੈਡ
1: ਜੀ,
0: ਤੇ ਉਹਨਾਂ ਚੀਜ਼ਾਂ ਦਾ ਮੈਂ ਨੋਟਿਸ ਨਹੀਂ ਲੈ ਰਿਹਾ, ਮੈਂ ਕੁਛ ਵੀ ਨਹੀਂ ਕਰ ਰਿਹਾ, ਮੈਂ ਰਿਐਕਟ ਨਹੀਂ ਕਰ ਰਿਹਾ, ਮੈਂ ਐਕਟ ਨਹੀਂ ਕਰ ਰਿਹਾ, ਤੇ ਮੈਂ ਇਹੀ ਸੋਚੀ ਜਾਂਦਾ ਕਿ ਮੈਨੂੰ ਕੀ, ਮੇਰੇ ਆਲੇ ਪਾਸੇ ਤਾਂ ਸਭ ਠੀਕ ਹੈ ਭਾਈ, ਠੰਡੀ ਹਵਾ ਚੱਲੀ ਜਾਂਦੀ ਹੈ, ਕਾਹਦੇ ਵਾਸਤੇ ਮੈਂ ਇਹ ਕਰਨਾ, ਉਹ ਆਪੇ ਦੇਖ ਲੈਣਗੇ
1: ਜੀ।
0: ਪਰ ਇਹ ਜਿਹੜਾ ਜਿਹੜੀ ਇਹ ਅੱਗ ਹੈ, ਇਹ ਚਿੰਗਿਆੜੀ ਹੈ, ਇਹ ਸਾਰਾ ਕੁਛ ਜਦੋਂ ਅਸੀਂ ਇਹਦੇ ਬਾਰੇ ਫਿਕਰਮੰਦ ਨਹੀਂ ਹੁੰਦੇ, ਜਦੋਂ ਮਾਨਵਤਾ ਦਾ ਭਲਾ ਨਹੀਂ ਸੋਚਦੇ, ਕਿਉਂਕਿ ਅਸੀਂ ਤਾਂ ਅਰਦਾਸ ਵੀ ਇਹੀ ਕਰਦੇ ਹਾਂ ਪੰਜਾਬ ਚ ਕਿ ਭਾਈ ਸਰਬੱਤ ਦਾ ਭਲਾ,
1: ਬਿਲਕੁਲ ਹੈ ਜੀ।
0: ਰੋਟੀ ਕੱਪੜਾ ਔਰ ਮਕਾਨ ਦੇ ਜਿਹੜੇ ਸਿਲਸਿਲੇ ਆ ਇਹ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਬੁਨਿਆਦੀ ਲੋੜਾਂ ਤੋਂ ਜਿਹੜਾ ਬਦਲਦੇ ਜਿਹੜੇ ਸੁਪਨੇ ਆ
1: ਜੀ
0: ਉਹਨਾਂ ਤੱਕ ਦਾ ਸਫ਼ਰ ਆ, ਬੀਂਗ ਟੂ ਬਿਕਮਿੰਗ ਦਾ ਸਫ਼ਰ ਆ, ਜੋ ਅਸੀਂ ਹੈਗੇ ਆ ਉਹ ਤੋਂ ਉੱਪਰ ਉੱਠਣ ਦਾ ਸਫ਼ਰ ਆ
1: ਜੀ,
0: ਜੀ ਭਾਈ ਸਾਹਿਬ
1: ਬਿਲਕੁਲ ਚੰਮੀ ਜੀ। ਦੇਖੋ ਪਹਿਲਾਂ ਕੱਚੇ ਘਰ ਹੁੰਦੇ ਸੀ ਤੇ ਉਹਨੂੰ ਲਿਪ ਕੇ ਹੀ ਮਤਲਬ ਕਿ ਖੁਸ਼ ਹੁੰਦੇ ਸੀਗੇ, ਚੁੱਲ੍ਹੇ ਹੋ ਗਏ, ਚੌਂਕੇ ਹੋ ਗਏ, ਤੇ ਵਿਹੜਾ ਹੁੰਦਾ ਸੀ ਉਹਨੂੰ ਵੀ ਮਤਲਬ ਕਿ ਪੂਰਾ ਲਿਪ ਲਿਆ ਜਾਂਦਾ ਸੀ, ਉਹਦੀ ਪੋਚਾ ਸਾਰਾ ਕੁਝ ਫੇਰਿਆ ਜਾਂਦਾ ਸੀ ਉਹਦੇ ਉੱਤੇ, ਤਾਂ ਉਹਦਾ ਚੀਜ਼ਾਂ ਦੇ ਵਿੱਚ ਵੀ ਖੁਸ਼ ਸੀ ਇਨਸਾਨ ਹਨਾ, ਤੇ ਜਦੋਂ ਪੱਕੇ ਹੋ ਗਏ ਉਹ ਫਿਰ ਕਲੀ ਆ ਗਈ ਜਾਂ ਹੋਰ ਪੱਕੇ ਰੰਗ ਆ ਗਏ ਉਹ ਕਰਨ ਲੱਗ ਗਿਆ ਜੀ, ਹੌਲੀ ਹੌਲੀ ਸਥਿਤੀ ਬਦਲਦੀ ਗਈ, ਖਰਚੇ ਵੱਧਦੇ ਗਏ, ਹੋਰ ਸਾਰੀਆਂ ਚੀਜ਼ਾਂ, ਪਰ ਕਿਤੇ ਨਾ ਕਿਤੇ ਜਦੋਂ ਝਾਤ ਮਾਰਦੇ ਹਾਂ ਤਸੱਲੀ ਫਿਰ ਬਣੀ, ਚਾਹੇ ਉਹ ਸਟੇਟਸ ਦੀ ਗੱਲ ਆ ਜਾਂਦੀ ਹੈ, ਇੱਕ ਦੂਸਰੇ ਨੂੰ ਦਿਖਾਉਣਾ ਚੜਾਉਣਾ ਕਿ ਉਹਨੇ ਆਹ ਚੀਜ਼ ਰੱਖੀ ਹੋਈ ਹੈ, ਮੇਰੇ ਕੋਲ ਆਹ ਆਇਆ, ਤੇਰੇ ਕੋਲ ਆਹ ਨਹੀਂ, ਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਲੜਾਈ ਦਾ ਕਾਰਨ ਵੀ ਬਣਦੀਆਂ ਨੇ, ਇੱਕ ਦੂਸਰੇ ਦੀ ਮਾਨਸਿਕਤਾ ਦੇ ਉੱਤੇ ਵੀ ਸੱਟ ਮਾਰਦੀਆਂ ਨੇ, ਕਲਾ ਕਲੇਸ਼ ਵੀ ਵੱਧਦਾ ਹੈ, ਤੇ ਪਰਿਵਾਰਕ ਜਿਹੜੇ ਮਸਲੇ ਨੇ ਉਹ ਵੀ ਵੱਧਦੇ ਆ ਇਹਨਾਂ ਚੀਜ਼ਾਂ ਦੇ ਨਾਲ ਕਿ ਉਹ ਗੁਆਂਢੀਆਂ ਨੇ ਆਹ ਚੀਜ਼ ਲਈ ਹੋਈ ਹੈ ਤੇ ਸਾਡੇ ਕੋਲ ਉਹ ਹੈ ਨਹੀਂ, ਤੇ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਜ਼ਰੂਰਤ ਜਿਹੜੀ ਹੈ। ਫਿਰ ਕੱਪੜਿਆਂ ਦੇ ਬ੍ਰਾਂਡ ਆ ਗਏ, ਮਤਲਬ ਕਿ ਕੋਈ
0: ਜੀ
1: ਐਡੀਡਾਸ ਕਹਿੰਦਾ ਕਿ ਮੈਂ ਉਹ ਪਾਉਣਾ, ਕੋਈ ਕਹਿੰਦਾ ਫਿਲਾ ਦਾ ਪਾਉਣਾ, ਕੋਈ ਕਹਿੰਦਾ ਭਾਈ ਨਾਇਕੀ ਦਾ ਹੀ ਪਾਉਣਾ, ਤੇ ਉਹ ਚੀਜ਼ਾਂ
0: ਜੀ
1: ਕਦੇ ਮਨ ਚ ਇਦਾਂ ਦੀ ਚੀਜ਼ ਨਹੀਂ ਆਈ ਕਿ ਕੋਈ ਕੰਪਨੀ ਦੀ ਚੀਜ਼ ਜਿਹੜੀ ਚੀਜ਼ ਸੋਹਣੀ ਲੱਗੇ, ਪ੍ਰਾਈਜ਼ ਉਹਦਾ ਠੀਕ ਠਾਕ ਹੋਵੇ, ਉਹ ਪਸੰਦ ਆ ਗਈ ਤਾਂ ਉਹ ਲੈ ਲਈਦੀ ਹੈ ਜੀ। ਇਹ ਨਹੀਂ ਭਈ ਅੜਨਾ ਹੀ ਆ ਭਈ ਆਹ ਹੀ ਲੈਣੀ ਆ, ਜਾਂ ਇਹ ਕੰਪਨੀ ਦਾ ਹੀ ਸਮਾਨ ਹੋਣਾ ਚਾਹੀਦਾ ਜਿਹਦੇ ਉੱਤੇ ਲੋਗੋ ਵਗੈਰਾ ਲੱਗਾ ਹੋਵੇ, ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਕੁਝ ਲੋਕ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਵੀ ਹੈਗੇ ਨੇ।
0: ਬਿਲਕੁਲ ਜੀ ਬਿਲਕੁਲ, ਉਹ ਜਦੋਂ ਸਮਰੱਥਾ ਆ ਜਾਂਦੀ ਨਾ ਜੀ, ਫਿਰ ਨਖਰੇ ਵੀ ਆ ਜਾਂਦੇ ਆ।
1: ਜੀ
0: ਇਸੇ ਕਰਕੇ ਕਹਿ ਲੋ ਵੀ, ਜਾਂ ਤੇ ਆਪਾਂ ਇਹ ਕਹਿ ਕੇ ਚੱਲੀਏ ਕਿ ਨੌਕਰੀ ਕੀ ਤੇ ਨਖਰਾ ਕੀ,
1: ਜੀ
0: ਪਰ ਜਦੋਂ ਸਾਡੇ ਕੋਲ ਸਰਮਾਇਆ ਆ ਗਿਆ, ਜਦੋਂ ਸਾਡੇ ਕੋਲ ਸਭ ਸੈਟਅਪ ਬਣ ਗਿਆ ਕਿ ਹੁਣ ਭਾਈ ਹੁਣ ਅਸੀਂ ਇੰਨੀ ਗੱਲ ਕਰ ਸਕਦੇ ਹਾਂ ਕਿ ਬਈ ਦੁਨੀਆਂ ਨੂੰ ਦਿਖਾ ਸਕਦੇ ਹਾਂ ਸਾਡੇ ਕੋਲ ਕੀ ਆ, ਅਸੀਂ
1: ਜੀ
0: ਕੀ ਕਰ ਰਹੇ ਹਾਂ,
1: ਜੀ
0: ਅਸੀਂ ਕਿੰਨੇ ਜੋਗੇ ਆ। ਇਹਨਾਂ ਚੀਜ਼ਾਂ ਦੇ ਉੱਤੇ ਫਿਰ ਸਾਡਾ ਜਿਹੜਾ, ਹੁਣ ਤੁਸੀਂ ਵੇਖੋ, ਜੇ ਕਿਸੇ ਵਿਅਕਤੀ ਨੂੰ ਸਿਰਫ ਰੋਟੀ ਦਾ ਹੀ ਸੰਸਾ ਪਿਆ ਰਹੇ
1: ਜੀ
0: ਕਿ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹ
1: ਜੀ
0: ਪੜੂਗਾ ਕੀ, ਉਹ ਅੱਗੇ ਵਧੂਗਾ ਕੀ, ਉਹ ਕੁਛ ਸੋਚੂਗਾ ਕੀ।
1: ਬਿਲਕੁਲ ਹੈ।
0: ਦੁਨੀਆਂ ਦਾ ਮਹਾਨ ਨਾਵਲ ਹੈ ਜਿਹੜਾ ਆਪਣਾ ਵਿਕਟਰ ਹਿਊਗੋ ਵਾਲਾ, ਲੈਸ ਮਿਜ਼ਰੇਬਲਸ,
1: ਜੀ
0: ਉਹਦੀ ਕਹਾਣੀ ਤੇ ਦੇਖੋ ਤੁਸੀਂ, ਬਹੁਤ ਵੱਡਾ, ਬਹੁਤ ਵੱਡੇ ਆਕਾਰ ਦਾ ਨਾਵਲ ਹੈ। ਤੇ ਉਹਦੇ ਵਿੱਚ ਉਹਦੀ ਕਹਾਣੀ ਦਾ ਜੇ ਆਪਾਂ ਦੇਖੀਏ ਨਾ, ਸੂਤਰ ਕੀ ਹੈ, ਗਰੀਬੀ ਮਜਬੂਰੀ ਹੈ ਕੀ ਆ, ਵੀ ਇੱਕ ਬੰਦਾ ਬ੍ਰੈਡ ਚੋਰੀ ਕਰ ਲੈਂਦਾ ਹੈ ਕਿ ਉਹਦੇ ਕੋਲ ਇੰਨੇ ਪੈਸੇ ਨੀ ਬਚੇ, ਕੁਛ ਨੀ ਬਚਿਆ, ਉਹ ਇੰਨੇ ਮਤਲਬ ਉਹਦਾ ਬੜਾ ਇੰਟੈਲੀਜੈਂਟ ਆ, ਉਹਦਾ ਬੜਾ ਕਹਿ ਲੋ ਸਮਰੱਥ ਆ, ਲੇਕਿਨ ਉਹਦੇ ਕੋਲ ਰੁਜ਼ਗਾਰ ਨੀ ਹੈ, ਕੁਛ ਨੀ ਹੈ, ਸਮਥਿੰਗ ਗੋਨ ਬੈਡ।
1: ਜੀ
0: ਬਟ ਉਹਨੂੰ ਲੱਗਿਆ, ਉਹਨੇ ਦੇਖਿਆ ਕਿ ਉਹ ਬੱਚੇ ਭੁੱਖੇ ਭੁੱਖ ਨਾਲ ਤੜਫ ਰਹੇ ਆ, ਤੇ ਉਹ ਪਰਿਵਾਰ ਦੇ ਹੀ ਜਾਂਦਾ ਹੈ ਤੇ ਇੱਕ ਦੁਕਾਨ ਤੋਂ ਬ੍ਰੈਡ ਦਾ ਇੱਕ ਟੁਕੜਾ ਚੋਰੀ ਕਰਦਾ ਹੈ, ਉਹਦੇ ਪਿੱਛੇ ਪੁਲਿਸ ਪੈਂਦੀ ਆ,
1: ਬਿਲਕੁਲ
0: ਉਹਨੂੰ ਗ੍ਰਿਫਤਾਰ ਕਰ ਲੈਂਦੀ ਆ।
1: ਜੀ
0: ਉਹ ਸਾਰੀ ਫਿਰ ਉਹਦੀ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਗਈ, ਜੇਲ੍ਹ ਚ ਕੱਟਦੀ ਆ ਤੇ ਉਹ ਬੁਰਾ ਹਾਲ ਮੰਗ ਕੇ ਦਿਹਾੜੇ ਜੋ ਵੀ ਆ।
1: ਜੀ
0: ਹੁਣ ਜੇ ਤਾਂ ਇਹ ਹਾਲਾਤ ਰਹਿਣਗੇ ਕਿ ਸਾਡੇ ਕੋਲ ਰੋਟੀ ਖਾਣ ਲਈ ਵੀ ਜਿਹੜਾ ਉਹ ਸੰਸਾ ਝੋਰਾ ਤੇ ਉਹਦੇ ਲਈ ਵੀ ਸਾਡੇ ਕੋਲ ਇੱਕ ਬੇਤਬਾਰੀ ਆ,
1: ਜੀ
0: ਫੇਰ ਤਾਂ ਆਪਾਂ ਨਹੀਂ ਤਰੱਕੀ ਕਰ ਸਕਦੇ। ਇੱਕ ਕੁਛ ਵੀ ਕਿਸੇ ਵੀ ਜਿਹੜੀ ਆ ਵਿਕਸਿਤ ਨੇਸ਼ਨ ਵਾਸਤੇ ਜ਼ਰੂਰੀ ਆ ਕਿ ਉਹ ਭਾਈ ਘੱਟੋ ਘੱਟ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਘੱਟੋ ਨਿਸ਼ਚਿੰਤ ਹੋਵੇ, ਘੱਟੋ ਘੱਟ
1: ਜੀ
0: ਰੋਟੀ ਪੱਖੋਂ ਨਿਸ਼ਚਿੰਤ ਆ, ਕੱਪੜੇ ਪੱਖੋਂ ਨਿਸ਼ਚਿੰਤ ਆ, ਤੇ ਉਹਨੂੰ ਰਹਿਣ ਦੀ ਵੀ ਕੋਈ ਚਿੰਤਾ ਨਹੀਂ ਹੈਗੀ,
1: ਜੀ
0: ਉਹ ਕਰ ਲੇਗਾ।
1: ਜੀ
0: ਤੁਸੀਂ ਵੇਖੋ, ਮੈਂ ਵੇਖਦਾ ਕਿ ਉਹ ਸੋਸ਼ਲ ਮੀਡੀਆ ਤੇ ਆਪਾਂ ਜਦੋਂ ਵੇਖਦੇ ਹਾਂ ਕਿ ਵੀਡੀਓਜ਼ ਆਉਂਦੇ ਆ, ਪਿਆਰੇ ਲਾਲ ਗਰਗ ਸਾਹਿਬ ਬਹੁਤ ਹਰਮਨ ਪਿਆਰੇ ਨੇ, ਉਹ ਜਦੋਂ ਕਹਿੰਦੇ ਆ ਕਿ ਭਾਈ ਮੈਂ ਜ਼ਿੰਦਗੀ ਚ ਮਕਾਨ ਹੀ ਨਹੀਂ ਖਰੀਦਿਆ,
1: ਜੀ
0: ਕਿਉਂਕਿ ਇਹ ਕੋਈ ਮੈਨੂੰ ਲੱਗਿਆ ਕਿ ਬਹੁਤੀ ਜ਼ਰੂਰੀ ਗੱਲ ਨਹੀਂ ਹੈਗੀ
1: ਜੀ
0: ਮਕਾਨ ਖਰੀਦਣਾ, ਤੇ ਮੈਂ ਰੈਂਟਲ ਦੇ ਵਿੱਚ ਹੀ ਰਹਿੰਦਾ ਰਿਹਾ ਤੇ ਸਾਰਾ ਕੁਛ। ਉਹਨਾਂ ਦੀ ਆਪਣੀ ਫਿਲੋਸਫੀ ਹੋ ਸਕਦੀ ਹੈ,
1: ਜੀ
0: ਪਰ ਰਹਿਣਾ ਤੇ ਪੈਣਾ ਹੀ ਹੈ, ਮਕਾਨ ਤੇ ਲੈਣੇ ਹੀ ਪੈਣੇ ਆ,
1: ਜੀ
0: ਉਹ ਆਪਣੀ ਇੱਕ ਬੁਨਿਆਦੀ ਲੋੜ ਆ।
1: ਜੀ
0: ਇਹ ਤਿੰਨੋਂ ਸ਼ਬਦ ਜਿਹੜੇ ਆ ਅਸਲ ਵਿੱਚ ਆਤਮ ਨਿਰਭਰ ਹੋਣ ਦਾ ਇੱਕ ਕਹਿ ਲੋ ਵੀ ਸਰਟੀਫਿਕੇਟ ਕਹਿ ਲੋ,
1: ਪਹਿਲੀ ਪੌੜੀ
0: ਮੇਰੇ ਕੋਲ,
1: ਬਿਲਕੁਲ
0: ਪਹਿਲੀ ਪੌੜੀ ਕਹਿ ਲੋ
1: ਜੀ,
0: ਰੋਟੀ ਤੇ ਕੱਪੜਾ ਤੇ ਸਿੱਧ ਕਰਦੇ ਆ ਵੀ ਇਹ ਬੰਦਾ ਕਮਾ ਰਿਹਾ ਖਾ ਰਿਹਾ ਅੱਛਾ ਠੀਕ ਹੈ। ਮਕਾਨ ਵੀ ਜਦੋਂ ਹੋ ਜਾਏਗਾ ਫਿਰ ਉਹ ਬੰਦਾ ਸੋਚਦਾ ਕਿ ਹਾਂ ਠੀਕ ਆ ਬਈ ਇਹ ਹੁਣ ਇਹਦੇ ਕੋਲ ਇੱਕ ਆਪਣਾ ਆਧਾਰ ਵੀ ਹੈਗਾ
1: ਜੀ,
0: ਹੁਣ ਇਹ ਪੂਰਾ ਸੋਲਿਡ ਰੂਪ ਦੇ ਵਿੱਚ ਕੁਛ ਹੋਰ ਸੋਚ ਸਕਦਾ, ਅਗਲੀ ਗੱਲ ਸੋਚਦਾ, ਹੁਣ ਇਹ ਕਵਿਤਾਵਾਂ ਲਿਖ ਸਕਦਾ, ਹੁਣ ਇਹ ਗੀਤ ਗਾ ਸਕਦਾ, ਹੁਣ ਇਹ ਕੁਛ ਆਪਣੇ ਹੋਰ ਸ਼ੌਂਕ ਪੂਰੇ ਕਰ ਸਕਦਾ, ਕਿਉਂਕਿ ਇਹ ਤਿੰਨ ਤਾਂ ਹੋ ਗਈਆਂ ਪੂਰੀਆਂ
1: ਜੀ,
0: ਹੁਣ ਇਹਨੂੰ ਫਿਕਰ ਵਾਲੀ ਗੱਲ ਨੀ, ਢੋਲੇ ਦੀਆਂ ਗਾਊਗਾ ਹੁਣ
1: ਜੀ,
0: ਹੁਣ ਇਹ ਵਿਗਿਆਨ ਦੇ ਵਿੱਚ ਕੋਈ ਨਵੇਂ ਮਾਰਕੇ ਵੀ ਮਾਰ ਸਕਦਾ, ਕੋਈ ਨਵੀਆਂ ਖੋਜਾਂ ਕਰ ਸਕਦਾ ਹੈ, ਔਰ ਕੁਛ ਨਵੇਂ ਕੁਛ ਆਯਾਮ ਜਿਹੜੇ ਹੈ ਉਹਨਾਂ ਦੀ ਖੋਜ ਤੇ ਨਿਕਲ ਸਕਦਾ ਹੈ
1: ਜੀ,
0: ਜੇ ਕਿਉਂਕਿ ਅੱਜ ਤੁਸੀਂ ਵੇਖੋ ਇਹ ਬੜੀ ਹੀ ਇੱਕ ਅਜੀਬ ਕਹਿ ਲੋ ਸਥਿਤੀ ਆ, ਆਮ ਚਰਚਾ ਵਿੱਚ ਵੀ ਦੇਖਦੇ ਆ, ਜਿਹੜੇ ਵਿਅੰਗਕਾਰ ਆ ਉਹ ਵੀ ਲਿਖਦੇ ਆ, ਕਾਰਟੂਨਿਸਟ ਵੀ ਲਿਖਦੇ ਆ, ਕਿ ਸਾਨੂੰ ਇੰਨਾ ਚਿਰ ਹੋ ਗਿਆ ਕਹਿ ਲੋ ਵੀ ਸੈਂਕੜੇ ਸਾਲ ਹੋ ਗਏ ਆ ਪਤੁਰੇ ਫਿਰਦੇ ਆ, ਔਰ ਅਜੇ ਤੱਕ ਵੀ ਮੈਕਸੀਮਮ ਪੂਰੀ ਧਰਤੀ ਤੇ ਹੋ ਕੀ ਰਿਹਾ ਕਿ ਲੋ ਜੀ ਗਲੀਆਂ ਬਣਾਤੀਆਂ ਜੀ, ਹੁਣ ਨਾਲੀਆਂ ਬਣਾਤੀਆਂ ਜੀ, ਤੇ ਤੁਸੀਂ ਹਾਂ ਤੁਹਾਡੇ ਜਿਹੜੇ ਸ਼ਮਸ਼ਾਨ ਘਾਟ ਆ ਇਹ ਥੋੜੇ ਜਿਹੇ ਮਾਡਰਨ ਕਰਤੇ ਆ, ਝਟਕੇ ਨਾਲ ਹੀ ਸਵਾਹ ਬਣ ਜੂ, ਤੇ ਇਹ ਬਾਲਣ ਲੱਗਣਾ ਫਲਾਣਾ ਉਹ ਚੀਜ਼ਾਂ ਹੋ ਰਹੀਆਂ, ਇਹਨਾਂ ਦੀ ਜ਼ਰੂਰਤ ਨਹੀਂ ਹੈ। ਬੇਸਿਕ ਚੀਜ਼ ਹੈ ਕਿ ਤੁਸੀਂ ਕਰੋ ਉਹਨੂੰ ਡਿਵੈਲਪਮੈਂਟ ਹੋਏਗੀ, ਵਿਅਕਤੀ ਦਾ ਜਿਹੜਾ ਵਿਕਾਸ ਆ ਉਹ ਕਦੋਂ ਸ਼ੁਰੂ ਹੁੰਦਾ ਜੀ? ਇਹਨਾਂ ਚੀਜ਼ਾਂ ਦੀ ਜਦੋਂ ਸ਼ਖਸੀਅਤ ਦਾ ਵਿਕਾਸ ਉਦੋਂ ਸ਼ੁਰੂ ਹੋਊਗਾ ਜਦੋਂ ਉਹਦੇ ਕੋਲ ਇਹ ਤਿੰਨੋਂ ਚੀਜ਼ਾਂ ਹੈਗੀਆਂ
1: ਜੀ।
0: ਇਸੇ ਕਰਕੇ ਅੱਜ ਜਦੋਂ ਆਪਾਂ ਚਰਚਾ ਵੀ ਕਰ ਰਹੇ ਹਾਂ
1: ਜੀ,
0: ਇਸੇ ਕਰਕੇ ਮੈਨੂੰ ਲੱਗਦਾ ਅਸੀਂ ਕਰਨ ਦੇ ਸਮਰੱਥ ਹੋ ਰਹੇ ਹਾਂ ਕਿ ਭਾਈ ਅਸੀਂ ਕਰ ਸਕਦੇ ਹਾਂ,
1: ਬਿਲਕੁਲ
0: ਇਹਦੇ ਉੱਤੇ ਗੱਲ ਹੋ ਸਕਦੀ ਹੈ।
1: ਨਾਲੇ
0: ਔਰ
1: ਇਹਦੇ ਵਿੱਚ ਇਹ ਵੀ ਹੈ ਨਾ ਸ਼ਮੀ ਜੀ ਕਿ ਇਹਦਾ ਸੰਦਰਭ ਜਿਹੜਾ ਇੱਥੇ ਹੁਣ ਜਿਹੜਾ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਗੋਰੇ ਲੋਕ ਆ ਉਹਨਾਂ ਦਾ ਘਰ ਲੈਣ ਦਾ ਮਕਸਦ ਜਾਂ ਇੱਕ ਫੈਸਿਲਿਟੀ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਉਸ ਚੀਜ਼ ਨੂੰ ਦੇਖਦੇ ਆ ਤਾਂ ਉਹ ਜਿੰਨਾ ਚਿਰ ਦੇਖੋ ਪਹਿਲਾਂ ਜਦੋਂ ਮੈਰਿਡ ਕਪਲ ਹੈ ਦੋ ਜਾਣੇ ਹੁੰਦੇ ਆ ਚਲੋ ਰੈਂਟ ਦੇ ਉੱਤੇ ਵੀ ਰਹਿੰਦੇ ਆ ਜੌਬ ਦੇ ਉੱਤੇ ਲੱਗਦੇ ਆ ਤਾਂ ਹੌਲੀ ਹੌਲੀ ਉਹ ਚਲੋ ਘਰ ਦੇ ਬਾਰੇ ਸੋਚਣ ਲੱਗਦੇ ਆ ਕਿ ਇੰਨਾ ਰੈਂਟ ਬਹੁਤ ਮਹਿੰਗਾ ਹੈ ਇਹਨਾਂ ਮੁਲਕਾਂ ਦੇ ਵਿੱਚ ਤਾਂ ਉਨੇ ਦਾ ਹੀ ਤੁਸੀਂ ਤਕਰੀਬਨ ਘਰ ਜੇ ਲੈਂਦੇ ਹੋ ਤਾਂ ਉਹ ਤੁਹਾਨੂੰ ਚੀਪ ਪੈਂਦਾ ਹੈ ਤਾਂ ਫਿਰ ਜੇ ਤਾਂ ਜੌਬ ਮਤਲਬ ਕਿ ਹੈਗੀ ਆ ਕਿ ਭੱਜ ਨੱਠ ਬਾਰੀ ਪਤਾ ਨਹੀਂ ਗਾ ਵੀ ਕਿਹੜੇ ਸ਼ਹਿਰ ਚ ਕਿੱਥੇ ਕਦੋਂ ਮਤਲਬ ਕਿ ਆ ਜਾਣੀ ਆ ਉਹ ਵੱਖਰੀ ਗੱਲ ਆ ਚਲੋ ਉਹ ਫਿਰ ਰੈਂਟ ਦੇ ਨਾਲ ਵੀ ਜ਼ਿਆਦਾ ਵਧੀਆ ਰਹਿੰਦਾ ਹੈ ਤੇ ਫਿਰ ਉਹ ਬੱਚਿਆਂ ਦੇ ਲਈ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਜਦੋਂ ਬੱਚੇ ਹੋ ਜਾਂਦੇ ਆ ਕਿ ਉਹਨਾਂ ਦਾ ਸਕੂਲਿੰਗ ਜਿਹੜੀ ਆ ਇੱਕੋ ਹੀ ਸਕੂਲ ਦੇ ਵਿੱਚ ਹੋਵੇ ਨਹੀਂ ਤਾਂ ਫਿਰ ਭੱਜ ਨੱਠ ਲੱਗੀ ਰਹਿੰਦੀ ਉਹ ਵੀ ਡਿਸਟਰਬ ਹੁੰਦੇ ਆ ਬੱਚੇ ਵੀ ਵਿੱਚ ਦੇ ਆਪ ਵੀ ਡਿਸਟਰਬ ਹੁੰਦਾ ਬੰਦਾ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਦੋਸਤ ਵੀ ਨਵੇਂ ਬਣਾਉਣੇ ਪੈਂਦੇ ਆ ਹਰ ਦੋ ਚਾਰ ਸਾਲ ਬਾਅਦ ਜੇ ਘਰ ਬਦਲਾਂਗੇ ਜਗ੍ਹਾ ਬਦਲਾਂਗੇ ਤਾਂ ਉਹਦੇ ਨਾਲ ਇੱਕ ਵਿਕਾਸ ਕਿਤੇ ਨਾ ਕਿਤੇ ਉਹ ਬੱਚਿਆਂ ਦਾ ਵੀ ਤੇ ਆਪਣਾ ਵੀ ਜਿਹੜਾ ਕਹਿ ਸਕਦੇ ਆ ਜਾਂ ਜੇ ਚਾਰ ਪੈਸੇ ਜੇ ਜੋੜਨੇ ਵੀ ਆ ਉਹਦੇ ਵਿੱਚ ਵੀ ਕਾਫੀ ਜਿਹੜਾ ਫਿਰ ਕਹਿ ਸਕਦੇ ਆ ਕਿ ਮੁਸ਼ਕਲਾਂ ਜ਼ਰੂਰ ਉਹ ਸਾਹਮਣੇ ਆਉਂਦੀਆਂ ਨੇ ਜੀ।
0: ਸਭ ਬਿਲਕੁਲ ਸਹੀ ਗੱਲ ਹੈ ਜੀ। ਅਸਲ ਚ ਇਹ ਸਾਰਿਆ ਕੁਝ ਵੀ ਚੱਲਦਾ ਹੈ ਤੇ ਨਾਲ ਜਦੋਂ ਨਾ ਬੰਦਾ ਕਹਿੰਦਾ ਵੀ ਮੈਂ ਤਾਂ ਕਰ ਲੂੰਗਾ ਕੱਟ ਲੂੰਗਾ ਸਾਰਾ ਕੁਛ ਲੇਕਿਨ ਲੋਕ ਨੀ ਜੀਣ ਦਿੰਦੇ ਫਿਰ
1: ਜੀ
0: ਉਹ ਕਹਿੰਦੇ ਵੀ ਲੈ ਦੱਸ। ਨਵਤੇਜ ਭਾਰਤੀ ਹੋਰਾਂ ਦੀ ਇੱਕ ਬਹੁਤ ਹੀ ਛੋਟੀ ਜਿਹੀ ਬਹੁਤ ਹੀ ਪਿਆਰੀ ਕਵਿਤਾ ਹੈ ਉਹਦੀਆਂ ਕੁਝ ਲਾਈਨਾਂ ਨੇ ਵੇਖੋ ਉਹਦਾ ਕਵਿਤਾ ਹੈਗੀ ਜੀ ਨਹੀਂ ਕਰਦਾ
1: ਜੀ ਨਹੀਂ ਕਰਦਾ
0: ਤੁਸੀਂ ਵੇਖੋ ਦੋ ਹੀ ਇਹ ਚ ਸਟੈਂਜੇ ਆ
1: ਜੀ
0: ਪਹਿਲੇ ਚ ਉਹ ਲਿਖਦੇ ਆ ਕਿ ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ ਉਸਨੇ ਰੋਸ ਕੀਤਾ
1: ਕਿਆ ਬਾਤ
0: ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ ਉਸਨੇ ਰੋਸ ਕੀਤਾ ਆਖਰੀ ਸਟੈਂਜਾ ਵੇਖੋ ਕੀ ਕਹਾਂ ਮੇਰਾ ਕਿਸੇ ਨੂੰ ਪਿੱਛੇ ਛੱਡਣ ਨੂੰ ਜੀ ਨਹੀਂ ਕਰਦਾ
1: ਜੀ ਨਹੀਂ ਕਰਦਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਜੀ
0: ਤੁਸੀਂ ਵੇਖੋ ਕਿੰਨਾ ਸਰਲ ਕਿੰਨਾ ਸਾਦਾ ਤੇ ਕਿੰਨਾ ਸਾਊ ਜਿਹਾ ਉਹ ਐਕਸਪ੍ਰੈਸ਼ਨ ਹੈ ਇੱਕ
1: ਜੀ ਬਿਲਕੁਲ ਹੈ ਜੀ
0: ਕਿਉਂਕਿ ਬੰਦਾ ਦੌੜ ਚ ਸ਼ਾਮਿਲ ਜਾਂ ਹੋ ਜਾਏ ਜਾਂ ਨਾ ਹੋਏ
1: ਇਹ
0: ਬੰਦਾ ਵੀ ਇਹੀ ਹੈ ਕਿ ਲਾਈਫ ਦੇ ਵਿੱਚ ਜਦੋਂ ਲੜਾਈ ਲੱਗ ਜੇ ਜਾਂ ਕੁਛ ਹੋ ਜੇ ਜਾਂ ਕੋਈ ਚੁਣੌਤੀ ਇਹੋ ਜਿਹੀ ਆ ਜਾਏ ਜਾਂ ਚੈਲੰਜ ਹੋ ਜਾਏ ਜਾਂ ਕੁਛ ਹੋ ਜਾਏ ਤਾਂ ਫਿਰ ਜਾਂ ਸਪੋਰਟਸ ਦੇ ਵਿੱਚ ਵੀ ਲੈ ਲਓ ਫਿਰ ਉਦੋਂ ਸਿਰਫ ਸ਼ਬਦ ਇੱਕੋ ਹੀ ਆ ਉਹਦੇ ਅਰਥ ਵੱਖਰੇ ਹੋ ਸਕਦੇ ਆ ਜਾਂ ਭਾਗ ਲਓ ਜਾਂ ਭਾਗ ਲਓ
1: ਜੀ ਭਾਗ ਲਓ ਭਾਗ ਲਓ
0: ਜਾਂ ਤਾਂ ਭਾਗ ਲੈ ਲਓ ਜਾਂ ਫਿਰ ਭੱਜੋ
1: ਭੱਜੋ ਪੰਜਾਬੀ ਆ ਗਏ ਓਏ
0: ਜਾਂ ਤੂੰ ਭਾਗ ਲਓ ਜਾਂ ਭਾਗ ਲਓ ਉਹ ਦੋ ਹੀ ਚੀਜ਼ਾਂ ਦੋਨਾਂ ਤੋਂ ਹੋਰ ਕੋਈ ਤਰੀਕਾ ਹੀ ਨਹੀਂ ਜੀ
1: ਨਹੀਂ ਕੈਨੇਡਾ ਚ ਵੈਸੇ ਹੋ ਏਦਾਂ ਹੀ ਰਿਹਾ ਉਹ ਗੋਰੇ ਭਜਾਈ ਜਾਂਦੇ ਆ ਜੀ ਘਰ ਕੋਈ ਲੈ ਕੇ ਰਾਜੀ ਨੀ ਲੱਗ
0: ਗਿਆ ਦਾ ਵੀ ਫੰਡਾ ਠੀਕ ਆ ਕਹਿੰਦੇ ਜਾਂ ਤਾਂ ਤੁਸੀਂ ਕਿਉਂਕਿ ਸਾਰੀ ਦੁਨੀਆਂ ਨੂੰ ਆਪਣੇ ਵਰਗਾ ਨੀ ਕਰ ਸਕਦੇ ਨਾ ਹੀ ਤੁਸੀਂ ਸਾਰੀ ਦੁਨੀਆਂ ਵਰਗੇ ਹੋ ਸਕਦੇ ਹੋ ਇਹ ਤਾਂ ਸਿੱਧਾ ਹੀ ਚੀਜ਼ ਹੈ ਕਿ ਜੇ ਭਾਈ ਤੁਸੀਂ ਸ਼ਾਂਤਮਈ ਢੰਗ ਨਾਲ ਰਹਿਣਾ ਜੇ ਆਪਣੇ ਇੱਜ਼ਤ ਮਾਨ ਰਹਿਣਾ ਧੋਣ ਉੱਚੀ ਚੱਕ ਕੇ ਤੇ ਆਪਣੇ ਸ਼ਾਂਤੀ ਪੂਰਵਕ ਰਹਿਣਾ ਚਾਹੁੰਦੇ ਹੋ ਤਾਂ ਜਾਂ ਤਾਂ ਲੋਕਾਂ ਵਰਗੇ ਹੋ ਜਾਓ ਜਾਂ ਲੋਕਾਂ ਨੂੰ ਆਪਣੇ ਵਰਗੇ ਕਰ ਲਓ
1: ਬਿਲਕੁਲ
0: ਵਿੱਚ ਵਿਚਾਲੇ ਜਿਹੜਾ ਰਹੂਗਾ ਉਹ ਪਿਸੂਗਾ ਉਹ ਹਮੇਸ਼ਾ ਮਤਲਬ ਰੋਣ ਪਿੱਟਣੀ ਪਾ ਕੇ ਰੱਖੂਗੀ ਲੈ ਬਈ ਉਹ ਐਂ ਕਰੀ ਜਾਂਦੇ ਉਹ ਐਂ ਕਰੀ ਜਾਂਦੇ ਭਾਈ ਤੂੰ ਕਰਨਾ ਜੋ ਕਰਦਾ
1: ਕਹਿੰਦਾ ਨਾ ਵਸੂਗਾ ਨਾ ਵਸਣ ਦੇਵਾਂਗੇ
0: ਨਹੀਂ ਮੈਂ ਤਾਂ ਪਿੱਟਣਾ ਹੀ ਹੈ
1: ਔਜਲਾ ਸਾਹਿਬ ਕਹਿੰਦੇ ਦੱਸੋ ਪੰਜਾਬੀ ਤਾਂ ਸਾਡੇ ਸਾਗ ਚੋਰੀ ਕਰੀ ਜਾਂਦੇ ਦੱਸੋ ਤੇ ਚਲਾਨ ਕਰਾ ਕੇ ਹਟਿਆ ਚਾਰ ਪੰਜ
0: ਰੋਟੀ ਦਾ ਮਾਮਲਾ ਹੋ ਗਿਆ
1: ਉਹ ਵੀ ਮੱਕੀ ਦੀ ਦੇਖੋ ਹੈ ਉਹ ਕਹਿੰਦੇ ਮੱਕੀ ਦੀ ਜਲਦੀ ਪੱਕ ਜਾਂਦੀ ਵੈਸੇ ਕਣਕ ਦੇ ਨਾਲ ਹੋ ਨਾ ਨੀ ਪਿਛਲੇ ਦਿਨ ਗੱਲ ਮਹਿਸੂਸ ਕੀਤੀ ਆ ਜੀ ਮੈਂ ਨਾ ਮੇਰਾ ਮਨ ਕੀਤਾ ਚਲੋ ਮੱਕੀ ਦੀਆਂ ਰੋਟੀਆਂ ਲਾਉਂਦੇ ਆ ਜਾਰ ਤੇ ਉਹ ਆਟਾ ਜਿਹੜਾ ਕਣਕ ਦੀ ਰੋਟੀ ਆ ਉਹਨੂੰ ਟਾਈਮ ਲੱਗ ਜਾਂਦਾ ਤੇ ਪਤਾ ਨੀ ਉਹ ਨਾਲ ਦੀ ਨਾਲ ਮੱਕੀ ਦਾ ਆਟਾ ਜਿਹੜਾ ਗੁੰਨ ਕੇ ਤੇ ਨਾਲ ਨਾਲ ਰੋਟੀ ਲੈ ਜਾਂਦੀ ਹੈ, ਤੇ ਕਣਕ ਦਾ ਆਟਾ ਥੋੜਾ ਜਿਹਾ ਟਾਈਮ ਲੈ ਜਾਂਦਾ ਸੀ, ਤੇ ਤਾਂ ਕਰਕੇ ਮੇਰੇ ਮਨ ਚ ਆਇਆ ਕਿ ਮੈਂ ਕਿ ਮੱਕੀ ਦੀ ਰੋਟੀ ਵਧੀਆ ਜਲਦੀ ਜਲਦੀ ਪੱਕ ਜਾਂਦੀ ਹੈ ਜੀ, ਸ਼ਾਇਦ ਉਹਨਾਂ ਦੀ
0: ਪਰ ਮੈਨੂੰ ਤਾਂ ਐਂ ਲੱਗਣ ਲੱਗ ਗਿਆ ਵੀ ਮੈਨੂੰ ਤਾਂ ਐਂ ਲੱਗਦਾ ਵੀ ਤੁਹਾਡੀ ਗੱਲ ਸੁਣ ਕੇ ਕਿ ਮੱਕੀ ਦੀ ਰੋਟੀ ਨੂੰ ਜੇ ਬੇਲ ਕੇ ਰੱਖ ਦੋ ਤਾਂ ਬਣ ਜਾਂਦੀ ਹੈ।
1: ਨਹੀਂ ਜੀ ਬੇਲੀ ਦੀ ਵੀ ਮਤਲਬ ਕਿ ਹੱਥਾਂ ਦੇ ਉੱਤੇ ਨਹੀਂ ਨਾ, ਜਿੱਦਾਂ ਆਪਣੇ ਕਹਿ ਲੋ ਸਵਾਣੀਆਂ ਜਾਂ ਮਾਤਾਵਾਂ ਜਿਹੜੀਆਂ ਹੱਥ ਦੇ ਉੱਤੇ ਗੋਲ ਕਰ ਦਿੰਦੀਆਂ ਨੇ ਪੇੜਾ ਬਣਾ ਕੇ ਰੋਟੀ ਦੀ ਸ਼ੇਪ ਦਿੰਦੀਆਂ, ਉਹ ਕੰਮ ਨੀ ਜੀ ਆਪਾਂ ਤਾਂ ਕਰੀਦਾ ਮਤਲਬ ਕਿ ਉਹ ਲਿਫਾਫਾ ਜਿਹਾ ਲੈ ਲਈਦਾ ਜੀ, ਇੱਕ ਪਾਸੇ ਉਹ ਕੱਟ ਲਈਦਾ, ਉਹਦੇ ਵਿੱਚ ਪੇੜਾ ਰੱਖ ਕੇ ਤੇ ਉੱਤੋਂ ਦੱਬ ਦੱਬ ਕੇ ਮਾੜਾ ਜਿਹਾ ਉਹਨੂੰ ਖੋਲ ਕੇ ਤੇ ਮੁੜ ਕੇ ਫਿਰ ਬੇਲ ਨਾਲ ਘੁਮਾ ਦੇਈਦਾ ਜੀ।
0: ਇਹਨੂੰ ਕਹਿੰਦੇ ਆ ਮਤਲਬ ਪੇੜੇ ਦੀ ਕਿਡਨੈਪਿੰਗ
1: ਜੀ। ਸੈਣੀ ਸਾਹਿਬ ਆ ਜਾਓ, ਤੁਸੀਂ ਵੀ ਲਾ ਲਓ ਚਾਰ ਰੋਟੀਆਂ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਚੰਮੀ ਵੀਰ ਜੀ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ। ਸੈਣੀ ਸਾਹਿਬ ਮੱਕੀ ਦੀਆਂ ਲਾਉਣੀਆਂ ਕਣਕ ਦੀਆਂ ਹੁਣ ਕਿ ਜਵਾਰ ਦੀਆਂ?
2: ਗੱਲ ਏਦਾਂ ਹੈਗੀ ਜੀ, ਪਹਿਲਾਂ ਤਾਂ ਮੈਂ ਵਿਸ਼ੇ ਤੇ ਰਹੂੰਗਾ, ਫੇਰ ਹੀ ਤੁਹਾਡੀ ਗੱਲ ਦਾ ਜਵਾਬ ਦਊਂਗਾ
1: ਜੀ। ਕਹਿੰਦੇ ਰੋਟੀ ਦਾ ਮਸਲਾ ਹੈ ਜੀ,
2: ਕੁੱਲੀ ਜੁੱਲੀ, ਆ ਕੁੱਲੀ ਗੁੱਲੀ ਤੇ ਜੁੱਲੀ ਹੈ ਜੀ,
1: ਤੇ ਗੁੱਲੀ ਗੁੱਲੀ ਨਾ ਕਹੋ ਜੀ, ਸੈਣੀ ਸਾਹਿਬ ਗੁੱਲੀ
2: ਕਪੜਾ ਔਰ ਮਕਾਨ,
1: ਗੁੱਲੀ ਮੁੜ ਕੇ ਔਖਾ ਹੋਊਗਾ, ਕਈ ਗੁੱਸਾ ਕਰ ਜਾਂਦੇ ਜੀ,
2: ਕਿਉਂਕਿ ਰੁਜ਼ਗਾਰ ਵੀ ਚਾਹੀਦਾ ਹੈ ਜੀ, ਤੇ ਰੋਟੀ ਕਪੜਾ ਔਰ ਮਕਾਨ। ਮੈਂ ਜਦੋਂ ਤੁਸੀਂ ਵਿਸ਼ਾ ਪਾਇਆ ਤੇ ਮੈਂ ਸੋਚਦਾ ਰਿਹਾ ਸ਼ਾਇਦ ਕਿਤੇ ਇਸ ਫਿਲਮ ਦੇ ਗਾਣੇ ਗੁਣੇ ਸੁਣਨੇ ਇਹਨਾਂ ਨੇ, ਮੈਂ ਉਧਰ ਹੀ ਦੇਖਦਾ ਰਿਹਾ ਜੀ।
1: ਨਹੀਂ ਗੱਲ ਕਰਦੇ ਸੀ ਸੈਣੀ ਸਾਹਿਬ, ਦੇਖੋ 75 ਸਾਲ ਤੋਂ ਸੁਣਦੇ ਆ ਰਹੇ ਕਿ ਰੋਟੀ ਕੱਪੜਾ ਮਕਾਨ ਹੀ ਨਹੀਂ ਅਜੇ ਦਾ ਪੂਰਾ ਹੋਇਆ, ਜਿਹਨਾਂ ਦਾ ਪੂਰਾ ਹੋ ਗਿਆ ਉਹ ਫੈਸ਼ਨ ਦੇ ਵਿੱਚ ਪੈ ਗਿਆ, ਕੱਪੜੇ ਪਾੜ ਪਾੜ ਕੇ ਪਾਉਣ ਲੱਗ ਗਏ ਆ।
2: ਪਰ ਗੱਲ ਤੁਹਾਡੀ ਠੀਕ ਹੈਗੀ ਆ, ਪਰ ਇੱਕ ਗੱਲ ਹੈਗੀ ਨਾ ਜੀ, ਬੰਦਾ ਜਿੰਨੀ ਮਰਜ਼ੀ ਸਾਦਗੀ ਦੇ ਵਿੱਚ ਜਾਂ ਕਿੰਨੇ ਮਰਜ਼ੀ ਅਸੂਲਾਂ ਦੇ ਵਿੱਚ ਜਿਹੜਾ ਆ ਕੱਟਣੀ ਚਾਹੁੰਦਾ ਹੋਵੇ
1: ਜੀ,
2: ਪਰ ਸਮਾਜ ਨਹੀਂ ਕੱਟਣ ਦਿੰਦਾ ਜੀ।
1: ਬਿਲਕੁਲ
2: ਸ਼ਮੀ ਵੀਰ ਜੀ, ਮੈਂ ਨਾ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਨਾ ਤੇ ਜਾਂ ਮਜਬੂਰੀਆਂ ਚ ਵੀ, ਕਿਉਂ ਮੇਰੇ ਪਿਤਾ ਜੀ 14 ਸਾਲ ਮੰਜੇ ਤੇ ਰਹੇ ਸੀ, ਤੁਸੀਂ ਯਕੀਨ ਕਰਿਓ ਉਦੋਂ ਆ ਜਿਹੜਾ ਬਾਲਿਆਂ ਵਾਲਾ ਘਰ ਸੀ ਇਹਨੂੰ ਰੰਗ ਵੀ ਨਹੀਂ ਕਰਾ ਹੋਇਆ 14 ਸਾਲ
1: ਜੀ,
2: ਕਿਉਂਕਿ ਅਸੀਂ ਡਾਕਟਰਾਂ ਦੇ ਤੁਰੇ ਰਹੇ ਜੀ। ਹਾਂਜੀ ਚਲੋ ਵਕਤ ਨਿਕਲ ਗਿਆ
1: ਜੀ,
2: ਪਰ ਉਹ ਮਤਲਬ ਜਿਹੜਾ ਆ ਉਸ ਚੀਜ਼ ਦੇ ਉੱਤੇ ਹੁਣ ਮੈਨੂੰ ਮਤਲਬ ਇਹ ਹੈਗਾ ਆ ਕਿ ਇਸ ਚੀਜ਼ ਦੇ ਉੱਤੇ ਪਛਤਾਪ ਹੁੰਦਾ ਵੀ ਮੈਂ 10 ਕੁ ਸਾਲ ਪਹਿਲਾਂ ਇਸ ਮਸਲੇ ਤੇ ਜਾਗ ਪੈਂਦਾ ਤੇ ਵਧੀਆ ਸੀ
1: ਜੀ,
2: ਕਿਉਂਕਿ ਫੇਰ ਜਿਹੜਾ ਹੈਗਾ ਨਾ ਸਮਾਜ ਪਰਿਵਾਰ ਇਹ ਵੀ ਤੁਹਾਡੀ ਸੋਚ ਮੁਤਾਬਕ ਜਿਹੜਾ ਆ, ਤੁਸੀਂ ਤਾਂ ਆਪਣੇ ਆਪ ਨੂੰ ਦੱਸਦੇ ਮੈਂ ਬਹੁਤ ਸਾਦਾ ਜੀਵਨ ਜਿੰਨਾ ਆ ਤੇ ਮੈਂ ਬਹੁਤ ਸਾਦਗੀ ਚ ਰਹਿੰਦਾ ਆ
1: ਜੀ,
2: ਉਹ ਇਸ ਚੀਜ਼ ਨੂੰ ਨੀ ਕਹਿੰਦੇ ਜੀ। ਅਗਲੇ ਕਹਿੰਦੇ ਹੈਗੇ ਆ ਭਗਵੰਤ ਮਾਨ ਬਣ, ਜੇ ਸੁਖ ਜੀਣਾ ਚਾਰ ਦਿਨ ਤੇ ਕਰਜ਼ਾ ਲੈ ਕੇ ਖਾ
1: ਜੀ,
2: ਸੁਖੀ ਵਸੂ ਤੇਰੀ ਜਿੰਦਗੀ ਤੇ ਧਾਹਾਂ ਮਾਰਨਗੇ ਸ਼ਾਹ, ਜਿੱਦਾਂ ਮਰਜ਼ੀ ਸ਼ਾਹ ਬਣ ਕੇ ਜੀਓ। ਸੋ ਇਹ ਨੈਸੈਸਿਟੀਜ਼ ਹੈਗੀਆਂ ਲਾਈਫ ਦੀਆਂ, ਤੁਸੀਂ ਜਿਹੜੇ ਕਹਿੰਦੇ ਪਰ ਸਾਹਿਬ ਫੈਸ਼ਨ ਵਾਲੀ ਗੱਲ, ਉਹ ਤਾਂ ਸੈਚੂਰੇਟਡ ਪੁਆਇੰਟ ਜਿਹੜਾ ਆ ਉਹ ਬਹੁਤ ਅੱਗੇ ਜਾ ਕੇ ਆਉਂਦਾ ਹੈਗਾ ਆ, ਤੇ ਉਹ ਤੋਂ ਅੱਗੇ ਜਿਹੜਾ ਹੈਗਾ ਆ ਭੁੱਖ ਤਾਂ ਕਦੀ ਮਿਟੀ ਹੀ ਨੀ ਜੀ।
1: ਬਿਲਕੁਲ
2: ਤੁਸੀਂ ਦੇਖੋ ਕਿ ਜਦੋਂ ਬੰਦੇ ਦਾ ਪੂਰਾ ਮਹਿਲ ਉਸਰ ਜਾਂਦਾ ਹੈਗਾ ਆ, ਉਹ ਤੋਂ ਬਾਅਦ ਉਹ ਕਹਿੰਦਾ ਆ ਨਹੀਂ ਯਾਰ ਜੋ ਸੁਖ ਕੁੱਲੀ ਚ ਹੈਗਾ ਸੀ ਨਾ ਉਹ ਮਹਿਲ ਚ ਨਹੀਂ ਹੋ ਸਕਦਾ।
1: ਬਿਲਕੁਲ
0: ਬਿਲਕੁਲ,
2: ਇਹ ਮਨੁੱਖ ਦੀ ਪ੍ਰਵਿਰਤੀ ਆ ਜੀ, ਕਿ ਮਤਲਬ ਜਿਹੜਾ ਹੈਗਾ ਵੱਡੇ ਘਰ ਵਾਲਾ ਜਿਹੜਾ ਆ ਛੋਟੇ ਘਰ ਦੀ ਤਾਰੀਫ ਕਰੂਗਾ, ਤੇ ਛੋਟੇ ਘਰ ਵਾਲਾ ਜਿਹੜਾ ਹੈਗਾ ਆ ਉਹ ਵੱਡੇ ਘਰ ਦੀ ਇੱਛਾ ਕਰੂਗਾ।
1: ਬਿਲਕੁਲ ਹੈ ਜੀ, ਉਹ ਲੱਡੂ ਹੀ ਹੈ ਜੀ, ਜਿਹਨੇ ਖਾਧਾ ਉਹ ਵੀ ਪਛਤਾਇਆ ਹੈ ਜੀ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ ਜੀ।
2: ਇਸੇ ਤਰ੍ਹਾਂ ਰੁਜ਼ਗਾਰ ਦਾ ਹੈਗਾ ਆ, ਦੂਜੇ ਦਾ ਰੁਜ਼ਗਾਰ ਤੁਹਾਨੂੰ ਈਜ਼ੀ ਜੋਬ ਲੱਗਦਾ ਆ ਤੇ ਤੁਹਾਨੂੰ ਵਧੀਆ ਲੱਗਦਾ ਆ, ਜਿੱਦਾਂ ਹੁਣ ਸਾਨੂੰ ਲੱਗਦਾ ਵੀ ਮਾਸਟਰਾਂ ਵਾਲਾ ਤਾਂ ਜੋਬ ਵੀ ਕੋਈ ਨੀ ਨਜ਼ਾਰੇ, ਹੈਂਜੀ ਐਸ਼ ਕਰਨ ਨੂੰ ਮਾਸਟਰੀ ਹੈਂਜੀ। ਸੋ ਇਸ ਕਰਕੇ ਇਹ ਤਾਂ ਹੁਣ ਜਦੋਂ ਬੰਦਾ ਜਿਹੜਾ ਕੋਈ ਉਸ ਪ੍ਰੋਫੈਸ਼ਨ ਚ ਹੁੰਦਾ ਉਹਨੂੰ ਪਤਾ ਹੁੰਦੀਆਂ ਕੀ ਮਜਬੂਰੀਆਂ ਹੈਗੀਆਂ ਭਾਈ, ਜਦੋਂ ਅਗਲੇ ਛੁੱਟੀਆਂ ਦੇ ਵਿੱਚ ਵੀ ਡਿਊਟੀਆਂ ਲਾ ਦਿੰਦੇ ਆ ਤੇ ਪਰਿਵਾਰ ਵੀ ਅੱਖਾਂ ਕੱਢਦਾ ਹੈਂਜੀ।
1: ਬਿਲਕੁਲ,
2: ਤੇ ਇਸੇ ਤਰੀਕੇ ਨਾਲ ਜਿਹੜਾ ਆ ਜੀ, ਪਰ ਸਿਆਣੇ ਬੰਦੇ ਜਿਹੜੇ ਮੈਂ ਕਈ ਬੰਦੇ ਦੇਖੇ ਸਿਆਣੇ ਜੀ,
1: ਜੀ
2: ਵੀ ਉਹਨਾਂ ਨੇ ਇੱਕ ਝਟਕੇ ਦੇ ਵਿੱਚ ਜਿਹੜਾ ਆ ਸਾਰੇ ਪ੍ਰਬੰਧ ਕਰ ਲਏ ਜੀ।
1: ਜੀ
2: ਉਹ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ ਜੀ, ਉਹਨੇ ਟਾਈਮ ਸਿਰ ਜਿਹੜਾ ਹੈਗਾ ਸਮੇਂ ਦਾ ਸਹੀ ਉਪਯੋਗ ਕਰਕੇ ਸਹੀ ਜਗ੍ਹਾ ਟਾਈਮ ਇਨਵੈਸਟ ਕੀਤਾ
1: ਜੀ।
2: ਚੰਗੀ ਕੁੜੀ ਨਾਲ ਵਿਆਹ ਹੋ ਗਿਆ ਜੀ,
1: ਜੀ
2: ਸਹੁਰਿਆਂ ਦੇ ਘਰ ਚ ਚੱਲ ਗਿਆ ਜੀ ਆਰਾਮ ਨਾਲ, ਠੀਕ ਹੈ ਜੀ। ਸਾਲੇ ਬਾਹਰ ਸੀਗੇ ਜੀ, ਜ਼ਮੀਨ ਵੀ ਪਿੱਛੋਂ ਮਿਲ ਗਈ, ਕੁੱਲੀ ਗੁੱਲੀ ਜੁੱਲੀ ਸਾਰਾ ਕੁਛ ਉੱਥੇ, ਫੁੱਫੜ ਦੇ ਕੱਪੜੇ ਵੀ ਆ ਜਾਂਦੇ ਅੱਜ ਤੱਕ ਹਾਂਜੀ। ਉਹਦਾ ਉਹਨੇ ਉਹਨੇ ਸਿਰਫ ਇੱਕ ਲਾਟਰੀ ਸਹੀ ਵੱਟ ਲਈ ਜੀ, ਉਹਦੇ ਨਾਲ ਜਿਹੜਾ ਹੈਗਾ ਆ ਤਿੰਨੇ ਚੀਜ਼ਾਂ ਦਾ ਰੋਟੀ ਕੱਪੜਾ ਔਰ ਮਕਾਨ ਦਾ ਪ੍ਰਬੰਧ ਹੋ ਗਿਆ ਜੀ ਉਹਦਾ।
1: ਬਿਲਕੁਲ ਇਸ ਗੱਲ ਤੋਂ ਮੈਨੂੰ ਇੱਕ ਮਨ ਚ ਗੱਲ ਆਈ ਆ, ਚਲੋ ਡੈਡੀ ਉਹਨਾਂ ਤੋਂ ਜ਼ਰੂਰ ਸੁਣਦੇ ਆਏ ਆ, ਤੁਹਾਡਾ ਵੀ ਐਕਸਪੀਰੀਅੰਸ ਹੋਏਗਾ।
2: ਤੁਸੀਂ ਵੀ ਇਹੀ ਕੀਤਾ?
1: ਨਹੀਂ ਨਹੀਂ
2: ਹਾਂਜੀ ਮੈਨੂੰ ਪਤਾ ਲੱਗ ਗਿਆ।
1: ਨਹੀਂ ਫਾਦਰ ਸਾਹਿਬ ਕਹਿੰਦੇ ਆ ਕਿ ਚਲੋ ਜਦੋਂ ਛੋਟੇ ਸੀਗੇ ਅਸੀਂ ਉਦੋਂ ਕਹਿੰਦੇ ਹੁੰਦੇ ਸੀਗੇ ਤਾਂ ਜਦੋਂ ਸੁਣਿਆ ਉਹਨਾਂ ਤੋਂ ਕਿ ਇੱਕ ਉਮਰ ਹੁੰਦੀ ਹੈ ਜਦੋਂ ਨਾ ਬੰਦਾ ਤਰੱਕੀ ਵੀ ਕਰਦਾ ਹੈ ਕਿ ਇੱਕ ਪੜਾਅ ਹੁੰਦਾ ਹੈ ਜਿਵੇਂ ਕਿ ਕਹਿ ਲਓ ਬਚਪਨ ਜਵਾਨੀ ਬੁਢਾਪਾ ਇਸੇ ਤਰ੍ਹਾਂ ਜਿਹੜਾ ਇੱਕ ਤਰੱਕੀ ਕਰਨ ਦਾ ਵੀ ਇੱਕ ਸਮਾਂ ਹੁੰਦਾ ਹੈ ਜੇ ਉਸ ਸਮੇਂ ਦੇ ਵਿੱਚ ਤੁਸੀਂ ਉਸ ਨੂੰ ਕਾਮਯਾਬੀ ਹਾਸਲ ਕਰ ਲਈ ਉਹ ਸਮਾਂ ਜੇ ਕਹੀਏ ਤਾਂ 20 ਤੋਂ ਤਕਰੀਬਨ 35 ਸਾਲ ਦੇ ਵਿੱਚ ਜਿੱਥੇ ਵੀ ਹੱਥ ਪੈਂਦਾ ਪਾ ਸਕਦੇ ਉੱਥੋਂ ਪਾ ਲਓ ਨਹੀਂ ਤਾਂ ਫਿਰ ਖੁੰਝ ਗਿਆ ਤੇ ਸਾਰੀ ਉਮਰ ਹੀ ਜ਼ੋਰ ਲਾਉਂਦਾ ਰਹੇ ਤਾਂ ਨਹੀਂ ਹੋ ਸਕਦਾ। ਤੁਸੀਂ ਕੀ ਕਹਿੰਦੇ ਹੋ?
2: ਨਹੀਂ ਨਹੀਂ ਬਿਲਕੁਲ ਠੀਕ ਕਹਿੰਦੇ ਆ ਤੁਸੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਜ਼ੁਰਗਾਂ ਨੇ ਇਹਨਾਂ ਗੱਲਾਂ ਦੇ ਤੱਤ ਕੱਢੇ ਹੁੰਦੇ ਹੈਗੇ ਆ ਜੀ। ਨਾ ਤਾਂ ਸਰੀਰਕ ਤੌਰ ਤੇ ਐਨਰਜੀ ਉਹ ਰਹਿੰਦੀ ਹੈਗੀ ਆ, ਨਾ ਪ੍ਰੈਕਟੀਕਲੀ ਬੰਦਾ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸਾਡੀ ਏਜ ਦੇ ਵਿੱਚ ਬੰਦਾ ਆਉਂਦਾ ਹੈਗਾ ਨਾ ਜੀ 55-60 ਦੀ ਰੇਂਜ ਚ, ਉਦੋਂ ਤੱਕ ਜਿਹੜਾ ਹੈਗਾ ਆ ਬੰਦਾ ਇਹਨਾਂ ਲਾਇਬਿਲਟੀਆਂ ਤੋਂ ਸੁਰਖਰੂ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
2: ਉਦੋਂ ਉਹਦੀ ਇੱਕ ਸਿਕਿਉਰਡ ਜੋਬ ਹੋਣੀ ਚਾਹੀਦੀ ਆ ਜੀ।
1: ਜੀ
2: ਤੁਸੀਂ ਦੇਖੋ ਨਾ ਹੋਇਆ ਹੁੰਦਾ ਕੀ ਆ ਸਾਡੇ ਨਾ, ਅਸੀਂ ਜਿਹੜਾ ਹੈਗਾ ਸਾਡੇ ਕੰਟਰੀ ਦੇ ਵਿੱਚ ਪਲੈਨਿੰਗ ਜਿਹੜੀ ਆ ਸਿਖਾਈ ਵੀ ਨੀ ਜਾਂਦੀ ਤੇ ਅਸੀਂ ਪਲੈਨਿੰਗ ਨੂੰ ਤਰਜੀਹ ਵੀ ਨੀ ਦਿੰਦੇ।
1: ਬਿਲਕੁਲ।
2: ਤੀਜਾ ਕਾਰਨ ਇਹ ਹੈਗਾ ਕਿ ਹੋ ਸਕਦਾ ਸਾਡੀਆਂ ਬੇਸਿਕ ਲੋੜਾਂ ਹੀ ਨਾ ਪੂਰੀਆਂ ਹੁੰਦੀਆਂ ਹੋਣ ਜਿਹੜਾ ਅਸੀਂ ਅੱਗੇ ਤੱਕ ਸੋਚ ਸਕਦੇ ਹੋਈਏ।
1: ਬਿਲਕੁਲ ਆ ਜੀ।
2: ਹਾਂਜੀ ਤੁਸੀਂ ਦੇਖੋ ਨਾ ਮੈਨੂੰ ਮਤਲਬ ਔਜਲਾ ਸਾਹਿਬ ਨੇ ਇੱਕ ਵਾਰੀ ਸਵਾਲ ਕੀਤਾ ਕਿ ਤੇਰੇ ਤੋਂ ਰਿਟਾਇਰਮੈਂਟ ਦੇ ਪਲਾਨ ਕੀ ਲਏ ਆ।
1: ਹਾਂਜੀ
2: ਅਸੀਂ ਕਦੀ ਇਸ ਵਿਸ਼ੇ ਤੇ ਸੋਚਿਆ ਹੀ ਨੀ
1: ਜੀ।
2: ਹਾਂਜੀ ਤੂੰ ਮੈਡੀਕਲ ਇੰਸ਼ੋਰੈਂਸ ਵਾਸਤੇ ਕੀ ਕੀਤਾ ਆ? ਅਸੀਂ ਭਾਵਾਂ ਧਿਆਨ ਦਿੱਤਾ ਹੀ ਨਾ ਹੋਵੇ ਇਹਨਾਂ ਗੱਲਾਂ ਤੇ। ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜਿਹੜੀਆਂ ਉਸ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਜਿੱਦਾਂ

0: जी टाइम भी देना पड़ेगा उसी लिए।
1: टाइम भी देना पड़ेगा। ਹੁਣ ਆ ਜਾਈਏ ਸ਼ਮੀ ਵੀਰ ਜੀ, ਤੁਹਾਨੂੰ ਇੱਕ ਛੋਟੀ ਜਿਹੀ ਇੰਸੀਡੈਂਟ ਦੱਸਦੇ ਹੈਗੇ ਆ
0: ਜੀ,
1: ਕਿ ਜੀ ਤੋਂ ਤੁਹਾਨੂੰ ਪਤਾ ਲੱਗੂਗਾ ਵੀ ਬੰਦੇ ਨੂੰ ਨਾ ਨਜ਼ਰਾਂ ਤੋਂ ਬਚਣਾ ਚਾਹੀਦਾ
0: ਜੀ।
1: ਭਾਰੀ ਸਾਹਿਬ ਖਾਣਾ ਬਣਾ ਲੈਂਦੇ ਆ, ਹੀ ਇਜ਼ ਵੈਰੀ ਗੁੱਡ ਕੁੱਕ ਹੈ ਜੀ।
0: ਨਹੀਂ ਮੇਰਾ ਤਾਂ ਪ੍ਰੋਫੈਸ਼ਨ ਹੈ
1: ਕਰ ਲੈਂਦੇ ਜੀ। ਹਾਂਜੀ ਪੈਸ਼ਨ ਵੀ ਹੈ, ਜੋਬ ਵੀ ਹੈਗਾ, ਸਾਰਾ ਕੁਛ ਹੈਗਾ ਜੀ।
0: ਜੀ
1: ਜੀਣ ਅਸੀਂ ਇਹਨਾਂ ਨੂੰ ਵੀ ਨੀ ਦਿੰਦੇ। ਉਧਰੋਂ ਮੇਰਾ ਹੈਗਾ ਹੈ ਜੀ ਵੀ ਮੈਂ ਕਦੀ ਪਾਣੀ ਦਾ ਗਲਾਸ ਜਿਹੜਾ ਆ ਆਪ ਪਾ ਕੇ ਨਹੀਂ ਸੀ ਪੀਤਾ, ਤੇ ਉਹ ਜੀਣ ਮੈਨੂੰ ਵੀ ਨਹੀਂ ਸੀ ਦਿੰਦੇ ਜੀ ਇਹ ਹੈ ਜੀ ਵੀ ਤੈਨੂੰ ਕੱਖ ਨੀ ਆਉਂਦਾ ਜੇ ਵੋ। ਔਜਲਾ ਸਾਹਿਬ ਨੇ ਖਾਸ ਕਰਕੇ ਜੀ,
0: ਅੱਜ ਸਵੇਰੇ ਵੀ ਕੜਛੀ ਮਾਰੀ ਜਾਂਦੇ ਸੀਗੇ, ਵੈਸੇ ਮੈਂ ਸੁਣੀ ਹੈ।
1: ਆਪ ਨੀ ਤੇਰੇ ਕੋਲੋਂ ਜਿਹੜਾ ਹੈਗਾ ਆ ਚਾਹ ਬਣਦੀ ਆਪ ਨੀ। ਤੁਸੀਂ ਇਹ ਦੇਖੋ ਕਿ 30 ਸਾਲਾਂ ਦੇ ਵਿੱਚ ਮੇਰੀ ਵਾਈਫ ਕਦੀ ਜਿਹੜਾ ਹੈਗਾ ਆ ਕਿਸੇ ਪਾਸੇ ਗਈ ਨਹੀਂ ਸੀ, ਤੇ ਨਾ ਮੈਨੂੰ ਕਦੀ ਰੋਟੀ ਪਾ ਕੇ ਆਪ ਖਾਣ ਦੀ ਆਦਤ ਜੀ। ਉਹ ਹੁਣ ਬੇਟੇ ਕੋਲ 5-7 ਤਿੰਨ ਦਿਨ ਲਾ ਕੇ ਆਏ ਜੀ, ਤੇ ਇਹਨਾਂ ਨੇ ਮੇਰੇ ਤੋਂ ਭਾਂਡੇ ਮੰਜਵਾ ਲਏ ਹੈ ਜੀ।
0: ਨਾਲੇ ਪਤਾ ਲੱਗਿਆ ਵੀ
1: ਟਿਕਾਣਾ ਨਹੀਂ ਰਿਹਾ
0: ਇੱਕ ਔਰਤ ਦੀ ਘਰ ਦੇ ਵਿੱਚ ਅਹਿਮੀਅਤ ਕੀ ਹੁੰਦੀ ਹੈ ਜੀ। ਜੀ
1: ਮੈਂ ਸੋਚਿਆ ਮੈਂ ਕਿਹਾ ਬੰਦੇ ਨੂੰ ਨਾ ਕਹਿੰਦੇ ਹੁੰਦੇ ਆ ਵੀ ਕਹਿੰਦੇ ਨਾ ਉਹ ਹੁਸਨ ਕੋ ਰੋਗ ਮਾਰ ਦੇਤੇ ਹੈ, ਅਕਲ ਕੋ ਸੋਗ ਮਾਰ ਦੇਤੇ ਹੈ, ਆਦਮੀ ਖੁਦ ਬ ਖੁਦ ਕਭੀ ਨਹੀਂ ਮਰਦਾ ਦੂਸਰੇ ਲੋਗ ਮਾਰ ਦੇਤੇ ਹੈ। ਇਸ ਕਰਕੇ ਨਜ਼ਰਾਂ ਤੋਂ ਬਚਣਾ ਚਾਹੀਦਾ, ਨਾ ਤਾਂ ਜਿਹੜਾ ਵਧੀਆ ਬਣਾਉਂਦਾ ਹੈਗਾ ਜਾਂ ਉਹਨੂੰ ਜੀਣ ਦਿੰਦੇ ਹੈਗੇ, ਜਾਂ ਜਿਹੜਾ ਕੁਛ ਨੀ ਕਰਦਾ ਜਿਹਨੂੰ ਕੁਛ ਨੀ ਆਉਂਦਾ ਉਹਨੂੰ ਵੀ ਨੀ ਜੀਣ ਦਿੰਦੇ। ਤੇ ਅੱਜ ਭਾਰੇ ਸਾਹਿਬ ਹੁਣ ਬੈਠੇ ਪੁੱਛਦੇ ਹੈਗੇ ਆ ਵੀ ਸੈਣੀ ਸਾਹਿਬ ਜਵਾਰ ਦੀਆਂ ਕਿ ਕਣਕ ਦੀਆਂ ਲਾਉਣੀਆਂ, ਮੈਂ ਕਿਹਾ ਦੱਸੋ ਹੱਦ ਹੋ ਗਈ ਆ।
0: ਤੇ ਸੈਣੀ ਸਾਹਿਬ ਅਸੀਂ ਬੈਲੈਂਸ ਕਰਦੇ, ਔਰਤ ਤੇ ਮਰਦ ਦੇ ਵਿੱਚ ਸਾਡੇ ਮੁਲਕਾਂ ਚ ਕੋਈ ਫਰਕ ਨੀ ਗਾ, ਇੱਕੋ ਜਿਹੇ ਸੀ। ਅਸੀਂ ਉਸ ਲੈਵਲ ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਆ ਸਾਰਾ ਸਮਾਜ ਜੀ। ਹਾਂਜੀ
1: ਦੇਖੋ ਮੈਡਮ ਹੁਣਾਂ ਦਾ ਤਾਂ ਸਾਨੂੰ ਪਤਾ ਨੀ ਹੈਗਾ ਆ, ਪਰ ਸਾਨੂੰ ਇੰਨਾ ਪਤਾ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਹੀ ਔਰਤ ਬਣਾ ਦਿੱਤਾ ਗਿਆ ਆ।
0: ਏਦਾਂ ਨਾ ਕਰੋ, ਦੇਖੋ
2: ਇਹ ਜ਼ੁਲਮ ਹੈ,
0: ਤੁਸੀਂ ਮੇਰਾ ਜੈਂਟਰੀ ਬਦਲਣ ਲੱਗੇ ਹੋਏ ਹੋ।
1: ਤੁਸੀਂ ਕਿਹਾ ਕੋਈ ਫਰਕ ਨੀ ਹੈਗਾ ਤੇ ਕੰਮ ਤੁਸੀਂ ਸਾਰੇ ਔਰਤਾਂ ਹੋਈ ਕਰਦੇ ਹੋ।
0: ਇਹ ਤਾਂ ਸੈਣੀ ਸਾਹਿਬ ਚਲੋ ਛੋਟੇ ਹੁੰਦੇ ਸੀ ਨਾ ਇੰਡੀਆ ਵੀ ਹੁੰਦੇ ਸੀ ਤਾਂ ਉੱਥੇ ਵੀ ਟਿਕਦੇ ਨੀ ਸੀ ਜੀ, ਕੁਝ ਨਾ ਕੁਝ ਕਰੀ ਜਾਣਾ, ਮਤਲਬ ਕਿ ਕੁਝ ਬਣਾਈ ਜਾਣਾ, ਕਾਰਖਾਨੇ ਤੇ ਲੱਗੇ ਰਹਿਣਾ, ਕਾਲੇ ਪੀਲੇ ਹੁੰਦੇ ਰਹਿਣਾ, ਤੇ ਉਹ ਤਾਏ ਹੁਣਾਂ ਦੀਆਂ ਖਰਾਦਾ ਸੀਗਾ ਉੱਥੇ ਚਲਿਆ ਜਾਣਾ ਜੀ, ਕੁਝ ਨਾ ਕੁਝ ਖੋਲ ਹੀ ਰੱਖਣਾ ਜੀ, ਘਰ ਚ ਪੱਖਾ ਖਰਾਬ ਹੋ ਗਿਆ ਉਹ ਸਾਇਦ ਸਹੀ ਚਾਹੇ ਨਾ ਹੋਵੇ ਪਰ ਖਿਲਾਰਨਾ ਜ਼ਰੂਰ ਆ ਪਹਿਲਾਂ ਉਹਨੂੰ ਜੀ। ਤੇ ਕਹਿ ਲੋ ਕਿ ਸਮੇਂ ਦੇ ਨਾਲ ਵੀ ਜਿੱਦਾਂ ਚਲੋ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਗੱਲ ਵੀ ਕੀਤੀ ਹੈ, ਵੈਸੇ ਇਹਨਾਂ ਮੁਲਕਾਂ ਚ ਸੈਣੀ ਸਾਹਿਬ ਆਉਣਾ ਤਾਂ ਰੋਟੀ ਪਾਣੀ ਤਾਂ ਪਕਾਉਣਾ ਆਉਣਾ ਹੀ ਚਾਹੀਦਾ ਜੀ ਵੈਸੇ ਜੀ।
1: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ, ਤੁਸੀਂ ਤਦੇ ਜਿਹੜਾ ਹੈਗਾ ਇੰਨੇ ਗੁਣ ਹੈਗੇ ਸੀ ਤਾਂ ਹੀ ਸਭ ਤੋਂ ਸੁਖਦਾਈ ਮੁਲਕ ਦੇ ਵਿੱਚ ਜਿੱਥੇ ਸਾਰੇ ਸੁਖ ਆ ਕਹਿੰਦੇ ਹਾਂਜੀ ਖੁਸ਼ੀ ਦੇ
0: ਜੀ।
2: ਜਿਹੜਾ ਤੁਹਾਡਾ ਬਿਆਨ ਹੈ ਨਾ ਇਹਦੇ ਉੱਤੇ ਨਾ ਇੱਕ ਬੜੀ ਪਹਿਲਾਂ ਇੱਕ ਮੀਮ ਚੱਲੀ ਸੀ, ਧੱਕਾ ਵੀਰ ਜੀ ਇਹ ਧੱਕਾ
0: ਨਹੀਂ ਧੱਕਾ ਨੀ ਭਾਜੀ। ਔਜਲਾ ਸਾਹਿਬ ਲਿਖਦੇ ਆ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ ਰਾਜਨ ਜੀ, ਭੈਣ ਜੀ ਨੂੰ ਸਲਾਮ ਹੈ। ਇਹ ਨੀ ਗਈ ਪਾਣੀ ਬੁੜਾਈ ਚਾਹ ਹੀ ਬਣਾ ਦੇ ਘੁੱਟ ਕੇ, ਆ ਕੁਝ ਭੁੱਖ ਜੀ ਲੱਗੀ ਆ, ਦੋ ਕੁ ਰੋਟੀਆਂ ਹੀ ਲਾ ਦੇ, ਪਰੌਂਠਾ ਹੀ ਲਾ ਦੇ, ਚੱਲ ਰਹਿਣ ਦੇ ਰੋਟੀਆਂ ਨੂੰ ਨਾ ਜੀ। ਚੱਲ ਮੈਂ ਲੱਗਾ ਸੌਣ ਲੱਗਾ, ਮੈਂ ਏਦਾਂ ਕਰ ਮੈਨੂੰ ਦੁੱਧ ਦਾ ਕੋਸਾ ਜਿਹਾ ਇੱਕ ਗਲਾਸ ਹੀ ਕਰ ਦੇ ਮੈਂ ਸੋਵਾ ਫਿਰ ਜਾ ਕੇ।
1: ਔਜਲਾ ਸਾਹਿਬ ਮੇਰੇ ਪੇਸ਼ੇ ਦਾ ਧਿਆਨ ਕਰਨ, ਅਸੀਂ ਤਾਂ ਸਾਥੀਆਂ ਦੀ ਜਥੇਬੰਦੀ ਬਣਾ ਦਈਏ, ਹੋਰ ਦੱਸੋ ਜੀ।
0: ਸੈਣੀ ਸਾਹਿਬ ਉਹ ਸਟੇਟਸ ਤੁਹਾਡਾ ਕਚਹਿਰੀ ਜਾਂ ਘਰ ਥੋੜੀ ਜੀ, ਘਰ ਤਾਂ ਫਿਰ ਜੀ।
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਉਹ ਮੈਂ ਨਾ 2-4 ਬੰਦਿਆਂ ਨੂੰ ਜਾਣਦਾ ਜਿਹੜਾ ਉਹਨਾਂ ਨੂੰ ਚੰਗੀ ਆਮਦਨ ਹੈਗੀ ਸੀਗੀ
0: ਜੀ।
1: ਉਹ ਬੁਢਾਪੇ ਚ ਜਾ ਕੇ ਪਤਾ ਲੱਗਿਆ, ਇੱਕ ਤਾਂ ਮਰ ਗਿਆ ਤੇ ਬਾਅਦ ਚ ਪਤਾ ਲੱਗਿਆ ਜਦੋਂ 2 ਜਨਾਨੀਆਂ ਜਿਹੜੀਆਂ ਇੰਤਕਾਲ ਚੜਾਉਣ ਚਲ ਗਈਆਂ ਜੀ, ਉਧਰ ਵੀ ਫੈਮਿਲੀ ਪੂਰੀ ਤੇ ਉਧਰ ਵੀ ਫੈਮਿਲੀ ਪੂਰੀ
0: ਜੀ।
1: ਇਸ ਕਰਕੇ ਰੋਟੀ ਕੱਪੜਾ ਔਰ ਮਕਾਨ ਤੱਕ ਨੀ ਸੀਮਤ, ਲੋਕੀ ਤਾਂ 2-2 ਮਕਾਨ, 2-2 ਦੁਕਾਨ, ਸਾਰਾ ਕੁਛ 2-2 ਬਣਾਈ ਫਿਰਦੇ ਇੱਥੇ।
0: 2-2 ਚਿਹਰੇ ਹੋ ਗਏ ਨਾ ਹੁਣ, ਦੋ ਦੋ ਚਿਹਰੇ ਹਰ ਬੰਦੇ ਦੇ।

0: ਨਾਮ ਹੋ ਗਏ ਉਹ ਗੀਤ ਪੰਮੇ ਦੁਮੇ ਵਾਲੇ ਦਾ।
1: ਫੇਰ ਤੁਸੀਂ ਆਪੇ ਦੱਸਦੇ ਹੈਗੇ ਆ ਜੀ ਵੀ ਹੱਕ ਬਰਾਬਰ ਆ ਸਾਰਿਆਂ ਦੇ, ਹੈਂਜੀ
0: ਬਿਲਕੁਲ ਹੈ ਜੀ। ਨਹੀਂ ਇਹ ਚਲੋ ਹਾਂਜੀ ਹਾਂਜੀ
1: ਅੱਜ ਦੇ ਜਮਾਨੇ ਦੇ ਵਿਚ ਇੱਕ ਘਰ ਇੱਕ ਪਤਨੀ ਹੈਂਜੀ, ਇਹਨਾਂ ਦੇ ਤੇ ਉਹਦੇ ਇੱਕ ਪੇਸ਼ੇ ਦੇ ਵਿਚ ਰਹਿ ਕੇ ਜੀਵਨ ਜਿਹੜਾ ਗੁਜ਼ਾਰਨਾ ਬੜੀ ਸਾਦਗੀ ਵਾਲਾ ਜੀਵਨ ਆ, ਉਹਦੇ ਨਾਲ ਦੀ ਰੀਸ ਨਹੀਂ ਜੀ।
0: ਸਾਡੀ ਸਾਹਿਬ
1: ਕਰਕੇ
0: ਇੱਕ ਵਾਰੀ ਨਾ ਅਸੀਂ ਗਏ ਹੋਏ ਸੀ ਕਿਤੇ ਸਕੂਲ ਦੇ ਵਿਚ, ਤੇ ਉੱਥੇ ਨਾਲ ਕੰਮ ਵਾਲੇ ਵੀ ਸੀਗੇ ਨਾਲ ਹੋਰ, ਤੇ ਅਸੀਂ ਬੈਠੇ ਇੱਕ ਕਮਰੇ ਦੇ ਵਿਚ ਤੇ ਸਾਰੇ ਆਪਣੀ ਆਪਣੀ ਨਾ ਮਤਲਬ ਕਿ ਇੰਟਰਡਿਊਸ ਕਰਾਉਂਦੇ ਇੱਕ ਦੂਸਰੇ ਨੂੰ, ਤੇ ਮੇਰੇ ਮੂੰਹ ਨਿਕਲ ਗਿਆ ਜੀ ਉਹ ਕਹਿੰਦੇ ਤੂੰ ਆਪਣਾ ਨਾਮ ਦੱਸ ਤੇ ਪਰਿਵਾਰ ਚ ਕਿੰਨੇ ਜਾਣੇ ਆ, ਤੇ ਮੈਂ ਕਿਹਾ ਮੈਂ ਮੇਰਾ ਨਾਮ ਭੁਪਿੰਦਰ ਤੇ ਦੋ ਬੱਚੇ ਨੇ ਮੇਰੇ ਤੇ ਇੱਕੋ ਹੀ ਵਾਈਫ ਹੈ, ਸਾਰੇ ਜਾਣੇ ਹੱਸ ਹੋਏ ਕਹਿੰਦੇ ਇਹ ਕਿ ਤਾਂ ਬਾਕੀਆਂ ਦੀ ਵੀ ਇੱਕੋ ਹੀ ਹੈ।
2: ਐਂਡ ਹੋ ਗਿਆ
1: ਤੁਸੀਂ ਕਹਿਣਾ ਸੀ ਕੋਈ ਪੋਸੀਬਿਲਿਟੀ ਕੈਨ ਆਊਟ ਵੀ ਰੂਲਡ ਆਊਟ ਵੀ ਕਹਿ ਦਿੰਦੇ ਆ ਨਾ ਲੋਕੀ, ਤਾਂ ਕਰਕੇ ਮੈਂ ਪਹਿਲਾਂ ਦੱਸ ਦਿੱਤਾ ਬਾਅਦ ਚ ਤੁਸੀਂ ਕਹੋ।
0: ਅਚਨਚੇਤ ਕਈ ਵਾਰੀ ਹੋ ਜਾਂਦਾ ਜੀ ਕੀ ਕਰੀਏ ਨਾ।
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਜੀ
1: ਠੀਕ ਹੈ ਸ਼ਮੀ ਜੀ, ਕੈਰੀ ਆਨ ਤੁਸੀਂ ਸਬਜੈਕਟ ਦੇ ਵਿਸ਼ੇ ਤੇ
2: ਜੀ।
1: ਠੀਕ ਹੈ ਸ਼ੁਕਰੀਆ ਜੀ,
0: ਥੈਂਕ ਯੂ ਜੀ, ਥੈਂਕ ਯੂ ਸ਼ੁਕਰੀਆ ਜੀ, ਸ਼ੁਕਰੀਆ। ਲੋ ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਹਾਂਜੀ ਆ ਜਾਓ ਜੀ ਆਪਣੇ ਸ਼ਮੀ ਜੀ ਸਵਾਗਤ ਹੈ ਫਿਰ ਤੋਂ ਜੀ।
2: ਲੋ ਜੀ ਮੈਨੂੰ ਲੱਗਦਾ ਸੈਣੀ ਸਾਹਿਬ ਨੇ ਨਾ ਮਤਲਬ ਪਟਾਕੇ ਪਾ ਤੇ ਪੂਰੇ
0: ਜੀ,
2: ਤੇ ਕਾਫੀ ਉਹਨਾਂ ਨੇ ਜਿਹੜੀਆਂ ਨੇ ਜਿਹੜੀਆਂ ਉਹਨਾਂ ਦੀ ਟਿੱਪਣੀਆਂ ਸਾਰਥਕ ਨੇ
0: ਜੀ,
2: ਔਰ ਜੋ ਸਮੇਂ ਦੇ ਹਿਸਾਬ ਨਾਲ ਜਾਂ ਆਪਣੇ ਵਿਸ਼ੇ ਦੇ ਹਿਸਾਬ ਨਾਲ ਪੂਰਾ ਟੁਕਦੀਆਂ ਨੇ ਸਰ, ਇਹ ਸਹੀ ਗੱਲ ਆ ਕਿਉਂਕਿ ਇਹ ਤਾਂ ਆਪਣੇ ਕਹਿ ਲੋ ਬੁੱਧੀ ਵਿਵੇਕ ਇਹ ਤੋਂ ਕੰਮ ਲੈਣ ਵਾਲੀ ਗੱਲ ਆ
0: ਜੀ।
2: ਜਿਵੇਂ ਤੁਸੀਂ ਗੱਲ ਕੀਤੀ ਆ ਉਹ ਭਾਈ ਹੁਣ ਕੱਲੋ ਚਲੋ ਸਹਿ ਸੁਭਾਅ ਹੋ ਜਾਂਦੀ, ਕਈ ਵਾਰੀ ਇਹੋ ਜਿਹੀ ਗੱਲ ਨਿਕਲ ਆਉਂਦੀ ਹੈ ਕਿ ਬੰਦਾ ਬਾਅਦ ਚ ਕੱਲੇ ਆ ਸਕਦਾ ਜੀ, ਠੀਕ ਹੈ ਜੀ ਚਲੋ ਹੋ ਗਈ ਗੱਲ, ਪਰ ਉਹ ਗੱਲ ਗਲਤ ਵੀ ਨਹੀਂ ਸੀ, ਉਹ ਹੈ ਠੀਕ ਸੀ, ਪਰ ਉਹਦਾ ਹੋ ਸਕਦਾ ਕਿ ਕਹਿਣ ਦਾ ਤਰੀਕਾ ਕਈ ਵਾਰੀ ਉਹ ਫਨੀ ਹੋ ਜਾਂਦਾ ਹੈ
0: ਬਿਲਕੁਲ।
2: ਪਰ ਸਾਹਿਬ ਆਹੀ ਜਿਹੜੀ ਗੱਲ ਆ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀਗੇ ਕਿ ਜਿਹੜੀ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਆ ਜਾਂ ਐਨੀਮਲ ਲਾਈਫ ਆ ਜਿਹੜੀ
0: ਜੀ,
2: ਉਹ ਮਨੁੱਖ ਨੂੰ ਵੱਖਰਾ ਤਾਂ ਹੀ ਬਣਾਉਂਦੀ ਆ ਜਦੋਂ ਅਸੀਂ ਵੱਖਰਾ ਸੋਚਦੇ ਹਾਂ, ਜਦੋਂ ਉਹਨਾਂ ਤੋਂ ਥੋੜਾ ਅਲੱਗ ਹੋ ਕੇ ਇੱਕ ਜਿਹੜਾ ਸਾਡਾ ਸੋਸ਼ਲ ਸੈਟਅਪ ਸਿਸਟਮ ਹੈ ਉਹਨੂੰ ਅਸੀਂ ਮੇਨਟੇਨ ਰੱਖਦੇ ਹਾਂ, ਇੱਕ ਡਿਸਿਪਲਿਨ ਮੇਨਟੇਨ ਰੱਖਦੇ ਹਾਂ। ਹੁਣ ਪਰ ਦਿੱਕਤ ਇੱਥੇ ਆ ਜਾਂਦੀ ਆ, ਕਲੈਸ਼ ਆਫ ਇੰਟਰਸਟ ਹੁੰਦਾ
0: ਜੀ,
2: ਉਹ ਟੱਬਰਾਂ ਚ ਵੀ ਹੋ ਸਕਦਾ, ਪਰਿਵਾਰਕ ਮਾਹੌਲ ਦੇ ਵਿਚ ਕਈ ਵਾਰੀ ਆਪ ਹੀ ਕਹਿੰਦੇ ਭਰਾ ਹੀ ਸ਼ਰੀਕ ਬਣ ਜਾਂਦਾ, ਤੇ ਉਹ ਖਤਰਨਾਕ ਮਾਹੌਲ ਬਣ ਜਾਂਦਾ, ਕਈ ਵਾਰੀ ਦੋਸਤ ਦਾ ਹੀ ਦੁਸ਼ਮਣ ਬਣ ਜਾਂਦਾ ਹੈ, ਔਰ ਇਹ ਵੱਡੇ ਵਿਆਪਕ ਤੌਰ ਦੇ ਉੱਤੇ ਇੱਕ ਸਟੇਟ ਦੂਜੀ ਸਟੇਟ ਦੀ ਦੁਸ਼ਮਣ ਹੋ ਜਾਂਦੀ ਹੈ, ਤੇ ਜੰਗ ਯੁੱਧ ਹੋਰ ਸਾਰਾ ਚੱਲਦਾ ਖਲਜਗਣ ਪੈਂਦਾ ਪੂਰਾ, ਤੇ ਉਹ ਲਾਲਸਾਵਾਂ ਦੀ ਇਹਨੂੰ ਆਪਾਂ ਐਕਸਟ੍ਰੀਮ ਕਹਿੰਦੇ ਆ, ਇਸੇ ਕਰਕੇ ਸ਼ਾਇਦ ਇਹ ਕਹਾਵਤ ਬਣੀ ਹੋਏਗੀ ਕਿ ਐਕਸਟ੍ਰੀਮ ਆਫ ਐਵਰੀਥਿੰਗ ਇਜ਼ ਬੈਡ, ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ
0: ਜੀ
2: ਜਦੋਂ, ਪਰ ਫਿਰ ਵੀ ਜਿਹੜੀ ਇਹਨੂੰ ਆਪਾਂ ਪੋਜ਼ਿਟਿਵਲੀ ਦੇਖਣਾ ਹੋਵੇ ਤਾਂ ਗੱਲ ਤਾਂ ਇਹ ਹੈ ਕਿ ਭਾਈ ਆਪਾਂ ਨੂੰ ਅੱਗੇ ਵਧਣ ਲਈ ਕੋਈ ਮੋਟਿਵ, ਕੋਈ ਏਮ, ਕੋਈ ਓਬਜੈਕਟਿਵ ਕੁਛ ਤਾਂ ਚਾਹੀਦਾ ਨਾ
0: ਜੀ।
2: ਤੁਸੀਂ ਬੱਸ ਖਰੀਦ ਕੇ ਖੜੀ ਕਰ ਲਈ, ਸਾਰੇ ਖਰਚੇ ਕਰ ਲਏ ਉਹ ਤੇ ਹੁਣ ਇਹ ਪਤਾ ਨਾ ਹੋਵੇ ਕਿ ਚਲਾਉਣੀ ਕਿੱਧਰ ਨੂੰ ਆ, ਇਹ ਤਾਂ ਫਿਰ ਕੋਈ ਮਤਲਬ ਨੀ ਰਹਿ ਗਿਆ, ਉਹਦਾ ਕੋਈ ਡਰਾਈਵਿੰਗ ਫੋਰਸ ਤਾਂ ਚਾਹੀਦੀ ਆ। ਡਰਾਈਵਿੰਗ ਫੋਰਸ ਸਾਡੇ ਆਪਣੇ ਟੀਚੇ ਆ, ਆਪਣੇ ਏਮਸ, ਆਪਣੇ ਓਬਜੈਕਟਿਵ, ਆਪਣੇ ਜਿਹੜੇ ਆ ਲਾਲਸਾਵਾਂ ਨੇ, ਆਪਣੀਆਂ ਇੱਛਾਵਾਂ ਨੇ, ਆਪਣੇ ਸੁਪਨੇ ਆ ਜਿਹਨਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਆ, ਕੋਈ ਸੋਚ ਕੇ ਚੱਲਦਾ ਕਿ ਮੈਂ ਧਰਤੀ ਤੇ ਰਾਜ ਕਰਨਾ
0: ਜੀ,
2: ਉਹ ਫਿਰ ਰੋਟੀ ਕੱਪੜਾ ਮਕਾਨ ਪਿੱਛੇ ਰਹਿ ਜਾਂਦੇ ਆ
0: ਜੀ।
2: ਹੁਣ ਤੁਸੀਂ ਵੇਖੋ ਇੱਕ ਜਿਹੜਾ ਪਰਸਪੈਕਟਿਵ ਹੈ ਉਹ ਕਿਵੇਂ ਗੱਲ ਜਿਹੜੀ ਚੱਲਦੀ ਆ
0: ਜੀ,
2: ਕੋਈ ਇਹ ਬੜੀ ਵਾਰੀ ਕੋਟ ਕੀਤੀ ਜਾਂਦੀ ਹੈ ਗੱਲ, ਸ਼ਾਇਦ ਚੁਟਕਲਾ ਹੀ ਹੋਵੇ ਪਰ ਕਾਫੀ ਸਾਰਥਿਕ ਹੈ ਸਾਡੇ ਅੱਜ ਦੇ ਮਾਹੌਲ ਦੇ ਵਿੱਚ, ਟੌਪਿਕ ਦੇ ਵਿੱਚ
0: ਜੀ,
2: ਕਿ ਇੱਕ ਸਰਵੇ ਕੀਤਾ ਗਿਆ ਕਿ ਦੱਸੋ ਭਾਈ ਕੰਪਨੀ ਕਿਸੇ ਨੇ ਸਰਵੇ ਕੀਤਾ ਕਿ ਅਲੱਗ ਅਲੱਗ ਜਿਹੜੇ ਫੀਲਡ ਚ ਲੋਕਾਂ ਨੂੰ ਪੁੱਛੇ ਗਏ ਸਵਾਲ ਸੇਮ ਸਵਾਲ, ਉਹਨੂੰ ਪੁੱਛਿਆ ਗਿਆ ਟੀਚਰ ਕੋਲ ਆਏ ਤੁਸੀਂ BMW ਅਗਰ ਲੈਣੀ ਹੋਵੇ ਤਾਂ ਕਿੰਨੇ ਚਿਰ ਚ ਲੈ ਲੋਗੇ? ਉਹਨੇ ਬੜਾ ਉਹ ਬੜਾ ਹੈਰਾਨ ਹੋਇਆ ਕਿ ਮੈਂ ਕਿਦਾਂ ਲੈ ਲੂ ਭਾਈ, ਮੇਰੇ ਕੋਲ ਇੰਨੇ ਮਤਲਬ ਮੈਂ ਸਾਰਾ ਪੂਰੀ ਲਾਈਫ ਲਾ ਲਿਆ ਤਾਂ ਵੀ ਨੀ ਹੋਣੀ। ਫਿਰ ਵੀ ਕਹਿੰਦਾ ਜੋ ਜ਼ੋਰ ਜ਼ਾਰ ਲਾ ਗਏ ਜੀ ਮੈਂ ਤਾਂ 7-8 ਸਾਲ ਚ ਚਲੋ ਕਰ ਲਾਂਗੇ, ਚਲੋ ਪੈਸੇ ਇਕੱਠੇ ਕਰਕੇ ਜੋ ਕੁਛ ਵੀ ਕਰ ਕਰਾ ਕੇ ਅੱਕ ਚੱਬ ਲਾਂਗੇ। ਡਾਕਟਰ ਸਾਹਿਬ ਉਹ ਗਏ, ਉਹ ਕਹਿੰਦੇ ਵੀ ਚਲੋ ਸਾਡੇ ਬਾਹਲੀ ਚੱਕਰ ਨੀ ਹੈਗਾ ਆਪਾਂ ਛੇਤੀ ਲੈ ਲਾਂਗੇ। ਤੇ ਵਕੀਲ ਸਾਹਿਬ ਨੇ ਵੀ ਇਹੀ ਦੱਸਿਆ ਤੇ ਉਹਨਾਂ ਨੇ ਵੀ ਕਿਹਾ ਵੀ ਆਪਾਂ ਵੀ ਕੋਈ ਚੱਕਰ ਨੀ, 2000 ਕਲਾਇੰਟ ਆ ਗਏ ਹਨੇਰੀਆਂ ਲਿਆ ਦਾਂਗੇ BMW। ਐ ਪੁੱਛਦੇ ਰਹੇ। ਉਹ ਕਹਿੰਦੇ ਫਿਰ ਇੱਕ ਬਹੁਤ ਵੱਡੇ ਇੰਡਸਟਰੀਅਲਿਸਟ ਕੋਲ ਗਏ, ਮੰਨ ਲਓ ਟਾਟਾ ਰਤਨ ਟਾਟਾ ਸਾਹਿਬ ਕੋਲ ਚਲੇ ਗਏ, ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ BMW ਕਦੋਂ ਕਿੰਨੀ ਦੇਰ ਚ ਲੈ ਲਓਗੇ? ਉਹਨਾਂ ਨੇ ਸੋਚ ਕੇ ਜਵਾਬ ਦਿੱਤਾ ਕਿ ਜੈਂਟਲਮੈਨ ਮੈਨੂੰ ਨਾ 2 ਸਾਲ ਦਾ ਟਾਈਮ ਲੱਗ ਜੂ, ਹੋ ਸਕਦਾ 5 ਦਾ ਵੀ ਲੱਗ ਜੇ। ਉਹ ਪੁੱਛਣ ਵਾਲਾ ਬੜਾ ਹੈਰਾਨ ਹੋਇਆ ਕਿ ਸਰ ਤੁਸੀਂ ਦੱਸੋ ਹੱਦ ਹੋ ਗਈ ਹੈ, ਉਹ ਮੈਂ ਬਾਕੀ ਲੋਕਾਂ ਨੂੰ ਪੁੱਛ ਕੇ ਆਇਆ ਉਹਦਾ ਇੰਨਾ ਟਾਈਮ ਲਾਇਆ ਨੀ, ਤੁਸੀਂ ਏਡੇ ਵੱਡੀ ਕੰਪਨੀਆਂ ਦੇ ਮਾਲਕ ਹੋ, ਵੱਡੇ ਮਤਲਬ ਆਪ ਹੀ ਤੁਸੀਂ ਵੱਡੀ ਇੰਡਸਟਰੀ ਹੋ, ਤੁਹਾਨੂੰ ਇੰਨਾ ਟਾਈਮ ਕਿੱਦਾਂ ਲੱਗ ਜੂ, ਤੁਸੀਂ ਤਾਂ ਭਾਵੇਂ ਹੁਣੇ ਕਢਾ ਲਓ। ਉਹ ਕਹਿੰਦੇ ਜੈਂਟਲਮੈਨ BMW ਇਜ਼ ਏ ਬਿਗ ਕੰਪਨੀ, ਇਹ ਸੋਚ ਦਾ ਫਰਕ ਆ। ਉਹ ਜੇ ਮਹਾਤੜ ਨੂੰ ਪੁੱਛੋ ਕਾਰ ਬਾਰੇ ਸੋਚੂ, ਤੇ ਜਿਹੜਾ ਜੇ ਤੁਸੀਂ ਏਡੇ ਵੱਡੇ ਕਿਸੇ ਦਿਮਾਗ ਨੂੰ ਪੁੱਛੋਗੇ ਉਹ ਕਹੂਗਾ ਮੈਂ ਤਾਂ ਪੂਰੀ ਕੰਪਨੀ ਖਰੀਦਣ ਨੂੰ ਫਿਰਦਾ, ਤੂੰ ਕਾਰ ਦੀ ਗੱਲ ਕਰੀ ਜਾਂਦਾ।
0: ਬਿਲਕੁਲ ਹੈ ਜੀ।
2: ਜਿਹੜਾ ਜਿਹੜਾ ਮਿਡਲ ਕਲਾਸ ਬੰਦਾ ਉਹਦੀ ਸੋਚ ਵੀ ਉੱਥੇ ਖੜੀ ਆ
0: ਜੀ,
2: ਕਿ ਮੇਰੇ ਕੋਲ ਸਾਈਕਲ ਆ ਗਿਆ, ਹੁਣ ਮੈਂ ਚਲੋ ਮੋਟਰਸਾਈਕਲ ਲੈ ਲਾ, ਚਲੋ ਮੋਟਰਸਾਈਕਲ ਆ ਗਿਆ ਹੁਣ ਮੈਂ ਕਾਰ ਲੈਣਾ, ਕਾਰ ਆ ਗਈ ਥੋੜੀ ਜਿਹੀ ਹੁਣ ਵੱਡੀ ਕਾਰ ਲੈ ਲਾ, ਉੱਥੇ ਵੱਡੀ ਕਾਰ ਤੱਕ ਹੀ ਗੇਮ ਓਵਰ ਹੋ ਜਾਂਦੀ ਆ।
0: ਬਿਲਕੁਲ ਹੈ ਜੀ,
2: ਕਿਉਂਕਿ ਉਹ ਸੋਚਿਆ ਹੀ ਇੰਨਾ ਕਾ
0: ਜੀ।
2: ਤੇ ਜਦੋਂ ਇੱਕ ਸਾਈਕੋਲੋਜੀ ਆਫ ਮਾਇੰਡ ਮਨੀ ਸਾਈਕੋਲੋਜੀ ਆਫ ਮਨੀ ਜਿਹੜੀ ਹੈ ਨਾ, ਇਹ ਕਿਤਾਬ ਮੈਨੂੰ ਲੱਗਦਾ ਹੋਣੀ ਚਾਹੀਦੀ ਸਾਡੀ ਲਾਇਬ੍ਰੇਰੀ ਦੇ ਵਿੱਚ, ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਪਰ ਟੇਢਾ ਕੰਮ ਹੈ ਥੋੜਾ ਜਿਹਾ, ਪਰ ਇਹ ਬਹੁਤ ਇੰਟਰਸਟਿੰਗ ਚੀਜ਼ ਹੈ।
0: ਬਿਲਕੁਲ,
2: ਕਿਉਂਕਿ ਜਿਹੜਾ ਪੈਸਾ ਹੈ ਪੈਸਾ ਧੇਲਾ, ਕਿਉਂਕਿ ਰੋਟੀ ਕੱਪੜਾ ਮਕਾਨ ਇਹਦੀ ਜਿਹੜੀ ਬੈਕਬੋਨ ਆ, ਇਹਦੀ ਜਿਹੜੀ ਆਤਮਾ ਹੈ ਰੂਹ ਹੈ, ਕੁੱਲ ਮਿਲਾ ਕੇ ਪੈਸੇ ਨਾਲ ਜੁੜੀ ਹੋਈ ਹੈ। ਪੈਸਾ ਕਿੱਥੋਂ ਜਨਰੇਟ ਹੋਏਗਾ ਜਿੱਥੋਂ ਇਹ ਤਿੰਨੋਂ ਚੀਜ਼ਾਂ ਮਿਲ ਜਾਣ? ਜੇ ਆਪਾਂ ਉਹ ਦੂਜੇ ਪਾਸੇ ਜਾਈਏ, ਜੇ ਰੂਹਾਨੀਅਤ ਵਾਲੇ ਬੰਦੇ ਉਹਨਾਂ ਨੂੰ ਪੁੱਛੀਏ ਕਿ ਪੈਸਾ ਕਿਵੇਂ ਕਮਾਇਆ ਜਾਊਗਾ ਜੀ, ਉਹ ਕਹਿਣਗੇ ਜੀ ਇਹ ਮਾਇਆ ਜਿਹੜੀ ਹੈ ਪਾਪਾਂ ਬਿਨਾਂ ਨੀ ਇਕੱਠੀ ਹੁੰਦੀ, ਤੁਹਾਨੂੰ ਮਾੜੇ ਮੋਟੇ ਟੱਕੀ ਟੋਰੀ ਕਰਨੀ ਪੈਣੀ ਹੈ, ਫੇਰ ਇਕੱਠੀ ਹੋਊ। ਤੇ ਜੇ ਤੁਸੀਂ ਮਰ ਜਾਂਦੇ ਹੋ ਤੇ ਫਿਰ ਇਹ ਨਾਲ ਨੀ ਜਾਂਦੀ, ਉਹ ਵੀ ਨਾਲ ਡਰਾ ਦਿੰਦੇ ਕਿ ਭਾਈ ਇਹੋ ਜਿਹਾ ਚੱਕਰ ਪੈਣ ਦੀ ਲੋੜ ਨੀ ਹੈਗੀ, ਫਿਰ ਗੱਲ ਖਤਮ ਹੋ ਜਾਂਦੀ ਆ।
0: ਬਿਲਕੁਲ ਹੈ ਜੀ,
2: ਫਿਰ ਤੁਹਾਡੀ ਦੌੜ ਰੁਕ ਜਾਏਗੀ, ਫਿਰ ਆਪਾਂ ਕਰਾਂਗੇ ਨੀ ਕੁਛ
0: ਜੀ,
2: ਛੱਡੋ ਯਾਰ ਫਿਰ ਕਾਹਦੇ ਵਾਸਤੇ ਆਪਾਂ ਇੰਨੀ ਬਿਪਤਾ ਕਰ ਰਹੇ ਹਾਂ।
0: ਬਿਲਕੁਲ,
2: ਪਰ ਜਦੋਂ ਸਾਨੂੰ ਪਤਾ ਹੈ ਕਿ ਜੇ ਡਰਾਈਵਿੰਗ ਫੋਰਸ ਦੀ ਜਦੋਂ ਮੈਂ ਗੱਲ ਆਪਾਂ ਗੱਲ ਕਰਦੇ ਹਾਂ, ਉਹ ਜਿਹੜੇ ਸੁਪਨਿਆਂ ਦੀ ਗੱਲ ਕਰਦੇ ਹਾਂ ਕਿ ਸੁਪਨੇ ਉਹ ਨਹੀਂ ਜਿਹੜੇ ਆਪਾਂ ਸੋਤੇ ਹੋਏ ਦੇਖਦੇ ਹਾਂ, ਸੁਪਨੇ ਉਹ ਆ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ,
0: ਸੌਣ ਨਹੀਂ ਦਿੰਦੇ। ਬਿਲਕੁਲ ਹੈ ਜੀ,
2: ਫਿਰ ਇਹ ਰੋਟੀ ਕੱਪੜਾ ਔਰ ਮਕਾਨ ਤਾਂ ਸੈਕੰਡਰੀ ਚੀਜ਼ਾਂ ਰਹਿ ਜਾਂਦੀਆਂ ਨੇ, ਇਹ ਤਾਂ ਇੱਕ ਬੇਸਿਕ ਚੀਜ਼ ਹੋ ਗਈ, ਜੇ ਉਹ ਇਹ ਬਿਲਕੁਲ ਓਦਾਂ ਹੀ ਚੀਜ਼ ਹੋ ਜਾਂਦੀ ਹੈ ਜਿਵੇਂ ਕਿਸੇ ਆਲੀਸ਼ਾਨ ਬਿਲਡਿੰਗ ਦੀ ਨੀਂਹ
0: ਜੀ,
2: ਫਾਊਂਡੇਸ਼ਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਤੇ ਉੱਤੇ ਉਸਾਰੀ ਹੋ ਸਕਦੀ ਹੈ। ਇਹ ਜਿੰਨੀਆਂ ਤਿੰਨੋਂ ਚੀਜ਼ਾਂ ਮਜ਼ਬੂਤ ਹੋਣਗੀਆਂ ਉੱਪਰ ਬਿਲਡਿੰਗ ਉਨੀ ਵਧੀਆ ਬਣ ਜਾਏਗੀ।
0: ਨਾਲੇ ਭਾਜੀ ਮਹਿੰਗਾਈ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਔਖਾ ਜਾਂ ਕਾਨੂੰਨ ਵੀ ਬਦਲ ਗਏ, ਜਿਵੇਂ ਕਿ ਪਹਿਲਾਂ ਕੋਈ ਹੁੰਦਾ ਨਹੀਂ ਸੀਗਾ ਵੀ ਤੁਸੀਂ ਚਲੋ ਘਰ ਲੈਣਾ ਆ ਤੇ ਲੈ ਲਓ ਚੁੱਪ ਕਰਕੇ, ਬੈਂਕ ਜਾਓ ਪਸੰਦ ਕਰੋ ਤੇ ਲੋਨ ਦੇ ਦਿੰਦੇ ਸੀ, ਗੱਲ ਨਹੀਂ ਬੜੀ ਗਰੰਟੀ ਪੈ ਜਾਣੀ ਗੌਰਮੈਂਟ ਦੀ ਇੱਕ। ਤੇ ਹੁਣ ਜਿਹੜੇ ਨੇ ਉਹਨਾਂ ਨੇ ਲੋਅ ਵੀ ਇਹਨਾਂ ਮੁਲਕਾਂ ਚ ਵੀ ਬਦਲੇ ਆ, ਜਾਂ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਚਾਹੇ, ਤੇ ਜੇ ਉਹਨਾਂ ਦੇ ਬਾਰੇ ਸੋਚਦੇ ਆ ਅੱਜ, ਚਾਹੇ ਬੱਚੇ ਪੜ੍ਹਨ ਦੇ ਲਈ ਆਉਂਦੇ ਆ ਜਾਂ ਇੱਥੇ ਜੋਬਾਂ ਕਰਦੇ ਆ, ਆਪਣਾ ਸੈਟਲ ਵੀ ਹੋਣਾ ਉਹਨਾਂ ਨੇ, ਤੇ ਮਾਹੌਲ ਇੱਦਾਂ ਦੇ ਨੇ ਕਿ ਇੱਥੇ ਦੇ ਜੰਮੇ ਪਲੇ ਜਿਹੜੇ ਬੱਚੇ ਨੇ ਇਹਨਾਂ ਮੁਲਕਾਂ ਦੇ ਵਿੱਚ, ਜੇ ਦੇਖਿਆ ਜਾਵੇ ਜੋ ਕੰਡੀਸ਼ਨਾਂ ਨੇ ਹੁਣ ਜਾਂ ਲੋਅ ਬਦਲ ਗਏ ਸਾਰੇ ਲੋਨ ਦੇ ਵਗੈਰਾ ਵੀ ਬੈਂਕਿੰਗ ਦੇ ਸਾਰੇ, ਤਾਂ ਬੱਚੇ ਆਪਣਾ ਘਰ ਹੀ ਨਹੀਂ ਕਦੇ ਲੈ ਸਕਦੇ ਜੀ, ਉਸ ਹਿਸਾਬ ਦੇ ਨਾਲ ਤਾਂ ਦੇਖਿਆ ਜਾਵੇਗਾ ਤਾਂ, ਤੇ ਉਹ ਬਹੁਤ ਸਥਿਤੀ ਡਾਵਾਡੋਲ ਇਹਨਾਂ ਮੁਲਕਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੈ। ਤੇ ਬਾਕੀ ਆਪਾਂ ਔਜਲਾ ਸਾਹਿਬ ਦੇ ਨਾਲ ਪੁੱਛਦੇ ਹਾਂ ਉਹਨਾਂ ਦੇ ਹਾਲਾਤ ਕੀ ਨੇ ਉੱਧਰ ਮੁਲਕਾਂ ਦੇ ਵਿੱਚ, ਤੇ ਨਾਲ ਸਰਬਜੀਤ ਸਿੰਘ ਚਾਹਲ ਸਾਹਿਬ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਔਜਲਾ ਸਾਹਿਬ ਸਵਾਗਤ ਜੀ ਸਾਨੂੰ ਜੀ।
3: ਜੀ ਜੀ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ। ਜੀ ਸਾਨੂੰ ਜੀ
2: ਜੀ ਸਤਿ ਸ੍ਰੀ ਅਕਾਲ ਜੀ।
3: ਸ਼ਮੀ ਭਾਈ, ਜਿਹੜੀ ਇਹ ਬੰਦੇ ਆਪਾਂ ਨੂੰ ਗੱਲ ਸਮਝਾਉਂਦੇ ਨੇ ਜੀ, ਨਾਲੇ ਆਪਾਂ ਉਹਨਾਂ ਨੂੰ ਮੱਥਾ ਵੀ ਟੇਕਦੇ ਆ ਵੀ ਪਾਪਾ ਬਾਜ ਨਾ ਇਕੱਠੀ ਹੋਏ ਮੋਇਆ ਸਾਥ ਨਾ ਜਾਏ
0: ਜੀ,
3: ਉਹ ਆਪਾਂ ਨੂੰ ਸਮਝਾਉਂਦੇ ਨੇ ਜੀ।
0: ਨਹੀਂ, ਉਹ ਦੂਜਿਆਂ ਤੋਂ ਭਜਾ ਦਿੰਦੇ, ਆਪ ਥੋੜੀ ਲੈ ਕੇ।
3: ਸ਼ਾਇਦ ਉਹ ਲੈ ਜਾਂਦੇ ਹੁਣ ਨਾਲ, ਮੈਂ ਤਾਂ ਉਹ ਸ਼ਮੀ ਭਾਈ ਨੂੰ ਤਾਂ ਪੁੱਛਦਾ ਵੀ ਸ਼ਾਇਦ ਉਹਨਾਂ ਕੋਲ ਕੋਈ ਵੱਖਰਾ ਹੋਵੇ, ਕੋਈ ਅਕਾਊਂਟ ਉਹਨਾਂ ਦਾ ਬੈਂਕ ਵੱਖਰੀ ਦੱਸੀ
0: ਹੋਵੇ। ਔਜਲਾ ਸਾਹਿਬ ਉਹ ਸਹੀ ਕਹਿੰਦੇ ਆ, ਦੇਖੋ ਇਕੱਠੀ ਕਰ ਲੈਂਦੇ ਆ ਪਰ ਭਜਵਾਉਣੀ ਆ ਜਦੋਂ ਕਿਸੇ ਤੋਂ, ਉਹ ਭਜਵਾ ਦਿੰਦੇ ਆ ਫਿਰ ਆਪ ਆ ਉੱਥੇ ਜਾ ਕੇ ਕਲੈਕਟ ਕਰ ਲੈਂਦੇ ਆ ਜੀ।
3: ਮੈਂ ਸ਼ਮੀ ਭਾਜੀ ਜਿਹੜੀ ਸਾਡੀ ਨਾ ਇੱਕ ਸੋਚ ਬਦਲੀ ਹੋਈ ਹੈ ਸਾਡੇ ਸਮਾਜ ਦੇ ਵਿੱਚ ਲਾ ਲਓ ਜਾਂ ਜਿੱਦਾਂ ਵੀ ਹੈ, ਮੈਂ ਥੱਲੇ ਲਿਖਿਆ ਵੀ ਹੈ ਬੜੀਆਂ ਗੱਲਾਂ ਸੁਣ ਕੇ, ਕਿ ਜੇ ਆਪਾਂ ਇਸ ਚੀਜ਼ ਨੂੰ ਅਹਿਮੀਅਤ ਘੱਟ ਦਈਏ ਮਕਾਨ ਤੇ ਕੱਪੜੇ ਨੂੰ
2: ਜੀ,
3: ਚਲੋ ਠੀਕ ਹੈ ਰੋਟੀ ਤਾਂ ਸਾਡੇ ਢਿੱਡ ਭਰ ਨੂੰ ਜੀਵਨ ਨੂੰ ਸਾਡੇ ਸਰੀਰ ਨੂੰ ਲੋੜ ਆ, ਜੇ ਰੋਟੀ ਹੋਊ ਐਨਰਜੀ ਹੋਊ ਤਾਂ ਹੀ ਅਸੀਂ ਕੰਮ ਕਰ ਸਕਾਂਗੇ ਨਾ, ਸਾਡੇ ਜਾਨ ਤਾਂ ਹੀ
0: ਫਿਊਲ ਹੈ ਸਾਡਾ ਬਿਲਕੁਲ।
3: ਇਹ ਅਸੀਂ ਇਹਨੂੰ ਇਹਨੂੰ ਇਹ ਚੀਜ਼ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਜ਼ਿੰਦਗੀ ਦੇ ਹੋਰ ਕਾਰਜ ਨੇ ਉਹ ਕਰੀਏ। ਅਸੀਂ ਸਾਨੂੰ ਉਲਝਾਇਆ ਦੋ ਚੀਜ਼ਾਂ, ਇੱਕ ਤਾਂ ਵੀ ਕੱਪੜਾ ਮਾੜਾ ਨੀ, ਠੀਕ ਹੈ ਕੱਪੜਾ ਧੋਤਾ ਹੋਣਾ ਚਾਹੀਦਾ
0: ਜੀ,
3: ਸਾਫ ਸੁਥਰਾ ਹੋਣਾ ਚਾਹੀਦਾ
0: ਜੀ,
3: ਬ੍ਰਾਂਡਡ ਤੋਂ ਕੀ ਲੈਣਾ ਜੀ,
0: ਬਿਲਕੁਲ ਜੀ।
3: ਹੁਣ ਜਿੱਥੇ ਬ੍ਰਾਂਡਡ ਕੱਪੜੇ ਪੈਂਦੇ ਨੇ ਉੱਥੇ ਅਸੀਂ ਕੁੜਤੇ ਪਜਾਮੇ ਪਾ ਕੇ ਆਪਦੇ ਨੂੰ ਟੌਹਰ ਮਹਿਸੂਸ ਕਰਦੇ ਜੀ ਇੱਥੇ
0: ਨੇ। ਇੱਕ ਪਾਸੇ ਰੋਲਾ ਪਾਈ ਜਾਂਦੇ ਵਾਤਾਵਰਨ ਦੇ ਵਿੱਚ, ਜਿਹੜੇ ਜੀਵ ਜੰਤੂ ਆ ਉਹ ਖਤਮ ਹੋਈ ਜਾਂਦੇ ਆ ਤੇ ਉਹਨਾਂ ਦੇ ਕੱਪੜੇ ਬਣਾ ਬਣਾ ਕੇ ਪਾਈ ਜਾਂਦੇ ਜੀ।
3: ਨਹੀਂ ਹੁਣ ਇੱਥੇ ਆ ਮੁਲਕਾਂ ਦੇ ਵਿੱਚ ਮਤਲਬ ਕੁੜਤਾ ਜਮਾ ਪਾਉਣੇ ਆ ਇੱਥੇ ਬ੍ਰਾਂਡਡ ਕੱਪੜੇ
0: ਜੀ। ਨਹੀਂ ਭਾਜੀ ਜਿੰਨੇ ਆ ਗੁੱਚੀ ਹੋ ਗਿਆ ਜਾਂ ਹੋਰ ਹੋ ਗਿਆ, ਚਾਹੇ ਉਹ ਪਰਸ ਬਣਾਉਂਦੇ ਆ ਬੈਗ ਬਣਾਉਂਦੇ ਆ ਜਾਂ ਕੁਝ ਕੱਪੜੇ ਵੀ ਬਣਾਉਂਦੇ ਆ, ਉਹਦੇ ਵਿੱਚ ਕ੍ਰੋਕੋਡਾਇਲ ਜਾਂ ਹੋਰ ਬਹੁਤ ਸਾਰੇ ਐਸੇ ਜੀਵ ਜੰਤੂ ਆ ਜਿਹੜੇ ਦੁਨੀਆਂ ਦੇ ਉੱਤੇ ਦੁਰਲਭ ਦੇ ਵਿੱਚ ਉਹਨਾਂ ਨੂੰ ਪਾੜ ਪਾੜ
3: ਬਣਾਏ। ਮੈਂ ਜਿਹੜੀ ਗੱਲ ਕਿ ਜੀਵਨ ਜਾਂਚ ਦੀ ਆਪਾਂ ਗੱਲ ਕਰਦੇ ਆ, ਜੀਵਨ ਜਿਉਣ ਦੀ ਗੱਲ ਕਰਦੇ ਆ, ਮੈਂ ਉਹਦੇ ਪਿੱਛੇ ਤੇ ਗੱਲ ਕਰ ਰਿਹਾ
0: ਜੀ,
3: ਕਿ ਜੇ ਜਣੀਏ ਅਸੀਂ ਇਹੀ ਧਾਰਨਾ ਬਣ ਕੇ ਚੱਲੀਏ, ਠੀਕ ਹੈ ਮੈਂ ਆ ਮੇਰਾ ਕੱਪੜਾ ਸਾਫ਼ ਸੁਥਰਾ ਹੋਣਾ ਚਾਹੀਦਾ, ਡਜ਼ਨਟ ਮੈਟਰ ਉਹ ਕਹਿੰਦਾ ਖੱਦਰ ਅੱਗੇ ਬਜ਼ੁਰਗਾਂ ਨੇ ਖੱਦਰ ਪਾ ਕੇ
0: ਜ਼ਿਆਦਾ ਬਿਲਕੁਲ ਹੈ ਜੀ।
3: ਵੀ ਜਿਹੜਾ ਜਿਹੜੀ ਜ਼ਿੰਦਗੀ ਦੀ ਸਾਡੀ ਏਮ ਹੈ ਜੋ ਅਸੀਂ ਕਰਨਾ ਚਾਹੁੰਦੇ ਅਸੀਂ ਉਹ ਕਰੀਏ
0: ਜੀ,
3: ਸਾਰੀ ਜ਼ਿੰਦਗੀ ਅਸੀਂ ਘਰ ਬਣਾਉਣ ਤੇ ਹੀ
0: ਲਾ ਦਿੰਦੇ ਆ ਜੀ।
3: ਜਾਨੂੰ ਉਹ ਚ ਰਹਿਣ ਦਾ ਟਾਈਮ ਆਉਂਦਾ, ਜਾਨੂੰ ਤੁਰਨ ਦਾ ਟਾਈਮ ਆ ਜਾਂਦਾ
0: ਬਿਲਕੁਲ,
3: ਜਾਨੂੰ ਡਿਜ਼ਾਇਨ ਬਦਲ ਜਾਂਦੇ ਨੇ
0: ਜੀ,
3: ਜਾਨੂੰ ਡਿਜ਼ਾਇਨ ਹੀ ਬਦਲ ਜਾਂਦੇ ਨੇ।
0: ਹੁਣ ਇਹਨਾਂ ਮੁਲਕਾਂ ਚ ਆ ਕੇ ਵੀ ਘੱਟੋ ਘੱਟ 25 ਸਾਲ ਤੇ ਕਿਤੇ ਗਏ ਨੀ ਤੁਸੀਂ, 25 ਸਾਲ ਲਈ ਤਾਂ ਬੁੱਕ ਹੀ ਹੋਣਾ ਤੁਹਾਡੀ ਲਾਈਫ ਤਾਂ ਉੱਥੇ ਚਲੇ ਗਏ ਜੀ, ਕਿਸ਼ਤਾਂ ਦਿੰਦੇ।
3: ਨਹੀਂ ਹਾਲ ਕੈਨੇਡਾ ਦੇ ਵਿੱਚ ਇਸੇ ਗੱਲ ਦਾ ਹੀ ਹੋਇਆ ਨਾ,
0: ਬਿਲਕੁਲ
3: ਜੇ ਆਪਦੀ ਜ਼ਿੰਦਗੀ ਨੂੰ ਹੁਣ ਐਡੇ ਘਰ ਉਹ ਖਾਲੀ ਨੇ ਉੱਪਰ ਤੇ ਮਤਲਬ ਘਰੇ ਛੋਟਾ ਹੋਵੇ, ਮਤਲਬ ਆਪਦੀ ਜਾਨ ਨੂੰ ਸੌਖਾ ਕਰੀਏ ਅਸੀਂ, ਗੋਰਿਆਂ ਦਾ ਕੀ ਸੀ, ਗੋਰੇ ਹੀ ਸੀ। ਮੈਂ ਉਹੀ ਉਹੀ ਇੱਥੇ ਵਿਸ਼ੇ ਨੂੰ ਨਾਲ ਵਿੱਚ ਰਲਾ ਕੇ ਕਰਦਾ ਕਿ ਜੇ ਇਹ ਜਿਹੀਆਂ ਚੀਜ਼ਾਂ ਨੂੰ ਅਸੀਂ ਸੋਚੀਏ ਨੇ ਵੀ ਭਾਰ ਘਰ ਤਾਂ ਉੱਡਾ, ਜਿਹੜਾ ਬੰਦਾ ਮੇਨ ਮੈਂ ਕਿਸੇ ਨਾਲ ਕੀ ਮੈਂ 12-14 ਘੰਟੇ ਵੀ ਬਾਹਰ ਲੱਗ ਜਾਂਦੇ, ਵਿਚਾਰੇ ਵੀ ਗੇੜਾ ਮਾਰਿਆ ਜਾਂਦਾ ਘਰੇ, ਪਰ ਉਹ ਇੱਕ ਬਾਕੀ ਦਾ ਦੱਸੋ ਆਪਾਂ ਸ਼ਮੀ ਭਾਜੀ ਨੂੰ ਲਾ ਲਓ, ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਜਿਹਦੀ ਰੁਟੀਨ ਆ ਕੋਈ, ਉਹ ਘਰੇ ਇੱਕ ਤਾਂ ਸੌਣ ਹੀ ਜਾਂਦਾ,
0: ਸੌਣ ਹੀ ਜਾਂਦਾ 5-7 ਘੰਟੇ ਲਈ ਜਾਂਦਾ ਜੀ ਬਸ।
3: ਹਾਂਜੀ ਉਹਦੀ ਆਪਦੇ ਕਮਰੇ ਤੇ ਆਪਦੇ ਬਾਥਰੂਮ ਤੋਂ ਬਿਨਾਂ ਕੀ ਅਹਿਮੀਅਤ ਆ ਘਰ ਦੀ,
0: ਕੁਛ ਨੀ ਜੀ ਬਿਲਕੁਲ, ਜਾਂ ਘਾਹ ਕੋ ਕੱਟੇ ਆਂਦਾ ਮੇਰੇ ਵਰਗਾ ਜੀ।
3: ਹਾਂ ਚਲੋ ਜੇ ਐਕਸਟਰਾ ਟਾਈਮ ਹੈਗਾ, ਹੁਣ ਮੈਂ ਚਲੋ ਤੁਸੀਂ ਜਿਵੇਂ ਤੁਹਾਡੀ ਟੋਟਲ ਛੁੱਟੀ ਹੈ
0: ਜੀ,
3: ਤੁਹਾਡੇ ਕੋਲ ਟਾਈਮ ਆ ਤੁਸੀਂ ਕੱਢ ਦਿੰਦੇ ਹੋ, ਪਰ ਮੈਂ ਤਾਂ ਮੇਰੇ ਨੂੰ ਐਂ ਹੁੰਦਾ ਵੀ ਇੰਨੇ ਪੈਸੇ ਇੱਥੇ ਕੰਮ ਵਾਲੇ ਨੂੰ ਦੇ ਕੇ ਘਾਹ ਕੱਟੂ ਤੇ ਇੰਨੇ ਚ ਘਾਹ ਕਟਾ ਲੈਣਾ, ਮੇਰਾ ਜਿਹੜੀ ਆਪਦੀ ਰੋਟੀ ਬਣਾਈ ਹੋਈ ਹੈ ਵੀ ਚਲੋ ਇਹਨੂੰ ਐਂ ਸਵਾਰ ਲਓ, ਵੀ ਨਾਲੇ ਉਹਨਾਂ ਨੂੰ ਕੱਟਣਾ ਆਉਂਦਾ ਵਧੀਆ। ਮੈਂ ਲੈਣ ਲੱਗਿਆ ਸੀ, ਉਹ ਮੇਰਾ ਦੋਸਤ ਕਹਿੰਦਾ ਕੀ ਕਰਨ ਲੱਗਿਆ, ਮੈਂ ਟਰੈਕਟਰ ਲੈਣ ਲੱਗਿਆ ਘਾਹ ਕੱਟਿਆ, ਕਹਿੰਦਾ ਪਹਿਲਾਂ ਤਾਂ ਘਰੇ ਕਲੇਸ਼ ਪਿਆ ਕਰੋ, ਪਹਿਲਾਂ ਤਾਂ ਕਹਿੰਦਾ 3-4 ਦਿਨ ਲੱਗਦਾ, ਕਹਿੰਦਾ ਵੀ ਕੱਟੀਏ ਅੱਜ ਚੱਲ ਕੱਲ ਨੂੰ ਕੱਟ ਲਾਂਗੇ, ਹੈਂ ਕਹਿੰਦਾ ਫਿਰ ਇੱਕ ਆਪਣੀ ਆਦਤ ਆ ਫਿਰ ਵੀਰ ਖੋਲ ਲੈਂਦੇ ਆ, ਕਹਿੰਦਾ ਉੱਥੇ ਹੀ ਕਿੜਕਟ ਸ਼ੁਰੂ ਹੋ ਜਾਂਦੀ ਹੈ, ਕਹਿੰਦਾ ਫਿਰ ਕੋਈ ਪੁੱਠਾ ਸਿੱਧਾ ਕੱਟਿਆ ਗਿਆ, ਕਹਿੰਦਾ ਘਾਹ ਘਰੇ ਘਾਹ ਬਣ ਜਾਣਾ, ਰਹਿਣ ਦੇ ਕਹਿੰਦਾ 30 ਰੁਪਏ ਦੇ ਲਿਆ ਕਰ ਉਹੀ ਕਟਾ ਲਿਆ ਕਰ, ਆਪਾਂ ਪਹਿਲਾਂ 20 ਦਿੰਦੇ ਸੀ ਫਿਰ 25 ਹੋ ਗਏ, ਹੁਣ ਤੀ ਹੁਣ 40 ਹੋ ਗਏ ਜੀ, ਹੈਨਾ ਆਰਾਮ ਨਾਲ ਵਧੀਆ ਕੱਟ ਕੇ ਉਹ ਆਪਣੇ ਹਵਾ ਮਾਰ ਕੇ ਸਾਰਾ ਕੁਝ ਕਰਕੇ ਚਲੇ ਜਾਂਦਾ ਜੀ, ਆਪਣੀ ਕੋਈ ਟੈਨਸ਼ਨ ਨੀ,
0: ਬਿਲਕੁਲ।
3: ਸੋ ਮੈਂ ਮੇਰਾ ਕਹਿਣ ਦਾ ਮਤਲਬ ਆ ਵੀ ਅਸੀਂ ਸਾਨੂੰ ਨਾ ਆਹ ਸਾਨੂੰ ਤਾਂ ਇਸੇ ਚੀਜ਼ਾਂ ਜਾਂ ਰੋਟੀ ਕੱਪੜਾ ਔਰ ਮਕਾਨ, ਠੀਕ ਹੈ ਰੋਟੀ ਜ਼ਰੂਰੀ ਹੈ, ਅਸੀਂ ਕੱਪੜੇ ਦੇ ਮਕਾਨ ਨੂੰ ਕਿਉਂ ਨੀ ਛੱਡ ਰਹੇ,
0: ਬਿਲਕੁਲ
2: ਜੀ।
3: ਹੁਣ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ ਦੇ ਵਿੱਚ ਵਾਤਾਵਰਨ ਕਰਕੇ ਕੱਪੜੇ ਆਪਾਂ ਨੂੰ ਗਰਮੀ ਆਉਂਦੀ ਹੈ, ਗਰਦਾ ਉਹਦੇ ਨਾਲ ਕੱਪੜਾ ਫਟ ਜਾਂਦਾ, ਇੱਥੇ ਤਾਂ ਫੜਦੇ ਹੀ ਨੀ ਕੱਪੜਾ ਜੀ।
0: ਔਜਲਾ ਸਾਹਿਬ ਮਕਾਨ ਕਿੱਦਾਂ ਛੱਡਣਗੇ, ਉੱਥੇ ਮਕਾਨਾਂ ਦਾ ਤਾਂ ਰੋਲਾ ਸਰ, ਜਦੋਂ ਮਕਾਨ ਆ ਜਾਂਦੀ ਹੈ
3: ਅਸੀਂ ਆਲਜੇ, ਅਸੀਂ ਆਲਜੇ,
0: ਜਿੰਨਾ ਚਿਰ ਮਕਾਨ
3: ਪੈਸਾ ਵੇਸਟ ਆਫ ਮਨੀ,
0: ਜਿੰਨਾ ਚਿਰ ਮਕਾਨ ਨਹੀਂ ਆਉਂਦੀ ਉਹਨਾਂ ਚਿਰ ਮਕਾਨ ਛੁੱਟਦਾ ਨਹੀਂ ਜੀ,
3: ਬਿਲਕੁਲ ਬਿਲਕੁਲ, ਹਾਂ ਸ਼ਬਦ ਤਾਂ ਇੱਕੋ ਹੈ
0: ਜੀ।
3: ਕੀ ਸ਼ਮੀ ਭਾਈ ਮੇਰੇ ਵਿਚਾਰਾਂ ਨਾਲ ਐਗਰੀ ਹੋ ਤੁਸੀਂ ਇਸ ਗੱਲ?
0: ਬਿਲਕੁਲ ਬਿਲਕੁਲ
2: ਬਿਲਕੁਲ ਜੀ ਬਿਲਕੁਲ, ਔਜਲਾ ਸਾਹਿਬ ਗੱਲ ਤੇ ਵਿਚਾਰਨ ਦੀ ਹੈ ਨਾ ਕਿ ਸਾਡੀ ਲੋੜ ਕਿੰਨੀ ਆ ਤੇ ਅਸੀਂ ਕੀ ਉਦੋਂ ਕਾਹਦੇ ਕਿਹੜੇ ਚੱਕਰ ਵਿੱਚ ਫਸੇ ਹੋਏ ਆ ਔਰ ਕਿਉਂ ਫਸੇ ਹੋਏ
3: ਆ
2: ਇਹ ਤੇ ਵਿਚਾਰਨ ਕੀਤੀ
0: ਜੀ
3: ਹਾਲਾਤ ਨੇ ਜਿਹੜੇ ਕੋਈ ਵਧੀਆ ਗੱਡੀ ਲੈ ਆਉਂਦਾ ਨਾਲੇ ਧਮਕੀ ਆ ਜਾਂਦੀ ਹੈ ਅੱਜ ਕੱਲ ਅਗਲਾ ਕਹਿੰਦਾ ਵੀ ਰਹੀਏ ਇਹੋ ਜਿਹੇ ਤਰੀਕੇ ਨਾਲ ਪਤਾ ਹੀ ਨਾ ਲੱਗੇ ਅਮੀਰ ਆ ਗਰੀਬ ਹੈ ਹਾਲਾਤ ਸਾਡੇ ਕਿਹੋ ਜਿਹੇ ਬਣੇ ਹੋਏ ਨੇ ਫਿਰ ਰਹਿ ਕੀ ਰਹਿ ਲੋ ਘਰੇ ਜੋ ਮਰਜ਼ੀ ਕਰੋ ਅੰਦਰਲੇ ਪਾਸੇ ਤੁਸੀਂ ਜੋ ਮਰਜ਼ੀ ਕਰੋ
0: ਜੀ
2: ਬਿਲਕੁਲ ਦੇਖੋ ਆਪਣੀ ਨਾ ਤੇ ਬੰਦਾ ਆਪਣੀ ਸ਼ਕਲ ਦੇਖ ਸਕਦਾ ਨਾ ਅੱਛਾ ਤੁਸੀਂ ਵੇਖੋ ਇਹ ਸ਼ਕਲ ਜਿਹੜੀ ਆ ਲੋਕਾਂ ਚ ਬਹੁਤ ਵਧੀਆ ਨਜ਼ਰ ਆਏ ਇਹਦੇ ਉੱਤੇ ਪੂਰਾ ਜ਼ੋਰ ਲੱਗਿਆ ਰਹਿੰਦਾ ਬੰਦੇ ਦਾ ਕਿ ਠੀਕ ਹੈ ਜੀ ਹੁਣ ਮੈਂ ਸ਼ੀਸ਼ੇ ਮੂਹਰੇ ਮੜੇ ਐ ਕਰਨਾ ਫਿਰ ਐ ਕਰਨਾ ਆਪਣੇ ਆਪ ਹੀ ਨੀ ਦੇਖ ਸਕਦਾ ਜਿਹੜੀ ਚੀਜ਼ ਤੇ ਉਹ ਲੋਕਾਂ ਚ ਉਹਦੀ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਪੂਰੀ ਜ਼ਿੰਦਗੀ ਲਾ ਦਿੰਦਾ ਬੰਦਾ ਕਿ ਠੀਕ ਹੈ ਤੂੰ ਮੈਂ ਬੈਸਟ ਨਜ਼ਰ ਆਉਣਾ ਚਾਹੀਦਾ ਕਿਉਂਕਿ ਰੱਬ ਨੇ ਮੇਰੇ ਕੰਨ ਚ ਫੂਕ ਮਾਰੀ ਹੋਈ ਹੈ ਕਿ ਤੂੰ ਧਰਤੀ ਦਾ ਸਭ ਤੋਂ ਬੈਸਟ ਬੰਦਾ
0: ਮੈਨੂੰ ਕਈ ਵਾਰੀ
3: ਜਿਹੋ ਜੀ ਇੱਕ ਵਾਰੀ ਬਣ ਗਈ ਜਿਹੋ ਜੀ ਮਰਜ਼ੀ ਡੈਂਟ ਕਿਹੜੋ ਕਰਾ ਇਹ ਚੀਜ਼ ਇਹੋ ਜਿਹੀ ਜਿਹੜੀ ਸਿੱਧੀ ਨੀ ਹੋ ਸਕਦੀ ਟਰੈਕਟਰ ਟਰਾਲੀ ਵਾਲਾ ਤਾਂ ਡੈਂਟ ਪੈ ਸਿੱਧਾ ਹੋਜੂ
0: ਨਾਲੇ ਕਈ ਵਾਰ
3: ਹੋ ਸਕਦੀ ਹੈ ਉਹ ਕੱਲ ਕਿਸੇ ਨੇ ਗੱਲ ਉਹਨਾਂ ਮੇਰੇ ਯਾਦ ਆ ਗਿਆ ਬਹੁਤ ਸੋਹਣੀ ਜੀਰਾ ਜੀ ਨੇ ਗੱਲ ਸੁਣਾਈ ਸੀ ਸੰਡੇ ਵਾਲੇ ਪ੍ਰੋਗਰਾਮ ਚ ਮੈਂ ਨਾ ਗੁਰੂ ਘਰ ਨੂੰ ਜਾਂਦਾ ਵੀ ਉਦੋਂ ਬਾਅਦ ਵਿਚਾਰੀ ਗਿਆ ਤੇ ਮੈਂ ਮੁੜਦਾ ਹੈ ਵੀ ਵਿਚਾਰੀ ਗਿਆ ਉਸ ਗੱਲ
0: ਜੀ
3: ਕਿ ਬੰਦਾ ਬਿਊਟੀ ਪਾਰਲਰ ਲਾ ਲਓ ਨਾਈ ਵਾਲਾ ਦੇ ਉੱਥੋਂ ਆ ਕੇ ਆਪਾਂ ਨਹਾਉਂਦੇ ਹਾਂ ਤੇ ਲੇਡੀ ਨਹਾ ਨੀ ਸਕਦੀ
2: ਜੀ
3: ਗੱਲ ਦੇਖੋ ਕਿੱਡੀ ਇਹਦੇ ਵਿੱਚ ਤੇ ਅਸੀਂ ਨਹਾ ਕੇ ਨਿਖਰਦੇ ਹਾਂ ਤੇ ਉਹ ਨਾ ਲਈ ਉਹ ਕੋਈ ਹੋਰ ਨਿਕਲੂ ਵਿੱਚ ਹਾਂਜੀ ਮੇਰਾ ਵਿਆਹ ਸੀ ਮੇਰੀ ਵਾਈਫ ਇਥੋਂ ਤਿਆਰ ਹੈ ਕੋਈ ਕਹਿੰਦੀ ਕੋਈ ਹੋਰ ਲੈ ਕੇ ਆਏ ਉਹ ਕਹਿੰਦਾ ਹੋਰ ਨੀ ਲੈ ਕੇ ਆਇਆ ਤੇਰੇ ਤੇ ਕੇਸ ਕਰਨ ਲੱਗਿਆ ਉਹਨੇ ਕਿਹਾ ਕਹਿੰਦੇ ਹੋਰ ਗਾਹਕ
0: ਲਾਇਆ
3: ਇਹ ਜਿਹੜੀਆਂ ਛਕਲਾਂ ਮੈਂ ਤਾਂ ਕਹਿੰਦਾ ਵੀ ਜੀਵਨ ਅਸੀਂ ਸੋਚ ਕੇ ਦੇਖੋ ਵੀ ਕਿੰਨਾ ਜੀਵਨ ਅਸੀਂ ਇਸ ਕੰਮ ਚ ਕੱਢ ਦਿੰਦੇ
0: ਹਾਂ
3: ਕਿੰਨੀ ਐਨਰਜੀ ਉਹਦੇ ਨਾਲ ਕਈ ਹੋਰ ਤਰੱਕੀਆਂ ਹੋ ਸਕਦੀਆਂ ਨੇ
0: ਜੀ
3: ਕਈ ਚੀਜ਼ਾਂ ਅਸੀਂ ਹੋਰ ਅਗਾਹਾਂ ਕਰ ਸਕਦੇ ਹਾਂ
0: ਬਿਲਕੁਲ ਮੈਨੂੰ ਕੋਈ ਦੇਖੂਗਾ ਮੈਂ ਜੋ ਚੀਜ਼ ਲਈ ਹੋਈ ਹੈ ਉਹ ਧਿਆਨ ਦਊਗਾ ਅਗਲੇ ਦੇ ਭਾਅ ਕੀ ਆ ਬਾਈ ਜੋ ਮਰਜ਼ੀ ਲਈ ਫਿਰ ਹੈ ਨਾ ਮਤਲਬ ਆਪਣੇ ਆਪ ਨੂੰ ਭੁਲੇਖਾ ਦੇਣ ਵਾਲੀ ਗੱਲ ਆ
3: ਜੀ ਬਖਾਵੇ ਦੀ ਜ਼ਿੰਦਗੀ ਹੈ ਜਿਹਨੂੰ ਬਖਾਵੇ ਉਹ ਧੋਖਾ ਉਹ ਕਿਸੇ ਨੂੰ ਨੀ ਧੋਖਾ ਦਿੰਦੇ
0: ਤੁਸੀਂ ਆਪਣੇ ਆਪ ਨੂੰ ਦੇ ਰਹੇ ਆ
3: ਉਹ ਤੁਸੀਂ ਖੁਦ ਨੂੰ ਧੋਖਾ ਦਿੰਦੇ ਹੋ ਮੈਂ ਇੱਕ ਕਦੇ ਇੱਕ ਦੇ ਘਰੇ ਗਏ ਕਿਸੇ ਬੰਦੇ ਦੇ ਅਸੀਂ ਬਹੁਤ ਸਾਲਾਂ ਦੀ ਗੱਲ ਪੁਰਾਣੀ
0: ਜੀ
3: ਦੇਖੋ ਤਤ ਕੱਢਦਾ ਮੈਂ ਤੁਹਾਨੂੰ ਉਹਦੇ ਘਰੇ ਗੱਡੀ ਵੀ ਲੱਖ ਡੇਢ ਲੱਖ ਡਾਲਰ ਦੀ ਖੜੀ ਘਰ ਵੀ ਉਹਦਾ 10-12 ਲੱਖ ਡਾਲਰ ਦਾ
0: ਜੀ
3: ਅਸੀਂ ਬੱਲੇ ਬੱਲੇ ਕਰਕੇ ਆ ਗਏ ਮੈਂ ਕਿਹਾ ਵਧੀਆ ਸੀ ਕਹਿੰਦੇ ਹਾਂ ਮੈਂ ਕਿਹਾ ਵੀ ਆਪਾਂ ਤਾਂ ਇੱਕ ਵਾਰੀ ਚੀਕ ਵੱਜੀ ਉਹਦਾ ਘਰ ਦੇਖ ਕੇ ਵੀ ਕਾਸ ਸਾਡੇ ਕੋਲ ਵੀ ਹੋਵੇ ਕਹਿੰਦਾ ਮੈਂ ਜਦੋਂ ਹਰੇਕ ਮਹੀਨੇ ਚੈੱਕ ਕੱਢਦਾ ਹੋਣਾ ਕਿਸ ਦੀ ਉਹਨੂੰ ਪੁੱਛ ਕੇ ਦੇਖੋ ਉਹਦੀ ਹਰੇਕ ਮਹੀਨੇ ਚੀਕ
0: ਚੀਕ ਨਿਕਲਦੀ ਹੋਣੀ ਆ ਬਿਲਕੁਲ
2: ਨਿਕਲਦੀ
3: ਇਹ ਛੋਟਾ ਵੀ ਬਣ
0: ਹਾਏ ਤਨਖਾਹ ਦੀ ਹਾਏ ਤਨਖਾਹ ਉਹ ਕਹਿੰਦਾ ਗੱਲ ਤਾਂ ਨਹੀਂ
3: ਕੰਮ ਦੀ ਹੈ ਮੈਂ ਕਿਹਾ ਆਪਣੀ ਤਾਂ ਇੱਕ ਵਾਰੀ ਉਹ ਚੀਕ ਪਈ ਹੈ ਉਹਦੀ ਹਰੇਕ ਮਹੀਨੇ ਪੈਂਦੀ ਯਾਰ ਪੈਣੀ ਵੀ 60 ਤੁਸੀਂ ਲਾ ਲਓ ਵੀ ਮਤਲਬ 20 ਸਾਲਾਂ ਦੇ ਮਹੀਨੇ ਲਾ ਲਓ ਕਿੰਨੇ 25 ਦੇ
0: ਬਿਲਕੁਲ ਆ ਜੀ
3: ਕਿਉਂ ਅਸੀਂ ਵਿਖਾਵਾ ਕਿਉਂ ਕਿਸੇ ਨੂੰ ਦੇਖ ਮੈਂ ਤਾਂ ਸਿੱਧਾ ਸਰਲ ਕਿੰਨੀ ਵਾਰੀ ਆਪਾਂ ਸਾਰੇ ਪ੍ਰੋਗਰਾਮ ਚ ਗੱਲ ਕਹਿੰਦੇ ਆ ਵੀ ਭਾਈ ਲੋਕ ਤਾਂ ਜਹਾਜ਼ ਚ ਬ੍ਰੇਕਫਾਸਟ ਕਰਨ ਜਾਂਦੇ ਨੇ ਸਵੇਰੇ
0: ਬਿਲਕੁਲ ਬਿਲਕੁਲ
3: ਆਪਣੇ ਕੋਲ ਤਾਂ ਸਾਈਕਲ ਦੇਖੋ ਅਸੀਂ ਤਾਂ ਸਾਈਕਲ ਦੇ ਜਾ ਸਕਦੇ ਹਾਂ
0: ਬਿਲਕੁਲ
3: ਅਸੀਂ ਕਿਉਂ ਹਾਂ ਜਿੱਦਣ ਜਹਾਜ਼ ਤੇ ਜਾਣ ਜੋਗੇ ਜਹਾਜ਼ ਲੈ ਲਿਓ ਕਿਉਂ ਕਿਸੇ ਪਿੱਛੇ ਲੱਗ ਕੇ ਆਪਦਾ ਕੈਨੇਡਾ ਚ ਹਾਲ ਕੀ ਹੋਇਆ ਅੱਜ ਲੋਕ ਘਰ ਛੱਡ ਕੇ ਭੱਜ ਰਹੇ ਨੇ ਕਿਉਂ
0: ਬਿਲਕੁਲ ਕਿਸ਼ਤਾਂ ਨੀ ਪੂਰੀਆਂ ਹੁੰਦੀਆਂ
3: ਕਿ ਗਵਾਂਢਣ ਨੇ 3300 ਸਕੁਆਇਰ ਫੁੱਟ ਬਣਾਇਆ ਆਪਾਂ 3700 ਬਣਾਉਣਾ
0: 3300 ਬਣਾਵਾਂਗੇ ਚਾ
3: ਬਿਲਕੁਲ 3700 ਬਣਾਉਣਾ
0: ਬੇਸਮੈਂਟਾਂ ਚ ਪੈਸੇ ਵੱਟੀ ਜਾਂਦੇ ਸੀ ਨਾ ਪਹਿਲਾਂ ਹੁਣ
3: ਪੈਸੇ ਵੱਟ ਮੈਂ ਨਹੀਂ ਕਹਿੰਦਾ ਕੋਈ ਮੈਂ ਫੁਗਰੀ ਨਹੀਂ ਮਾਰਦਾ ਬਹੁਤ ਸੋਹਣਾ ਘਰ ਆ ਮੇਰੇ ਕੋ ਮੇਰੀ ਤਮੰਨਾ ਹੈ ਵੀ ਮੈਂ ਘਰ ਨੂੰ ਵੇਚ ਕੇ
0: ਜੀ
3: ਇੱਕ ਫਲੋਰ ਵਾਲਾ ਘਰ ਲੈਵਾਂ ਜਿਹਦੇ ਵਿੱਚ ਥੱਲੇ ਬੇਸਮੈਂਟ ਹੋਵੇ ਉੱਪਰ 3 ਬੈਡਰੂਮ ਹੋਣ ਚਾਹੇ ਉਹ ਲੇਕ ਤੇ ਲੈ ਲਵਾਂ ਮੇਰਾ ਪਲਾਨ ਆ ਜਦ ਵੀ ਮੈਂ ਮਰਜ਼ੀ ਜਿੱਦਣ ਮੈਨੂੰ ਟੱਕ ਜਿੱਦਣ ਮੈਨੂੰ ਮਿਲਿਆ ਮੈਂ ਘਰ ਲੈ ਲੈਣਾ ਮੈਂ ਦੀ ਵਾਈਫ ਨੂੰ ਬੱਚੇ ਮੇਰੇ ਤਿਆਰ
0: ਜੀ
3: ਮੈਂ ਵੀ ਕਈ ਕਮਰੇ ਜਾਂ ਤੁਸੀਂ ਯੂਜ ਹੀ ਨਹੀਂ ਕਰ ਸਕਦੇ
0: ਜੀ
3: ਉਹਦਾ ਫਾਇਦਾ ਕੀ ਹੈ?
0: ਨਾਲੇ ਦੇਖੋ ਇੱਥੇ ਗੋਰਿਆਂ ਦਾ ਇਹੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਬੱਚੇ ਹੁੰਦੇ ਆ ਉਦੋਂ ਚਾਰ ਪੰਜ ਛੇ ਜਿਹੜੇ ਰੂਮ ਹੁੰਦੇ ਆ ਉਹਨਾਂ ਦਾ ਘਰ ਲੈ ਲੈਂਦੇ ਆ, ਜਦੋਂ ਬੱਚੇ ਵੱਡੇ ਹੋ ਜਾਂਦੇ ਯੂਨੀਵਰਸਿਟੀਆਂ ਜਾਂ ਸ਼ਹਿਰਾਂ ਨੂੰ ਨੌਕਰੀਆਂ ਤੇ ਚਲ ਜਾਂਦੇ ਆ, ਦੋ ਜਾਣੇ ਕੱਲੇ ਹੀ ਰਹਿ ਜਾਂਦੇ ਆ ਜੀ ਫਿਰ, ਤੇ ਉਸ ਤੋਂ ਬਾਅਦ ਉਹ ਆਪਣਾ ਵੇਚ ਬਚਾ ਕੇ ਉਹ ਮੁੜ ਕੇ ਇੱਕ ਅਪਾਰਟਮੈਂਟ ਲੈ ਲੈਂਦੇ ਆ ਜਾਂ ਇੱਕ ਸਟੂਡੀਓ ਲੈ ਲੈਂਦੇ ਆ ਜੀ, ਉਹਦੇ ਵਿੱਚ ਬੜੀ ਵਧੀਆ ਰਹਿੰਦੇ ਆ ਆਪਣਾ।
3: ਕੁਝ ਕੁਝ ਪੇਰੈਂਟਸ ਲੱਕੀ ਨੇ
0: ਜੀ,
3: ਨਹੀਂ ਤਾਂ ਤੁਸੀਂ ਇਹ ਸੋਚ ਲਓ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਵੀ ਜਿਨ੍ਹਾਂ ਨੇ ਬਾਹਰ ਆਈਲੈਟਸ ਕਰਕੇ ਬੱਚੇ ਚਲੇ ਗਏ, ਉਹ ਵੀ ਉਹਨਾਂ ਦੇ ਵਿੱਚ ਢੁਕਦੀ ਹੈ ਗੱਲ। ਇੱਕ ਵਾਰੀ ਬੱਚਾ ਜਿਨ੍ਹਾਂ ਦਾ ਯੂਨੀਵਰਸਿਟੀ ਚਲਿਆ ਗਿਆ ਉਹ ਮੁੜ ਕੇ ਨੀ ਆਇਆ,
0: ਬਿਲਕੁਲ ਹੈ ਜੀ ਬਿਲਕੁਲ।
3: ਮੁੰਡਾ ਤਾਂ ਚਲੋ ਲਾ ਲਓ ਵੀ ਚਲੋ ਆਪਾਂ ਆਪਣੇ ਆਏ ਆ ਵੀ ਮੁੰਡਾ ਮਾਂ ਪਿਓ ਦਾ ਜਾਂ ਕਦੇ
0: ਜੀ
3: ਹੈ, ਧੀ ਤਾਂ ਕਦੇ ਮੁੜ ਕੇ ਆਈ ਹੋ ਨੀ, ਉਦੋਂ ਬਾਅਦ ਵਿਆਹ ਹੋ ਜਾਂਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ,
3: ਠੀਕ ਹੈ ਉਦੋਂ ਜ਼ਰੂਰਤ ਹੁੰਦੀ ਹੈ ਘਰ ਦੀ, ਮੈਂ ਇਹ ਨੀ ਕਹਿੰਦਾ ਨਹੀਂ ਹੁੰਦੀ
0: ਜੀ,
3: ਪਰ ਮੈਂ ਜਾਣੀ ਇੱਥੇ ਵੀ ਚਲੋ ਸਾਡੀ ਸੋਚ ਤਬਦੀਲੀ ਨਹੀਂ ਆਈ, ਇੰਡੀਆ ਵੀ ਹੁਣ ਚਾਹੇ ਅਸੀਂ ਵੀ ਆ, ਮੈਂ ਵੀ ਉਹਨਾਂ ਦੇ ਵਿੱਚ ਆ, ਮਕਾਨ ਖਾਲੀ ਪਿਆ ਉਹਦਾ ਫਾਇਦਾ ਕੀ ਹੈ
0: ਜੀ?
3: ਉਹ ਚਾਹੇ ਉਸ ਸਮੇਂ 50 ਲੱਖ ਲੱਗਿਆ ਸੀ, ਅੱਜ 1.5 ਕਰੋੜ ਹੋਊਗਾ, ਉਹ ਖਾਲੀ ਉਹ ਇੱਕ ਵੇਸਟ ਆਫ ਮਨੀ ਹੋ, ਹੋਰ ਕੀ ਹੈ ਜੀ
0: ਇਹ ਪ੍ਰੋਬਲਮ ਇਹ ਵੀ ਆ।
3: ਹਾਲਾਂਕਿ ਮੈਂ ਸਾਡਾ ਮਕਾਨ, ਮੈਂ ਇਹ ਵੀ ਨਹੀਂ ਕਹਿੰਦਾ ਮੈਂ ਕਿਤੇ ਕੱਲ ਨੂੰ ਕੋਈ ਮੇਰੇ ਘਰੇ ਜਾ ਕੇ ਕਹੇ ਵੀ
0: ਜੀ,
3: ਮੈਂ ਸਾਡਾ ਮਕਾਨ ਪਾਉਣ ਦੇ 1% ਹੱਕ ਚ ਨਹੀਂ ਸੀ
0: ਜੀ,
3: ਮੈਨੂੰ ਫਿਊਚਰ ਦਿੰਦਾ ਸੀ ਜੀ, ਇੱਕ ਦਿਨ ਖਾਲੀ ਹੋਣਾ
0: ਬਿਲਕੁਲ ਹੈ ਜੀ,
3: ਪਰ ਨਹੀਂ ਸੁਣੀ ਗਈ ਕਈ ਵਾਰੀ ਨਹੀਂ ਚੱਲਦੀ ਤੁਹਾਡੀ ਤੇ
0: ਜੀ,
3: ਪਤਾ ਲੱਗਣਾ ਚਾਹੀਦਾ ਭਾਈ ਛੋਟਾ ਵੀ ਬਾਹਰ ਆਇਆ ਅਮਰੀਕਾ, ਕਦੇ ਵੱਡਾ ਤਾਂ ਨੀ ਗਿਆ ਹੋਇਆ, ਚੱਕਦੇ ਫਿਰ ਮੈਂ ਕਿਹਾ ਮੈਂ ਨੀ ਰੋਕਦਾ, ਫਿਰ ਮੈਂ ਰੋਕਦਾ ਨੀ ਹੁੰਦਾ ਸ਼ੰਮੀ ਭਾਈ, ਚਾਹੇ ਮੇਰੇ ਘਰ ਦਾ ਹੋਵੇ ਚਾਹੇ ਬਗਾਨਾ ਹੋਵੇ ਆਪਦਾ, ਫਿਰ ਮੈਂ ਉਹਨੂੰ ਕਹਿੰਦਾ ਚੱਕ ਦੇ
0: ਜੀ,
3: ਅੜਾ ਦੇ ਕਰ ਦੇ ਹੁਣ ਨਹੀਂ, ਫਿਰ ਬਾਹਰ ਜਦੋਂ ਤੁਸੀਂ ਇੱਕ ਇੱਕ ਸ਼ੰਮੀ ਭਾਈ ਤੁਸੀਂ ਹੋ, ਤੁਹਾਡੇ ਟੀਚਰ ਦੀ ਐਕਸਪੀਰੀਅੰਸ ਆ ਸਾਰੀ ਜ਼ਿੰਦਗੀ ਹੈ ਨਾ, ਮੈਂ ਆਪਦੀ ਬਾਹਰ ਕੱਢੀ, ਮੇਰਾ ਕੋਈ ਐਕਸਪੀਰੀਅੰਸ ਆ ਉਹਦੇ ਵਿੱਚੋਂ, ਮੈਨੂੰ ਪਤਾ ਭਾਈ ਆਹ ਮਾੜੇ ਪੱਖ ਨੇ ਆਹ ਚੰਗੇ ਪੱਖ ਨੇ
0: ਜੀ,
3: ਔਰ ਤੁਸੀਂ ਇੱਕ ਮੈਂ ਮੈਨੂੰ ਵੀ ਕਿਸੇ ਨੇ ਕਿਹਾ ਹੋਣਾ, ਮੈਂ ਵੀ ਕੋਈ 1000 ਬੰਦੇ ਨੂੰ ਕਿਹਾ ਹੋਣਾ ਵੀ ਪਿੱਛੇ ਜ਼ਮੀਨ ਲੈਣ ਦੀ ਲੋੜ ਨੀ, ਕੋਈ ਵਧੀਆ ਮਕਾਨ ਵੱਡਾ ਪਾਉਣ ਦੀ ਲੋੜ ਨੀ, ਛੋਟਾ ਮਕਾਨ ਸੋਹਣਾ ਪਾ ਲਓ, ਕਿਉਂ ਵੀ ਇਹ ਕੱਲ ਨੂੰ ਵੇਚ ਕੇ ਉੱਥੇ ਰਹਿਣਾ ਕਿਸੇ ਨੇ ਨੀ, ਤੇ ਵੇਚ ਕੇ ਇੱਥੇ ਲੈ ਕੇ ਆਉਣੀ ਪੈਣੀ ਹੈ, ਉਹੀ ਪੈਸਾ ਇੱਥੇ ਲਾ ਕੇ ਆਪਦੀ ਤਰੱਕੀ ਕਰ ਲਓ। ਪਰ ਇਹ ਸਾਡੇ ਨਾ ਪੰਜਾਬੀਆਂ ਦੇ ਇੱਕ ਦਿਮਾਗ ਚ ਬੈਠਾ ਆਇਆ ਵੀ ਪਹਿਲਾਂ ਪਿੰਡ ਦੱਸੀਏ ਵੀ ਮੁੰਡਾ ਅਮਰੀਕਾ ਗਿਆ ਹੋਇਆ ਕੈਨੇਡਾ ਗਿਆ,
2: ਉੱਥੇ ਪੂਰਾ ਖੜਕਾ ਹੋ
3: ਜਾਂਦਾ, ਇੱਥੇ ਬਹੁਤ ਸੋਹਣਾ ਸੁਖਵਾਲ ਆਓ ਜਿਹੜਾ ਇੰਡ ਤੇ ਕਹਿੰਦਾ, ਸੁਖਵਾਲ ਆਓ ਜਿਲ੍ਹੇ ਦੀ ਬਹੁਤ ਵਧੀਆ ਗੀਤ ਹੈ, ਉਹ ਕਹਿੰਦਾ 3 ਮੰਜ਼ਿਲੀ ਕੋਠੀ ਤੋਂ ਦਿਖਦਾ ਸੀ ਪਿੰਡ ਸਾਰਾ, ਇੱਥੇ 2 ਰੂਮਾਂ ਦੀ ਬੇਸਮੈਂਟ ਵਿੱਚ ਕਰਦਾ ਜੱਟ ਗੁਜ਼ਾਰਾ,
0: ਕਿਆ ਬਾਤ ਹੈ,
3: ਦੂਰੋਂ ਆਉਂਦੀ ਦਿਖਦੀ ਸੀ ਪਿੰਡ ਨੂੰ ਡਿਫੈਂਡਰ ਕਾਲੀ, ਇੱਥੇ ਆ ਕੇ ਲੈ ਲਈ ਮੈਂ 500 ਵਾਲੀ ਕੈਮਰੀ,
0: ਕਿਆ ਬਾਤ ਹੈ,
3: ਆਹ ਹਾਲਾਤ ਨੇ ਸਾਡੇ,
0: ਬਿਲਕੁਲ
3: ਅਸੀਂ ਵਿਖਾਵਾ ਚ ਜਿਉਂਦੇ ਆ, ਤੇ ਵਿਖਾਵੇ ਦਾ ਕੀ ਹੁੰਦਾ ਫਿਰ, ਆ ਜਿਹੜਾ ਤੁਸੀਂ ਕਿਹਾ ਵਿਖਾਵੇ ਦੇ ਵਿੱਚ ਧੋਖਾ ਹੈ, ਆਪਦੇ ਆਪ ਨੂੰ ਦਿੰਦੇ ਆ, ਕਿਸੇ ਦੀ ਤਾਂ ਇੱਕ ਦਿਨ ਦੇਖ ਕੇ ਕਿਸੇ ਦਾ ਇੱਕ ਦਿਨ ਤੁਹਾਡਾ ਵਧੀਆ ਕੱਪੜਾ ਪਾ ਕੇ ਹੋਊਗਾ ਵੀ ਬੜੀ ਵਧੀਆ ਸ਼ਰਟ ਆ,
0: ਬਿਲਕੁਲ,
3: ਪਰ ਸ਼ਰਟ ਲੈਣ ਵੇਲੇ ਜਦੋਂ ਤੂੰ ਤੰਗ ਹੋਇਆ ਹੋਏਗਾ, ਸ਼ਾਇਦ ਤੈਂ ਉਧਰ ਮੈਕਡੋਨਲਡ ਨਾ ਖਾਦਾ ਵੀ ਪੈਸੇ ਮੋਗੇ
0: ਜੀ,
3: ਤੋ ਵਿਖਾਵੇ ਦੀ ਜ਼ਿੰਦਗੀ ਨਾ ਜੀ ਹੋਈ ਹੈ
0: ਜੀ,
3: ਤੇ ਆਹ ਦੋ ਚੀਜ਼ਾਂ ਬਿਨਾਂ ਸਰ ਸਕਦਾ, ਠੀਕ ਹੈ ਰੋਟੀ ਖਾਓ ਤੇ ਆਪਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ, ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਦੋਸਤੋ ਇਸ ਵਾਰ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਤੇ ਸਰਬਜੀਤ ਸਿੰਘ ਚਾਲ ਸਾਹਿਬ ਜੁੜੇ ਹੋਏ ਨੇ 15 ਮਿੰਟ ਤੋਂ ਹੋਲਡ ਤੇ ਸ਼ੁਕਰੀਆ ਚਾਲ ਸਾਹਿਬ, ਸਵਾਗਤ ਹੈ ਜੀ ਆਨੂੰ ਜੀ,
4: ਸਤਿ ਸ੍ਰੀ ਅਕਾਲ ਜੀ, ਭਾਰਤ ਜੀ, ਸ਼ਮੀ ਜੀ ਤੇ ਔਜਲਾ ਸਾਹਿਬ ਤੇ ਹੋਰ ਵੀ ਜਿਹੜੇ ਸੱਜਣ ਸਰੋਤਾ ਜਨ ਤੇ ਜਿਹੜੇ ਇਸ ਵੇਲੇ ਦੁਆਬਾ ਰੇਡੀਓ ਦੇ ਇਸ ਖੂਬਸੂਰਤ ਮੰਚ ਦੇ ਨਾਲ ਜਿਨ੍ਹਾਂ ਨੇ ਰਾਬਤਾ ਬਣਾ ਕੇ ਰੱਖਿਆ ਹੋਇਆ
0: ਜੀ,
4: ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਜੀ ਆਨੂੰ ਜੀ, ਚਾਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
4: ਸਤਿ ਸ੍ਰੀ ਅਕਾਲ ਜੀ, ਗੱਲ ਆ ਵੀ ਮੇਰਾ ਤੇ ਇਹੋ ਆ ਗੱਲ ਸੀਗੀ
0: ਜੀ,
4: ਵੀ ਜਿਵੇਂ ਇਹ ਚੀਜ਼ ਬੁਨਿਆਦੀ ਸਹੂਲਤਾਂ ਨੇ ਨਾ ਜੀ, ਰੋਟੀ ਕੱਪੜਾ ਤੇ ਮਕਾਨ, ਗੁੱਲੀ ਕੁੱਲੀ ਗੁੱਲੀ ਵਗੈਰਾ, ਹੈ ਨਾ, ਜੋ ਕੁੱਝ ਵੀ ਹੈ
0: ਜੀ,
4: ਤੇ ਇਹ ਸਾਰਾ ਕੁੱਝ ਆਪਣੇ ਬੰਦੇ ਨੂੰ ਇੱਕ ਜਿਉਂਦੇ ਰਹਿਣ ਵਾਸਤੇ ਜਾਂ ਆਪਣੇ ਇੱਕ ਹੋਂਦ ਨੂੰ ਬਣਾਉਣ ਵਾਸਤੇ ਜਾਂ ਬਰਕਰਾਰ ਰੱਖਣ ਵਾਸਤੇ ਇਹ ਸਾਰਾ ਕੁੱਝ ਕੀਤਾ ਜਾ
0: ਜੀ,
4: ਤੇ ਮੈਂ ਜਿਹੜੀ ਅੱਜ ਕਾਲ ਕੀਤੀ ਆ ਉਹ ਵੀ ਮੈਂ ਆਪਣੀ ਹੋਂਦ ਬਚਾਉਣ ਵਾਸਤੇ ਕੀਤੀ ਆ, ਕਿਉਂਕਿ
0: ਜੀ
4: ਮੈਨੂੰ ਲੱਗਦਾ ਕਿ 90% ਮੇਰੇ ਜਿਹੜੇ ਸਰੋਤਾ ਕਹਿੰਦੇ ਜਿਹੜੇ ਸਾਡੇ ਜਿਹੜੇ ਮੈਨੂੰ ਸੁਣਦੇ ਸੀ ਜਾਂ ਜਿਨ੍ਹਾਂ ਦੇ ਨਾਲ ਮੇਰੇ ਨਾਲ ਤੋਂ ਵਾਟਸਅਪ ਸੀ ਜਾਣੂ ਸੀ, ਤੇ ਮੇਰੇ ਖਿਆਲ ਚ 90% ਭੁੱਲ ਗਏ ਹੋਣੇ ਆ, ਤੇ ਮੈਂ ਕਿਹਾ ਚੱਲ ਅੱਜ ਮੈਂ ਹਾਜ਼ਰੀ ਲਵਾਵਾਂ।
0: ਏਦਾਂ ਭੁੱਲਦਾ ਕਿੱਥੇ ਆ ਜੀ ਬੰਦਾ,
2: ਏਦਾਂ ਨਾ ਕਰੋ, ਇਹ ਤਾਂ ਐਂਡ ਕਰਤਾ ਜੀ।
4: ਹਾਂਜੀ
0: ਸਾਨੂੰ ਗਿਟਕਾ
2: ਦੇ ਇਹ ਪਰਸੈਂਟੇਜ ਤੁਸੀਂ ਕੱਢੀ ਕਿਵੇਂ ਆ ਫਾਰਮੂਲਾ ਕਿਹੜਾ ਹੈ
4: ਬਹੁਤ ਸੋਹਣਾ ਲੱਗ ਰਿਹਾ ਸੀਗਾ ਮੈਂ ਸਟਾਰਟ ਦੇ ਵਿੱਚ ਹੀ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਸੀਗਾ
0: ਜੀ
4: ਤੇ ਓਹਦੇ ਵਿਚ ਮੈਂ ਚਲੋ ਨਾਲੋ ਨਾਲ ਕਮੈਂਟ ਵੀ ਕਰਦਾ ਰਿਹਾ
0: ਜੀ
4: ਚੱਲ ਇਹ ਵੀ ਦੋਵੇਂ ਵਿਦਵਾਨ ਤੁਸੀਂ ਬਿਲਕੁਲ ਤਿਆਰੀ ਦੇ ਵਿਚ ਆਏ ਹੋ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਮਿਸ ਕੇ ਕੁਸ਼ਤੀ ਪੈਣੀ ਜਾਂ ਮਿਸ ਕੇ ਮੈਚ ਪੈਣਾ
0: ਜਿੰਨਾ
4: ਵਿਚ ਪੈਂਦੇ ਹੋ ਅੱਜ ਮਿਸ ਕੇ ਮੈਚ ਪਿਆ ਕਿਉਂਕਿ ਸ਼ਮੀ ਜੀ ਹੁਣਾਂ ਨੇ ਵੀ ਜਿਵੇਂ ਇੱਕ ਦਿਮਾਗ ਦੇ ਵਰਕੇ ਫੋਲ ਦਿੱਤੇ
0: ਜੀ
4: ਕਿਤਾਬਾਂ ਫੋਲ ਦਿੱਤੀਆਂ ਬੜੇ ਬੜੇ ਗ੍ਰੰਥ ਫੋਲ ਦਿੱਤੇ ਬੜੇ ਬੜੀਆਂ ਖੂਬਸੂਰਤ ਕੋਟੇਸ਼ਨਾਂ ਜਿਹੜੀਆਂ ਉਹ ਕੱਢ ਕੇ ਲਿਆਏ ਕੱਢ ਕੇ ਲਿਆਏ ਨੀ ਨਾ ਕੱਢ ਕੇ ਅੱਗੇ ਰੱਖੀਆਂ ਸੀਗੀਆਂ ਵਰਤੀਆਂ ਹੀ ਨੇ
0: ਬਿਲਕੁਲ
4: ਇਸ ਕਰਕੇ ਮੈਨੂੰ ਲੱਗਿਆ ਕਿ ਬਹੁਤ ਤਿਆਰੀ ਚ ਆ ਤੇ ਗੱਲ ਇਹ ਆ ਵੀ ਬੰਦਿਆਂ ਨੂੰ ਛੇੜਨਾ ਨਹੀਂ ਸੀ ਚਾਹੀਦਾ ਕਿਉਂਕਿ ਗੱਲ ਬੜੇ ਰਵਾਨੀ ਚ ਰੌਣ ਦੇ ਵਿਚ ਤਿਆਰੀ ਚ ਗੱਲਬਾਤ ਹੋ ਰਹੀ ਸੀ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਸੀ
0: ਥੈਂਕ ਯੂ ਜੀ
4: ਤੇ ਮਜ਼ਾ ਬੜਾ ਆ ਰਿਹਾ ਸੀਗਾ
0: ਜੀ
4: ਇਹ ਗੱਲ ਬਿਲਕੁਲ ਦਰੁਸਤ ਆ ਕਈ ਵਿਦਵਾਨਾਂ ਨੇ ਵੀ ਗੱਲ ਕੀਤੀ ਹੈ ਤੁਸੀਂ ਵੀ ਬੜੀ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲਿਆ
0: ਜੀ
4: ਕਿ ਕਿਉਂ ਜਿਹੜੀਆਂ ਇੱਕ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਅਸੀਂ ਅਯਾਸ਼ੀ ਦਾ ਸਮਾਨ ਕਿਉਂ ਬਣਾ ਲਿਆ
0: ਜੀ
4: ਵੀ ਰੋਟੀ ਆ ਉਹ ਸਾਡੀ ਹੁਣ ਰੈਸਟੋਰੈਂਟਾਂ ਦੇ ਵਿਚ ਕਿਉਂ ਚਲੇਗੀ ਉਹ ਲਿਫਾਫਿਆਂ ਦੇ ਵਿਚ ਸਾਡੇ ਘਰ ਤੱਕ ਕਿਉਂ ਆਉਣ ਲੱਗ ਗਈ
0: ਸਟਰੀਟ ਫੂਡ ਹੋ ਗਿਆ ਜੀ ਮਸ਼ਹੂਰ
4: ਹਾਂ ਸਟਰੀਟ ਫੂਡ ਮਸ਼ਹੂਰ ਹੋ ਗਿਆ ਜੀ ਆਰਡਰ ਕਰੋ ਤੇ ਘਰ ਆ ਜਾਓ ਜੀ ਦੂਜੀ ਇਵੇਂ ਹੀ ਜਿਹੜਾ ਸਾਡਾ ਰਹਿਣ ਸਹਿਣ ਆ ਉਹ ਵੀ ਸਾਡਾ ਇੱਕ ਸਿੰਬਲ ਸਟੇਟਸ ਸਿੰਬਲ ਹੋ ਗਿਆ
0: ਜੀ
4: ਤੇ ਦੂਸਰੀ ਗੱਲ ਹੈ ਵੀ ਮਕਾਨ ਦਾ ਇਹ ਅਸੀਂ ਦੇਖਿਆ ਕਿ ਜੇ ਸਾਡੇ ਕੋਲ ਚਾਰ ਪੈਸੇ ਬਚ ਜਾਂਦੇ ਨੇ ਇੱਥੇ ਪੰਜਾਬ ਦੇ ਵਿੱਚ ਉਹ ਸਾਰੇ ਹੀ ਰਾਜਸਥਾਨ ਚਲੇ ਜਾਂਦੇ ਨੇ ਪੱਥਰ ਇੱਟਾਂ ਟੈਲ ਆ ਜਾਂਦੀਆਂ ਉੱਥੋਂ
0: ਜੀ
4: ਇਹ ਹਾਲਾਤ ਪਰ ਇਹਦੇ ਵਿੱਚ ਇਹ ਦੇਖਿਆ ਜਾਵੇ ਕਿ ਚਲੋ ਇਹ ਜ਼ਰੂਰਤ ਆ ਪਰ ਹੁਣ ਦੂਸਰੇ ਪਾਸੇ ਜਿਵੇਂ ਸ਼ਮੀ ਜੀ ਨੇ ਕਾਫੀ ਗੱਲ ਕੀਤੀ ਮੈਂ ਕਿਹਾ ਵੀ ਗੱਲ ਅੰਕੜਿਆਂ ਤੱਕ ਵੀ ਪਹੁੰਚ ਜਾਏਗੀ
0: ਜੀ
4: ਪਰ ਉਹ ਇਹ ਸੀਗਾ ਵੀ ਆਪਾਂ ਇਹ ਵੇਖੀਏ ਵੀ ਰੋਟੀ ਸਾਡੀ ਬੁਨਿਆਦੀ ਜ਼ਰੂਰਤ ਹੈਗੀ ਆ ਤੇ ਇੱਕ ਸਾਡਾ ਮਤਲਬ ਪੇਟ ਦੀ ਲੋੜ ਵੀ ਆ ਹੱਕ ਵੀ ਆ
0: ਜੀ
4: ਪਰ ਜਿਹੜੇ ਸਰਕਾਰਾਂ ਹੀ ਸਾਡੀਆਂ ਜਿਹੜੀਆਂ ਨੇ ਉਹ ਡਾਟੇ ਦਿੰਦੀਆਂ ਨੇ ਕਿ ਕਿੰਨੇ ਪਰਸੈਂਟ 43% ਲੋਕ ਸਾਡੇ ਨੇ ਬਲੋ ਦਾ ਪਾਵਰਟੀ ਲਾਈਨ ਆ ਕਿ ਜਾਨੀ ਕਿ ਗਰੀਬੀ ਰੇਖਾ ਤੋਂ ਥੱਲੇ ਆ
0: ਜਿਹਨਾਂ
4: ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ
0: ਦੇਖੋ ਪਿਛਲੇ ਦਿਨਾਂ ਦੇ ਵਿਚ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿਹੜੇ ਮੁਲਕ ਫਰਾਂਸ ਦੇ ਵਿਚ ਆਏ ਹੋਏ ਸੀ ਕਹਿੰਦੇ ਓਨੀ ਤੁਹਾਡੀ ਇੱਥੇ ਜਨਤਾ ਨੀ ਜਿੰਨੇ ਅਸੀਂ ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਆ ਜੀ
4: ਆਵਾਸ ਯੋਜਨਾ ਚੱਲਦੀ ਹੈ ਕਦੀ ਮਤਲਬ ਹਵਾ ਯੋਜਨਾ ਹਵਾਵਾਂ ਦੀ ਬਣਦੇ ਨੇ ਜ਼ਿਆਦਾਤਰ ਹੁਣ ਇੰਨੀ ਪਾਪੂਲੇਸ਼ਨ ਜਿਹੜੀ ਹੈਗੀ ਆ ਇਹ ਬੁਨਿਆਦੀ ਜ਼ਰੂਰਤਾਂ ਸਾਡੀਆਂ ਪੂਰੀਆਂ ਨੀ ਹੋ ਸਕੀਆਂ ਇੱਧਰ ਅਸੀਂ ਗੱਲਾਂ ਜਿਹੜੀਆਂ ਕਰੀ ਜਾਂਦੇ ਨੇ ਉਹ ਹਾਈਡਰੋਜਨ ਟ੍ਰੇਨ ਚਲਾਉਣ ਦੀਆਂ ਸੈਟਾਲਾਈਟ ਤੇ ਅਸੀਂ ਆਪਣੇ ਆਪ ਨੂੰ ਪਹਿਲੀ ਤਾਕਤ ਬਣਾਉਣ ਦੀਆਂ ਕੋਸ਼ਿਸ਼ਾਂ ਕਰੀਆਂ ਅਰਬਾਂ ਖਰਬਾਂ ਰੁਪਏ ਪਤਾ ਨੀ ਕਿੰਨੀ ਸਾਡੇ ਦੇਸ਼ ਦੀ ਇਕੋਨੋਮੀ ਜਿਹੜੀ ਆ ਉਹ ਡਿਸਟਰਬ ਕਰ ਗਈ ਆ ਇਹ ਪੁੱਠੇ ਕੰਮਾਂ ਦੇ ਵਿੱਚ ਹੁਣ ਤੁਸੀਂ ਜਦੋਂ ਇਸ ਗੱਲ ਚੋਂ ਆਪਾਂ ਕੀ ਲੈਣਾ ਵੀ ਕੋਲੇ ਵਾਲੀ ਚਾਹੇ ਦੂਜੀ ਵਾਲੀ ਬਿਜਲੀ ਵਾਲੀ ਚਾਹੇ ਡੀਜ਼ਲ ਵਾਲੀਆਂ ਤੇ ਗੱਡੀਆਂ ਤੁਹਾਡੇ ਕੋਲ ਚੱਲਦੀਆਂ ਨੇ ਹਾਈਡਰੋਜਨ ਵਾਲੀ ਲੈ ਲਿਆ ਮੁੜ ਕੇ ਫਿਰ ਡੀਜ਼ਲ ਇੰਜਨ ਦੇ ਪਿੱਛੇ ਪਾ ਕੇ ਲਿਆਉਣੀ ਪਈ ਉਹ ਖਰਾਬ ਹੋ ਗਈ ਜਿਹੜੇ ਕੰਮ ਤੁਹਾਡੇ ਕੋਲ ਨਹੀਂ ਹੁੰਦੇ ਸੈਟਾਲਾਈਟ ਤੁਸੀਂ ਚਲਾਉਂਦੇ ਰਹੇ ਉਹ ਤੁਹਾਡਾ ਜਿੱਥੇ ਤੁਸੀਂ ਤਾਰਨਾ ਚਾਹੁੰਦੇ ਉੱਥੇ ਉਤਰਦਾ ਹੀ ਨੀ ਜਿੱਦਾਂ ਤੁਸੀਂ ਕਿਸੇ ਦੇ ਨੀ ਮੰਨਦੇ ਮੋਦੀ ਸਾਹਿਬ ਜਿੱਦਾਂ ਕਿਸੇ ਦੇ ਨੀ ਮੰਨਦੇ ਏਦਾਂ ਤੁਹਾਡੇ ਸੈਟਾਲਾਈਟ ਵੀ ਨੀ ਮੰਨਦੇ ਤੁਹਾਡੀ ਮਰਜ਼ੀ ਨਾਲ ਉਤਰਨਾ ਹੈਨਾ
0: ਜੀ
4: ਫਿਰ ਇਹ ਵੇਖੋ ਕਿ ਜਿਹੜੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਰੋਟੀ ਕੱਪੜਾ ਤੇ ਮਕਾਨ ਇਹ ਅੱਜ ਕੱਲ ਸਰਕਾਰਾਂ ਕਹਿੰਦੀਆਂ ਨੇ ਸਾਡੀ ਜ਼ਿੰਮੇਵਾਰੀ ਆ ਤੁਸੀਂ ਸਿਰਫ ਨਸ਼ੇ ਪੱਤੇ ਦਾ ਇੰਤਜ਼ਾਮ ਕਰੋ ਬਾਕੀ ਇਹੀ ਕਰ ਲੈਂਦੇ ਸਾਰਾ ਕੁਝ
0: ਜੀ ਜੀ ਬਿਲਕੁਲ
4: ਉਹ ਵੇਖੋ ਰੋਟੀਆਂ ਦੇ ਸਮਾਨ ਦੀਆਂ ਕਿੱਟਾਂ ਜਿਹੜੀਆਂ ਨੇ ਉਹ ਮਿਲਣੀਆਂ ਸ਼ੁਰੂ ਹੋਈਆਂ ਹੁਣ ਭਗਵੰਤ ਮਾਨ ਜੀ ਉਹਨਾਂ ਨੇ ਚਲੋ ਲੂਣ ਤੇਲ ਤੇ ਮਿਰਚਾਂ ਵੀ ਹਨਾ ਉਹ ਵੀ ਕਰ ਦਿੱਤੀਆਂ ਨੇ
0: ਜੀ
4: ਫਿਰ ਜਿਹੜਾ ਕੱਪੜੇ ਵਾਲਾ ਕੰਮ ਹੈਗਾ ਉਹ ਇਲੈਕਸ਼ਨ ਕੋਈ ਨਾ ਕੋਈ ਚੱਲਦੀ ਰਹਿੰਦੀ ਆ ਤੇ ਬੀਬੀਆਂ ਨੂੰ ਸੂਟ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ
0: ਹਨਾ।
4: ਤੇ ਤੀਜੀ ਜਿਹੜੀ ਗੱਲ ਹੈਗੀ ਮਕਾਨ ਦੀ ਗੱਲ ਹੈਗੀ ਆ, ਉਹ ਤੁਸੀਂ ਤੇ ਚਲੋ ਉੱਥੇ ਰਹਿੰਦੇ ਹੋ, ਸ਼ਮੀ ਜੀ ਇੱਥੇ ਰਹਿੰਦੇ ਨੇ
0: ਜੀ,
4: ਤੇ ਮੈਂ ਵੀ ਇੱਥੇ ਰਹਿਣਾ, ਤੇ ਹਰ ਇਲੈਕਸ਼ਨ ਜਿਹੜੀ ਹੈ ਨਾ ਸਿਰਫ ਇਸ ਚੀਜ਼ ਦੇ ਉੱਤੇ ਆਵਾਸ ਯੋਜਨਾ ਦੇ ਉੱਤੇ ਮਕਾਨ ਦੇ ਉੱਪਰ ਜਿਹੜੀ ਹੈਗੀ ਆ ਉਹ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ
0: ਜੀ,
4: ਕਿਉਂਕਿ ਹਰ ਇਲੈਕਸ਼ਨ ਦੇ ਨੇੜੇ ਤੇੜੇ ਆ ਕੇ ਪਿੰਡਾਂ ਦੇ ਵਿੱਚ ਇੱਕ ਰੌਲਾ ਪੈਂਦਾ ਪਲਾਟ ਵੰਡਣ ਦਾ, ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣੇ ਨੇ
0: ਜੀ,
4: ਦਿੱਤੇ ਜਾਂਦੇ ਨੇ ਗੱਡੀ ਪਾਤੀ ਦਿੱਤੇ ਜਾਂਦੇ ਨੇ, ਮੁੜ ਕੇ ਕਬਜ਼ਾ ਕਿਸੇ ਨੂੰ ਨੀ ਮਿਲਦਾ
0: ਜੀ।
4: ਉਸ ਤੋਂ ਬਾਅਦ ਕੀ ਹੁੰਦਾ ਵਾ ਕਿ 20-20 ਹਜ਼ਾਰ ਰੁਪਇਆ 25-25 ਹਜ਼ਾਰ ਰੁਪਇਆ ਛੱਤਾਂ ਜਿਹੜੀਆਂ ਛੱਤਾਂ ਟੁੱਟ ਗਈਆਂ ਨੇ ਮਕਾਨ ਨੂੰ ਠੀਕ ਕਰਨ ਵਾਸਤੇ, ਉਹ ਨੋਟ ਇਲੈਕਸ਼ਨ ਤੋਂ 2-4 ਮਹੀਨੇ ਪਹਿਲਾਂ ਜਿਹੜੇ ਨੋਟ ਵੰਡ ਦਿੱਤੇ ਜਾਂਦੇ ਨੇ, ਜੇ ਤੁਸੀਂ ਮਕਾਨ ਬਣਾ ਲਓ
0: ਜੀ।
4: ਇਹ ਸਾਰੇ ਕੁਛ ਦਾ ਰਾਜਨੀਤੀਕਰਨ ਹੋ ਗਿਆ
0: ਬਿਲਕੁਲ, ਤੇ
4: ਬਾਕੀ ਇਹ ਸਾਨੂੰ ਲੱਗਦਾ ਹੀ ਆ ਕਿ ਅਸੀਂ ਕੁਝ ਕੁ ਲੋਕ ਜਿਹੜੇ ਸਾਡੇ ਦਾਇਰੇ ਦੇ ਨੇ, ਅਸੀਂ ਇਹ ਵੇਖਦੇ ਹਾਂ ਕਿ ਅਸੀਂ ਉਹ ਚੀਜ਼ਾਂ ਤੋਂ ਉੱਪਰ ਚਲੇ ਗਏ ਆ
0: ਜੀ।
4: ਪਰ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਜਾਂ ਓਵਰਆਲ ਸਾਰਾ ਕੁਝ ਅਸੀਂ ਅਨੈਲਿਸਿਸ ਕਰੀਏ
0: ਜੀ,
4: ਤੇ ਅਜੇ ਬਹੁਤ ਸਾਰੀ ਜਨਤਾ ਜਿਹੜੀ ਆ ਉਹ ਅਜੇ ਇਹ ਬੁਨਿਆਦੀ ਜ਼ਰੂਰਤਾਂ ਤੋਂ ਸੱਤਣੀ ਆ
0: ਜੀ।
4: ਇਸ ਪਾਸੇ ਸਾਡਾ ਧਿਆਨ ਜਿਹੜਾ ਹੈਗਾ ਉਹ ਜਿੱਥੋਂ ਤੁਸੀਂ ਇਹ ਨਾਂ ਲਿਆ ਰੋਟੀ ਕੱਪੜਾ ਮਕਾਨ ਫਿਲਮ ਨੇ, ਇੱਕ ਵਾਰ ਭਾਵੇਂ ਉਦੋਂ ਇੰਨੀ ਗੱਲ ਨਹੀਂ ਸੀਗੀ ਜਦੋਂ ਇਹ ਫਿਲਮ ਬਣੀ ਸੀਗੀ, ਇੱਕ ਵਾਰੀ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਆ
0: ਜੀ,
4: ਜਿਹਦੇ ਤੇ ਅੱਜ ਅਸੀਂ ਸਾਰੇ ਗੱਲਾਂ ਬਾਤਾਂ ਕਰ ਰਹੇ ਹਾਂ
0: ਜੀ।
4: ਤੇ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸ਼ਮੀ ਸਾਹਿਬ ਸੁਸਤ ਕਿਉਂ ਹੋ ਗਏ ਨੇ, ਸੌ ਗਏ ਨੇ, ਕੀ ਗੱਲ ਹੁੰਦੀ ਆ?
0: ਨਹੀਂ ਤੁਹਾਡੀ ਗੱਲ ਸੁਣ ਰਹੇ ਜੀ,
2: ਬਿਲਕੁਲ ਜੀ, ਐਨ ਪੂਰੇ ਕਹਿ ਲੋ ਉਹ ਕੰਨ ਕਰ ਗੱਲ ਸੁਣ ਮੱਖਣਾ, ਉਹ ਕੰਮ ਹੋ ਗਿਆ, ਉਹ ਸੁਣ ਰਹੇ ਜੀ
0: ਬਿਲਕੁਲ।
4: ਪਿਆਰ ਦਾ ਤੈਨੂੰ ਮੈਂ ਵਾਲਾ
2: ਕਾਨਪੁਰ ਦਾ ਬਾਜ਼ਾਰ ਤੈਨੂੰ ਖੁੱਲਿਆ ਜੀ ਪੂਰਾ
0: ਜੀ,
4: ਹਾਂਜੀ ਉਹ ਮੈਂ
2: ਕਾਨਪੁਰ ਦਾ ਬਾਜ਼ਾਰ ਤੈਨੂੰ ਖੁੱਲਿਆ ਜੀ ਬਿਲਕੁਲ।
4: ਇਸ ਕਰਕੇ ਮੇਰਾ ਜੀ ਕੀਤਾ ਸੀਗਾ ਕਿ ਮੈਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਨਾ ਜੀ, ਚਲੋ ਮੈਂ ਦੋਬਾ ਰੇਡੀਓ ਦਾ,
0: ਨਹੀਂ ਬਹੁਤ ਵਧੀਆ ਲੱਗਿਆ ਚਾਲ ਸਾਹਿਬ, ਜੁੜਿਆ ਕਰੋ ਜਰੂਰ, ਬਿਲਕੁਲ ਤੁਹਾਡਾ ਆਪਣਾ ਮੰਚ ਹੈ, ਜੁੜਿਆ ਕਰੋ, ਗੱਲਬਾਤ ਰੱਖਿਆ ਕਰੋ,
4: ਬਹੁਤ ਵਧੀਆ ਗੱਲਬਾਤ ਤੁਸੀਂ ਤੋਰੀ, ਬਹੁਤ ਵਧੀਆ ਵਿਸ਼ਾ, ਵਿਸ਼ਾ ਬਹੁਤ ਗੰਭੀਰ ਸੀ, ਮੈਂ ਸਗੋਂ ਇਹਨੂੰ ਹੋਰ ਪਾਸੇ ਲੈ ਗਿਆ,
0: ਵਿਸ਼ਾ
4: ਬਹੁਤ ਗੰਭੀਰ ਆ
0: ਜੀ।
4: ਇਹ ਬੁਨਿਆਦੀ ਲੋੜਾਂ ਜਿਹੜੀਆਂ ਨੇ ਮਨੁੱਖ ਦੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤੇ ਬਾਕੀ ਇਹ ਵੀ ਗੱਲ ਇਸ ਗੱਲ ਤੇ ਵੀ ਮਾੜੀ ਗੱਲ ਹੈਗੀ ਕਿ ਮਨੁੱਖ ਨੂੰ ਤੁਸੀਂ ਜਿਹੜੇ ਅੱਜ ਦੇ ਲੋਕਾਂ ਨੂੰ ਅਸੀਂ ਮੰਗਤੇ ਜਾਂ ਕੰਮ ਕਾਰ ਤੋਂ ਸੱਕਣੇ ਢਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਸ ਪਾਸੇ ਵੀ ਅਸੀਂ ਮੋੜ ਦਿੱਤਾ ਗਿਆ ਸਾਨੂੰ
0: ਜੀ ਬਿਲਕੁਲ,
4: ਵੀ ਅਸੀਂ ਨਾ ਤਾਂ ਕਮਾਈ ਕਰਦੇ ਹਾਂ ਤੇ ਨਾ ਕੁਛ ਹੱਥੋਂ ਦਿੰਦੇ ਹਾਂ
0: ਜੀ,
4: ਤੇ ਫਿਰ ਅਸੀਂ ਜਿਹੜਾ ਰਾਹ ਪੜ ਲਿਆ ਜਿਹੜਾ ਚੰਗਾ ਰਾਹ ਸੀਗਾ ਉਸ ਪਾਸੇ ਅਸੀਂ ਨਹੀਂ ਤੁਰਦੇ
0: ਜੀ,
4: ਤੇ ਚਲੋ ਮੈਂ ਤੇ ਅੱਜ ਇਸੇ ਕਰਕੇ ਤੁਰ ਪਿਆ, ਮੈਂ ਕਿਹਾ ਕਿ
0: ਨਹੀਂ ਨਹੀਂ ਸ਼ੁਕਰੀਆ, ਬਹੁਤ ਵਧੀਆ ਲੱਗਿਆ ਚਾਲ ਸਾਹਿਬ, ਸਾਂਝ ਪਾਈ ਤੁਸੀਂ, ਸ਼ੁਕਰੀਆ ਜੀ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ,
4: ਧੰਨਵਾਦ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ,
0: ਥੈਂਕ ਯੂ ਜੀ, ਥੈਂਕ ਯੂ, ਵੈਲਕਮ,
4: ਇਸ ਤਰ੍ਹਾਂ ਗਾਹੇ ਵਗਾਹੇ ਜ਼ਰੂਰ ਕਰਦੇ ਰਿਹਾ ਕਰੋ,
0: ਵੈਲਕਮ ਜੀ, ਵੈਲਕਮ, ਹਰ ਵੇਲੇ ਵੈਲਕਮ ਆ ਜੀ, ਜੀ ਆਨੁ ਜੀ,
4: ਬਿਲਕੁਲ
0: ਅਗਲੀ ਲਾਈਨ ਦੇ ਉੱਤੇ ਮਨਦੀਪ ਜੱਸੀ ਬਾਈ ਜੀ ਨੇ, ਮੁਕੱਦਰ ਜੀ ਵੀ ਕਾਲ ਕਰ ਰਹੇ, ਪਿੱਛੇ ਉਹਨਾਂ ਦੀ ਵੀ ਗੱਲ ਸੁਣਦੇ ਆ। ਮਨਦੀਪ ਜੀ ਸਵਾਗਤ ਹੈ ਜੀ, ਅਨੁਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ, ਕੋਈ ਤੰਗੀ ਪਰੇਸ਼ਾਨੀ ਤਾਂ ਨੀ ਇਸ ਲਾਈਨ ਦੇ ਵਿਚ ਆ ਰਹੀ?
5: ਨਹੀਂ ਜੀ, ਤੁਸੀਂ ਦੱਸੋ, ਮੇਰੇ ਵੱਲੋਂ ਸ਼ਮੀ ਜੀ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜੀ।
0: ਨਹੀਂ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼
2: ਜੀ, ਜੀ ਆਨੁ ਜੀ, ਨਹੀਂ ਇਸ ਵੇਲੇ ਠੀਕ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ ਜੀ,
5: ਹਾਂਜੀ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ
0: ਸਤਿ ਸ੍ਰੀ ਅਕਾਲ,
5: ਹੋਰ ਸਭ ਠੀਕ ਠਾਕ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
5: ਹਾਂਜੀ ਸਰ, ਜਿਹੜਾ ਤੁਸੀਂ ਇਹ ਰੱਖਿਆ ਨਾ ਜੀ ਆਪਣਾ ਰੋਟੀ ਕੱਪੜਾ ਤੇ ਮਕਾਨ ਜੀ, ਹੈ ਨਾ
0: ਜੀ
5: ਜੀ ਸਰ, ਉਹਦੇ ਤੇ ਇੱਕ ਦੇਵੀ ਦੀ ਰਚਨਾ ਸੁਣਾਊ, ਉਹਦੇ ਵਿੱਚ ਸਾਰਾ ਕੁਛ ਹੀ ਹੈ ਜਨਾਬ ਭਾਰਤ ਸਾਹਿਬ
0: ਜਰੂਰ
5: ਕਮੀ
0: ਜੀ,
5: ਜੀ।
0: ਆਉਣ ਦਿਓ ਜੀ।
2: ਜੀ ਕਿਆ ਬਾਤਾਂ।
5: ਜੀ ਜਨਾਬ ਬਸ ਬੋਲ ਕੇ ਸੁਣਾਉਂਦਾ ਜੀ, ਤੇ ਕਿਉਂਕਿ
0: ਜੀ
5: ਅੱਗੇ ਵੀ ਸੁਣਨਾ, ਉਹ ਅਸੀਂ ਉਹ ਜੁੜੇ ਹੋਏ ਸੀਗੇ ਆਪਣੇ ਮੁਕੱਦਰ ਜੀ ਤੇ ਸਾਰੇ ਭਰਾ ਜੁੜੇ ਹੋਏ ਸੀਗੇ ਉਧਰ
0: ਜੀ
5: ਕਾਲ ਸੀ ਤੇ। ਹਾਂਜੀ ਸਰ,
2: ਜੀ
5: ਤੇ ਉਹ ਸੁਣਾਉਂਦਾ ਜੀ, ਕਹਿੰਦਾ ਕਹਿੰਦਾ ਜੀ ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
0: ਵਾਹ
5: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਦਰਦ ਘਟਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
0: ਵਾਹ ਜੀ ਵਾਹ, ਬਹੁਤ ਕੁਝ
2: ਉਹਨਾਂ ਤੋਂ ਮਾਫ਼ੀ ਚਾਹੁੰਦਾ।
5: ਮੈਂ ਕੰਮ ਜਿਨ੍ਹਾਂ ਦੇ ਆ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ
0: ਜੀ
5: ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ
0: ਮਾਫ਼ੀ
5: ਚਾਹੁੰਦਾ।
0: ਚਾਹੁੰਦਾ, ਕਿਆ ਬਾਤ ਹੈ।
5: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ
0: ਜੀ,
5: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ ਮਿਣ ਨਹੀਂ ਸਕਿਆ
2: ਜੀ,
5: ਦੁੱਖ ਜਿਨ੍ਹਾਂ ਦੇ ਗਿਣ ਨਹੀਂ ਸਕਿਆ, ਜ਼ਖਮ ਜਿਨ੍ਹਾਂ ਦੇ ਮਿਣ ਨਹੀਂ ਸਕਿਆ, ਮਨ ਦਾ ਕੂੜਾ ਹੂੰਝ ਨਹੀਂ ਸਕਿਆ, ਕਿਸੇ ਦੇ ਅੱਥਰੂ ਪੂੰਝ ਨਹੀਂ ਸਕਿਆ।
0: ਵਾਹ ਜੀ ਵਾਹ, ਬਹੁਤ ਖੂਬ।
5: ਆਵੇਂ ਜਿਸ ਦੀ ਪੀੜ ਜਿਨ੍ਹਾਂ ਦੀ ਆਵੇਂ ਜਿਸ ਦੀ ਪੀੜ ਜਿਨ੍ਹਾਂ ਦੀ ਕਲਮ ਦੇ ਉੱਤੇ ਚੜਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
0: ਵਾਹ ਜੀ
5: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
0: ਬਹੁਤ ਖੂਬ
5: ਜਨਾਬ, ਅੱਗੇ ਹੈ ਕਹਿੰਦਾ ਸਾਰੀ ਉਮਰ ਮੁਸ਼ਕਤ ਕਰਦੇ
0: ਜੀ,
5: ਲੇਬਰ ਤੇ ਮਿਸਤਰੀ ਭਾਈਚਾਰਾ ਜੀ, ਹਨਾ ਸਾਰੇ
0: ਬਿਲਕੁਲ
5: ਉਹ ਆ ਗਏ ਜੀ ਵਿੱਚ। ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ਚ ਜੰਮਦੇ ਭੁੱਖ ਚ ਮਰਦੇ, ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ਚ ਜੰਮਦੇ ਭੁੱਖ ਚ ਮਰਦੇ, ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ।
0: ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ,
2: ਵਾਹ ਵਾਹ ਜੀ ਵਾਹ।
5: ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ, ਜਿਨ੍ਹਾਂ ਦੀ ਕਿਸੇ ਨੇ ਖਬਰ ਲਈ ਨਾ ਜਿਨ੍ਹਾਂ ਤੇ ਮੈਂ ਵੀ ਜਾ ਨਹੀਂ ਸਕਿਆ ਉਹਨਾਂ ਤੋਂ
0: ਮਾਫ਼ੀ ਚਾਹੁੰਦਾ,
5: ਇਹਨਾਂ ਦਾ ਗੀਤ
2: ਤੋਂ ਮਾਫ਼ੀ
5: ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਜੀ।
0: ਵਾਹ ਜੀ
2: ਵਾਹ, ਕਮਾਲ।
5: ਫਿਰ ਉਹ ਜਿਹੜੇ ਸਾਡੇ ਵਰਗੇ ਕੋਈ ਹੁੰਦੇ ਆ ਲਿਖਣ ਵਾਲੇ, ਚਲੋ ਬੇਬੀ ਨੇ ਆਪਦੇ ਨਾਲ ਕੰਪੈਰੀਜ਼ਨ ਕੀਤਾ ਜੀ, ਪਰ ਹੋ ਨਹੀਂ ਸਕਦਾ ਬੇਬੀ ਦਾ ਤਾਂ
0: ਜੀ।
5: ਤੇ ਕਹਿੰਦਾ ਜੀ ਕਿੰਨੇ ਵਰੇ ਉਮਰ ਦੇ ਗਾਲੇ, ਕਿੰਨੇ ਵਰੇ ਉਮਰ ਦੇ ਗਾਲੇ, ਮੈਂ ਕਿੰਨੇ ਵਰ ਕੇ ਕੀਤੇ ਕਾਲੇ,
0: ਵਾਹ
5: ਕਿੰਨੇ ਵਰ ਕੇ ਕੀਤੇ ਕਾਲੇ, ਗੀਤ ਵੀ ਗੰਗਾ ਤਾਰਨ ਜੋਗੇ ਕਿਸੇ ਦਾ ਕੀ ਸਵਾਰਨ ਜੋਗੇ।
0: ਕਿਆ ਬਾਤ ਹੈ, ਕਿਆ ਬਾਤ ਹੈ।
5: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ
0: ਜੀ,
5: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ, ਮਜ਼ਲੂਮਾਂ ਨਾਲ ਖੜ ਨਹੀਂ ਸਕਦੇ
0: ਜੀ,
5: ਬਣਨਾ ਸੋਚਿਆ ਜਿਨ੍ਹਾਂ ਦੇ ਵਰਗਾ ਪਰ ਲਾਗੇ ਵੀ ਜਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
0: ਵਾਹ ਜੀ,
5: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
0: ਕਿਆ ਬਾਤ ਹੈ ਜੀ।
5: ਜਨਾਬ ਅੱਗੇ ਕਹਿੰਦਾ ਗਲਤ ਸਿਆਸਤ ਦੇ ਹੱਥ ਚੜ ਗਏ, ਗਲਤ ਸਿਆਸਤ ਦੇ ਹੱਥ ਚੜ ਗਏ, ਕਿਸੇ ਜਨੂਨ ਦੇ ਹੜ ਵਿੱਚ ਹੜ ਗਏ,
0: ਕਿਆ ਬਾਤ ਹੈ ਜੀ।
5: ਡਾਟਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ,
0: ਵਾਹ ਬਹੁਤ ਖੂਬ।
5: ਜੋ ਅਣਿਆਈ ਮੌਤੇ ਮਾਰੇ, ਜੋ ਅਣਿਆਈ ਮੌਤੇ ਮਾਰੇ, ਮੇਰੀ ਰੂਹ ਵਿੱਚ ਬਿਲਕਣ ਸਾਰੇ,
0: ਬਹੁਤ ਖੂਬ ਬਹੁਤ ਖੂਬ।
5: ਮੈਂ ਬੁਝਦਿਲ ਜਿਨ੍ਹਾਂ ਆਪਣਿਆਂ ਲਈ ਹਾਂ ਦਾ ਨਾਰਾ ਲਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
0: ਵਾਹ ਜੀ,
5: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
0: ਮਾਫ਼ੀ ਚਾਹੁੰਦਾ, ਕਿਆ ਬਾਤ ਹੈ,
2: ਮਾਫ਼ੀ ਚਾਹੁੰਦਾ। ਖੂਬ ਹੈ ਜੀ।
5: ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਕਰਜ਼ੇ ਬੇਸ਼ੁਮਾਰ ਜਿਨ੍ਹਾਂ ਦੇ,
0: ਵਾਹ ਜੀ,
5: ਜਿਨ੍ਹਾਂ ਲਿਖਣਾ ਗਾਉਣ ਸਿਖਾਇਆ ਮੈਂ ਉਹਨਾਂ ਦਾ ਵੀ ਕੀ ਮੁੱਲ ਪਾਇਆ,
0: ਬਹੁਤ ਖੂਬ ਬਹੁਤ ਖੂਬ।
5: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ,
0: ਵਾਹ ਜੀ,
5: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ, ਕਦੇ ਜਿਨ੍ਹਾਂ ਨੂੰ ਵਕਤ ਨਹੀਂ ਦਿੰਦਾ ਬੀਵੀ ਬੱਚਿਆਂ ਤੋਂ ਸ਼ਰਮਿੰਦਾ
0: ਜੀ।
5: ਮਨ ਦਾ ਮੈਲਾ ਮੁਜਰਮ ਦੇਵੀ, ਮਨ ਦਾ ਮੈਲਾ ਮੁਜਰਮ ਦੇਵੀ, ਜਿਨ੍ਹਾਂ ਨਾਲ ਨਜ਼ਰ ਮਿਲਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
0: ਬਹੁਤ ਖੂਬ,
5: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
0: ਬਹੁਤ ਖੂਬ, ਬਹੁਤ ਖੂਬ ਜੀ,
2: ਵਾਹ ਜੀ ਵਾਹ।
5: ਇਹ ਜਨਾਬ ਜਿਹੜਾ ਆਪਣਾ ਇਹ ਟਾਈਟਲ ਸੀਗਾ ਉਹਦੇ ਚ ਮੈਨੂੰ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
2: ਸਾਰੀਆਂ ਆ ਗਈਆਂ ਜੀ, ਬਿਲਕੁਲ ਬਿਲਕੁਲ।
0: ਬਹੁਤ ਸੋਹਣੀ ਰਚਨਾ ਦੇ ਨਾਲ ਤੁਸੀਂ ਕੀਤਾ ਜੀ ਸੰਵਾਦ ਉਹਦੇ ਵਿੱਚ ਜੀ।
5: ਹੋਰ ਤੁਸੀਂ ਸੁਣਾਓ ਜੀ ਗੱਲਬਾਤ।
0: ਬਹੁਤ ਵਧੀਆ ਜੀ, ਥੈਂਕ ਯੂ ਜੱਸੀ ਭਾਈ ਜੀ, ਤੇ ਮੁਕੱਦਰ ਜੀ ਦੀ ਵੀ ਗੱਲ ਸੁਣਦੇ ਆ ਨਾਲ ਅੱਗੇ ਜਾ ਕੇ। ਫਿਰ ਜੇ ਹੋਰ ਕੁਝ ਕਹਿਣਾ ਚਾਹੁੰਦੇ ਤਾਂ ਕੰਟੀਨਿਊ ਪਲੀਜ਼।
5: ਨਹੀਂ ਮੈਂ ਤਾਂ ਬਸ ਸੁਣਾ
0: ਜੀ
5: ਥੋੜਾ ਜਿਹਾ ਇਸ ਵੇਲੇ ਅੱਜ ਜਿਵੇਂ ਕਹਿੰਦੇ ਸੀ ਨਾ ਪਿਆ ਹੋਇਆ ਜੀ,
0: ਜੀ
5: ਤੇਲ ਪਿਆ ਹੋਇਆ ਜੀ ਜੋਤਾਂ
0: ਥੋੜਾ ਜਿਹਾ। ਕੋਈ ਨੀ ਜੀ, ਕੋਈ
5: ਨੀ, ਨਹੀਂ ਸਰ ਗੱਲ ਪਤਾ ਕੀ ਹੈ, ਮੁਕਰਨਾ ਐਵੇਂ ਥੋੜੀ ਹੈ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਉਧਰ ਜੋਰ ਦਾ ਟਾਈਮ ਹੋ ਜਾਂਦਾ ਹੈ, ਇਧਰ ਚਾਹ ਪੱਤੀ ਦਾ ਟਾਈਮ ਹੋ ਜਾਂਦਾ ਹੈ।
5: ਹਾਂਜੀ ਹਾਂਜੀ
0: ਜੀ
5: ਜੀ ਜੀ ਜੀ ਜੀ ਸਰ ਕਰੋ ਗੱਲ
0: ਜੀ।
2: ਬਹੁਤ ਖੂਬ ਜੀ, ਕਿਆ ਬਾਤ ਹੈ ਜਸੀ ਭਾਈ ਜੀ,
0: ਮਤਲਬ
2: ਇਹਨਾਂ ਨੇ ਬਿਲਕੁਲ ਜੀ ਜਸੀ ਜੀ, ਜਿਵੇਂ ਭਰ ਸਾਹਿਬ ਜਸੀ ਭਾਈ ਜੀ ਹੋਰਾਂ ਨੇ ਇਹ ਸਾਂਝ ਪਾਈ ਨਾ, ਬੜੀ ਕਮਾਲ ਦੀ ਆ। ਕਿਉਂਕਿ ਦੇਖੋ ਇੱਕ ਲੈਵਲ ਤੇ ਆ ਕੇ ਇੱਕ ਸ਼ਾਇਰ ਦਿਲ ਜਿਹੜਾ ਹੈ ਉਹ ਹਰੇਕ ਤੋਂ ਮਾਫ਼ੀ ਮੰਗ ਰਿਹਾ ਕਿ ਭਾਈ ਮੈਂ ਆਹ ਨੀ ਕਰ ਸਕਿਆ, ਮੈਂ ਉਹ ਨੀ ਕਰ ਸਕਿਆ। ਇਹਦਾ ਮਤਲਬ ਹੈ ਕਿ ਉਹਨੇ ਕੋਸ਼ਿਸ਼ ਕੀਤੀ ਭਾਈ ਮੈਂ ਆਹ ਸਭ ਕੁਛ ਕਰਾਂ, ਲੇਕਿਨ ਹੋ ਸਕਦਾ ਕਾਫੀ ਚੀਜ਼ਾਂ ਚ ਕਾਮਯਾਬ ਵੀ ਹੋਇਆ, ਲੇਕਿਨ ਜਿਨ੍ਹਾਂ ਚ ਨਹੀਂ ਹੋਏ
0: ਜੀ
2: ਉਹਨਾਂ ਦੇ ਲਈ ਇੱਕ ਕਹਿ ਲੋ ਵੀ ਇੱਕ ਟਿੱਪਣੀ ਕਰਨੀ ਤਾਂ ਬਣਦੀ ਹੈ ਕਿ ਠੀਕ ਹੈ ਭਾਈ ਆਹ ਹੋਣੀ ਚਾਹੀਦੀ ਸੀ ਪਰ ਹੋ ਨੀ ਪਾਈ,
0: ਬਿਲਕੁਲ
2: ਮੇਰੇ ਹੁੰਦਿਆਂ ਵੀ ਹੋ ਨੀ ਪਾਈ, ਇਹ ਇੱਕ ਮਲਾਲ ਇੱਕ ਸ਼ਿਕਵਾ ਰਹਿੰਦਾ ਹੀ ਹੈ
0: ਜੀ।
2: ਤੇ ਭਰ ਸਾਹਿਬ ਇਹੀ ਕਹਿ ਲੋ ਵੀ ਇਨਸਾਨੀਅਤ ਹੈ, ਇਹੀ ਜ਼ਬਰਦਸਤ ਚੀਜ਼ ਆਪਾਂ ਕਹਿੰਦੇ ਹਾਂ ਵੀ ਸਾਡੇ ਮਨੁੱਖ ਦੇ ਮਨ ਚ ਇਹ ਚੀਜ਼ਾਂ ਹੁੰਦੀਆਂ ਨੇ, ਲੱਥੀ ਜੜੀ ਦਾ ਜਿਹਨੂੰ ਕਹਿੰਦੇ ਆ ਵੀ ਫਰਕ ਪੈਂਦਾ ਕਿਸੇ ਨੂੰ, ਜੇ ਜਿਹੜੇ ਮੋਟੀ ਚਮੜੀ ਵਾਲੇ ਉਹਨਾਂ ਤੋਂ ਕੋਈ ਫਰਕ ਨੀ, ਕੋਈ ਫਰਕ ਹੀ ਨੀ ਪੈਣਾ, ਜੋ ਹੋਏ ਨਾ ਹੋਏ ਨਹੀਂ ਹੋਇਆ ਉਹ ਜਿਵੇਂ ਕਹਿੰਦੇ ਹੁੰਦੇ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾ ਸੀ ਵੀ
0: ਬਿਲਕੁਲ
2: ਉਹ ਕੋਈ ਫਰਕ ਹੀ ਨਹੀਂ ਉਧਰ। ਪਰ ਜਿਹੜਾ ਸੈਂਸਿਟਿਵ ਬੰਦਾ ਹੈ, ਜਿਹੜਾ ਕੋਮਲ ਭਾਵੀ ਬੰਦਾ ਹੈ, ਕੋਮਲ ਚਿੱਤ ਬੰਦਾ ਹੈ, ਉਹ ਸੋਚਦਾ ਹੈ, ਸੁਹਿਰਦ ਹੈ, ਦੂਜਿਆਂ ਵਾਸਤੇ ਵੀ ਸੋਚਦਾ ਹੈ
0: ਜੀ,
2: ਤੇ ਉਹ ਲਗਭਗ ਧਰਤੀ ਤੇ ਜਿਹੜਾ ਮਰਜ਼ੀ ਯੁੱਗ ਆਇਆ ਹੋਵੇ, ਜਿਹੜਾ ਮਰਜ਼ੀ ਕੈਲੰਡਰ ਕੰਧੇ ਟੰਗਿਆ ਹੋਏ, ਉਹ ਬੰਦਾ ਪਰੇਸ਼ਾਨ ਹੀ ਰਹੇਗਾ। ਉਹ ਬੰਦਾ ਕਹਿ ਲੋ ਵੀ ਕਿਉਂਕਿ ਉਹ ਸੰਵੇਦਨਸ਼ੀਲ ਹੈ, ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ, ਹਰ ਚੀਜ਼ ਦਾ ਉਹ ਤੇ ਅਸਰ ਹੋ ਰਿਹਾ, ਹਰ ਚੀਜ਼ ਤੇ ਉਹ ਰਿਐਕਟ ਕਰ ਰਿਹਾ ਹੈ,
0: ਬਿਲਕੁਲ
2: ਫਿਰ ਉਹ ਪਰੇਸ਼ਾਨ ਹੀ ਰਹੇਗਾ।
0: ਬਿਲਕੁਲ ਜੀ ਸ਼ਮੀ ਜੀ, ਆਖਰ ਦੇ ਵਿੱਚ ਸੁਣਦੇ ਆ ਆਪਾਂ ਮੁਕੱਦਰ ਜੀ ਦੀ ਗੱਲਬਾਤ, ਫਿਰ ਮੈਂ ਆਪਾਂ ਸਮਾਪਤੀ ਕਰਾਂਗੇ ਜੀ, ਸਮਾਂ ਤੁਹਾਡੇ ਵੱਲ ਵੀ ਕਾਫੀ ਹੋ ਚੱਲਿਆ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ।
6: ਸ਼ਮੀ ਬਾਈ ਜੀ ਭਾਰਤ,
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਲੰਘਿਆ ਹੋ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
6: ਅਕਾਲ ਜੀ ਪੱਬਿਓ,
0: ਸਤਿ ਸ੍ਰੀ ਅਕਾਲ ਜੀ,
6: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਾਬਾਦ ਜੀ,
2: ਜ਼ਿੰਦਗੀ ਜ਼ਿੰਦਾਬਾਦ।
6: ਮੈਂ ਤਾਂ ਨਾ ਮੇਰਾ ਲਾ ਲੋ 37-38 ਸਾਲ ਦਾ ਤਜਰਬਾ ਹੈ ਮੇਰੀ ਜ਼ਿੰਦਗੀ ਦਾ
0: ਜੀ।
6: ਮੈਂ ਜਿੰਨਾ ਕੁ ਵੇਖਿਆ ਇਸ ਜ਼ਿੰਦਗੀ ਨੂੰ, ਉਹ ਜਿਵੇਂ ਨਾ ਮੈਨੂੰ ਮੁਕੱਦਰ ਕੇ ਸਿਕੰਦਰ ਫਿਲਮ ਦਾ ਉਹ ਗਾਣਾ, ਉਹ ਕਹਿੰਦਾ ਵੀ ਰੋਤੇ ਹੋਏ ਆਤੇ ਹੈ ਸਭ, ਹੱਸਤੇ ਹੋਏ ਜੋ ਜਾਏ,
0: ਕਿਆ ਬਾਤ ਹੈ ਜੀ,
6: ਵੋ ਮੁਕੱਦਰ ਕੇ ਸਿਕੰਦਰ ਜਾਨੇ ਮਨ ਕਹਿਲਾਏ।
0: ਵਾਹ ਜੀ,
6: ਅਸਲ ਚ ਨਾ ਇਹ ਜਿਹੜੀ ਬਾਈ ਜੀ ਗੱਲ ਕਰਕੇ ਗਏ ਨਾ ਪਿੱਛੇ, ਮੈਂ ਨਾ ਚਲੋ ਅੱਜ ਮੈਂ ਥੋੜਾ ਜਾ ਉਹ ਸੀ, ਮੈਂ ਇੱਕ ਕਾਲ ਲਾਉਣ ਤੇ ਨਾ ਲਾਉਣ ਚ ਦੋਵਾਂ ਪਾਸੇ ਸੀ ਅੱਜ ਮੈਂ
0: ਜੀ,
6: ਪਰ ਜਦੋਂ ਬਾਈ ਜੀ ਨੇ ਗੱਲ ਕੀਤੀ ਨਾ ਕਹਿੰਦੇ ਮੈਨੂੰ ਅੱਜ ਆਪਣੀ ਹੋਂਦ ਵਾਸਤੇ ਆਉਣਾ ਪਿਆ, ਕਹਿੰਦੇ
0: ਜੀ
6: ਇਹ ਨਾ ਅਸਲ ਚ ਇਹ ਦੁਨੀਆਂ ਦੀ ਨਹੀਂ, ਇਹ ਆਪਣਾ ਸ਼ਮੀ ਬਾਈ ਜੀ, ਇਹ ਨਾ ਆਪਾਂ ਮੰਨੀਏ ਨਾ ਮੰਨੀਏ ਇਹ ਅਟਲ ਸਚਾਈ ਹੈ ਜੀ, ਜਿੰਨਾ ਮੇਰਾ ਤਜਰਬਾ ਹੈ ਜਿੰਨਾ ਕੁ ਮੈਂ ਵੇਖਿਆ
0: ਜੀ,
6: ਜੇ ਆਪਣੀ ਹੋਂਦ ਹੈਗੀ ਹੈ ਤੇ ਸਾਨੂੰ ਸਾਨੂੰ ਦੁਨੀਆਂ ਯਾਦ ਕਰਦੀ ਹੈ, ਜੇ ਨਹੀਂ ਹੈਗੀ ਤਾਂ ਭੁੱਲ ਜਾਂਦੇ ਨੇ ਬਾਈ ਜੀ। ਇਹ ਤਾਂ ਇਹ ਅੱਜ ਕੱਲ ਤਾਂ ਦੁਨੀਆਂ ਇੰਨੀ ਫਾਸਟ ਹੋ ਗਈ ਨਾ
0: ਜੀ,
6: ਵੀ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ, ਮੰਨ ਲਓ ਅੱਜ ਕਾਲ ਕਰਦੇ ਆ ਵੀ ਕੱਲ ਨੂੰ ਯਾਦ। ਮੈਂ ਨਾ ਕਈ ਸੱਜਣ, ਮੈਂ ਕਈ ਵਾਰੀ ਟਵਾਣਾ ਸਾਹਿਬ ਨਾਲ ਵੀ ਗੱਲ ਕੀਤੀ ਵੀ ਕਈ ਸੱਜਣ ਜਿਹੜੇ ਆਉਂਦੇ ਸੀ ਉਹਨਾਂ ਨੂੰ ਅੱਜ ਦੁਬਾਰਾ ਵੀ ਉਹੀ ਗੱਲ ਵੀ ਉਹ ਜਿਹੜੇ ਕਈ ਰੈਗੂਲਰ ਵੀ ਜੁੜਦੇ ਸੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਵੀ ਉਹ ਆਏ ਜਾਂ ਨਹੀਂ ਆਏ ਜਾਂ ਕਿਉਂ ਨਹੀਂ ਆਏ
0: ਜੀ,
6: ਤੇ ਉਹ ਜੇ ਜੇ ਉਹ ਰੇਡੀਓ ਤੇ ਜੁੜਦੇ ਨੇ ਜਿਵੇਂ ਮੈਂ ਜੁੜਦਾ ਵਾਂ ਤੇ ਉਹ ਐਂ ਲੱਗਦਾ ਵੀ ਮੰਨ ਲਓ ਵੀ ਬੜੇ ਅਜੀਜ਼ ਨੇ ਸਾਡੇ ਸਾਰੇ ਹੀ, ਵੀ ਵੀ ਇਹਨਾਂ ਤੋਂ ਬਿਨਾ ਵੀ ਮੰਨ ਲਓ ਰੇਡੀਓ ਤੇ ਗੱਲ ਨੀ ਹੁੰਦੀ, ਪਰ ਅਸੀਂ ਨਾ ਬੜੀ ਇਹ ਸ਼ਮੀ ਬਾਈ ਜੀ ਮੈਂ ਤੁਹਾਨੂੰ ਅਸਲੀਅਤ ਦੱਸਦਾ ਪਿਆ ਅੱਜ ਦੀ ਜ਼ਿੰਦਗੀ ਦੀ, ਵੀ ਇਹ ਇਹ ਬਾਈ ਜੀ ਦੀ ਗੱਲ ਮੈਂ ਵਾਕਈ ਮੈਂ ਨਾ ਬਾਈ ਜੀ ਦੀ ਗੱਲ ਸੁਣ ਕੇ ਕਾਲ ਲਾਈ ਅੱਜ
0: ਜੀ,
6: ਵੀ ਅਸੀਂ ਬੜੀ ਬੜੀ ਛੇਤੀ ਪਿੱਛੇ ਛੱਡ ਦਿੰਦੇ ਹਾਂ ਬਾਈ ਜੀ, ਉਹ ਜਿਹੜਾ ਪਿੱਛੇ ਨਿਕਲ ਗਿਆ ਨਾ ਉਹ ਨਿਕਲ ਗਿਆ, ਜਿਹੜਾ ਰਫਤਾਰ ਨਾਲ ਰਲ ਗਿਆ ਤੇ ਉਹ ਰਲ ਗਿਆ, ਕਹਾਣੀ ਇੱਥੇ ਬਣੀ ਪਈ।
0: ਬਿਲਕੁਲ,
6: ਅਸੀਂ ਕਹਿੰਦੇ ਜ਼ਰੂਰ ਹੈਗੇ ਆ ਇਹ ਰਿਸ਼ਤੇ ਜਿਹੜੇ ਨੇ ਜਾਂ ਦੂਜੇ ਵੀ ਉਹ ਐਵੇਂ ਹੋਣਾ ਚਾਹੀਦਾ, ਉਹ ਐਵੇਂ ਹੋਣਾ ਚਾਹੀਦਾ, ਜਿੰਨਾ ਕੁ ਮੈਂ ਇਸ ਸਮਾਜ ਨੂੰ ਜਿੰਨਾ ਕੁ ਮੈਂ ਨੇੜੇ ਵੇਖਿਆ ਨਾ ਬਾਈ
0: ਜੀ,
6: ਇੱਥੇ ਇੱਥੇ ਜੇ ਤੁਹਾਡੀ ਹੋਂਦ ਹੈਗੀ ਆ, ਜੇ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਹਾਡੇ ਨਾਲ ਕੋਈ ਨੀ ਪੁੱਛਦਾ ਬਾਈ ਜੀ, ਕੋਈ ਨੀ ਪੁੱਛਦਾ,
0: ਬਿਲਕੁਲ
6: ਇਸ ਇਹ ਇਹ ਅਟਲ ਸਚਾਈ ਹੈ, ਕੋਈ ਮੰਨੇ ਨਾ ਮੰਨੇ ਇਸ ਗੱਲ,
0: ਬਿਲਕੁਲ ਹੈ ਜੀ, ਬਿਲਕੁਲ
6: ਮੇਰਾ ਛੋਟਾ ਜਿਹਾ
2: ਬਿਲਕੁਲ ਸੱਚੀ ਗੱਲ ਹੈ
0: ਜੀ,
2: ਸੱਚ ਹੈ ਜੀ,
6: ਕਿਉਂਕਿ ਮੈਨੂੰ ਸ਼ਮੀ ਬਾਈ ਜੀ ਮੈਂ ਬਾਈ ਜੀ ਦੀ ਗੱਲ ਸੁਣ ਕੇ ਨਾ ਮੈਨੂੰ ਵਾਕਈ ਲੱਗਿਆ ਵੀ ਇਹਦੇ ਮੈਂ ਨਾ ਜਿੰਨਾ ਕੁ ਨੇੜਿਓ ਵੇਖਿਆ ਸਾਰੇ ਰਿਸ਼ਤਿਆਂ ਨੂੰ
0: ਜੀ,
6: ਮੈਂ ਬਹੁਤ ਨੇੜਿਓ ਵੇਖਿਆ ਸਾਰੀ ਕਹਾਣੀ ਨੂੰ, ਸੱਕੇ ਤੋਂ ਸੱਕੇ ਰਿਸ਼ਤਿਆਂ ਨੂੰ ਵੇਖਿਆ ਬਾਈ ਜੀ, ਮੈਂ ਐਵੇਂ ਕਹਾਂ ਤੁਹਾਨੂੰ,
0: ਬਿਲਕੁਲ ਹੈ ਜੀ,
6: ਇਹ ਇਹ ਇਹ ਅਸਲ ਅਸਲ ਸਚਾਈ ਜ਼ਿੰਦਗੀ ਦੀ ਹੈ ਵੀ ਜੇ ਇਸ ਜ਼ਿੰਦਗੀ ਚ ਕੋਈ ਮੰਨ ਲਓ ਤੁਹਾਡੇ ਨਾਲ ਰਲ ਸਕਦਾ ਕੋਈ ਠੀਕ ਹੈ, ਨਹੀਂ ਜੇ ਫਿਰ ਜਿਹੜਾ ਜਿਹੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਨੇ ਨੀ ਪੁੱਛਣਾ ਹੈਗਾ, ਉਹ ਰਹਿ ਗਿਆ
0: ਜੀ, ਬਿਲਕੁਲ ਹੈ,
6: ਇਹ ਦੌੜ ਐਸੀ ਐਸੀ ਲੱਗੀ ਹੋਈ ਹੈ ਨਾ, ਇਹ ਇਹਦੇ ਚ ਕੁਛ ਨੀ ਬਣ ਸਕਦਾ। ਮੈਂ ਨਾ ਚਲੋ ਜੱਸੀ ਬਾਈ ਵੀ ਦੇਬੀ ਦੀ ਗੱਲ ਸੁਣਾ ਕੇ ਗਿਆ, ਤਾਂ ਮੈਂ ਵੀ ਇੱਕ ਦੇਬੀ ਦੀ ਛੋਟੀ ਜਿਹੀ ਗੱਲ ਕਹਿ ਕੇ ਤੁਹਾਨੂੰ ਗੱਲ ਖਤਮ ਕਰਦਾ,
2: ਲੱਗਦਾ ਹੈ ਆਵਾਜ਼ ਬੰਦ ਹੋ ਗਈ ਹੈ,
0: ਨਹੀਂ ਆ ਰਹੀ ਹੈ ਜੀ ਆਪਣੀ ਜਸ, ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਮੁਕੱਦਰ ਜੀ,
6: ਜੀ ਜੀ ਆਉਂਦੀ ਹੈ
0: ਸ਼ਮੀ ਜੀ, ਆਉਂਦੀ ਹੈ ਆਵਾਜ਼ ਤੁਹਾਨੂੰ, ਹੈਲੋ ਇੱਕ ਮਿੰਟ ਜੀ,
6: ਸ਼ਮੀ ਬਾਈ ਦੀ ਮੇਰੇ ਕੋਲ ਵੀ ਨੀ ਆਉਂਦੀ ਵੇਵਾ,
0: ਨਹੀਂ ਉਹਨਾਂ ਨੇ ਉਧਰੋਂ ਮਿਊਟ ਕਰ ਲਿਆ, ਤਾਂ ਫਿਰ ਜੀ ਇੱਕ ਮਿੰਟ ਜੀ ਕੰਟੀਨਿਊ ਮੁਕੱਦਰ ਬਾਈ ਜੀ, ਹਾਂਜੀ ਤੁਸੀਂ ਬਿਲਕੁਲ ਹੈ ਜੀ,
6: ਆ ਗਈ
0: ਆਉਂਦੀ ਆਉਂਦੀ ਤੁਹਾਡੀ ਆਵਾਜ਼ ਆਉਂਦੀ ਹੈ, ਹਾਂਜੀ ਬਿਲਕੁਲ ਆਉਂਦੀ ਹੈ ਜੀ,
6: ਆਉਂਦੀ ਜੇ ਹੈ
0: ਹਾਂਜੀ,
6: ਪਰਮਾ ਸਾਹਿਬ ਆਉਂਦੀ ਜੇ ਮੇਰੀ ਆਵਾਜ਼ ਆਉਂਦੀ,
0: ਆਉਂਦੀ ਜੇ ਆਉਂਦੀ ਜੇ ਜੀ ਆਉਂਦੀ ਜੇ, ਹਾਂਜੀ
2: ਆਉਂਦੀ ਆਉਂਦੀ ਜੀ,
0: ਆ ਗਈ ਆ ਗਈ ਆ ਗਈ
2: ਜੀ
0: ਜੀ,
6: ਉਹ ਦੇਵੀ ਦੇਵੀ ਕਹਿੰਦਾ ਜਾਣ ਦੀ ਬਾਜ਼ੀ ਲਾ ਕੇ ਵੇਖ
0: ਜੀ,
6: ਤੂੰ ਵੀ ਇੱਕ ਕਮਾ ਕੇ ਵੇਖ,
0: ਵਾਹ ਜੀ,
6: ਜਾਣ ਦੀ ਬਾਜ਼ੀ ਲਾ ਕੇ ਵੇਖ, ਤੂੰ ਵੀ ਇਸ਼ਕ ਕਮਾ ਕੇ ਵੇਖ,
0: ਵਾਹ,
6: ਤੂੰ ਹੀ ਤੂੰ ਦਾ ਨਾਦ ਸੁਣੇਗਾ ਵਿੱਚੋਂ ਮੈਂ ਹਟਾ ਕੇ ਵੇਖ,
0: ਕਿਆ ਬਾਤ ਹੈ ਜੀ,
6: ਜਿਹਦਾ ਦੂਜਾ ਸਿਰਾ ਨਾ
2: ਦਿੰਦਾ
6: ਉਸ ਗਲੀ ਵਿੱਚ ਆ ਕੇ ਵੇਖ,
0: ਵਾਹ ਜੀ,
6: ਜਾਤਾਂ ਗੋਤਾਂ ਧਰਮਾਂ ਵਾਲਾ ਚਸ਼ਮਾ ਕਿਧਰੇ ਲਾ ਕੇ ਵੇਖ,
0: ਵਾਹ
2: ਲਾ ਕੇ ਵੇਖ,
6: ਦੁਨੀਆਂ ਕਿੰਨੀ ਸੋਹਣੀ ਲੱਗਦੀ, ਦੁਨੀਆਂ ਕਿੰਨੀ ਸੋਹਣੀ ਲੱਗਦੀ, ਨਫ਼ਰਤ ਦਿਲੋਂ ਮਿਟਾ ਕੇ ਵੇਖ,
0: ਕਿਆ ਬਾਤ ਹੈ ਜੀ,
6: ਮਨ ਨੂੰ ਕਿੰਨਾ ਚੈਨ ਹੈ ਮਿਲਦਾ
0: ਜੀ,
6: ਤੂੰ ਕੰਮ ਕਿਸੇ ਦੇ ਆ ਕੇ ਵੇਖ,
0: ਵਾਹ,
6: ਮਸਕਰਾ ਹੋਣਾ ਕਿੰਨਾ ਔਖਾ
0: ਜੀ,
6: ਮਸਕਰਾ ਹੋਣਾ ਕਿੰਨਾ ਔਖਾ
0: ਜੀ,
6: ਲੱਗ ਜਾਊ ਪਤਾ ਹਸਾ ਕੇ ਵੇਖ
0: ਜੀ,
6: ਨਾ ਆਈਏ ਤਾਂ ਨਾਮ ਬਦਲ ਨਹੀਂ, ਦੇਵੀ ਕਿਤੇ ਬੁਲਾ ਕੇ ਵੇਖ,
0: ਵਾਹ ਜੀ ਕਿਆ ਬਾਤ ਹੈ,
2: ਕਿਆ ਬਾਤ ਹੈ, ਵਾਹ ਵਾਹ,
6: ਇੱਕ ਛੋਟੀ ਜਿਹੀ ਗੱਲ ਹੈ ਸ਼ਮੀ ਬਾਈ ਜੀ, ਮੈਂ ਕਹਿ ਕੇ ਖਤਮ ਕਰਦਾ, ਮੈਨੂੰ ਪਤਾ ਤੁਹਾਡਾ ਟਾਈਮ ਵੀ ਓਵਰ ਹੋਇਆ ਪਿਆ
2: ਜੀ,
6: ਉਹ ਕਹਿੰਦਾ ਦੂਸ ਜਿਵੇਂ ਜੱਸੀ ਬਾਈ ਨੇ ਗੱਲ ਕੀਤੀ ਸੀ ਨਾ, ਕਹਿੰਦਾ ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ
0: ਜੀ,
6: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ
0: ਜੀ
2: ਜੀ,
6: ਧਰਮਾਂ ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ, ਸਿਰਫ ਧਰਮਾਂ ਤੋਂ ਇੱਕ ਦੂਜੇ ਨੂੰ ਕੋਈ ਖਤਰਾ ਨਹੀਂ, ਸਿਰਫ ਬੰਦੇ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਖਤਰਾ,
0: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ,
2: ਵਾਹ ਜੀ ਵਾਹ,
6: ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ, ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ, ਮੈਨੂੰ ਭੁੱਲ ਜਾਂਦੀ ਉਹ, ਮੈਂ ਕਹਿੰਦਾ ਦੇਵੀ ਦੇ ਸ਼ੇਰ ਵਾਲੇ ਲੰਮੇ ਹੁੰਦੇ ਨੇ, ਕੋਈ
0: ਨੀ ਕਹਿੰਦੇ ਛੋਟੇ ਕਰ ਲਿਆ ਕਰੋ ਬਾਈ,
6: ਆ ਗਿਆ ਯਾਦ, ਉਹ ਕਹਿੰਦਾ ਉਹ ਕਹਿੰਦਾ ਵੀ ਧਰਮਾਂ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਤੋਂ ਜਿਆਦਾ ਐਸੇ ਹੁਕਮਰਾਨ ਤੋਂ ਖਤਰਾ,
0: ਵਾਹ ਜੀ
6: ਝੂਠੀਆਂ ਆ ਵੇਖੋ ਗੱਲ ਇੱਥੇ ਆਂਦਾ ਵੀ ਝੂਠੀਆਂ ਤਾਰੀਫਾਂ ਕਰੇ
0: ਜੀ
6: ਕਮੀ ਨਾ ਦੱਸੇ
0: ਜੀ
6: ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ ਬਚਿਓ ਯਾਰੋ ਐਸੇ ਕਦਰਦਾਨ ਤੋਂ ਖਤਰਾ
0: ਕਿਆ ਬਾਤ ਹੈ
2: ਕਦਰਦਾਨ ਤੋਂ ਖਤਰਾ
6: ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਦੇਵੀ ਨੂੰ ਰਹਿੰਦਾ ਆਪਣੀ ਜਾਨ ਤੋਂ ਖਤਰਾ
0: ਕਿਆ ਬਾਤ ਹੈ ਬਹੁਤ ਖੂਬ
6: ਮੈਂ ਮਾਫ਼ੀ ਚਾਹੁੰਦਾ ਮੈਂ ਨਾ ਬਾਈ ਜੀ ਤੇ ਮੈਨੂੰ ਗੱਲ ਉਹਨਾਂ ਬਹੁਤ ਸੋਹਣੀ ਲੱਗੀ ਹੈ ਵੀ ਆਪਣੀ ਨਾ ਜੇ ਅਸੀਂ ਜਾਉਣਾ ਹੈ ਤਾਂ ਹੋਂਦ ਦਰਜ ਕਰਾਉਣੀ ਪੈਂਦੀ ਹੈ ਨਹੀਂ ਜੇ ਬਸ ਫਿਰ ਪਿੱਛੇ ਰਹਿ ਜਾਂਦੀ
0: ਹੈ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ ਥੈਂਕ ਯੂ
2: ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਚਲਤੀ ਕਾ ਨਾਮ ਗਾੜੀ ਵਾਲਾ ਮਾਹੌਲ ਹੋ ਜਾਂਦਾ ਜੀ ਬਿਲਕੁਲ
6: ਚਲਤੀ ਕਾ ਨਾਮ ਗਾੜੀ ਹੈ ਜੀ ਮੁਹੱਬਤ ਜ਼ਿੰਦਾਬਾਦ ਤੇ
0: ਜ਼ਿੰਦਗੀ ਜ਼ਿੰਦਾਬਾਦ
6: ਸ਼ਮੀ ਬਾਈ ਜੀ
2: ਜ਼ਿੰਦਗੀ ਜ਼ਿੰਦਾਬਾਦ ਜੀ
6: ਅਸੀਂ ਉਹ ਅਸੀਂ ਨਾ ਰਹੀਏ
0: ਜੀ
6: ਅਸੀਂ ਪਿੱਛੇ ਛੁੱਟ ਜਾਈਏ ਜਾਂ ਕਿਤੇ ਛੁੱਟ ਜਾਈਏ
0: ਜੀ
6: ਪਰ ਮੁਹੱਬਤ ਜ਼ਿੰਦਾਬਾਦ ਰਹੂਗੀ ਜੀ
0: ਅਸੀਂ
6: ਇਹੀ
2: ਜ਼ਿੰਦਾਬਾਦ
0: ਨਹੀਂ ਰਿਕਾਰਡਾਂ ਚ ਵੱਜਦੇ ਰਹਿਣਾ ਜੀ ਆਪਾਂ ਇੱਕ ਦੂਸਰੇ
2: ਦੇ ਵਿੱਚ ਬਿਲਕੁਲ ਜੀ
0: ਦੇਖੋ ਰਿਕਾਰਡ ਹੋ ਰਿਹਾ ਦੁਨੀਆਂ ਦੇ ਵਿੱਚ ਸਾਰਾ ਕੁਝ ਹੀ ਰਹਿਣਾ ਇਹ
6: ਨਹੀਂ
0: ਜੀ
6: ਅਸੀਂ ਉਹੀ ਗੱਲ ਇਹ ਦੁਨੀਆਂ ਦੀ ਭੱਜ ਦੌੜ ਚ ਘੱਟੋ ਘੱਟ ਆਪਣੇ ਜਿਹੜੇ ਜਿਗਰੀ ਤੁਸੀਂ ਹੋ ਗਏ ਸ਼ਮੀ ਬਾਈ ਜੀ ਹੋ ਗਏ ਉਹਨਾਂ ਤੋਂ ਅਸੀਂ ਪਿੱਛੇ ਨਾ ਜੇ ਛੁੱਟ ਵੀ ਗਏ ਤਾਂ ਜੇ ਹੁਣ ਉਹੀ ਗੱਲ ਜੇ ਤੁਰ ਕੇ ਦੁਨੀਆਂ ਤੋਂ ਮੁੜ ਕੇ ਉਹ ਵੀ ਇੱਕ ਉਹ ਹੁੰਦਾ ਵੀ ਇੱਕ ਝੂਠਾ ਜਿਹਾ ਦਿਲਾਸਾ ਹੀ ਹੁੰਦਾ
0: ਮੈਂ
6: ਕੋਈ ਯਾਦ ਕਰਦਾ ਕਿ ਨਹੀਂ ਕਰਦਾ
0: ਬਿਲਕੁਲ
6: ਭਾਵੇਂ ਤੁਸੀਂ ਰੋਜ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੇ ਸ਼ੁਰੂ ਹੋਣ ਤੋਂ ਬਾਅਦ ਯਾਦ ਕਰੀ ਕਿੰਨੇ ਪੁੱਛਣਾ
0: ਬਾਬਾ
6: ਇਸੇ ਕਰਕੇ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਹੈ ਜਹਾਂ ਕੱਲ ਕਿਆ ਹੋ ਕਿਸਨੇ
0: ਜਾਣਾ
6: ਮੌਤ ਆਏਗੀ ਇੱਕ ਦਿਨ ਜਾਨ ਜਾਣੀ ਹੈ ਆਏਗੀ ਇੱਕ ਦਿਨ ਐਸੀ ਬਾਤੋਂ ਸੇ ਕਿਉਂ ਘਬਰਾਂ
0: ਵਾਹ ਜੀ ਕਿਆ ਬਾਤ ਹੈ ਜੀ ਸ਼ੁਕਰੀਆ
6: ਜ਼ਿੰਦਗੀ ਨੂੰ ਜਿੰਦਾ ਦਿਲੀ ਨਾਲ ਜਿਉਂ ਬਾਬਿਓ ਆਪਣੇ ਜਿੰਨੇ ਵੀ ਸੱਜਣਾ ਦਾ ਸਾਥ ਹੈ
0: ਬਿਲਕੁਲ
6: ਰਵੇ
0: ਰੰਗੀਨ ਕਰ ਦਿੱਤਾ ਜੀ ਗੁਰੀ ਮਾਨ ਜੀ ਨੇ ਲਿਖਿਆ ਆਪਣੇ ਜੱਸੀ ਬਾਈ ਜੀ ਜਿਹੜਾ ਦੇਵੀ ਬਾਈ ਜੀ ਦੀਆਂ ਸਤਰਾਂ ਸੁਣਾ ਕੇ ਗਏ ਉਸ ਤੋਂ ਬਾਅਦ ਇੱਕ ਸਤਰ ਨੇ ਜਿਹੜੀ ਆ ਭਸੂੜੀ ਪਾਤੀ ਹੈ ਕਹਿੰਦੇ ਮੈਂ ਜਿਨ੍ਹਾਂ ਨੂੰ ਰਾਜਸਥਾਨ ਤੋਂ ਡੋਡੇ ਦਵਾ ਨਾ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਸੈਣੀ ਸਾਹਿਬ ਭਾਰਤ ਵੀਰ ਇਹ ਮੇਰੀ ਰਚਨਾ ਜੀ ਤੇ ਥੱਲੇ ਜੀ ਐਨ ਪੂਰੀ ਐਡਰੈਸ ਹੋ ਰਹੇ ਨੇ ਜੀ ਸਾਨੂੰ ਵੀ ਪਹੁੰਚਾਓ ਜੀ ਸਾਨੂੰ ਵੀ ਪਹੁੰਚਾਓ ਜੀ ਤੇ ਗੁਰਮੇਲ ਦਾਦੂ ਜੀ ਸਤਿ ਸ੍ਰੀ ਅਕਾਲ ਜੀ ਆਨੋ ਜੀ ਸਵਾਗਤ ਹੈ ਬਾਈ ਜੀ ਕੈਨੇਡਾ ਵਾਲਿਓ
7: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਭਿੰਦਰ ਜੀ ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਦੁਆਬਾ ਟੀਮ ਨੂੰ
0: ਸਤਿ ਸ੍ਰੀ ਅਕਾਲ ਜੀ ਜੀ ਆਨੋ ਜੀ
7: ਹਾਂਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
0: ਜੀ
7: ਤੇ ਅੱਜ ਚਲੋ ਆ ਲਾਈਵ ਥੋੜਾ ਸੁਣਨ ਦਾ ਮੌਕਾ ਮਿਲਿਆ ਸਾਰੇ ਵੀਰ
0: ਜੀ
7: ਜਿਵੇਂ ਆਪਣੇ ਬਾਈ ਜੀ ਔਲਖ ਸਾਹਿਬ ਗੱਲ ਕਰਕੇ ਗਿਆ ਵੀ ਮੈਂ ਨਾ ਤਕਰੀਬਨ ਜਦੋਂ ਪ੍ਰੋਗਰਾਮ ਸੁਣਦਾ ਹੁੰਦਾ ਜੀ ਮੇਰੇ ਜਿੰਨੇ ਵੀ ਆਪਣੇ ਪਹਿਲਾਂ ਦੇ ਪ੍ਰੋਗਰਾਮ ਨਾਲ ਪੁਰਾਣੇ ਜੁੜੇ ਮੇਰੇ ਤਕਰੀਬਨ ਹੀ ਯਾਦ ਆਉਂਦੇ ਰਹਿੰਦੇ ਆ ਜੀ
0: ਹਾਂਜੀ
7: ਤੇ ਜਿਵੇਂ ਆ ਚਹਿਲ ਸਾਹਿਬ ਜੁੜ ਕੇ ਗਿਆ ਮੇਰੇ ਕਈ ਦਿਨਾਂ ਤੋਂ ਨਾ ਚਹਿਲ ਸਾਹਿਬ ਵੀ ਮੇਰੇ ਦਿਮਾਗ ਚ ਆਈ ਜਾਂਦੇ ਸੀ ਪਤਾ ਨੀ
0: ਕਿੱਥੇ ਲਖ ਸ਼੍ਰੀ ਰਾਮ ਦੇਖ ਲੋ ਸੰਪਰਕ ਪਹੁੰਚ ਜਾਂਦਾ ਜੀ ਦੋ ਯਾਦ ਕਰਦੇ ਇੱਕ ਦੂਜੇ
7: ਨੂੰ ਬਿਲਕੁਲ ਮੈਂ ਨਾ ਸੱਚੀ ਗੱਲ ਕਹਿਣਾ ਜੀ ਤੇ ਜਿਵੇਂ ਆਪਣੇ ਨਾਲ ਲਸ਼ਕਰੀ ਰਾਮ ਜੱਖੂ ਜੀ ਆ ਜਾਂ ਆਪਣੇ ਇੱਕ ਭਾਜੀ ਗੁਰਨੇਕ ਸਿੰਘ ਹਾਂਜੀ ਤੇ ਹੋਰ ਵੀ ਆਪਣੇ ਪੁਰਾਣੇ ਸੱਜਣ ਜਿਵੇਂ ਇੱਕ ਅਮਰੀਕਾ ਤੋਂ ਕਦੇ ਆਪਣੇ ਕੰਕਲ ਆਉਂਦੇ ਹੁੰਦੇ ਸੀ ਤੇ
0: ਹਰਮਿੰਦਰ ਚਾਹ
7: ਇੱਕ ਚਹਿਲ ਸਾਹਿਬ ਹਾਂ ਉਹ ਤਾਂ ਕਿਆ ਬਾਤ ਆ ਜੀ ਤੇ ਆਪਣੇ ਬਾਈ ਸਤਪਾਲ ਬਰਾੜ ਸਾਹਿਬ ਜੀ
0: ਹਾਂਜੀ ਬਿਲਕੁਲ
7: ਤੇ ਤਕਰੀਬਨ ਮੈਂ ਜੇ ਨਾਂ ਲੈਣ ਲੱਗਿਆ ਤਾਂ ਬਹੁਤ ਸਾਰੇ ਹੋ ਜਾਣੇ ਮੈਂ ਨਾ ਜਦੋਂ ਤੋਂ ਰੇਡੀਓ ਸੁਣਨ ਲੱਗਿਆ ਜੀ ਕੋਰੋਨਾ ਟਾਈਮ ਤੋਂ ਲੈ ਕੇ
0: ਜੀ
7: ਤੇ ਕੱਲਾ ਕੱਲੇ ਬੰਦੇ ਦੀ ਇੱਕ ਵੱਖਰੀ ਜਿਵੇਂ ਕਹਿ ਲਓ ਨਾ ਆਪਣੇ ਜਿਵੇਂ ਰੱਖੜੇ ਨੀ ਬਣੇ ਹੁੰਦੇ ਆਪਾਂ ਰੱਖੜਿਆਂ ਦੇ ਵਿੱਚ ਉਹ ਰੱਖੇ ਹੁੰਦੇ ਆ ਆਪਾਂ ਸਾਰਾ ਕੁਛ ਜਿਵੇਂ ਮਸਾਲੇ ਵਾਲੀ ਰੱਖੀ ਹੁੰਦੀ ਮਿਰਚਾਂ ਉਹ ਸਾਰਿਆਂ ਦਾ ਅਲੱਗ ਅਲੱਗ ਟੇਸਟ ਆ ਜੀ ਤੇ ਉਹ
0: ਬਿਲਕੁਲ
7: ਮਸਾਲੇਦਾਨੀ ਉਹ ਸਾਰੇ ਨਾ ਉਵੇਂ ਉਵੇਂ ਪਏ ਆਈ ਉਹਦੇ ਵਿਚ
0: ਜੀ
7: ਹਾਂਜੀ ਤੇ ਉਹ ਵਾਕਈ ਬਹੁਤ ਸੋਹਣਾ ਜੀ ਚਹਿਲ ਸਾਹਿਬ ਦੀ ਬਾਤ ਸੁਣੀ ਆ ਤੇ ਦੂਜਾ ਅੱਜ ਦਾ ਜਿਹੜਾ ਪ੍ਰੋਗਰਾਮ ਜਿਵੇਂ ਤੁਸੀਂ ਰੋਟੀ ਕੱਪੜਾ ਮਕਾਨ ਹੈਗਾ ਰੱਖਿਆ ਇੱਕ ਉਹ ਸ਼ੇਕਸਪੀਅਰ ਨੇ ਵੀ ਕਿਤੇ ਲਿਖਿਆ ਸੀ ਉਹ ਕਹਿੰਦਾ ਵੀ ਨਰਕਾਂ ਦੇ ਵਿੱਚ ਤਾਂ ਨਰਕ ਤਾਂ ਹੁਣ ਖਾਲੀ ਹੋ ਗਿਆ ਕਿਉਂਕਿ ਸਾਰੇ ਸਥਾਨ ਆ ਜਿਹੜੇ ਉਹ ਧਰਤੀ ਤੇ ਆ ਗਏ

0: ਜਾਂ ਇਵਨ ਉਹਨੂੰ ਸੈਲਟਰ ਦੇ ਦਿਓ, ਉਹਨੂੰ ਉਨੀ ਖੁਸ਼ੀ ਨਹੀਂ ਹੋਣੀ ਜਿੰਨੀ ਖੁਸ਼ੀ ਤੁਸੀਂ ਉਹਨੂੰ ਕੈਸ਼ ਦਿਓਗੇ ਉਹਦੇ ਨਾਲ
1: ਕੈਸ਼
0: ਹੋਣੀ।
1: ਦਿਓਗੇ ਜੀ, ਬਿਲਕੁਲ ਹੈ ਜੀ।
0: ਹਾਂਜੀ, ਕਿਉਂਕਿ ਕੈਸ਼ ਦਾ ਮਤਲਬ ਇਹ ਆ, ਉਹ ਕਹਿੰਦਾ ਵੀ ਇਹ ਜ਼ਰੂਰਤਾਂ ਤਾਂ ਤੁਹਾਨੂੰ ਦੇਣਗੀਆਂ, ਪਰ ਜਿਹੜੀਆਂ ਮੇਰੀਆਂ ਜ਼ਰੂਰਤਾਂ ਉਹ ਤੁਹਾਡੀਆਂ ਇਹਦੇ ਨਾਲ ਨਹੀਂ, ਉਹ ਮੈਨੂੰ ਕੈਸ਼ ਨਾਲ ਪੂਰੀਆਂ ਹੋਣਗੀਆਂ
1: ਜੀ।
0: ਤੇ ਉਹ ਇਸ ਕਰਕੇ ਜੀ ਇਹ
1: ਬਿਲਕੁਲ
0: ਮੁੱਢਲੀਆਂ ਜ਼ਰੂਰਤਾਂ ਤਾਂ ਕਹਿ ਲਓ ਵੀ ਇਹਦੇ ਨਾਲ ਜੇ ਦੇਖਿਆ ਜਾਵੇ ਨਾ ਜੀ, ਤੁਸੀਂ ਇੱਕ ਦੇਖੋ ਜੀ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਵੀ ਹੋ ਜਾਣ, ਸਾਰਾ ਕੁਝ ਤਾਂ ਚੱਲਦਾ ਰਹਿੰਦਾ, ਪਰ ਜਿਹੜੀਆਂ ਦੂਜੀਆਂ ਜ਼ਰੂਰਤਾਂ ਉਹਨਾਂ ਦੇ ਨਾਲ ਤਾਂ ਕਿੰਨਾ ਘਮਸਾਨ ਮੱਚਿਆ ਹੋਇਆ ਜੀ।
1: ਜੀ
0: ਤੁਸੀਂ ਜਿਵੇਂ ਇੰਟਰਨੈਟ ਆ ਜੀ, ਇੰਟਰਨੈਟ ਹੁਣ ਜੇ ਨਾ ਹੋਵੇ ਉਹਨੂੰ ਬੰਦ ਕਰ ਦਿਓ,
1: ਜੀ
0: ਇੰਟਰਨੈਟ ਤੇ ਹੀ ਕਿੰਨਾ ਕੁਛ ਆਪਾਂ ਤਾਂ ਚਲੋ ਇੱਕ ਮੈਂ ਕਹਿਣਾ ਜੀ, ਹੁਣ ਮੇਰੀ ਏਜ ਦੇ ਹਿਸਾਬ ਨਾਲ ਜਿਵੇਂ ਇੱਕ ਇਹੋ ਜਿਹੀ ਜਨਰੇਸ਼ਨ ਆ ਜੀ, ਤੇ
1: ਜੀ
0: ਕਿੱਥੋਂ ਲੈ ਕੇ ਆਪਾਂ ਚੱਲੇ ਆ ਜੀ, ਆਪਾਂ ਫੱਟੀਆਂ ਦੇ ਉੱਤੇ
1: ਬਿਲਕੁਲ
0: ਪੂਰਨੇ ਪਵਾ ਕੇ ਮਾਸਟਰਾਂ ਤੋਂ ਉਹਦੇ ਉੱਤੇ ਕਾਲੀ ਸ਼ਾਹੀ ਦੇ ਨਾਲ ਵੀ ਲਿਖਦੇ ਰਹੇ ਆ,
1: ਜੀ
0: ਆਪਾਂ ਨੂੰ ਤਾਂ ਉਹ ਵੀ ਜ਼ਿਆਦਾ ਵੀ ਫੱਟੀਆਂ ਤੇ
1: ਬਿਲਕੁਲ
0: ਪੂਰਨੇ, ਹੁਣ ਇਹ ਇਹ ਇਹ ਤਾਂ ਇੱਕ ਜਿਵੇਂ ਕਹਿ ਲਓ ਵੀ ਮਿਊਜ਼ੀਅਮ ਚ ਰੱਖਣ ਵਾਲੀਆਂ ਚੀਜ਼ਾਂ ਹੋ ਗਈਆਂ,
1: ਜੀ
0: ਜੇ ਹੁਣ ਫੱਟੀ ਆ ਤੇ ਉਹਦੇ ਨਾਲ ਕਲਮ ਦਬਾਤ
1: ਬਿਲਕੁਲ
0: ਉੱਥੇ
1: ਵਧੀਆ
0: ਮਿਊਜ਼ੀਅਮ ਚ
1: ਤਰ੍ਹਾਂ
0: ਰੱਖੀ ਹੋਵੇ ਤਾਂ ਉਹ
1: ਬਿਲਕੁਲ ਹੈ ਜੀ।
0: ਹਾਂਜੀ, ਉਹ ਕਲਮ ਦਬਾਤ ਤੇ ਫੱਟੀ ਰੱਖੀ ਹੋਵੇ, ਅੱਜ ਕੱਲ ਦੇ ਬੱਚੇ ਪੁੱਛਣਗੇ ਵੀ ਇਹ ਕੀ ਆ, ਉਹਨਾਂ ਨੂੰ ਦੱਸਣਾ ਪੈਣਾ ਆਪਾਂ ਨੂੰ
1: ਸਲੇਟ ਹੁੰਦੀ
0: ਵੀ
1: ਸੀ
0: ਇਹ
1: ਪਹਿਲਾਂ
0: ਭਾਈ
1: ਜੀ। ਹਾਂਜੀ
0: ਸਲੇਟ ਸਲੇਟ ਹੁੰਦੀ ਸੀ ਜੀ,
1: ਜੀ
0: ਉਹਨਾਂ ਨੂੰ ਬਿਲਕੁਲ ਦੱਸਣਾ ਪੈਣਾ ਵੀ ਇਹ ਭਾਈ ਫੱਟੀ ਆ,
1: ਜੀ
0: ਇਹ ਜਦੋਂ ਅਸੀਂ ਨਵੀਂ ਲਿਆਉਂਦੇ ਸੀ ਫਿਰ ਉਹਦੇ ਤੇ ਗੋਹਾ ਲਾ ਕੇ ਉਹਨੂੰ ਰੱਖਦੇ ਸੀ 2-3 ਦਿਨ, ਫਿਰ ਉਦੋਂ ਬਾਅਦ ਉਹ ਸਾਫ ਹੁੰਦੀ ਸੀ, ਫਿਰ
1: ਉਹਨਾਂ ਨੇ
0: ਕਿਤੇ
1: ਪਤਾ ਹੀ ਕਹਿਣਾ ਜਦੋਂ
0: ਉਹਦੀ
1: ਗੋਹੇ ਦਾ ਨਾਲ ਉਹ ਸ਼ਿਟ
0: ਉਹ ਚਿੱਟਾ ਉਹ ਆਪਾਂ ਤਾਂ ਪੂਰਾ ਉਹਨੂੰ ਗੋਹੇ ਨਾਲ ਲਾ ਕੇ ਉਹ ਸਾਰਾ ਕੁਝ ਜਿੱਤੇ ਉਹਦੇ ਤੇ। ਹਾਂਜੀ, ਫਿਰ ਬਾਅਦ ਦੇ ਵਿੱਚ ਉਹ ਜਿਹੜੀ ਗਾਜ ਨੀ ਆਪਾਂ ਕਹਿੰਦੇ ਹੁੰਦੇ, ਗਾਜ ਨੀ ਕਹਿੰਦੇ ਹੁੰਦੇ ਚੀਕਣੀ ਮਿੱਟੀ, ਉਹ ਕਈ ਵਾਰੀ ਹੱਟੀ ਤੋਂ ਸਪੈਸ਼ਲ ਉਹ ਲੈ ਕੇ ਆਉਣੀ
1: ਜੀ,
0: ਉਹ ਤੇ ਉਹ ਓਦਾਂ ਦੀਆਂ ਉਹ ਫਿਰ ਉਹ ਕੀ ਬਾਤਾਂ ਜੀ, ਉਹ
1: ਖਾ
0: ਜਿਹੜੀਆਂ
1: ਵੀ ਲੈਣੀ,
0: ਯਾਦਾਂ ਜਿਹੜੀਆਂ
1: ਗਾਜ ਨੀ ਖਾ ਵੀ ਲੈਣੀ,
0: ਉਹਨਾਂ ਵਿੱਚ ਖਾਣ ਵਾਲੇ ਵੀ ਹੁੰਦੇ ਸੀ ਸੱਜਣ, ਤੇ ਸਾਡੇ ਮੇਰੇ ਜ਼ਿਆਦਾ ਜੀ ਜਦੋਂ ਅਸੀਂ ਮੇਰੇ ਬਚਪਨ ਦੇ ਬਹੁਤ ਦੂਰ, ਸਾਡੇ ਨਾ ਸਕੂਲ ਦੇ ਸਾਹਮਣੇ ਇੱਕ ਬੋਰਡ ਦਾ ਦਰਖਤ ਆ ਜੀ ਬਹੁਤ ਵੱਡਾ, ਹੁਣ ਵੀ ਹੈਗਾ ਚਲੋ ਬਹੁਤ ਪੁਰਾਣਾ ਦਰਖਤ ਆ ਬੋਰਡ ਦਾ, ਜਦੋਂ ਅਸੀਂ ਸਕੂਲ ਦੇ ਗੇਟ ਚੋਂ ਨਿਕਲਦੇ ਸੀ ਨਾ, ਉਹ ਜਮਾ ਸਾਹਮਣੇ ਸੀ ਮੰਨ ਲਓ ਇੱਕ ਐਵੇਂ ਕੱਲਾ ਸਕੂਲ ਦਾ ਨੰਗੜ, ਅਸੀਂ ਫਿਰ ਜਦੋਂ ਛੁੱਟੀ ਹੋਣੀ ਅਸੀਂ ਇੱਕ ਦੂਜੇ ਨਾਲ ਕਹਿੰਦੇ ਵੀ ਆਪਾਂ ਫੱਟੀਆਂ ਦੀ, ਤੇਰੀ ਫੱਟੀ ਤਕੜੀ ਆ ਕਿ ਮੇਰੀ ਫੱਟੀ ਤਕੜੀ ਆ, ਉਹਦੇ ਨਾਲ ਫੱਟੀਆਂ ਤੋੜੀਆਂ ਵੀ ਬਹੁਤ ਆਈ ਬੋਰਡ ਦੇ ਨਾਲ ਮਾਰ ਮਾਰ ਕੇ ਜੀ।
1: ਆਪਣੇ ਉਹਨਾਂ ਸਮਿਆਂ ਦੇ ਵਿੱਚ ਗੂੰਦ ਕਿੱਥੇ ਹੁੰਦਾ ਸੀ, ਇੱਕ ਉਹ ਹਰੀ ਜਿਹੀ ਦਬਾਤ ਹੁੰਦੀ ਸੀ ਛੋਟੀ ਜਿਹੀ ਡੱਬੇ, ਉਹ ਜ਼ਰੂਰ ਮਿਲ ਜਾਂਦਾ ਸੀ ਅੱਟੀ ਤੋਂ, ਨਹੀਂ ਤਾਂ ਲੇਟੀ ਹੁੰਦੀ ਸੀ ਜਾਂ ਫਿਰ ਲਸੂੜੀਆਂ ਨੂੰ ਤੋੜ ਕੇ ਤੇ ਉਹਨਾਂ ਨੂੰ ਮਲ ਮਲ ਕੇ ਮਤਲਬ ਕਿ ਪੇਪਰ ਜੋੜ ਲੈਂਦੇ ਹੁੰਦੇ ਸੀ।
0: ਹਾਂਜੀ ਹਾਂਜੀ ਬਿਲਕੁਲ, ਉਹ ਗੂੰਦ ਉਹਦਾ ਮਤਲਬ ਹੁਣ ਜਿਵੇਂ ਇਹ ਚੀਜ਼ਾਂ ਜੀ, ਹੁਣ ਇਹ ਆਪਾਂ ਤੋਂ ਚਾਰ ਲੈਣ ਵਾਲੀ ਕਾਪੀ ਦੇ ਵਿੱਚ ABC ਸਿੱਖੀ ਹੈ ਜੀ ਆਪਾਂ
1: ਜੀ,
0: ਉਹ ਵੀ ਇਹ ਉਹ ਮੈਨੂੰ ਕਈ ਵਾਰੀ ਤਾਂ ਜੀ ਉਹ ਕਨਫਿਊਜ਼ਨ ਹੋ ਜਾਂਦੀ, ਜਦੋਂ ਛੋਟੀ ABC ਹੁਣੀ ਇਹ ਭਾਈ ਵਿਚਾਲੇ ਵਾਲੀਆਂ 2 ਲਾਈਨਾਂ ਚ ਆਊਗੀ,
1: ਹਾਂਜੀ
0: ਫਿਰ ਉਹ ਤਾਂ ਵਾਲੀਆਂ ਚ ਪੀ ਥੱਲੇ ਵਾਲੀਆਂ ਚ, ਕਿਉਂ ਉਹ ਲੈਣਾ ਦਾ ਹੀ ਨੀ ਸਮਝ ਆਉਂਦਾ ਹੁੰਦਾ ਸੀ ਵੀ ਦਾਂ ਵਾਲੀਆਂ ਲੈਣਾ ਚ ਲਿਖੀਏ ਕਿ ਥੱਲੇ ਵਾਲੀਆਂ ਚ ਲਿਖੀਏ।
1: ਬਿਲਕੁਲ ਹੈ ਜੀ।
0: ਤੇ ਚਲੋ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਮੈਂ ਤਾਂ ਵੈਸੇ ਹਾਜ਼ਰੀ ਲਵਾਉਣੀ ਸੀ,
1: ਥੈਂਕ ਯੂ ਬਾਈ ਜੀ,
0: ਤੇ ਬਹੁਤ ਸੋਹਣਾ ਐਪਰੀਸ਼ੀਏਟ ਕਰਨਾ, ਰੋਜ਼ ਪ੍ਰੋਗਰਾਮ ਸੁਣੀਦਾ ਐਵਰੀ ਡੇ,
1: ਥੈਂਕ ਯੂ,
0: ਤੇ ਬੜਾ ਸੋਹਣਾ ਚਲੋ ਰਿਕਾਰਡਿੰਗ ਸੁਣ ਲਈ ਦੀ ਆ
1: ਜੀ,
0: ਤੇ ਬਹੁਤ ਹੀ ਸੋਹਣਾ, ਚੱਲਦੇ ਰਹੋ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਜੀ, ਸਾਰੇ
2: ਸੱਜਣਾਂ
0: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਜੀ,
1: ਪੁਰਾਣਿਆਂ
0: ਨੂੰ ਨਵਿਆਂ ਨੂੰ ਸਾਰਿਆਂ ਨੂੰ ਜੀ,
1: ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਤੇ ਸ਼ੰਮੀ ਜੀ ਅੱਜ ਦਾ ਚੈਪਟਰ ਫਿਰ ਆਪਾਂ ਸਮੇਟ ਰਹੇ ਹਾਂ, ਤੇ ਜਾਂਦੇ ਜਾਂਦੇ ਇਹ ਸਾਰੇ ਮੁੱਦੇ ਦੇ ਉੱਤੇ ਸਮੇਟਣ ਦੀ ਜ਼ਿੰਮੇਵਾਰੀ ਤੁਹਾਨੂੰ ਦਿੰਦੇ ਹਾਂ ਜੀ, ਤੇ ਮਾਈਕ ਸੰਭਾਲੋ ਜੀ।
2: ਬਿਲਕੁਲ ਭਰ ਸਾਹਿਬ, ਜਿੰਨੀਆਂ ਅੱਜ ਗੱਲਾਂ ਬਾਤਾਂ ਹੋਈਆਂ, ਵਾਕਈ ਬਾਕਮਾਲ ਜਿਹੜੀ ਚਰਚਾ ਹੋਈ ਆ, ਹਾਂਜੀ, ਰੋਟੀ ਕੱਪੜਾ ਔਰ ਮਕਾਨ ਦਾ ਸਿਲਸਿਲਾ ਇੰਨਾ ਲੰਬਾ ਹੋ ਜਾਏਗਾ ਕਿ ਘੜੀ ਦੀਆਂ ਸੂਈਆਂ ਵੀ ਚੱਕਰ ਖਾ ਜਾਣ
1: ਜੀ,
2: ਤੋ ਬੰਦਾ ਤੇ ਮਤਲਬ ਕਿਹਦਾ ਪਾਣੀ ਹਾਰਾ, ਇਹ ਤੇ ਵੱਖਰੀ ਗੱਲ ਆ
1: ਜੀ।
2: ਤੋ ਕੁਦਰਤੀ ਜਿਹੜੀ ਗੱਲ ਆ ਨਾ, ਉਹ ਇਹੀ ਜਿਹੜੀ ਕੁਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਭਾਈ ਠੀਕ ਆ, ਇਹ ਸਾਡੀਆਂ ਬੁਨਿਆਦੀ ਲੋੜਾਂ ਹੈਗੀਆਂ, ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ।
1: ਬਿਲਕੁਲ।
2: ਤੋ ਸਾਡਾ ਜੋ ਬੀਇੰਗ ਟੂ ਬਿਕਮਿੰਗ ਵਾਲਾ ਜਿਹੜਾ ਸਫ਼ਰ ਹੈ ਨਾ
1: ਜੀ,
2: ਜੋ ਕਹਿ ਲਓ ਵੀ ਆਦਮੀ ਤੋਂ ਇਨਸਾਨ ਬਣਨ ਵਾਲਾ ਜਿਹੜਾ ਸਫ਼ਰ ਆ, ਉਹ ਇਹ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ।
1: ਬਿਲਕੁਲ ਹੈ ਜੀ।
2: ਉਸ ਤੋਂ ਬਾਅਦ ਹੀ ਯਾਤਰਾ ਜਿਹੜੀ ਅੱਗੇ ਚੱਲਦੀ ਹੈ, ਆਪਾਂ ਐਕਸਪਲੋਰ ਕਰਦੇ ਹਾਂ ਆਲੇ ਦੁਆਲੇ ਨੂੰ, ਆਪਾਂ ਵੇਖਦੇ ਹਾਂ, ਸੁਣਦੇ ਹਾਂ, ਅਬਜ਼ਰਵ ਕਰਦੇ ਹਾਂ, ਔਰ ਫਿਰ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਕਿ ਆਪਾਂ ਨਵੀਆਂ ਖੋਜਾਂ ਕਰਦੇ ਹਾਂ ਤੇ ਨਵੀਆਂ ਲਿਖਤਾਂ ਲਿਖਦੇ ਹਾਂ, ਔਰ ਫਿਲੋਸਫੀ ਦੀ ਗੱਲ ਹੁੰਦੀ ਹੈ, ਸਾਇੰਸ ਦੀ ਗੱਲ ਹੁੰਦੀ ਹੈ, ਉਹ ਅੱਗੇ ਚੱਲਦਾ ਸਾਰਾ ਸਿਲਸਿਲਾ, ਐਜੂਕੇਸ਼ਨ ਦੀ ਗੱਲ ਚੱਲਦੀ ਹੈ। ਤੋ ਇਹ ਬਹੁਤ ਜ਼ਰੂਰੀ ਹੈ ਜੀ, ਇਹ ਬੁਨਿਆਦੀ ਲੋੜਾਂ ਨੇ, ਇਹਨਾਂ ਦੀ ਪੂਰਤੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਕਿਵੇਂ ਪੂਰੀਆਂ ਹੁੰਦੀਆਂ ਨੇ, ਬੰਦੇ ਦੀ ਆਪਣੀ ਮਿਹਨਤ ਹੈ, ਔਰ ਜੋ ਸਿਸਟਮ ਹੈ ਜਿਹ ਚ ਬੰਦਾ ਰਹਿ ਰਿਹਾ ਹੈ, ਜਿਸ

0: ਖਿੱਤੇ ਚ ਰਹਿ ਰਿਹਾ
1: ਜੀ
0: ਉਹ ਵੀ ਨਿਰਭਰ ਕਰਦਾ ਕਿ ਉੱਥੇ ਕਿਹੋ ਜਿਹੇ ਹਾਲਾਤ ਹੈ। ਤੋ
1: ਬਿਲਕੁਲ
0: ਕੁੱਲ ਮਿਲਾ ਕੇ ਕਹਿ ਲਓ ਕਿ ਜ਼ਰੂਰੀ ਹੈ ਭਾਰਤ ਸਾਹਿਬ ਕਿ ਅਸੀਂ ਜਾਗਰੂਕ ਰਹੀਏ, ਜਿਹੜੀ ਚੇਤਨਾ ਹੈ ਨਾ
1: ਜੀ
0: ਜੋ ਆਪਣੇ ਮਨ ਦੀ ਜਿਹੜੀ ਆਪਾਂ ਕਹਿ ਲਓ ਵੀ ਹਮੇਸ਼ਾ ਕੁਛ ਸਿੱਖਦੇ ਰਹਿਣ ਦੀ, ਕੁਛ ਨਵਾਂ ਕਰਦੇ ਰਹਿਣ ਦੀ ਜਿਹੜੀ ਜਿਗਿਆਸਾ ਹੈ
1: ਜੀ
0: ਉਹ ਕਦੇ ਮਰਨ ਨਹੀਂ ਦੇਣੀ ਚਾਹੀਦੀ।
1: ਜੀ
0: ਤੋ ਬਾਕੀ ਅੱਜ ਬਹੁਤ ਵਧੀਆ ਲੱਗਿਆ ਜਿਵੇਂ ਹੋਂਦ ਦੀ ਗੱਲ ਵੀ ਹੋਈ ਹੈ।
1: ਬਿਲਕੁਲ
0: ਹੋਂਦ ਜਿਹੜੀ ਹੈ ਨਾ ਜਿਵੇਂ ਚਾਲ ਸਾਹਿਬ ਗੱਲ ਕਰਕੇ ਗਏ, ਇਹ ਤਾਂ ਇਹ ਸਾਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ।
1: ਬਹੁਤ ਵੱਡਾ ਜੀ,
0: ਇਹ ਹੋਂਦ ਦਾ ਹੀ ਜਿਹੜਾ ਯੁੱਧ
1: ਘਾਲ
0: ਹੈ,
1: ਦਾ
0: ਲੜਾਈ
1: ਘਾਲ
0: ਹੈ,
1: ਆਇਆ
0: ਉਹ ਚੱਲ
1: ਇਨਸਾਨ
0: ਰਹੀ
1: ਜਦੋਂ
0: ਹੈ।
1: ਦੀ ਦੁਨੀਆ ਬਣੀ ਹੈ ਜੀ। ਬਿਲਕੁਲ ਹੈ,
0: ਬਿਲਕੁਲ ਜੀ। ਨਾਮ ਬੰਦੇ ਨੇ ਆਪਣਾ ਖੁਦ ਨਹੀਂ ਰੱਖਿਆ ਹੁੰਦਾ, ਪਰ ਉਸ
1: ਜੀ
0: ਨਾਮ ਨੂੰ ਚਮਕਾਉਣ ਦੇ ਲਈ ਉਹ ਪੂਰੀ ਉਮਰ ਲਾ ਦਿੰਦਾ ਹੈ।
1: ਬਣਾਉਣ ਦੇ ਲਈ ਜੀ, ਬਿਲਕੁਲ ਜੀ।
0: ਤੋ ਉਹ ਨਾਮ ਬਣ ਗਿਆ ਤੇ ਲੜਾਈਆਂ ਵੀ ਕਰਦਾ ਕਿ ਤੂੰ ਮੇਰਾ ਨਾਮ ਵਿਗਾੜਿਆ, ਤੂੰ ਐਂ ਕੀਤਾ, ਜੇ
1: ਜੀ
0: ਵੋ, ਨਾਮ ਨੂੰ ਕਲੰਕ ਲਾਤਾ। ਕੋਈ ਕਹਿੰਦਾ ਨਾਮ ਨੂੰ ਲਾਈਟਾਂ ਜਗਾਤੀਆਂ, ਕੋਈ ਕਹਿੰਦਾ
1: ਬਿਲਕੁਲ ਹੈ ਜੀ,
0: ਨਾਂ ਰੋਸ਼ਨ ਕਰਤਾ ਜੀ ਬਾਹਲਾ।
1: ਜੀ
0: ਤੋ ਇਹ ਸਿਲਸਿਲਾ ਜ਼ਰੂਰੀ ਹੈ ਜੀ। ਔਰ ਜੇ ਕਹਿ ਲਓ ਵੀ ਅਸੀਂ ਜਿਉਂਦੇ ਆ ਤਾਂ ਜਿਉਂਦੇ ਹੋਣ ਦਾ ਸਬੂਤ ਵੀ ਇਹੀ ਹੈ ਕਿ
1: ਜੀ
0: ਅਸੀਂ ਸੰਘਰਸ਼ ਕਰ ਰਹੇ ਹਾਂ ਲਗਾਤਾਰ, ਔਰ ਚੰਗੇ
1: ਬਿਲਕੁਲ ਹੈ
0: ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਜ਼ਰੂਰਤ ਰੱਖਣੀ ਹੈ, ਤੇ ਇਹ
1: ਜੀ,
0: ਜ਼ਰੂਰੀ ਚੀਜ਼ਾਂ ਨੇ।
1: ਬਿਲਕੁਲ
0: ਤੇ
1: ਹੈ।
0: ਬਹੁਤ ਵਧੀਆ ਲੱਗਿਆ ਭਾਈ ਸਾਹਿਬ ਤੇ ਬਾ ਕਮਾਲ ਚਰਚਾ,
1: ਥੈਂਕ ਯੂ
0: ਤੇ
1: ਜੀ,
0: ਇਸ ਵਿੱਚ
1: ਥੈਂਕ
0: ਸ਼ਾਮਲ
1: ਯੂ,
0: ਕਰਨ ਲਈ ਸ਼ੁਕਰੀਆ ਆਪਦਾ ਤੇ ਸਾਰੇ
1: ਸ਼ੁਕਰੀਆ
0: ਦੋਸਤਾਂ
1: ਤੁਹਾਡਾ
0: ਦਾ ਵੀ
1: ਜੀ,
0: ਬਹੁਤ ਬਹੁਤ
1: ਤੁਸੀਂ ਸਮਾਂ
0: ਸ਼ੁਕਰੀਆ।
1: ਦਿੱਤਾ ਦਿਲਚਸਪ ਚਰਚਾ ਨੂੰ ਬਣਾਇਆ ਜੀ, ਤੇ ਸਾਰੇ ਦੋਸਤਾਂ ਨੇ ਮਿਲ ਕੇ ਸਾਥ ਨਿਭਾਇਆ ਜੀ, ਤੇ ਮੈਂ ਤਾਂ ਇੱਕ
0: ਜੀ
1: ਸੂਤਰ,
0: ਬਿਲਕੁਲ ਜੀ,
1: ਕਿੱਦਾਂ ਕਹਿੰਦੇ ਹੁੰਦੇ ਆ, ਸੂਤਰ ਧਾਰਕ ਹੈ ਜੀ
0: ਸੂਤਰਧਾਰ
1: ਹਾਂਜੀ। ਥੈਂਕ ਯੂ,
0: ਜੀ,
1: ਥੈਂਕ
0: ਬਿਲਕੁਲ
1: ਯੂ
0: ਜੀ,
1: ਸੋ
0: ਬਿਲਕੁਲ
1: ਮਚ
0: ਸਲਿਊਟ ਹੈ ਜੀ।
1: ਜੀ,
0: ਸ਼ੁਕਰੀਆ
1: ਜ਼ਿੰਦਗੀ
0: ਜੀ,
1: ਜ਼ਿੰਦਾਬਾਦ,
0: ਮੁਹੱਬਤ
1: ਜ਼ਿੰਦਾਬਾਦ,
0: ਤੇ
1: ਮੁਹੱਬਤ
0: ਜ਼ਿੰਦਾਬਾਦ ਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ
0: ਸ਼ੁਕਰੀਆ,
1: ਜੀ। ਲੋ ਦੋਸਤੋ, ਇਸ ਸਾਂਝੀ ਸਾਡੇ ਸਹਿਯੋਗੀ ਨਾਲ ਗੱਲਾਂ ਬਾਤਾਂ ਅੱਜ ਕਰਕੇ ਗਏ ਨੇ, ਤੇ ਤੁਹਾਡਾ ਸਾਥ, ਰੋਟੀ ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ ਦੀ ਗੱਲ ਹੋਈ ਹੈ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰ ਸਕਦੇ ਹੋ ਤੇ ਗੱਲਬਾਤ ਨੂੰ ਅੱਗੇ ਵਧਾ ਸਕਦੇ ਹੋ। ਆਖਰੀ ਪਲ ਬਚੇ ਨੇ ਜਿਸ ਦੇ ਵਿਚ ਆਪਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਅੱਜ ਖੁਸ਼ੀ ਹੋ ਰਹੀ ਹੈ, ਸੁਨੇਹੋ ਸੁਨੇਹੀ ਹੋ ਰਹੇ ਹੋ, ਤੇ ਬਹੁਤ ਵਧੀਆ ਲੱਗਦਾ ਜਦੋਂ ਦੋਸਤ ਨਾਲ ਜੁੜਦੇ ਆ, ਆਪਣੀ ਗੱਲਬਾਤ ਰੱਖਦੇ ਆ। ਤੇ ਦੋਸਤੋ, ਜਾਂਦੇ ਜਾਂਦੇ ਅੱਜ ਦੀਆਂ ਜਿਹੜੀਆਂ ਦੇਸ਼ਭਰ ਦੀਆਂ ਖ਼ਬਰਾਂ ਨੇ 15-20 ਮਿੰਟ ਦੇ ਵਿੱਚ, ਉਹਨਾਂ ਨੂੰ ਸਮੇਟ ਕੇ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਮੈਂ ਨਾਲ ਨਾਲ ਫਿਰ ਜਿਹੜੇ ਆਪਣੇ ਤੁਸੀਂ ਚੈਟ ਦੇ ਵਿੱਚ ਜਿਹੜਾ ਕਮੈਂਟ ਕਰ ਰਹੇ ਹੋ ਜੀ, ਉਹਨਾਂ ਦਾ ਜ਼ਿਕਰ ਵੀ ਜਾਂਦੇ ਜਾਂਦੇ ਜ਼ਰੂਰ ਕਰਾਂਗਾ, ਤੇ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਕੀ ਧਿਆਨ ਮੰਗਦੀਆਂ ਨੇ, ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਨਾਲ ਨਾਲ। ਤੇ ਸਮਾਂ ਵੀ ਤਕਰੀਬਨ 15-20 ਮਿੰਟ ਆਪਣੇ ਕੋਲ ਬਚੇ ਨੇ ਅਜੇ, ਤੇ ਖ਼ਬਰਾਂ ਤੋਂ ਬਾਅਦ ਤੁਸੀਂ ਆਪਣੀ ਕੋਈ ਗੱਲਬਾਤ ਰੱਖਣੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ 15 ਕੁ ਮਿੰਟ ਦੇ ਲਈ ਮੈਂ ਹੋਲਡ ਕਰਾਂਗਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਲਾਈਨਾਂ ਖੁੱਲ ਜਾਣਗੀਆਂ ਜੀ। ਕਿੱਕਰ ਦਾ ਗੂੰਦ, ਹਾਂਜੀ, ਆਪਣੇ ਲਿਖਿਆ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਕਿੱਕਰ ਦਾ ਗੂੰਦ ਵੀ ਕਹਿੰਦੇ ਵਰਤੀ ਦਾ ਸੀਗਾ ਜੀ ਉੱਥੇ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਲੋਫਰ ਦੋਸਤੋ, ਗੱਲਬਾਤ ਅੱਗੇ ਵਧਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਸੁਣਾਉਂਦੇ ਹਾਂ ਕੀ ਕਹਿੰਦੀਆਂ ਨੇ, ਤੇ ਫਿਰ ਆਪਾਂ ਨਾਲ ਨਾਲ ਤੁਹਾਡੇ ਕਮੈਂਟ ਤੇ ਫੋਨ ਲਾਈਨ ਲੈਂਦੇ ਹਾਂ। ਅੱਜ ਦੀਆਂ ਦੇਸ਼ਤੇ ਦੀਆਂ ਖ਼ਬਰਾਂ ਦੇ ਵਿੱਚ ਰਾਜੋਆਣਾ ਸਾਹਿਬ ਦਾ ਪੱਤਰ ਫਿਰ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਮਿਲਿਆ, ਤੇ ਮੋਦੀ ਸਰਕਾਰ ਘਿਰੀ ਹੈ, ਜੋ ਮੁੱਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ, ਹਥਿਆਰਬੰਦ ਫੌਜਾਂ ਕਾਕਰੋਚ ਦੇ ਹੱਕ ਦੇ ਵਿੱਚ ਜਾ ਜੁੜੀਆਂ ਨੇ, ਤੇ ਸੁਪਰੀਮ ਕੋਰਟ ਨੇ ਜਿਹੜੇ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ, ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਨਹੀਂ, ਕਹਿੰਦੇ ਨਾ ਸੂ ਮੋਟੋ ਲੈਣਾ ਨਾ ਕੁਛ ਕਰਨਾ। ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੇ ਵਿੱਚ, ਫਿਕਰਾਂ ਦੇ ਵਿੱਚ ਫਿਰ ਤੋਂ ਮਾਹੌਲ ਜਿਹੜਾ ਸੰਸਦ ਦੇ ਵਿੱਚ ਗੂੰਜਣ ਲੱਗਿਆ, ਅੱਜ ਅੰਕੜੇ ਪੇਸ਼ ਕੀਤੇ ਗਏ ਨੇ ਜਿਸ ਦੇ ਵਿੱਚ 310% ਪਾਣੀ ਦੀ ਲੁੱਟ ਹੋ ਰਹੀ ਹੈ, ਤੇ ਨਾਲ ਦੀ ਨਾਲ ਜਿਹੜਾ ਜ਼ਮੀਨੀ ਪਾਣੀ ਹੈ ਉਹਦੇ ਉੱਤੇ ਖਤਰਾ ਜਿਹੜਾ ਮੰਡਰਾਇਆ ਹੋਇਆ। ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ ਦੇ ਨਾਲ, ਤੇ ਪੰਜਾਬ ਦੀਆਂ ਖ਼ਬਰਾਂ ਤੋਂ ਕਰਦੇ ਹਾਂ ਸ਼ੁਰੂਆਤ, ਤੇ ਜ਼ਿਆਦਾ ਖ਼ਬਰਾਂ ਨਹੀਂ, 8-10 ਖ਼ਬਰਾਂ ਹੀ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕਮੈਂਟ ਲੈਂਦੇ ਹਾਂ। ਬਾਬਾ ਗੁਰਵਿੰਦਰ ਸਿੰਘ ਖੇੜੀ, ਕਿਆ ਬਾਤਾਂ ਜੀ, ਵੋਟੀ ਨੇ ਮੁਖੜੀ ਫੇਰੀ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋ ਗਿਆ, ਤੇ ਇਦਾਂ ਦੇ ਸਾਡੇ ਕਹਿ ਲਓ ਕਿ ਰੋਲ ਮਾਡਲ ਨੇ ਜੀ ਦੁਨੀਆਂ ਦੇ ਵਿੱਚ, ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਧੱਕਾ ਕਰਦੇ ਆ ਤੇ ਉਹ ਲੋਕਾਂ ਦੇ ਨਾਲ ਸਾਫ਼ੀ ਕਿੱਥੋਂ ਕਰਨਗੇ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋਇਆ, ਪਤਨੀ ਨੂੰ ਦਾਜ ਦੇ ਲਈ ਤੰਗ ਕਰਨ ਦੇ ਦੋਸ਼ ਲੱਗੇ ਆ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਬਾਬਾ ਖੇੜੀ ਜੱਟਾਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਉਸ ਦੀ ਪਤਨੀ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰਚਾਰ ਕਰਨ ਦੇ ਲਗਾਏ ਗਏ ਕਥਿਤ ਦੋਸ਼ਾਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਗੁਰਵਿੰਦਰ ਸਿੰਘ ਖੇੜੀ ਤੇ ਉਸ ਦੀ ਮਾਤਾ ਦੇ ਵਿਰੁੱਧ IPC ਦੀਆਂ ਜਿਹੜੀਆਂ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਜਿਹੜੀ ਸੂਚਨਾ ਆਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਦੇ ਵਿੱਚ ਇੱਕ ਵਿਆਹੁਤਾ ਲੜਕੀ ਨੇ ਦੋਸ਼ ਲਗਾਏ ਸਨ ਕਿ 7/11/2023 ਨੂੰ ਉਸਦਾ ਵਿਆਹ ਗੁਰਵਿੰਦਰ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਸੰਗਰੂਰ ਦੇ ਨਾਲ ਹੋਇਆ। ਇਹ ਵਿਆਹ ਦੇ ਮੌਕੇ ਉਸਦੇ ਪੇਕੇ ਪਰਿਵਾਰ ਨੇ ਮੈਰਿਜ ਪੈਲਸ, ਗਹਿਣਿਆਂ, ਮਿਲਣੀਆਂ ਤੇ ਹੋਰ ਰਸਮਾਂ ਦੇ ਉੱਤੇ ਕਾਫ਼ੀ ਖਰਚਾ ਕੀਤਾ, ਪਰ ਵਿਆਹ ਤੋਂ ਬਾਅਦ ਉਸਦੇ ਪਤੀ ਗੁਰਵਿੰਦਰ ਸਿੰਘ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਨੂੰ ਦਾਜ ਦਹੇਜ ਲਈ ਜਿਹੜਾ ਤੰਗ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਾਈ ਝਗੜਾ ਕਰਕੇ ਉਸਨੂੰ ਘਰੋਂ ਜਿਹੜਾ ਕੱਢ ਦਿੱਤਾ। ਦਰਖਾਸਤ ਕਰਤਾ ਨੇ ਜਿਹੜਾ ਦੋਸ਼ ਲਗਾਏ ਨੇ ਕਿ ਜਿੱਥੇ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਗਹਿਣੇ ਆਦਿ ਇਸਤਰੀ ਧਨ ਉਸਦੀ ਮਰਜ਼ੀ ਤੋਂ ਜਿਹੜਾ ਬਗੈਰ ਆਪਣੇ ਕੋਲ ਰੱਖਿਆ ਹੋਇਆ, ਉੱਥੇ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਉਸਨੂੰ ਤੇ ਉਸਦੀ ਮਾਤਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬਦਨਾਮ ਕਰਕੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਮਿਲੀ ਭੁਗਤ ਕਰਕੇ ਉਸਨੂੰ ਆਪਣੇ ਘਰ ਵਸਾਉਣਾ ਨਹੀਂ ਚਾਹੁੰਦੇ ਨੇ ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਰਖਾਸਤ ਕਰਤਾ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ DSP ਜਿਹੜੇ ਨੇ ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਮਲੇ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਉੱਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਗੁਰਵਿੰਦਰ ਸਿੰਘ ਤੇ ਉਸਦੀ ਮਾਤਾ ਗੁਰਮੀਤ ਕੌਰ ਵਾਸੀਆਨ ਪਿੰਡ ਖੇੜੀ ਜੱਟਾਂ ਸੰਗਰੂਰ ਵਿਰੁੱਧ ਜਿਹੜਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਘੋੜੀ ਤੇ ਅੱਖ ਲੱਗਦੀ ਹੈ ਜੀ, ਇਹਨਾਂ ਦੀ ਕਾਫ਼ੀ ਮਸ਼ਹੂਰ ਹੋਈ ਸੀ ਘੋੜੀ ਵੀ। ਸੁਖਬੀਰ ਸਿੰਘ ਬਾਦਲ ਹੁਣੀ ਵੀ ਗਏ ਸੀ ਤੇ ਹੋਰ ਸਾਰਾ ਸਿਲਸਿਲਾ ਦੇਖਦੇ ਹਾਂ ਕੀ ਕੁਝ ਬਣਦਾ। ਦੁਨੀਆਂ ਦਾ ਰੋਲ ਮਾਡਲ ਹੈ ਜੀ, ਲੋਕੀ ਹੱਥਾਂ ਤੇ ਚੱਕੇ ਫਿਰਦੇ ਇਹਨਾਂ ਨੂੰ। ਬਲਵਿੰਦਰ ਸਿੰਘ ਰਾਜੋਆਣਾ ਸਾਹਿਬ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਹੈ ਪੱਤਰ ਤੇ ਫਾਂਸੀ ਦੀ ਸਜ਼ਾ ਮਾਫ਼ੀ ਦੀ ਅਪੀਲ ਵਾਪਸ ਲਈ ਜਾਵੇ ਜਾਂ ਫਿਰ ਭਾਜਪਾ ਦੇ ਸਿੱਖ ਆਗੂਆਂ ਨੂੰ ਤਲਬ ਕੀਤਾ ਜਾਵੇ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪੱਤਰ ਲਿਖ ਕੇ ਅਪੀਲ ਕਰ ਦਿੱਤੀ ਹੈ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲਈ ਜਾਵੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਾ ਕਰਨ ਵਾਲੀ ਭਾਜਪਾ ਸਰਕਾਰ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਕੇ ਹੋ ਰਹੀ ਦੇਰੀ ਦੇ ਬਾਰੇ ਜਵਾਬ ਜਿਹੜਾ ਮੰਗਿਆ ਜਾਵੇ। ਇਸ ਸੰਬੰਧ ਦੇ ਵਿੱਚ ਉਨ੍ਹਾਂ ਵੱਲੋਂ 3 ਸਫ਼ਿਆਂ ਦਾ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ। ਇਹ ਪੱਤਰ ਪਟਿਆਲਾ ਜੇਲ੍ਹ ਦੇ ਵਿੱਚੋਂ 20 ਜੁਲਾਈ ਨੂੰ ਲਿਖਿਆ ਗਿਆ। 3 ਸਫ਼ਿਆਂ ਦੇ ਆਪਣੇ ਇਸ ਪੱਤਰ ਦੇ ਵਿੱਚ ਰਾਜੋਆਣਾ ਨੇ ਦੱਸਿਆ ਕਿ ਉਸਨੂੰ ਜੇਲ੍ਹ ਦੇ ਵਿੱਚ ਲਗਭਗ 31 ਸਾਲ ਹੋ ਚੁੱਕੇ ਨੇ। ਫਾਂਸੀ ਵਾਲੀ ਚੱਕੀ ਦੇ ਵਿੱਚ ਰਹਿੰਦਿਆਂ ਕਰੀਬ 19 ਸਾਲ ਬੀਤ ਗਏ ਨੇ। 31 ਜੁਲਾਈ ਨੂੰ 20ਵਾਂ ਸਾਲ ਜਿਹੜਾ ਸ਼ੁਰੂ ਹੋ ਜਾਵੇਗਾ। ਰਾਜੋਆਣਾ ਨੇ ਕਿਹਾ ਕਿ ਉਸਨੇ ਆਪਣੀ ਫਾਂਸੀ ਦੀ ਸਜ਼ਾ ਮਾਫ਼ੀ ਬਾਰੇ ਕਦੇ ਵੀ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ ਜਾਂ ਰਾਸ਼ਟਰਪਤੀ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਨਹੀਂ ਕੀਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਨੂੰ ਕੀਤੀ ਗਈ ਅਪੀਲ ਨੂੰ ਕਈ ਸਾਲ ਹੋ ਚੁੱਕੇ ਨੇ, ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ 41 ਤਰੀਕਾਂ ਪੈ ਚੁੱਕੀਆਂ ਨੇ, ਪਰ ਅਦਾਲਤ ਦੇ ਵੱਲੋਂ ਵੀ ਉਨ੍ਹਾਂ ਤੱਕ ਕੋਈ ਠੋਸ ਫੈਸਲਾ ਨਹੀਂ ਸੁਣਵਾਇਆ ਗਿਆ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਬੇਨਤੀ ਕਰ ਚੁੱਕੇ ਨੇ ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸੰਬੰਧੀ ਅਪੀਲ ਵਾਪਸ ਲਈ ਜਾਵੇ, ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਗਿਆ। ਦੂਸਰੇ ਪਾਸੇ ਪੰਜਾਬ ਗਰਾਊਂਡ ਵਾਟਰ ਕ੍ਰਾਈਸਿਸ, ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਤੈਅ ਹੱਦ ਤੋਂ ਕਿਤੇ ਵੱਧ ਕੱਢਿਆ ਜਾ ਰਿਹਾ ਧਰਤੀ ਹੇਠਲਾ ਪਾਣੀ, ਕੇਂਦਰ ਨੇ ਜਿਹੜਾ ਇਹ ਦਾਅਵੇ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘਟਣ ਦਾ ਸੰਕਟ ਜਿਹੜਾ ਵੱਧਦਾ ਜਾ ਰਿਹਾ। ਇਸ ਦੇ ਦੌਰਾਨ ਸੰਗਰੂਰ, ਮਲੇਰਕੋਟਲਾ ਤੇ ਜਲੰਧਰ ਜ਼ਿਲ੍ਹੇ ਤੈਅ ਕੀਤੇ ਗਏ ਨੇ ਹੱਦ ਤੋਂ ਕਿਤੇ ਵੱਧ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ। ਜਲ ਸ਼ਕਤੀ ਮੰਤਰੀ CR ਪਟੇਲ ਹੁਣਾਂ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਦੀ ਸਭ ਤੋਂ ਵੱਧ ਨਿਕਾਸੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ, ਜੋ ਕਿ 309.99% ਹੈ। ਇਸ ਤੋਂ ਬਾਅਦ ਮਲੇਰਕੋਟਲਾ 301.93%, ਜਲੰਧਰ 281.17%, ਕਪੂਰਥਲਾ 242.96%, ਮੋਗਾ 233.09%, ਬਰਨਾਲਾ 219.36% ਤੇ ਪਟਿਆਲਾ 208.53% ਦਾ ਨੰਬਰ ਆਉਂਦਾ ਹੈ। ਪੰਜਾਬ ਦੇ ਹੋਰ ਵੀ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚ ਤਰਨ ਤਾਰਨ 202.49%, ਲੁਧਿਆਣਾ 194.65%, ਫਤਿਹਗੜ੍ਹ ਸਾਹਿਬ 182.13% ਤੇ ਅੰਮ੍ਰਿਤਸਰ 160.33% ਸ਼ਾਮਲ ਨੇ। ਇੱਕ ਪਾਸੇ ਜਿੱਥੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜਿਹੜਾ ਸਾਹਮਣਾ ਕਰ ਰਿਹਾ, ਉੱਥੇ ਹੀ ਇਹ ਸਾਰੇ ਜ਼ਿਲ੍ਹੇ ਤੈਅ ਕੀਤੀਆਂ ਗਈਆਂ ਸੀਮਾਵਾਂ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਨੇ। ਪਟੇਲ ਹੋਣਾ ਨੇ ਦੱਸਿਆ ਕਿ ਪੰਜਾਬ ਆਪਣੇ ਸਾਲਾਨਾ ਵਰਤੋਂ ਯੋਗ ਸਰੋਤਾਂ ਦੀ ਸਮਰੱਥਾ ਦੇ ਨਾਲ 56% ਤੋਂ ਵੀ ਵੱਧ ਧਰਤੀ ਹੇਠਲਾ ਪਾਣੀ ਬਾਹਰ ਕੱਢ ਰਿਹਾ। ਪਟੇਲ ਹੋਣਾ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਕੁੱਲ 153 ਧਰਤੀ ਹੇਠਲੇ ਪਾਣੀ ਦੇ ਮੁਲਾਂਕਣ ਬਲਾਕਾਂ ਦੇ ਵਿੱਚੋਂ 111 ਬਲਾਕ ਅਤਿ ਸ਼ੋਸ਼ਿਤ, ਜਾਣੀ ਕਿ ਜਿੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਉਹਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੈ। ਇਸਦਾ ਕਾਰਨ ਸਿੰਚਾਈ ਦੇ ਲਈ ਧਰਤੀ ਹੇਠਲੇ ਪਾਣੀ ਦੇ ਉੱਤੇ ਨਿਰਭਰਤਾ ਤੇ ਬਹੁਤ ਜ਼ਿਆਦਾ ਪਾਣੀ ਖਪਤ ਕਰਨ ਵਾਲੀ ਝੋਨੇ ਦੀ ਖੇਤੀ ਹੈ। ਅੰਕੜਿਆਂ ਅਨੁਸਾਰ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਸਾਲਾਨਾ ਰੀਚਾਰਜ, ਜ਼ਮੀਨ ਦੇ ਵਿੱਚ ਪਾਣੀ ਦਾ ਮੁੜ ਰਿਸਣਾ ਜਿਹੜਾ ਹੈ 18.60 ਅਰਬ ਘਣ ਮੀਟਰ BCM ਦੱਸਿਆ ਜਾਂਦਾ ਹੈ, ਜਦੋਂ ਕਿ ਵਰਤੋਂ ਯੋਗ ਜਿਹੜਾ ਕੱਢਣ ਯੋਗ ਪਾਣੀ ਧਰਤੀ ਹੇਠਲਾ ਪਾਣੀ ਸਰੋਤ ਹੈ 16.80% ਜਿਹੜਾ 16.80 BCM ਜਿਹੜਾ ਕੱਢਿਆ ਜਾ ਰਿਹਾ ਜਾਂ ਵਾਪਸ ਜਿਹੜਾ ਪੈਂਦਾ ਉਹਦੇ ਵਿੱਚ ਦੁਬਾਰਾ ਧਰਤੀ ਦੇ ਵਿੱਚ 18.60 ਅਰਬ ਘਣ ਮੀਟਰ BCM ਤੇ ਜਿਹੜਾ ਧਰਤੀ ਹੇਠਲਾ ਪਾਣੀ ਸਰੋਤ ਜਿਹੜਾ ਹੈ ਉਹ 16.80 BCM ਜਿਹੜਾ ਦੱਸਿਆ ਜਾ ਰਿਹਾ। ਤਰਸੋਂਗੇ ਭਾਈ ਪਾਣੀ ਨੂੰ? ਕੋਈ ਨੀ, ਠਹਿਰ ਜਾਓ, ਹੋਰ 5-10-20 ਸਾਲ ਠਹਿਰ ਜਾਓ। ਪੇਪਰ ਲੀਕ ਪ੍ਰੋਟੈਸਟ, ਧਰਮਿੰਦਰ ਪ੍ਰਧਾਨ ਲਾਂਭੇ ਹੋਣ, ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ, ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਿਆ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ 152 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 7.5 ਕਰੋੜ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ। ਰਾਹੁਲ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਕਿਉਂਕਿ ਉਹ ਇਸ ਅਹੁਦੇ ਦੇ ਯੋਗ ਨਹੀਂ। ਇਸ ਵੇਲੇ ਨੌਜਵਾਨਾਂ ਦਾ ਭਵਿੱਖ ਖਤਰੇ ਚ ਹੈ, ਇਸ ਦੇ ਲਈ ਵਿਦਿਆਰਥੀ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ। ਵਿਦਿਆਰਥੀਆਂ ਦੇ ਉੱਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦਿਆਰਥੀਆਂ ਦੇ ਨਾਲ ਹੋਏ ਵਿਹਾਰ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅੱਤਵਾਦੀ ਨਹੀਂ ਨੇ, ਉਹ ਸਾਡਾ ਭਵਿੱਖ ਨੇ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜੇਕਰ ਭਾਰਤ ਦੇ ਵਿਦਿਆਰਥੀ ਸੜਕਾਂ ਦੇ ਉੱਤੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਸੜਕਾਂ ਦੇ ਉੱਤੇ ਹੋਣਾ ਚਾਹੀਦਾ ਹੈ। ਸੜਕੋਂ ਸੜਕੀ ਹੋਣਗੇ, ਹੁਣ ਰਾਜਨੀਤੀ ਚੱਲੇਗੀ। ਸਰਕਾਰ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਚਾਹੁੰਦੇ ਨੇ ਕਿ ਧਰਮਿੰਦਰ ਪ੍ਰਧਾਨ ਜਿਹੜੇ ਨੇ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ। ਸੰਸਦ ਮਾਰਚ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਾਰਵਾਈ ਤੋਂ ਅਗਲੇ ਦਿਨ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸਭ ਦੇ ਸਾਹਮਣੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੀਆਂ ਸਿੱਖਿਆ ਪ੍ਰਣਾਲੀ ਅੱਜ ਇਕ ਧੋਖਾਧੜੀ ਵਾਲਾ ਸਿਸਟਮ ਬਣ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋਏ ਨੇ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਲਗਭਗ ਹਰ ਮਹੀਨੇ ਇਕ ਪੇਪਰ ਲੀਕ ਹੁੰਦਾ। ਹਰ ਮਹੀਨੇ ਲੱਖਾਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਮਾਨਸਿਕ ਤਣਾਅ ਦੇ ਵਿਚੋਂ ਤੁਸੀਂ ਲੰਘੇ ਹੋ ਤੁਹਾਨੂੰ ਉਸ ਦੇ ਵਿਚੋਂ ਦੁਬਾਰਾ ਲੰਘਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਾਡੇ ਜਿਹੜੇ ਨੇ 7.5 ਕਰੋੜ ਵਿਦਿਆਰਥੀ ਤੇ ਪਰਿਵਾਰ ਪ੍ਰਭਾਵਿਤ ਹੋਏ ਨੇ। ਇਹ ਮੱਧ ਵਰਗੀ ਅਤੇ ਗਰੀਬ ਪਰਿਵਾਰ ਨੇ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਦੇ ਵਿਚ ਲਗਾਉਂਦੇ ਨੇ ਤੇ ਫਿਰ ਉਨ੍ਹਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋ ਚੁੱਕੇ ਹੈ, ਪਰ ਸਜ਼ਾ 0 ਹੈ। ਦੂਸਰੇ ਪਾਸੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਉਹ ਮੁੱਦਾ ਉਠਾ ਰਹੇ ਨੇ 6 ਮਹੀਨਿਆਂ ਬਾਅਦ ਚੇਤੇ ਆਇਆ। ਰਾਜਾ ਵੜਿੰਗੂਣਾ ਨੇ ਪੰਜਾਬ ਦੇ ਵਿਚ ਪੇਪਰ ਲੀਕ ਹੋਣ ਦੇ ਉੱਤੇ ਸੀਐਮ ਮਾਨ ਅਤੇ ਬੈਂਸ ਤੋਂ ਅਸਤੀਫ਼ਾ ਮੰਗ ਲਿਆ। ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ, ਕਹਿੰਦੇ ਬਹਾਨਿਆਂ ਦੇ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਵਿਚ ਵਾਰ ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਜਿਵੇਂ ਕੌਮੀ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜ਼ਿੰਮੇਵਾਰ ਨੇ ਤੇ ਦੇਸ਼ ਉਨ੍ਹਾਂ ਤੋਂ ਜਵਾਬ ਅਤੇ ਜਵਾਬਦੇਹੀ ਮੰਗਦਾ ਹੈ। ਉਸੇ ਤਰ੍ਹਾਂ ਪੰਜਾਬ ਦੇ ਵਿਚ ਪੇਪਰ ਲੀਕ ਦੇ ਲਈ ਮਾਨ ਅਤੇ ਬੈਂਸ ਜਵਾਬਦੇਹ ਨੇ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਪ੍ਰਦੇਸ਼ ਕਾਂਗਰਸ ਜਿਹੜੇ ਨੇ ਕਮੇਟੀ PCC ਦੇ ਪ੍ਰਧਾਨ ਨੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਉਸ ਦਾਅਵੇ ਦਾ ਵੀ ਹਵਾਲਾ ਦਿੱਤਾ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਵਿਚ ਪੇਪਰ ਲੀਕ ਹੁੰਦਾ ਹੈ ਤਾਂ ਜ਼ਿੰਮੇਵਾਰ ਆਗੂ ਨੂੰ ਅਸਤੀਫ਼ਾ ਦੇਣ ਦੇ ਲਈ ਮਜਬੂਰ ਕੀਤਾ ਜਾਵੇਗਾ। ਪੰਜਾਬ ਗਰੁੱਪ ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹੈ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ PSAT ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੇਪਰ ਲੀਕ ਦੇ 4 ਵੱਡੇ ਮਾਮਲੇ ਸਾਹਮਣੇ ਆਏ ਪਰ ਅਜੇ ਤੱਕ ਨਾ ਤਾਂ ਕੋਈ ਜਾਂਚ ਹੋਈ ਤੇ ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ। ਕਾਰਵਾਈ ਦੀ ਗੱਲ ਤਾਂ ਛੱਡ ਹੀ ਦਿਓ। ਉਨ੍ਹਾਂ ਪੁੱਛਿਆ ਕਿ ਸਾਨੂੰ ਦੱਸੋ ਭਗਵੰਤ ਮਾਨ ਕਦੋਂ ਅਸਤੀਫ਼ਾ ਦੇਣਗੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ ਤੇ ਬਹਾਨਿਆਂ ਦੇ ਨਹੀਂ ਨੇ। ਦੂਸਰੇ ਪਾਸੇ ਸਮਾਂ ਬਰਬਾਦ ਨਾ ਕਰੋ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰ ਦਿੱਤੇ ਹੈ। CJP ਯਾਨੀ ਕਿ ਕਾਂਗਰਸ ਜਨਤਾ ਪਾਰਟੀ ਜਿਹੜੀ ਹੈ ਪ੍ਰਦਰਸ਼ਨ ਮੌਕੇ ਪੁਲਿਸ ਕਾਰਵਾਈ ਦੇ ਖਿਲਾਫ਼ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਵਿਚ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਮਾਰਚ ਦੇ ਦੌਰਾਨ ਵਿਦਿਆਰਥੀਆਂ ਦੇ ਉੱਤੇ ਪੁਲਿਸ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਬੇਨਤੀ ਨੂੰ ਠੁਕਰਾ ਮਾਰਿਆ। ਇਹ ਮਾਮਲਾ ਭਾਰਤ ਦੇ ਚੀਫ਼ ਜਸਟਿਸ CJI ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਵੀ ਮੋਨਾ ਦੀ ਬੈਂਚ ਦੇ ਸਾਹਮਣੇ ਰੱਖਿਆ ਗਿਆ ਸੀ। ਵਕੀਲ ਨੇ ਕਿਹਾ ਕਿ ਮੇਰੇ ਕੋਲ ਪੁਲਿਸ ਦੀ ਬੇਰਹਿਮੀ ਬਾਰੇ ਜਿਹੜਾ ਵੀਡੀਓ ਵੀ ਨੇ ਜਿਸ ਨੂੰ ਕੱਲ ਵੀਰਵਾਰ ਸੂਚੀਬੱਧ ਕੀਤਾ ਜਾ ਸਕੇ ਤਾਂ ਵਿਦਿਆਰਥੀ ਉੱਥੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਪੁਲਿਸ ਵੱਲੋਂ ਬੇਰਹਿਮੀ ਕੀਤੀ ਗਈ ਸੀ ਤੇ ਕਿਹਾ ਕਿ ਪਟੀਸ਼ਨ ਦੇ ਵਿਚ 3 ਅਰਦਾਸਾਂ ਪ੍ਰਾਰਥਨਾਵਾਂ ਸ਼ਾਮਲ ਨੇ। ਚੀਫ਼ ਜਸਟਿਸ ਜਿਹੜੇ ਨੇ ਉਨ੍ਹਾਂ ਨੇ ਬੇਨਤੀ ਨੂੰ ਠੁਕਰਾ ਦਿੱਤਾ ਤੇ ਇਹ ਸਪਸ਼ਟ ਕਰ ਦਿੱਤਾ ਕਿ ਬੈਂਚ ਜਿਹੜਾ ਹੈ ਮੈਨਿਸ਼ਨਿੰਗ ਪੜਾਅ ਦੇ ਉੱਤੇ ਵੀਡੀਓ ਫੋਟੇਜ ਦੀ ਜਾਂਚ ਕਰਨ ਦੇ ਲਈ ਤਿਆਰ ਨਹੀਂ ਹੈ। CJI ਨੇ ਕਿਹਾ ਕਿ ਸਾਨੂੰ ਵੀਡੀਓਜ਼ ਦੇ ਵਿਚ ਕੋਈ ਦਿਲਚਸਪੀ ਨਹੀਂ ਹੈ, ਸਾਡੇ ਕੋਲ ਦੇਖਣ ਦਾ ਸਮਾਂ ਨਹੀਂ ਹੈ, ਅਸੀਂ ਵੀਡੀਓ ਨਹੀਂ ਦੇਖਣਾ ਚਾਹੁੰਦੇ। ਜਦੋਂ ਵਕੀਲ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਦੁਬਾਰਾ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਤਾਂ CJI ਨੇ ਕਿਹਾ ਕਿ ਸਾਡਾ ਸਮਾਂ ਬਰਬਾਦ ਨਾ ਕਰੋ, ਅਸੀਂ ਕੋਈ ਵੀ ਵੀਡੀਓ ਨਹੀਂ ਦੇਖਣਾ ਚਾਹੁੰਦੇ। ਇਹ ਪਟੀਸ਼ਨ ਸੋਮਵਾਰ ਨੂੰ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਵੱਲ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਮਾਰਚ ਦੌਰਾਨ ਪੁਲਿਸ ਕਾਰਵਾਈ ਦੇ ਨਾਲ ਸੰਬੰਧਿਤ ਹੈ। ਜਦੋਂ ਕਥਿਤ ਪ੍ਰੀਖਿਆ ਬੇਨਿਜ਼ਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਲਈ ਜਿਹੜੀ ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨ ਪ੍ਰਦਰਸ਼ਨਕਾਰੀ ਦਿੱਲੀ ਦੇ ਦਿਲ ਦੇ ਵਿਚ ਜਿਹੜਾ ਇਕੱਠੇ ਹੋਏ ਸਨ। ਇਸ ਮਾਰਚ ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੇ ਸੰਸਦ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਖਦੇੜਨ ਦੇ ਲਈ ਲਾਠੀਆਂ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਹੈ ਤੇ ਹੁਣ ਲੋਕ ਕਿੱਥੇ ਜਾਣ ਪਾਈ, ਇਹ ਸਟੂਡੈਂਟ ਕਿੱਥੇ ਜਾਣਗੇ ਜੇ ਕੋਰਟਾਂ ਵੀ ਜਿਹੜੀਆਂ ਆਪਣੇ ਹੱਥ ਖੜੇ ਕਰ ਦੇਣਗੀਆਂ ਤੇ ਫਿਰ ਕਿਹਦੇ ਤੋਂ ਇਨਸਾਫ਼ ਮੰਗਣਗੇ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਕਾਲੇ ਕੱਪੜੇ ਪਾ ਕੇ ਸੰਸਦ ਪੁੱਜੇ ਆ ਵਿਰੋਧੀ ਧਿਰ ਦੇ ਆਗੂ, ਨੀਟ UG ਪੇਪਰ ਲੀਕ ਅਤੇ ਪੁਲਿਸ ਕਾਰਵਾਈ ਵਿਰੁੱਧ ਹੱਲਾ ਬੋਲਿਆ। ਵਿਰੋਧੀ ਪ੍ਰਦਰਸ਼ਨ ਜਿਹੜੇ ਨੇ ਵਿਰੋਧ ਪ੍ਰਦਰਸ਼ਨ ਦੇ ਵਜੋਂ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਅੱਜ ਜਿਹੜਾ ਫਿਰ ਤੋਂ ਕੇਂਦਰ ਉੱਤੇ ਜਿਹੜਾ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਤੇ ਸੰਸਦ ਮੈਂਬਰਾਂ ਨਾਲ ਕਥਿਤ ਧੱਕਾ ਮੁੱਕੀ ਨੂੰ ਲੈ ਕੇ ਹਮਲਾ ਜਿਹੜਾ ਬੋਲਿਆ। ਕਾਂਗਰਸ ਦੇ ਸੰਸਦ ਮੈਂਬਰ ਨੇ ਦੋਵਾਂ ਸਦਨਾਂ ਦੇ ਵਿਚ ਨੀਟ UG 226 ਪੇਪਰ ਲੀਕ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਅਤੇ ਪ੍ਰੀਖਿਆ ਸੰਕਟ ਦੇ ਉੱਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤੇ ਨੇ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾਕਟਰ ਸੈਯਦ ਨਾਸਿਰ ਹੁਸੈਨ ਨੇ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਇਕ ਨੋਟਿਸ ਸੌਂਪਿਆ ਜਿਸ ਦੇ ਵਿਚ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੇ ਵਿਚ ਇਕ ਜਿਹੜਾ ਹੈ ਪ੍ਰਣਾਲੀਗਤ ਸੰਕਟ ਦੇ ਵਜੋਂ ਵਰਣਨ ਕੀਤੀ ਗਈ ਸਥਿਤੀ ਦੇ ਉੱਤੇ ਚਰਚਾ ਕਰਨ ਵਾਲੇ ਦਿਨ ਦੇ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਆਪਣੇ ਨੋਟਿਸ ਦੇ ਵਿਚ ਉਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਨੀਟ UG 226 ਨੂੰ ਰੱਦ ਕਰਨ, ਭਰਤੀ ਪ੍ਰੀਖਿਆਵਾਂ ਦੇ ਵਾਰ ਵਾਰ ਪੇਪਰ ਲੀਕ ਹੋਣ, CBSE ਦੀ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਵਿਚ ਬੇਨਿਜ਼ਮੀਆਂ, ਨੀਟ ਦੇ ਨਾਲ ਜੁੜੀਆਂ ਵਿਦਿਆਰਥੀਆਂ ਦੀਆਂ ਕਥਿਤ ਖੁਦਕੁਸ਼ੀਆਂ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਕਥਿਤ ਵਰਤੋਂ ਦਾ ਹਵਾਲਾ ਦਿੱਤਾ ਗਿਆ। ਨੋਟਿਸ ਦੇ ਵਿਚ ਦੇਸ਼ ਦੀ ਪ੍ਰੀਖਿਆ ਮੁਲਾਂਕਣ ਅਤੇ ਭਰਤੀ ਪ੍ਰਣਾਲੀਆਂ ਦੇ ਵਿਚ ਜਨਤਕ ਵਿਸ਼ਵਾਸ ਨੂੰ ਬਹਾਲ ਕਰਨ ਦੇ ਲਈ ਸੁਧਾਰਾਂ ਬਾਰੇ ਤੁਰੰਤ ਚਰਚਾ ਕਰਨ ਦੀ ਵੀ ਮੰਗ ਰੱਖੀ ਗਈ। ਲੋਕ ਸਭਾ ਦੇ ਵਿਚ ਕਾਂਗਰਸ ਦੇ ਸੰਸਦ ਮੈਂਬਰ ਹਿੱਪੀ ਇੰਡਨ ਨੇ 20 ਜੁਲਾਈ ਨੂੰ ਸੰਸਦ ਨੇੜੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਬਾਰੇ ਚਰਚਾ ਕਰਨ ਦੇ ਲਈ ਇੱਕ ਜਿਹੜਾ ਮੁੱਤਲ ਮਤਾ ਨੋਟਿਸ ਦਿੱਤਾ ਗਿਆ। ਸੀਨੀਅਰ ਕਾਂਗਰਸ ਆਗੂ ਕੇਸੀ ਵੇਨੁਗੋਪਾਲ ਨੇ ਵੀ ਨੀਟ ਯੂਜੀ ਪੇਪਰ ਲੀਕ ਅਤੇ 20 ਜੁਲਾਈ ਨੂੰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਕਥਿਤ ਪੁਲਿਸ ਲਾਠੀਚਾਰਜ ਦੇ ਬਾਰੇ ਚਰਚਾ ਦੀ ਮੰਗ ਕਰਦਿਆਂ ਇਕ ਮੁੱਤਲ ਮਤਾ ਜਿਹੜਾ ਨੋਟਿਸ ਸੌਂਪਿਆ। ਇਹ ਤਾਲਮੇਲ ਵਾਲੇ ਸੰਸਦੀ ਕਦਮ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰ ਦੇ ਵਿਰੁੱਧ ਆਪਣਾ ਰੋਸ ਦਰਜ ਕਰਨ ਦੇ ਲਈ ਕਾਲੇ ਰੰਗ ਦੇ ਪਹਿਰਾਵੇ ਦੇ ਵਿਚ ਪਹੁੰਚੇ ਹੈ, ਜਿਨ੍ਹਾਂ ਨੇ ਸਰਕਾਰ ਦੇ ਉਤੇ ਪ੍ਰੀਖਿਆ ਪ੍ਰਣਾਲੀ ਪ੍ਰਤੀ ਜਵਾਬਦੇਹੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੇ ਉਤੇ ਬਹੁਤ ਜ਼ਿਆਦਾ ਤਾਕਤ ਵਰਤਣ ਦਾ ਦੋਸ਼ ਲਾਇਆ ਤੇ ਪ੍ਰਦਰਸ਼ਨਾਂ ਦੇ ਦੌਰਾਨ ਕਾਨੂੰਨ ਘਾੜਿਆਂ ਸੰਸਦ ਮੈਂਬਰਾਂ ਦੇ ਪ੍ਰਤੀ ਹੰਕਾਰੀ ਰਵੱਈਆ ਅਪਣਾਉਣ ਦਾ ਦੋਸ਼ ਜਿਹੜਾ ਲਾਇਆ ਗਿਆ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਇਰਾਨ ਦੇ ਜਿਹੜਾ ਹੈ ਪਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਦੇ ਵਿਚ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਦਾ ਅਗਲਾ ਨਿਸ਼ਾਨਾ ਪਕੈਕਸ ਮਾਊਂਟੇਨ ਹੋ ਸਕਦਾ ਹੈ, ਜੋ ਕਿ ਇੱਕ ਬਹੁਤ ਹੀ ਸੁਰੱਖਿਅਤ ਅਤੇ ਕਿਲਾ ਬੰਦ ਜਿਹੜਾ ਭੂਮੀਗਤ ਪਰਮਾਣੂ ਕੰਪਲੈਕਸ ਹੈ ਇਰਾਨ ਦਾ। ਪੱਛਮੀ ਅਤੇ ਇਜ਼ਰਾਈਲੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਰਾਨ ਨੇ ਪਿਛਲੇ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਪਕੈਕਸ ਪਹਾੜ ਦੇ ਵਿਚ ਆਪਣੇ ਬਾਕੀ ਬਚੇ ਯੂਰੇਨੀਅਮ ਭੰਡਾਰਾਂ ਨੂੰ ਸਟੋਰ ਕੀਤਾ ਹੈ। ਟਰੰਪ ਦੀ ਇਸ ਚੇਤਾਵਨੀ ਦੇ ਜਵਾਬ ਦੇ ਵਿਚ ਇਰਾਨ ਨੇ ਕਿਹਾ ਕਿ ਉਸਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਕਿਸੇ ਵੀ ਅਮਰੀਕੀ ਹਮਲੇ ਨੂੰ ਖੇਤਰੀ ਟਕਰਾਅ ਦੇ ਵਾਧੇ ਦੇ ਵਜੋਂ ਦੇਖਿਆ ਜਾਵੇਗਾ। ਨਤਾਨਜ ਫਡੋਰ ਅਤੇ ਇਸਫਾਹਾਨ ਤੇ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਖੁਫੀਆ ਮੁਲਾਂਕਣਾਂ ਤੋਂ ਪਤਾ ਲੱਗਿਆ ਕਿ ਇਰਾਨ ਨੇ ਇਸ ਪਹਾੜ ਦੇ ਹੇਠਾਂ ਆਪਣੀਆਂ ਜਿਹੜੀਆਂ ਮੁੱਖ ਪਰਮਾਣੂ ਸੰਪਤੀਆਂ ਨੂੰ ਤਬਦੀਲ ਕਰ ਦਿੱਤਾ ਹੈ ਤੇ ਜ਼ਮੀਨ ਤੋਂ 100 ਮੀਟਰ ਤੋਂ ਵੱਧ ਹੇਠਾਂ ਚਟਾਨਾਂ ਦੇ ਹੇਠਾਂ ਸਥਿਤ ਇਸ ਸਹੂਲਤ ਨੂੰ ਇਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ। ਟਰੰਪ ਨੇ ਰਾਸ਼ਟਰਪਤੀ ਦਫ਼ਤਰ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬਹੁਤ ਜਲਦੀ ਇਸ ਜਿਹੜਾ ਖੇਤਰ ਦੇ ਉੱਤੇ ਬਹੁਤ ਵੱਡਾ ਹਮਲਾ ਕਰ ਸਕਦੇ ਹਾਂ, ਉਹ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਸਕਦੇ। ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਦੇ ਹਮਲਿਆਂ ਤੋਂ ਬਾਅਦ ਇਰਾਨ ਨੇ ਆਪਣੇ ਬਹੁਤ ਕੁਝ ਜਿਹੜਾ ਜ਼ਿਆਦਾ ਅਮੀਰ ਯੂਰੇਨੀਅਮ ਅਤੇ ਉੱਨਤ ਸਟੈਰੀਫਿਊਜ਼ ਇਸ ਭੂਮੀਗਤ ਕੰਪਲੈਕਸ ਦੇ ਵਿਚ ਭੇਜ ਦਿੱਤੇ ਨੇ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਮੁਲਾਂਕਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਅਨੁਮਾਨ ਹੈ ਕਿ ਵਾਰ ਵਾਰ ਫੌਜੀ ਕਾਰਵਾਈਆਂ ਦੇ ਬਾਵਜੂਦ ਇਰਾਨ ਜਿਹੜਾ ਹੈ ਕੋਲ ਅਜੇ ਵੀ ਲਗਭਗ 1,000 ਪਾਉਂਡ ਬਹੁਤ ਜ਼ਿਆਦਾ ਅਮੀਰ ਯੂਰੇਨੀਅਮ ਹੈ ਜੋ ਹਥਿਆਰ ਬਣਾਉਣ ਦੇ ਪੱਧਰ ਦੇ ਨੇੜੇ ਹੈ। ਇਰਾਨ ਦੇ ਵਿਚ ਇਹ ਪਹਾੜੀ ਇਕ ਪਾਸੇ ਤੁਸੀਂ ਇਧਰ ਭਾਈ ਰੋਕ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਅਰਬ ਮੁਲਕ ਨੂੰ ਜਿਹੜਾ ਹੈ ਹਾਂ ਪੱਕੀ ਹੁੰਗਾਰਾ ਦੇ ਰਹੇ ਹੋ ਭਾਈ ਤੁਸੀਂ ਭਾਈ ਕਰ ਸਕਦੇ ਹੋ ਤੇ ਇਰਾਨ ਵਾਲੇ ਜਿਹੜਾ ਪਰਮਾਣੂ ਹਥਿਆਰਾਂ ਦੀ ਨਹੀਂ ਰੱਖ ਸਕਦੇ ਨੇ। ਇਰਾਨ ਦੇ ਵਿਚ ਇਹ ਪਹਾੜੀ ਜਿਸ ਨੂੰ ਕੋਹੋ ਏ ਕਲਾਂਗ ਗਜ਼ ਲਾ ਵਜੋਂ ਜਾਣਿਆ ਜਾਂਦਾ ਹੈ ਨਤਾ ਨਜ਼ ਯੂਰੇਨੀਅਮ ਸੰਸ਼ੋਧਨ ਕੰਪਲੈਕਸ ਤੋਂ ਲਗਭਗ 1 ਮੀਲ ਦੱਖਣ ਦੇ ਵਿਚ ਸਥਿਤ ਹੈ। ਕੰਪਲੈਕਸ ਦਾ ਨਿਰਮਾਣ 2020 ਦੇ ਵਿਚ ਸ਼ੁਰੂ ਹੋਇਆ ਸੀ ਤੇ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਿਕਿਉਰਿਟੀ ISIS ਦੇ ਦੁਆਰਾ ਵਿਸ਼ਲੇਸ਼ਣ ਕੀਤੀ ਗਈ ਸੈਟੇਲਾਈਟ ਇਮੇਜਰੀ ਕੰਪਲੈਕਸ ਦੇ ਕਈ ਸੁਰੰਗ ਨੈਟਵਰਕ ਬਹੁਤ ਜ਼ਿਆਦਾ ਮਜ਼ਬੂਤ ਪ੍ਰਵੇਸ਼ ਦੇ ਦੁਆਰ ਤੇ ਇੱਕ ਵੱਡੀ ਸੁਰੱਖਿਆ ਘੇਰੇ ਨੂੰ ਦਰਸਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਕੈਕਸ ਮਾਊਂਟੇਨ ਜਿਹੜੀ ਹੈ ਅਮਰੀਕਾ ਦੇ ਲਈ ਇੱਕ ਮਹੱਤਵਪੂਰਨ ਫੌਜੀ ਚੁਣੌਤੀ ਪੇਸ਼ ਕਰਦਾ ਹੈ। CNN ਦੀ ਜਿਹੜੀ ਰਿਪੋਰਟ ਦੇ ਅਨੁਸਾਰ ਇਸ ਦੀ ਬਹੁਤ ਡੂੰਘਾਈ ਦੇ ਕਾਰਨ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਬਸਟਿੰਗ ਬੰਬ ਮੈਸਿਵ ਆਰਡੀਨੈਂਸ ਪੈਨੇਟਰੇਟਰ ਜਿਹੜਾ MOP ਦਾ ਵੀ ਜਿਹੜਾ ਸੀਮਤ ਪ੍ਰਭਾਵ ਹੋਵੇਗਾ। ਹਵਾਈ ਹਮਲੇ ਸੁਰੰਗਾਂ ਨੂੰ ਬੰਦ ਕਰ ਸਕਦੇ ਨੇ ਤੇ ਬਿਜਲੀ ਸਪਲਾਈ ਨੂੰ ਕੱਟ ਸਕਦੇ ਨੇ, ਪਰ ਭੂਮੀਗਤ ਚੈਂਬਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਮੁਸ਼ਕਲ ਹੋ ਸਕਦਾ ਹੈ। ਵਰਤਮਾਨ ਦੇ ਵਿਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੇ ਨਿਰੀਖਕਾਂ ਦੇ ਜਿਹੜੇ ਪਾਬੰਦੀਆਂ ਦੇ ਕਾਰਨ ਇਰਾਨ ਦੇ ਪਰਮਾਣੂ ਭੰਡਾਰ ਦੇ ਬਾਰੇ ਅਨਿਸ਼ਚਿਤਤਾ ਵੱਧ ਗਈ ਹੈ, ਜਿਸ ਦੇ ਨਾਲ ਪਕੈਕਸ ਜਿਹੜਾ ਪਹਾੜ ਹੈ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਜਿਹੜਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਦੂਸਰੇ ਪਾਸੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕੁਝ ਫੈਸਲੇ ਲਏ ਆ। ਯੁਕਰੇਨੀ ਫੌਜ ਮੁਖੀ ਜਿਹੜੇ ਨੇ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਯੁਕਰੇਨੀ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੱਲ ਬੀਤੇ ਚ ਦੇਸ਼ ਦੇ ਫੌਜ ਮੁਖੀ ਜਨਰਲ ਓਲੇਕਸੈਂਡਰ ਸਿਰਸਕੀ ਨੂੰ ਜਿਹੜਾ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਘਟਨਾਕ੍ਰਮ ਰਾਜਧਾਨੀ ਕੀਵ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਾਹਮਣੇ ਆਇਆ ਜਿਹਦੇ ਵਿਚ ਸਿਰਸਕੀ ਨੂੰ ਜਿਹੜਾ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਦੂਜਾ ਵੱਡਾ ਬਦਲਾਅ ਹੈ ਜੋ ਜ਼ੇਲੈਂਸਕੀ ਨੇ ਜਨਤਕ ਦਬਾਅ ਹੇਠ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੀ ਗਰਮੀਆਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਇਕ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਜਿਹੜਾ ਕੀਤਾ ਸੀ, ਜਿਸ ਨੇ ਕਥਿਤ ਤੌਰ ਦੇ ਉੱਤੇ ਯੂਕਰੇਨ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇਕ ਬਿਆਨ ਦੇ ਅਨੁਸਾਰ ਜ਼ੇਲੈਂਸਕੀ ਨੇ ਮਾਈਖਾਈਲੋ ਡਰਾ ਪਾਰਟੀ ਨੂੰ ਜਿਹੜਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ। ਜ਼ੇਲੈਂਸਕੀ ਨੇ ਜਿਹੜਾ ਕਿਹਾ ਕਿ ਸਾਡੀ ਇਕ ਸਾਂਝੀ ਇੱਛਾ ਹੈ ਕਿ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨਾ ਤੇ ਫਰੰਟ ਲਾਈਨਾਂ ਤੇ ਅਜਿਹੇ ਹਾਲਾਤ ਪੈਦਾ ਕਰਨਾ ਤੇ ਰੂਸ ਤੇ ਅਜਿਹਾ ਦਬਾਅ ਪਾਉਣਾ ਕਿ ਰੂਸ ਸ਼ਾਂਤੀ ਦੇ ਲਈ ਸਹਿਮਤ ਹੋਣ ਦੇ ਲਈ ਮਜਬੂਰ ਹੋਵੇ। ਯੂਕਰੇਨੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਫੌਜੀ ਕਮਾਂਡਰਾਂ ਦੇ ਨਾਲ ਕਈ ਮੀਟਿੰਗਾਂ ਤੋਂ ਬਾਅਦ ਜਿਹੜਾ ਲਿਆ ਗਿਆ ਹੈ। ਦੂਸਰੇ ਪਾਸੇ ਮਮਦਾਨੀ ਸਿੰਘ ਫਸਾ ਰਹੇ ਨੇ ਜੀ ਆਪਣੀ ਗੌਰਮੈਂਟ ਦੇ ਵਿਚ ਨਾਲ। ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਤੇ ਮੁੜ ਕੇ ਉਹਦੀ ਝਾੜ ਝੰਬ ਹੋ ਗਈ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਮੰਗਲਵਾਰ ਕੱਲ੍ਹ ਫਿਰ ਦੇਰ ਰਾਤ ਕਿਹਾ ਕਿ ਨਿਊਯਾਰਕ ਸਿਟੀ ਦੁਨੀਆ ਦੀ ਸਭ ਤੋਂ ਉੱਚੀ ਜੰਗੀ ਅਪਰਾਧ ਅਦਾਲਤ ਦੇ ਦੁਆਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਨਹੀਂ ਕਰ ਸਕਦਾ, ਪਰ ਉਨ੍ਹਾਂ ਨੇ ਸੰਘੀ ਸਰਕਾਰ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਭਾਈ ਅਸੀਂ ਨਹੀਂ ਕਰ ਸਕਦੇ, ਤੁਸੀਂ ਕਰੋ। ਇਕ ਵੀਡੀਓ ਦੇ ਵਿਚ ਮਮਦਾਨੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਯੁੱਧ ਅਪਰਾਧੀ ਦਸਿਆ ਤੇ ਕਿਹਾ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਦੇ ਵਿਚ ਸਵਾਗਤ ਨਹੀਂ ਹੈ। ਮਮਦਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਦੇ ਵਿਚ ਕਿਹਾ ਕਿ ਇਹ ਸਪਸ਼ਟ ਹੈ ਕਿ ਸਾਡੇ ਕੋਲ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦਾ ਸੁਤੰਤਰ ਕਾਨੂੰਨੀ ਅਧਿਕਾਰ ਨਹੀਂ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸੰਘੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਤੇ ਮੈਂ ਉਨ੍ਹਾਂ ਨੂੰ ICC ਦੇ ਵਿਚ ਸ਼ਾਮਲ ਹੋਣ ਤੇ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦੇ ਲਈ ਅਪੀਲ ਕਰਦਾ ਹੈ। ਇਸ ਮਹੀਨੇ ਦੇ ਸ਼ੁਰੂ ਦੇ ਵਿਚ ਵੀ ਮਮਦਾਨੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਸੀ ਕਿ ਉਹ ਅਤੇ ਸ਼ਹਿਰ ਦਾ ਨਿਆਂ ਵਿਭਾਗ ਸਤੰਬਰ ਦੇ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਲਈ ਨਿਊਯਾਰਕ ਸਿਟੀ ਜਾਣ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਦੇ ਉੱਤੇ ਚਰਚਾ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੇ ਵਿਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਮੇਅਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬਸ ਬਹੁਤ ਹੋ ਗਿਆ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇਕ ਬਿਆਨ ਦੇ ਵਿਚ ਕਿਹਾ, ਤੁਹਾਨੂੰ ਨਿਊਯਾਰਕ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਚੁਣਿਆ ਗਿਆ ਹੈ, ਹਮਾਸ ਦੇ ਲਈ ਪ੍ਰਚਾਰ ਦਾ ਸਾਧਨ ਬਣਨ ਦੇ ਲਈ ਨਹੀਂ, ਆਪਣਾ ਕੰਮ ਕਰੋ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵੀ ਇਹ ਸਪਸ਼ਟ ਕਰ ਦਿੱਤਾ, ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਕਿ ਨੇਤਨਯਾਹੂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿਚ ਤੁਹਾਨੂੰ ਸੰਯੁਕਤ ਰਾਜ ਦੇ ਵਿਚ ਰਹਿੰਦੇ ਹੋਏ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਸ ਪੋਸਟ ਦੇ ਵਿਚ ਮਮਦਾਨੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਟੇਢੇ ਢੰਗ ਦੇ ਨਾਲ ਜ਼ਰੂਰ ਚੇਤਾਵਨੀ ਦੇ ਦਿੱਤੀ ਗਈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਓਨਟਾਰੀਓ ਤੋਂ ਫਿਰ ਖ਼ਬਰ ਹੈ, ਉੱਥੇ ਦੇ MP ਜਿਹੜੇ ਨੇ ਉਨ੍ਹਾਂ ਦੇ ਮਾੜੇ ਦਿਨ ਚੱਲ ਰਹੇ ਹੈ ਭਾਈ। ਇਹ ਗਏ ਤਾਂ ਹੈਗੇ ਤਾਂ ਪੰਜਾਬ ਦਾ ਹੀ ਖੂਨ ਆ ਨਾ, ਗਦਾਰੀ ਸਾਡੇ ਖੂਨ ਚੋਂ ਨਹੀਂ ਜਾ ਸਕਦੀ, ਕੁਝ ਨਾ ਕੁਝ ਤਾਂ ਕਰਾਂਗੇ ਹੀ ਅਸੀਂ, ਚਾਹੇ ਇੱਥੇ ਇਹਨਾਂ ਧਰਤੀਆਂ ਤੇ ਹੋਈਏ ਤੇ ਚਾਹੇ ਉਹਨਾਂ ਧਰਤੀਆਂ ਦੇ ਉੱਤੇ। ਐਡੇ ਐਡੇ ਅਹੁਦੇ ਦੇ ਦਿੱਤੇ ਤੁਹਾਨੂੰ ਫਿਰ ਵੀ ਰੱਜ ਨਹੀਂ ਆਇਆ। ਓਨਟਾਰੀਓ ਪੋਲੀਟਿਕਸ ਜਿਹੜੀ ਹੈ ਉਹਦੇ ਵਿਚ MP ਇਹ ਜਿਹੜੇ ਹਰਦੀਪ ਗਰੇਵਾਲ ਤੇ ਪਿਤਾ ਦੀ ਅਖਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ ਲੱਗੇ ਹੈ। ਬ੍ਰੈਂਪਟਨ ਪੂਰਬੀ ਤੋਂ ਵਿਧਾਇਕ ਅਤੇ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਵਿਚ ਟਰਾਂਸਪੋਰਟ ਮੰਤਰੀ ਦੇ ਨਾਲ ਪਾਰਲੀਮਾਨੀ ਸਹਾਇਕ ਦੇ ਵਜੋਂ ਸੇਵਾਵਾਂ ਨਿਭਾ ਰਹੇ ਹਰਦੀਪ ਸਿੰਘ ਗਰੇਵਾਲ ਅੱਜ ਕੱਲ੍ਹ ਤੱਤੇ ਪਾਣੀ ਦੇ ਵਿਚ ਚੱਲ ਰਹੇ ਹੈ। ਉਸ ਵੱਲੋਂ ਸਰਕਾਰ ਤੋਂ ਲਏ ਨਜਾਇਜ਼ ਰਿਹਾਇਸ਼ੀ ਭੱਤੇ ਦੇ ਮਾਮਲੇ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਨਿਊ ਡੈਮੋਕਰੇਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਵੱਲੋਂ ਉਸ ਦੇ ਉੱਤੇ ਨਿੱਜੀ ਹਿੱਤਾਂ ਦੇ ਲਈ ਆਪਣੇ ਪਿਤਾ ਦੀ ਅਖਬਾਰ ਦੇ ਵਿਚ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ਾਂ ਦੇ ਹੇਠ ਇਮਾਨਦਾਰੀ ਤੇ ਨੈਤਿਕਤਾ ਕਮਿਸ਼ਨਰ ਨੂੰ ਜਿਹੜਾ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਗਈ ਹੈ। ਇਹ ਇਸ਼ਤਿਹਾਰ ਸਰਕਾਰ ਦੇ ਵੱਲੋਂ ਆਪਣੇ ਹਲਕੇ ਦੇ ਵਿਕਾਸ ਦੇ ਲਈ ਦਿੱਤੀ ਜਾਂਦੀ ਰਕਮ ਦੇ ਵਿਚੋਂ ਦਿੱਤੇ ਗਏ। ਸ਼ਿਕਾਇਤਕਰਤਾ ਨੇ ਗਰੇਵਾਲ ਦੇ ਪਿਤਾ ਦੀ ਅਖਬਾਰ ਦੇ ਵਿਚ ਛਪੇ ਉਸਦੇ ਇਸ਼ਤਿਹਾਰ ਵੀ ਜਿਹੜੇ ਨੱਥੀ ਕਰਕੇ ਇਹ ਸਬੂਤ ਵੀ ਲਾਏ ਨੇ, ਨਾਲ ਕਿ ਪੰਜਾਬੀ ਪੋਸਟ ਅਖਬਾਰ ਦਾ ਮਾਲਕ ਹਰਦੀਪ ਸਿੰਘ ਗਰੇਵਾਲ ਦਾ ਪਿਤਾ ਜਗਦੀਸ਼ ਸਿੰਘ ਗਰੇਵਾਲ ਹੈ। ਉਸਨੇ ਕਿਹਾ ਕਿ ਵਿਧਾਇਕ ਇੰਜ ਕਰਕੇ ਲਗਾਤਾਰ ਨੈਤਿਕਤਾ ਦੇ ਉੱਤੇ ਇਮਾਨਦਾਰੀ ਦੇ ਨਿਯਮ ਤੋੜ ਰਿਹਾ। ਉਸਨੇ ਕਿਹਾ ਕਿ ਸਰਕਾਰੀ ਖਰਚੇ ਵਾਲੇ ਇਸ਼ਤਿਹਾਰ ਨਿੱਜੀ ਹਿੱਤਾਂ ਦਾ ਟਕਰਾਅ ਅਤੇ ਪਿਤਾ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਹੈ, ਪਰ ਸਾਡੇ ਵਾਲੇ ਤਾਂ ਮਤਲਬ ਕਿ ਖੁੱਲ੍ਹੇਆਮ ਦਿੱਤੇ ਜਾਂਦੇ ਆ ਆਪਣੇ ਤਾਂ ਜੋ ਹਾਲਾਤ ਨੇ। ਉਸਨੇ ਕਿਹਾ ਕਿ ਆਪਣੇ ਪਿਤਾ ਦੀ ਮਾਲਕੀ ਵਾਲੀ ਅਖਬਾਰ ਨੂੰ ਸਰਕਾਰੀ ਰਕਮ ਤੋਂ ਵਿੱਚੋਂ ਜਿਹੜਾ ਇਸ਼ਤਿਹਾਰ ਦੇਣ ਤੋਂ ਪਹਿਲਾਂ ਵਿਧਾਇਕ ਦੇ ਵੱਲੋਂ ਜਿਹੜਾ ਇੰਟੀਗ੍ਰਿਟੀ ਕਮਿਸ਼ਨਰ ਤੋਂ ਜਿਹੜਾ ਸੀ ਆਗਿਆ ਨਾ ਲੈ ਕੇ ਨਿਯਮਾਂ ਦੀ ਵੀ ਅਵਗਿਆ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਬੂਤ ਦੇ ਵਜੋਂ ਕਿਹਾ ਕਿ ਉਸੇ ਅਖਬਾਰ ਦੇ ਪੰਨੇ ਤੇ ਜਗਦੀਪ ਸਿੰਘ ਗਰੇਵਾਲ ਦੇ ਅਖਬਾਰ ਦਾ ਕਰਤਾ ਧਰਤਾ ਹੋਣ ਤੇ ਉਸਦਾ ਫੋਨ ਨੰਬਰ ਛਪਿਆ ਹੋਇਆ ਹੈ। ਉਸਨੇ ਲਿਖਿਆ ਕਿ ਹਰਦੀਪ ਸਿੰਘ ਗਰੇਵਾਲ ਵੱਲੋਂ ਸ਼ਰੇਆਮ ਇਮਾਨਦਾਰੀ ਐਕਟ 1994 ਦੀ ਉਲੰਘਣਾ ਕੀਤੀ ਗਈ ਹੈ। ਉਸਨੇ ਕਿਹਾ ਕਿ ਲੋਕ ਇਹ ਜਿਹੜਾ ਜਾਣਨ ਦੇ ਹੱਕਦਾਰ ਨੇ ਕਿ ਉਨ੍ਹਾਂ ਦੇ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਕਿੱਥੇ ਤੇ ਕਿਉਂ ਖਰਚਿਆ ਜਾ ਰਿਹਾ ਤੇ ਪਿਛਲੇ ਸਮਿਆਂ ਦੇ ਵਿਚ ਪਿਛਲੇ ਵੀਕ ਦੀਆਂ ਗੱਲਾਂ ਨੇ ਜ਼ਿਆਦਾ ਦੂਰ ਨਹੀਂ, ਨਜਾਇਜ਼ ਰਿਹਾਇਸ਼ੀ ਫੰਡ ਮਾਮਲੇ ਦੇ ਵਿਚ ਵੀ ਇਹ ਘਿਰੇ ਹੋਏ ਨੇ, ਜਿੱਥੇ 30-35 ਕਿਲੋਮੀਟਰ ਦਾ ਏਰੀਆ ਸੀਗਾ ਤੇ ਉਥੋਂ ਵੀ ਜਿਹੜਾ ਹੋਟਲਾਂ ਦੇ ਵਿਚ ਰਹਿੰਦੇ ਸੀਗੇ ਤੇ ਰੋਜ਼ ਅਪ ਡਾਊਨ ਨਹੀਂ ਕਰਦੇ ਸੀਗੇ ਤੇ ਉਹ ਸਾਰੇ ਭੱਤੇ ਜਿਹੜੇ ਨੇ ਨਜਾਇਜ਼ ਲਏ, ਉਸ ਚੀਜ਼ਾਂ ਦਾ ਪੈਨੀ ਦਾ ਕਹਿੰਦੇ ਹਿਸਾਬ ਲਵਾਂਗੇ। ਇਹ ਭਾਈ ਇਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਨੇ, ਇਹ ਕੋਈ ਆਪਣਾ ਪੰਜਾਬ ਜਾਂ ਇੰਡੀਆ ਦੀ ਗੌਰਮੈਂਟ ਨਹੀਂ ਜਿੱਥੇ ਪਾਈ ਦਾ ਹਿਸਾਬ ਲਿਆ ਜਾਵੇਗਾ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਅੱਜ 22 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ, ਬੁੱਧ ਕੰਮ ਸ਼ੁੱਧ। ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਦੇ ਵਿੱਚ ਸਾਂਝ ਕੋਈ ਪਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 4976-1919 ਬਾਰ ਸਟੂਡੀਓ ਦਾ ਨੰਬਰ ਹੈ। ਸ਼ਮੀ ਜੀ ਦੇ ਨਾਲ ਜੋ ਵਿਸ਼ਾ ਆਪਾਂ ਅੱਜ ਸਾਂਝਾ ਕੀਤਾ ਹੈ, ਗੱਲਬਾਤ ਕੀਤੀ ਹੈ, ਹੋਰ ਦੋਸਤਾਂ ਨੇ ਵੀ ਕਾਲ ਕੀਤੀ ਹੈ, ਜੇ ਕੋਈ ਦੋਸਤ ਰਹਿ ਗਿਆ ਕਾਲ ਕਰਨ ਦੇ ਲਈ ਜਾਂ ਆਪਣਾ ਵਿਚਾਰ ਦੇਣ ਦੇ ਲਈ ਤੇ ਉਹ ਜੁੜ ਸਕਦੇ ਨੇ, ਨਿੱਘਾ ਸਵਾਗਤ ਰਹੇਗਾ। ਤਦ ਤੱਕ ਤੁਹਾਡੇ ਸੰਖੇਪ ਦੇ ਵਿੱਚ ਦੋਸਤੋ ਮੈਂ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵੱਧਦੇ ਹਾਂ। ਆਪਣੇ ਤਕਰੀਬਨ 12-13 ਮਿੰਟ ਉੱਪਰ ਚੱਲ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੇਹੇ ਬਹੁਤ ਪਿਆਰ ਮੈਂ ਬਤਾਇਆ ਦੋਸਤਾਂ ਦਾ, ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ, ਸਤਿ ਸ਼੍ਰੀ ਅਕਾਲ ਭੇਜੀ ਆ ਜੀ ਭਾਰਤ ਜੀ ਤੇ ਸ਼ਮੀ ਜੀ ਨੂੰ, ਸਰਬਜੀਤ ਚਾਹਲ ਸਾਹਿਬ ਨੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਸਭ ਪਿਆਰਿਆਂ ਨੂੰ, ਦੋਸਤਾਂ ਨੂੰ, ਪਰਿਵਾਰ ਨੂੰ। ਤੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਤੇ ਨਾਲ ਫੁੱਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 2 ਜੀ। ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਸਾਗ ਚੋਰੀ ਕਰੀ ਜਾਂਦੇ ਨੇ ਜੀ, ਇਹ ਲਿਖਿਆ ਨਾਲ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਸਵਾਗਤ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ, ਭਾਰਤ ਜੀ ਤੇ ਸ਼ਮੀ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਿਲ ਭੇਜਦੇ ਨੇ, ਭਰੀ ਕਹਿੰਦੇ ਭਰੀ ਨਮਸਕਾਰ ਹੈ ਜੀ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾ ਲਾ ਤੜਕੇ ਪਤੀੜਾਂ ਪਵਾ ਦਿੱਤੀਆਂ ਕਹਿੰਦੇ ਜੀ। ਤੇ ਆਪਣੇ ਨਾਲ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਲੌਰ ਸਿੰਘ ਗੋਦਾਰਾ ਤੋਂ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ, ਮਨਦੀਪ ਜੱਸੀ ਜੀ ਕਹਿੰਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਤੋਂ ਬਾਅਦ, ਜੱਸੀ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਭਾਰਜ ਵੀਰੇ ਰੱਬ ਦੀ ਨਿਗਾਹ ਘੁੰਮ ਗਈ ਹੋਣੀ ਹੈ, ਨਹੀਂ ਤਾਂ ਕੈਨੇਡੇ ਹੋਣਾ ਸੀ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਆਪਣੇ ਅੱਗੇ ਚੌਥਾ ਸ਼ਬਦ ਤੋਂ ਬਚ ਕੇ ਮੋੜ ਤੋਂ ਜਨਾਬ ਜੀ ਉਹ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀਵਨ ਕੇ ਬਸ ਤੀਨ ਨਿਸ਼ਾਨ, ਰੋਟੀ ਕੱਪੜਾ ਔਰ ਮਕਾਨ। ਕਿਆ ਬਾਤ ਹੈ ਜੀਰਾ ਸਾਹਿਬ, ਪਿੱਛੇ ਰਹਿ ਗਏ ਹੋ, ਅੱਜ ਗੀਤ ਬਣਦਾ ਸੀ ਤੁਹਾਡਾ ਇਹਦੇ ਉੱਤੇ ਵੈਸੇ ਅੱਜ। ਮਨਦੀਪ ਜੱਸੀ ਜੀ ਕਹਿੰਦੇ ਜੀਰਾ ਸਾਹਿਬ ਜੀ ਕੁੱਕੀ ਭਾਜੀ ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਕਹਿੰਦੇ ਜੇ ਮਕਾਨ ਤੇ ਕੱਪੜੇ ਤੋਂ ਉੱਪਰ ਉੱਠ ਜੀਵਿਆ ਜਾਵੇ ਤਾਂ ਸ਼ਾਇਦ ਜ਼ਿੰਦਗੀ ਵਧੀਆ ਬਸਰ ਹੋ ਜਾਵੇਗੀ। ਬਿਲਕੁਲ ਹੈ ਜੀ। ਮਨਦੀਪ ਜੱਸੀ ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਜਨਾਬ ਜੀ ਉਹ। ਅੱਗੇ ਲਿਖਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਤੁਰਨ ਵਾਲੇ ਕਾਰ ਭਾਲਦੇ ਨੇ ਤੇ ਕਾਰ ਵਾਲੇ ਸਾਈਕਲ ਤੇ ਭੱਜੇ ਫਿਰਦੇ ਆ। ਤੇ ਇਸੇ ਤਰ੍ਹਾਂ ਮਨਦੀਪ ਜੀ ਲਿਖਦੇ ਬੜੇ ਸੋਹਣੇ ਵਿਸ਼ਲੇਸ਼ਣ ਰਾਜਨ ਸਰ ਜੀ ਦੇ ਕਹਿੰਦੇ ਜੀ। ਮੁਕੱਦਰ ਜੀ ਲਿਖਦੇ ਬੰਦਾ ਚੰਗਾ ਹੋਵੇ ਜਾਂ ਮਾੜਾ, ਸਮਾਜ ਚੰਗਾ ਜਿਹੜੇ ਮੈਡਲ ਗੱਲ ਦੇ ਵਿੱਚ ਪਾਉਂਦਾ, ਅਸੀਂ ਪਵਾਏ ਹੋਏ ਨੇ ਆਪਣੇ ਹਿਸਾਬ ਦੇ ਨਾਲ ਚੰਗੀ ਜ਼ਿੰਦਗੀ ਜੀਵੋ। ਸਮਾਜ ਦੇ ਦੋ ਪਾਸੇ ਦੰਦੇ ਹੈ, ਉਹਦੇ ਨਾਲ ਪੂਰਾ ਨਹੀਂ ਆਇਆ ਜਾਣਾ ਕਹਿੰਦੇ ਜੀ। ਸਰਬਜੀਤ ਚਾਲ ਜੀ ਲਿਖਦੇ ਆ ਕਿ ਬਹੁਤ ਵਧੀਆ ਵਿਸ਼ਾ ਵਿਚਾਰ ਚਰਚਾ ਕਮਾਲ ਦੇ ਰੋਹ ਦੇ ਵਿੱਚ ਹੋ ਰਹੀ ਹੈ, ਦੋਵੇਂ ਵਿਦਵਾਨਾਂ ਕੋਲ ਚਰਚਾ ਦੇ ਲਈ ਲੋੜੀਂਦੀ ਸਮੱਗਰੀ ਹੈ, ਵਧੀਆ ਹੋ ਨਿਬੜੇਗੀ ਚਰਚਾ ਉਮੀਦ ਬਣੀ ਹੈ। ਸ਼ੁਕਰੀਆ ਜੀ, ਧੰਨਵਾਦ ਜੀ ਬਹੁਤ ਬਹੁਤ ਚਾਲ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਸਮਾਜ ਦੇ ਵਿੱਚ ਕੁਝ ਕੁ ਬੰਦੇ ਨਾਲ ਖੜਦੇ ਆ, ਨਹੀਂ ਜੇ ਤਮਾਸ਼ਬੀਨ ਜ਼ਿਆਦਾ ਹੁੰਦੇ ਆ। ਆਪਣੇ ਮਨਦੀਪ ਜੱਸੀ ਜੀ ਲਿਖਦੇ ਆ, ਬੰਦਾ ਹੋ ਅਮੀਰ ਤਾਂ ਆਪਣੇ ਘਰੇ ਹੋ, ਜੇਕਰ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ। ਜਿਹੜਾ ਕੱਢੇ ਨਾ ਦਸਵੰਦ ਗੁਰੂ ਘਰ ਦਾ, ਉਹ ਦੋਵੋਂ ਜਹਾਨੀ ਪ੍ਰਵਾਨ ਹੀ ਨਹੀਂ। ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ, ਜਿਸ ਸ਼ਖਸ ਦੀ ਮਿੱਠੀ ਜ਼ੁਬਾਨ ਹੀ ਨਹੀਂ। ਕਿਆ ਬਾਤ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ, ਤੁਹਾਨੂੰ ਰਾਜਨ ਜੀ ਭੈਣ ਜੀ ਨੂੰ ਸਲਾਮ ਹੈ। ਤੇ ਮਨਦੀਪ ਜੱਸੀ ਜੀ ਕਹਿੰਦੇ ਪੜ੍ਹ ਕੇ ਭਾਰਤ ਸਾਹਿਬ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਮੁਕੱਦਰ ਵੀਰ ਜੀ, ਤੇ ਕਿਆ ਬਾਤਾਂ ਜੱਸੀ ਵੀਰ। ਔਜਲਾ ਸਾਹਿਬ ਐਪਰੀਸ਼ੀਏਟ ਕਰ ਰਹੇ ਆ ਜੱਸੀ ਜੀ ਨੂੰ। ਤੇ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਨੇ ਮਨਦੀਪ ਜੀ। ਔਜਲਾ ਸਾਹਿਬ ਕਹਿੰਦੇ ਕਈ ਵਾਰ ਜੱਜਾਂ ਨੂੰ ਵੀ ਕਹਿੰਦੇ ਵਕੀਲ ਕਰਨੇ ਪੈ ਜਾਂਦੇ ਨੇ। ਕਿਆ ਬਾਤ ਹੈ ਜੀ। ਤੇ ਸਰਬਜੀਤ ਚਾਲ ਸਾਹਿਬ ਕਹਿੰਦੇ ਭੁੱਖੇ ਨੂੰ ਰੋਟੀ ਦੀ ਪਈ ਹੁੰਦੀ ਹੈ, ਤੇ ਰੱਜੇ ਨੂੰ ਕਵੱਲੀਆਂ ਗੱਲਾਂ ਸੁੱਝਦੀਆਂ ਨੇ। ਬਿਲਕੁਲ ਦਰੁਸਤ ਜੀ। ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਗ੍ਰੇਟ। ਤੇ ਮਨਦੀਪ ਜੱਸੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਆਹ ਗੱਲ ਘਰੇ ਆ ਕੇ ਵੀ ਕਹਿੰਦੇ ਦੱਸ ਦੇਣੀ ਸੀ ਭਾਰਜ ਵੀਰੇ। ਤੇ ਗਰੇਵਾਲ ਸਾਹਿਬ ਕਹਿੰਦੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ, ਸਵਾਗਤ ਹੈ। ਗਰੇਵਾਲ ਸਾਹਿਬ ਸਪੋਰਟ ਵੀ ਕਰਦੇ ਆ ਤੇ ਔਜਲਾ ਸਾਹਿਬ ਵੀ ਸਪੋਰਟ ਕਰਦੇ ਆ। ਗਰੇਵਾਲ ਸਾਹਿਬ ਕਹਿੰਦੇ ਮਨਦੀਪ ਸਿੰਘ ਜੱਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਜੀ ਕਹਿੰਦੇ ਗਰੇਵਾਲ ਸਾਹਿਬ ਜੀ ਉੱਪਰਲਾ ਪੜ੍ਹ ਕੇ ਜਨਾਬ ਜੀ ਉਹ ਜਰਾ। ਤੇ ਅਗਲਾ ਸੁਨੇਹਾ ਆ ਗਿਆ ਮਨਦੀਪ ਜੱਸੀ ਜੀ ਦਾ। ਉਸ ਤੋਂ ਬਾਅਦ ਸਰਬਜੀਤ ਚਾਲ ਸਾਹਿਬ ਲਿਖਦੇ ਦੋਵੇਂ ਵਿਦਵਾਨ ਤਿਆਰੀ ਦੇ ਵਿੱਚ ਆਏ ਨੇ, ਦਿਲ ਭੇਜਿਆ, ਸਤਿ ਸ੍ਰੀ ਅਕਾਲ ਭੇਜੀ ਆ ਗ੍ਰੇਟ ਜੀ। ਤੇ ਕੂਠੇ ਖੜੇ ਕਿਤੇ ਮੇਲਾ ਲੁੱਟਣਗੇ ਲੱਗਦਾ ਜੀ। ਤੇ ਗਰੇਵਾਲ ਸਾਹਿਬ ਕਹਿੰਦੇ ਪੜ੍ਹ ਲਿਆ ਜਨਾਬ ਜੀ ਉਹ। ਤੇ ਰਜਿੰਦਰ ਜੀਰਾ ਜੀ ਕਹਿੰਦੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਮਨਦੀਪ ਜੀ ਕਹਿੰਦੇ ਆ ਕਿ ਜੀਰਾ ਸਾਹਿਬ ਜੀ, ਕੁੱਕੀ ਭਾਜੀ ਸਤਿ ਸ੍ਰੀ ਅਕਾਲ। ਤੇ ਮਨਦੀਪ ਜੱਸੀ ਵੀਰ ਜੀ ਨੂੰ ਬਹੁਤ ਖੂਬ ਕਿਹਾ, ਗ੍ਰੇਟ ਕਿਹਾ ਰਾਜਨ ਸੈਣੀ ਸਾਹਿਬ ਨੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਵੀਰ ਜੀ। ਤੇ ਮਨਦੀਪ ਜੀ ਕਹਿੰਦੇ ਰਾਜਨ ਸੈਣੀ ਜੀ ਸ਼ੁਕਰੀਆ ਜੀ। ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਲਿਖਦੇ ਨੇ ਸੈਣੀ ਵੀਰ ਜੀ ਦਾ ਇਹ ਕਹਿਣਾ ਹੈਗਾ ਕਿ ਦੋ ਦੋ ਮਕਾਨ ਦਾ ਮਤਲਬ ਵੀ ਇੱਕ ਇੰਡੀਆ ਚ ਬਣਾ ਕੇ ਰੱਖੀ ਹੁੰਦੀ ਹੈ ਤੇ ਇੱਕ ਮਕਾਨ ਬਾਹਰ ਬਣਾਇਆ ਹੁੰਦਾ ਜੀ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਜੀਰਾ ਸਾਹਿਬ ਵੀ ਆ ਗਏ ਸਮੇਤ ਸਾਡੇ ਵੀਰ ਮੁਕੱਦਰ ਜੀ, ਲਾ ਲਓ ਕਾਲ, ਹੁਣ ਹੋਰ ਨਹੀਂ ਹੁੰਦਾ ਸਬਰ ਜੀ। ਗਰੇਵਾਲ ਸਾਹਿਬ ਕਹਿੰਦੇ ਅੱਜ ਕਮੈਂਟ ਕਰਨਾ ਬਹੁਤ ਔਖਾ, ਵਾਰ ਵਾਰ ਡਿਲੀਟ ਕਰਕੇ ਕਮੈਂਟ ਹੋ ਰਿਹਾ ਜੀ। ਨਹੀਂ ਰਹਿਣ ਦਿਆ ਕਰੋ, ਡਿਲੀਟ ਕਾਹਤੋਂ ਕਰਨਾ, ਕੋਈ ਗੱਲ ਨਹੀਂ। ਮਨਦੀਪ ਜੱਸੀ ਜੀ ਕਹਿੰਦੇ ਅਗਲਾ ਕਮੈਂਟ ਕਰ ਦਿਆ ਕਰੋ ਉੱਪਰ ਹੋਰ। ਗਰੇਵਾਲ ਸਾਹਿਬ ਜੀ ਅੱਜ ਸਾਰੇ ਸ਼ਰਾਰਤੀ ਅਨਸਰ ਜੁੜ ਗਏ ਨੇ ਜਨਾਬ ਜੀਓ, ਤੇ ਹੱਸ ਰਹੇ ਨੇ ਗਰੇਵਾਲ ਸਾਹਿਬ। ਮੁਕੱਦਰ ਜੀ ਲਿਖਦੇ ਆ ਕਿ ਪਿਛਲੇ ਜਨਮ ਦਾ ਸਾਨੂੰ ਪਤਾ ਨਹੀਂ, ਪਰ ਘੱਟੋ ਘੱਟ ਇਸ ਜਨਮ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਿਆ, ਰੁੱਖੀ ਖਾਈਏ ਸੁੱਖੀ ਖਾਈਏ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਟੌਪਿਕ ਤੇ ਸਭ ਦੀ ਸਮਝ ਕਹਿੰਦੇ ਜੀ, ਬਹੁਤ ਖੂਬ, ਐਪਰੀਸ਼ੀਏਟ ਕਰਦੇ ਆ ਸਭ ਨੂੰ। ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਗ੍ਰੇਟ ਜੀ। ਤੇ ਮਨਦੀਪ ਜੀ ਲਿਖਦੇ ਆ ਟਵਾਣਾ ਰੇਡੀਓ ਤੇ ਜੁੜੇ ਹੋਏ ਸੀ ਜਨਾਬ ਜੀ, ਸਾਰੇ ਆ ਗਏ ਜੀ। ਸ਼ੁਕਰ ਕਰੋ ਹਰਜੀਤ ਸਰਾਂ ਸਾਹਿਬ ਸੌ ਗਏ, ਨਹੀਂ ਤਾਂ ਉਹਨਾਂ ਨੇ ਵੀ ਆ ਜਾਣਾ ਸੀ ਜੀ। ਤੇ ਰਾਜਨ ਸੈਣੀ ਸਾਹਿਬ ਦੇ ਘਰ ਦੀ ਡੈਰੀ, ਘਰ ਦਾ ਘਿਓ ਫਿਰ ਵੀ ਰੁੱਖੀ ਮੁਕੱਦਰ ਵੀਰ ਜੀ। ਮਨਦੀਪ ਜੱਸੀ ਜੀ ਕਹਿੰਦੇ ਰਾਜਨ ਜੀ ਹੱਸਦੇ ਪਏ ਨੇ ਨਾਲ, ਇੱਕ ਤਾਂ ਮਸ਼ਹੂਰੀਆਂ ਆ ਜਾਂਦੀਆਂ ਫਿਰ ਉੱਪਰ ਥੱਲੇ ਕਰ ਜਾਂਦੀਆਂ ਜੀ ਕੁਛ ਨਾ ਕੁਛ। ਦੋਸਤੋ ਸੁਨੇਹੇ ਬਹੁਤ ਨੇ ਤੇ ਲੱਗਦਾ ਕਿ ਮੇਨ ਹੀ ਪੜ੍ਹ ਲਈਏ। ਕਿਉਂਕਿ ਅੱਧਾ ਘੰਟਾ ਲੱਗ ਜਾਊ ਮੈਨੂੰ ਫਿਰ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲਓ ਫਿਰ ਦੋਸਤੋ, ਜਾਂਦੇ ਜਾਂਦੇ ਜਿਹੜੇ ਕੁਝ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਲਾ ਲਾਂਗੇ। ਜਗਵੰਤ ਖੇੜਾ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਸਤਿ ਸ਼੍ਰੀ ਅਕਾਲ, ਵੈਰੀ ਨਾਈਸ ਕਹਿੰਦੇ ਨੇ ਪ੍ਰੋਗਰਾਮ। ਇਕਬਾਲ ਮੰਗੜ ਜੀ ਐਪਰੀਸ਼ੀਏਟ ਕਰਦੇ ਆ ਮਨਦੀਪ ਜੀ ਨੂੰ, ਰਾਜਨ ਸੈਣੀ ਸਾਹਿਬ ਜੁੜੇ ਹੋਏ ਜਗਵੰਤ ਖੇੜਾ ਜੀ ਨੂੰ, ਵਾਹ ਵਾਹ ਕਹਿੰਦੇ ਨੇ, ਤੇ ਆਜੋ ਜੀ ਹੋ ਜਾਣ ਚਾਰ ਲਾਈਨਾਂ ਇਸ ਵਿਸ਼ੇ ਦੇ ਉੱਤੇ ਵੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਸਾਰੇ ਦੋਸਤ ਨਾਲ ਜੁੜੇ ਹੋਏ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਗੁਰੀ ਮਾਨ ਜੀ ਜੁੜੇ ਹੋਏ ਨੇ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸ਼ਮੀ ਬਾਈ ਜੀ ਭਾਰਤ ਜੀ ਔਜਲਾ ਜੀ, ਤਿੰਨ ਮਰਲੇ ਦੀ ਜਗ੍ਹਾ ਦੇ ਵਿੱਚ ਮਕਾਨ ਮੇਰਾ, ਤਿੰਨ ਪੀੜੀਆਂ ਕੱਢ ਲਈਆਂ, ਚੌਥੀ ਚੱਲ ਰਹੀ ਹੈ ਜੀ, ਰੱਬ ਦੀ ਕਿਰਪਾ, ਮਨ ਖੁਸ਼ ਹੈ ਜੀ, ਤੇ ਹੁਣ ਜਾ ਕੇ ਚੁਬਾਰੇ ਪਏ ਆ। ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀ ਮਾਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਮਨਦੀਪ ਜੱਸੀ ਜੀ, ਭਾਰਤ ਜੀ ਨੂੰ, ਸ਼ਮੀ ਜੀ ਨੂੰ, ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ, ਸਰਬਜੀਤ ਚਾਹਲ ਜੀ ਨੂੰ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਹੈ। ਤੇ ਗਰੇਵਾਲ ਸਾਹਿਬ ਨੇ ਵੀ ਚਾਹਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਬਰਥਡੇ ਦਿੱਤਾ, ਮੁਬਾਰਕਾਂ ਦਿੱਤੀਆਂ ਨੇ। ਤੇ ਨਾਲ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਜੁੜੇ ਹੋਏ ਨੇ, ਹੋਰ ਸਾਰੇ ਸੱਜਣ ਜੁੜੇ ਹੋਏ ਨੇ। ਲਓ ਦੋਸਤੋ, ਫਿਰ ਇੱਥੇ ਹੀ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਤੇ ਸੁਨੇਹੇ ਵੀ ਮੈਂ ਬਾਅਦ ਦੇ ਵਿੱਚ ਵੀ ਆਪ ਵੀ ਪੜ੍ਹ ਲਾਂਗਾ, ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ ਹੈ, ਤਾਂ ਕਿ ਦੋਸਤ ਵੀ ਨਾਲ ਦੀ ਨਾਲ ਜੇ ਚਾਹੁਣ ਤਾਂ ਪੜ੍ਹ ਸਕਦੇ ਨੇ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਂ ਤੁਹਾਡਾ ਦੋਸਤ ਭੁਪਿੰਦਰ ਵਾਰਿਸ ਤੇ ਦੁਆਬਾ ਰੇਡ ਦਾ ਮੰਚ, ਤੇ ਕੱਲ੍ਹ ਨੂੰ 9:30 ਵਜੇ ਫਿਰ ਮਿਲਦੇ ਹਾਂ, ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਆ ਕਰੋ। ਇਹੀ ਜਿਹੜੀ ਹੈ ਸਾਡੀ ਉਮੀਦ ਹੈ ਤੁਹਾਡੇ ਕੋਲੋਂ, ਹੋਰ ਕੁਝ ਨਹੀਂ ਮੰਗਦੇ। ਤੇ ਸਬਸਕ੍ਰਿਪਸ਼ਨ ਲੈਣੀ ਚਾਹੁੰਦਾ ਤਾਂ ਉਹ ਤੁਹਾਡੀ ਮਰਜ਼ੀ ਹੈ, ਮੈਂਬਰਸ਼ਿਪ ਲੈ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ, ਤੇ ਸਬਸਕ੍ਰਾਈਬ ਕਰਨ ਦੇ ਕੋਈ ਪੈਸਾ ਤੇ ਲੜੀ ਲੱਗਦਾ, ਉਹ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਕਿ ਪ੍ਰੋਗਰਾਮ ਜਿਹੜਾ ਲਾਈਵ ਸ਼ੁਰੂ ਹੋਇਆ, ਤੇ ਚੇਤਾ ਰੱਖਣ ਦੀ ਜ਼ਰੂਰਤ ਨਹੀਂ, ਤੇ ਸਕਰੀਨ ਦੇ ਉੱਤੇ ਆ ਜਾਂਦਾ ਕਿ ਭਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਅੱਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਚੁੱਪ ਚੁਪੀਤੇ ਸੁਣਨ ਦੇ ਲਈ ਵੀ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਜਿਨ੍ਹਾਂ ਦੋਸਤਾਂ ਨੇ ਸੁਨੇਹੇ ਭੇਜੇ ਆ ਲਿਖ ਕੇ ਨਾਲ ਜੁੜੇ ਰਹੇ, ਉਹਨਾਂ ਦਾ ਵੀ ਸ਼ੁਕਰੀਆ, ਕਾਲ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੋਂ ਮੈਨੂੰ ਦਿਓ ਹੁਣ ਆਗਿਆ, ਕੱਲ੍ਹ ਨੂੰ ਮਿਲਦੇ ਹਾਂ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਹ ਗੀਤ ਕੀ ਕਹਿੰਦਾ ਹੈ ਇਸ ਨੂੰ ਜ਼ਰੂਰ ਸੁਣਿਓ। ਮਾਨ ਸਾਹਿਬ ਕਹਿੰਦੇ ਆ ਰੋਟੀ ਕੀ ਕੁਝ ਕਰਾਉਂਦੀ ਹੈ ਤੇ ਕੁਝ ਕੀ ਕੁਝ ਕਹਿੰਦੀ ਹੈ, ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਜਿਹੜਾ ਸੁਣ ਸਕਦੇ ਹੋ। ਫੇਸਬੁੱਕ, ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਤੇ ਸਤਿ ਸ਼੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ। ਗੱਲਾਂ ਕਰਨ ਲਈ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ 15-20 ਮਿੰਟ ਲਾਉਣ ਦੀ ਕੋਸ਼ਿਸ਼ ਰਹੇਗੀ। ਕੁਝ ਜਿਹੜੀਆਂ ਦੇਸ਼ ਦੀਆਂ ਖ਼ਬਰਾਂ ਨੇ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ 21 ਜੁਲਾਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਵੀ। ਤੇ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 7:10 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਬਾਕੀ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਲਾਈਨਾਂ ਵੀ ਨਾਲ ਦੀ ਨਾਲ ਖੋਲਾਂਗੇ ਤੇ ਖਾਸ ਅੱਜ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ। ਨਾਲ ਨਾਲ ਖੁੱਲ੍ਹਾ ਓਪਨ ਮੰਚ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਆਪਣੀ ਗੱਲਬਾਤ ਨੂੰ ਰੱਖ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਇਕੱਠੇ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਤੇ 2 ਦਿਨ ਮਹਿਫਲ ਮਿੱਤਰਾਂ ਦੀ ਸਮਾਜੀ ਸਿੰਘ ਸ਼ੰਮੀ ਜੀ, ਸੈਟਰਡੇ ਤੇ ਸੰਡੇ ਨੂੰ ਭਾਰਤੀ ਸਮਾਂ 8:30-8:30 ਲੈ ਕੇ ਹਾਜ਼ਰ ਹੁੰਦੇ ਨੇ ਤੇ 2 ਦਿਨ ਉਹ ਜਿਹੜਾ ਨੇ ਦੋਸਤਾਂ ਦੇ ਨਾਲ ਜੁੜਦੇ ਹੈ। ਚਲੋ ਫਿਰ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਪਰਮਿੰਦਰ ਜੀ ਨੇ ਬਹੁਤ ਬਹੁਤ ਸ਼ੁਕਰੀਆ ਫਗਵਾੜੇ ਤੋਂ ਜੁੜੇ, ਕਹਿੰਦੇ ਆ ਜਾਓ ਜੀ ਪਿਆਰਿਓ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਭੇਜੀ ਹੈ। ਪਰਮਿੰਦਰ ਜੀ ਨੇ ਲਾਈਕ ਨੰਬਰ 1 ਭੇਜਿਆ ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ। ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਹ ਦੋਸਤਾਂ ਨੂੰ ਨਿੱਘਾ ਸਵਾਗਤ ਤੇ ਮੁਕੱਦਰ ਜੀ ਜੁੜੇ ਹੋਏ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਹੈ। ਚਲੋ ਦੋਸਤੋ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਕੀ ਕਹਿੰਦੀ ਹੈ ਅੱਜ ਦੀ ਗੱਲਬਾਤ ਤੇ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜਿਹੜਾ ਅੱਗੇ ਨੂੰ ਚੱਲਦੇ ਹਾਂ। ਜਿਹਦੇ ਵਿੱਚ ਅੱਜ ਸੰਦੇਸ਼ ਹੈ ਮਹਾਨ ਸਿਕੰਦਰ ਦਾ। ਮਹਾਨ ਸਿਕੰਦਰ ਦਾ ਕਹਿਣਾ ਤੇ ਮੰਨਣਾ ਕਹਿੰਦਾ ਕਿ ਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਸਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ, ਬਲਕਿ ਮੈਂ ਭੇੜੀਏ ਦੀ ਉਸ ਫੌਜ ਤੋਂ ਜ਼ਰੂਰ ਡਰਦਾ ਜਿਸਦੀ ਅਗਵਾਈ ਸ਼ੇਰ ਕਰਦਾ ਹੋਵੇ। ਵੈਸੇ ਦੇਖਿਆ ਜਾਵੇ ਤਾਂ ਭੇੜੀਏ ਵੀ ਕਾਫ਼ੀ ਕੁੰਕਾਰ ਨੇ, ਕਾਫ਼ੀ ਜਿਹੜੇ ਸਖ਼ਤ ਦਿਮਾਗੀ ਹੁੰਦੇ ਆ, ਜਿੱਥੇ ਇੱਕ ਚੀਜ਼ ਦੇ ਪਿੱਛੇ ਪੈ ਜਾਂਦੇ ਆ ਫਿਰ ਟਲਦੇ ਨਹੀਂ ਪਿੱਛੇ। ਤੇ ਦੂਸਰੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਜੁਲਾਈ 356 BC ਦੀ ਮਹਾਨ ਸਿਕੰਦਰ ਦਾ ਜਨਮ ਜਦੋਂ ਹੁੰਦਾ ਤੇ ਉਹਦਾ ਅੱਜ ਜਨਮ ਦਿਨ ਵੀ ਹੈ। ਮੁਬਾਰਕਬਾਦ ਹੈ ਜੀ, ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਕੁਝ ਆਪਣਾ ਕਰ ਕਮਾਲ ਕੀਤੇ ਨੇ। ਦੂਸਰੇ ਪਾਸੇ 1883 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਦੇਸ਼ ਦਾ ਪਹਿਲਾ ਜਿਹੜਾ ਸੀ ਥੀਏਟਰ ਹਾਲ ਸਟਾਰਟ ਜਿਹੜਾ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ ਖੋਲਿਆ ਸੀ। 1899 ਦੇ ਵਿੱਚ ਮਹਾਨ ਲੇਖਕ ਹੋਏ ਨੇ ਨਾਵਲਕਾਰ ਅਰਨੈਸਟ ਹਮਿੰਗਵੇ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਹੁਣਾ ਕਾਮਾਗਾਟਾ ਮਾਰੂ ਜਹਾਜ਼ ਦੇ ਬਾਬਾ ਗੁਰਦਿੱਤ ਸਿੰਘ ਦੇ ਨਾਲ ਸੰਪਰਕ ਦੇ ਲਈ ਅਮਰੀਕਾ ਤੋਂ ਰਵਾਨਾ ਹੁੰਦੇ ਹੈ। 1947 ਦੇ ਵਿੱਚ ਸੰਵਿਧਾਨ ਸਭਾ ਨੇ ਕੌਮੀ ਝੰਡੇ ਨੂੰ ਮਾਨਤਾ ਦੇ ਦਿੱਤੀ ਤੇ 1960 ਦੇ ਵਿੱਚ ਲੰਕਾ ਦੀ ਸਿਰਮਿਊ ਭੰਡਾਰ ਨਾਇਕੇ ਸੰਸਾਰ ਦੇ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। 1977 ਦੇ ਵਿੱਚ ਨੀਲਮ ਸੰਜੀਵਾ ਰੈਂਡੀ ਦੇਸ਼ ਦੇ ਰਾਸ਼ਟਰਪਤੀ ਬਣੇ। 1983 ਦੇ ਵਿੱਚ ਰੂਸ ਦੇ ਵੋਸਟੇਕ ਅੰਟਾਰਟਿਕਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ -99.2°C ਰਿਕਾਰਡ ਜਿਹੜਾ ਕੀਤਾ ਗਿਆ ਸੀ। 2007 ਦੇ ਵਿੱਚ ਭਾਰਤ ਦੀ ਪਹਿਲੀ ਵਾਰ ਔਰਤ ਪ੍ਰਤਿਭਾ ਪਟੇਲ ਜਿਹੜੀ ਸੀ ਰਾਸ਼ਟਰਪਤੀ ਬਣੀ ਸੀ ਤੇ ਮਹਾਨ ਸਿਕੰਦਰ ਦਾ ਜ਼ਿਕਰ ਆਇਆ ਉਹਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੁਨੀਆਂ ਦਾ ਪਹਿਲਾ ਵਿਅਕਤੀ ਜਿਸਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਦੇ ਨਾਲ ਮਹਾਨ ਸ਼ਬਦ ਮਹਾਨ ਸਿਕੰਦਰ ਦਾ ਖਿਤਾਬ ਹਾਸਲ ਕੀਤਾ। ਸਿਕੰਦਰ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿਕੰਦਰ ਕਿਹਾ ਜਾਂਦਾ ਹੁੰਦਾ ਸੀ। ਉਹ ਸੰਸਾਰ ਦੇ ਪਹਿਲੇ 10 ਜਰਨੈਲਾਂ ਦੇ ਵਿੱਚੋਂ 3 ਨੰਬਰ ਦੇ ਉੱਤੇ ਆਉਂਦਾ ਹੈ। ਉਹਦਾ ਜਨਮ ਯੂਨਾਨ ਦੀ ਇੱਕ ਰਿਆਸਤ ਮਕਦੋਨੀਆ ਦੇ ਰਾਜੇ ਫਿਲਿਪ ਦੇ ਘਰ ਹੋਇਆ ਤੇ ਇਸਦੇ ਪਿਤਾ ਨੇ ਕਿਹਾ ਸੀ ਕਿ ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਜਿਹੜੀ ਹੈ ਸਲਤਨਤ ਲੱਭ ਲੈ। ਫਿਲਿਪ ਦਾ ਜਿਹੜਾ ਸਿਕੰਦਰ ਦੀ ਭੈਣ ਦੇ ਵਿਆਹ ਦੇ ਵਿੱਚ ਦਰਬਾਰੀ ਨੇ ਧੋਖੇ ਦੇ ਨਾਲ ਕਤਲ ਕਰ ਦਿੱਤਾ
ਤੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਣ ਲੱਗੇ। 19 ਸਾਲ ਦੀ ਉਮਰ ਦੇ ਵਿੱਚ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਦੇ ਲਈ ਤੁਰ ਪਿਆ ਤੇ ਉਹਨੇ 13 ਸਾਲਾਂ ਦੇ ਵਿੱਚ 48,60,000 ਕਿਲੋਮੀਟਰ ਇਲਾਕਾ ਜਿੱਤਿਆ। ਜਿਸ ਇਲਾਕੇ ਦੇ ਬਾਰੇ ਸੋਚਦਾ ਸੀ ਉਸ ਨੂੰ ਜਿੱਤ ਲੈਂਦਾ ਸੀ। 30 ਸਾਲ ਤੱਕ ਦੀ ਉਮਰ ਤੱਕ ਉਹਨੇ ਵੱਡਾ ਸਾਮਰਾਜ ਕਾਇਮ ਕਰ ਲਿਆ ਜੋ ਯੂਨਾਨ ਤੋਂ ਲੈ ਕੇ ਮਿਸਰ ਤੇ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸ ਵਿੱਚ ਜਵਾਨੀ ਵਾਲੇ ਔਗਣ ਨਹੀਂ ਸਨ, ਸਗੋਂ ਯੋਧੇ ਵਾਲੇ ਗੁਣਾਂ ਕਰਕੇ ਹੀ ਹਰਮਨ ਪਿਆਰਾ ਸੀ। ਉਸਨੇ ਹਾਰੇ ਰਾਜਿਆਂ ਦੇ ਉੱਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਵੀ ਕੀਤਾ। ਇੱਕ ਲੜਾਈ ਦੇ ਵਿੱਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜ਼ੀ ਦੇ ਨਾਲ ਸਿਕੰਦਰ ਦੇ ਨਾਲ ਵਿਆਹ ਕਰਵਾ ਲਿਆ। ਉਹ ਕਿਹਾ ਕਰਦਾ ਸੀ, ਅਸਮਾਨ ਦੇ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਨੇ, ਤੇ ਉਹਨੇ ਜਿਹੜਾ ਸੀ ਉਹਦੇ ਅਨੁਸਾਰ ਕਹਿੰਦਾ ਹੈ ਕਿ ਉਸਨੇ ਮੰਨਿਆ ਕਿ ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸਨੇ ਉਹਦੇ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਨੇਕਾਂ ਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨੇ 35 ਨਵੇਂ ਸ਼ਹਿਰ ਵਸਾਏ, ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ। ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਜਿਹੜਾ ਸੀ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ। ਉਸਦੇ ਘੋੜੇ ਦਾ ਨਾਂ ਜੇਹਲਮ ਸੀ, ਜਿਸਦੇ ਮਰਨ ਦੇ ਉੱਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਉਹ ਜਿਹੜਾ ਇੱਕ ਵੀ ਲੜਾਈ ਨਹੀਂ ਹਾਰਿਆ ਤੇ ਉਸਦੇ ਕੋਲ 10,000 ਘੋੜ ਸਵਾਰ ਸਨ। ਹੈਪ ਹੇਸਟੀਅਨ ਦੇ ਕਰੈਟਸ ਸਿਕੰਦਰ ਦੇ ਬੇਹੱਦ ਪਿਆਰੇ ਦੋਸਤ ਸਨ। ਇੱਕ ਵਾਰ ਉਹਨੇ ਇੱਕ ਸਿੰਧੀ ਪਹਾੜੀ ਉੱਤੇ ਝੰਡਾ ਲਹਿਰਾਉਣ ਦੇ ਲਈ ਇੱਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਨਿਤਰੇ ਸੀ। ਉਹ ਭਾਸ਼ਣ ਦੇ ਨਾਲ ਹੀ ਜਿੱਤ ਪੱਕੀ ਕਰ ਦਿੰਦਾ। ਜਦੋਂ ਤੁਰਿਆ ਸੀ ਉਸਦੇ ਸਿਰ ਕਰਜ਼ਾ ਸੀ। 50 ਮਹੀਨੇ ਬਾਅਦ ਉਹ ਜਿਹੜਾ ਸੀ ਉਸਦੇ ਕੋਲ ਸੰਸਾਰ ਦੇ ਖਜ਼ਾਨੇ ਸਨ। ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਤੇ ਜਿਹੜਾ ਸੀ ਉਪਰਾਲਾ ਵੀ ਕੀਤਾ। ਭਾਰਤ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ਼ ਡਟਿਆ ਸੀ। ਉਹ ਅੱਗੇ ਉਹ ਜਵਾਬ ਦਿੰਦਾ ਹੈ, ਕਹਿੰਦਾ ਹੈ ਕਿ ਮੈਂ ਮੰਨਦਾ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ। ਫਿਰ ਸਿਕੰਦਰ ਨੇ ਕਿਹਾ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਪੋਰਸ ਨੇ ਜਵਾਬ ਦਿੱਤਾ, ਅੱਗਿਓ ਜੋ ਇੱਕ ਬਾਦਸ਼ਾਹ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਕੰਦਰ ਨੇ ਉਸਦੀ ਬਾਦਸ਼ਾਹੀ ਨਹੀਂ ਮੋੜੀ ਸਗੋਂ ਹੋਰ ਇਲਾਕੇ ਵੀ ਦੇ ਦਿੱਤੇ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਦੇ ਨਾਲ ਲੜਿਆ ਸੀ ਤੇ ਉਸਨੇ ਸਿਕੰਦਰ ਨੂੰ ਏਸ਼ੀਆ ਆਪਸ ਦੇ ਵਿੱਚ ਅੱਧਾ ਜਿਹੜਾ ਸੀਗਾ ਵੰਡਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਜੇ ਮੈਂ ਸਿਕੰਦਰ ਹੁੰਦਾ ਤਾਂ ਮੰਨ ਜਾਂਦਾ। ਸਿਕੰਦਰ ਨੇ ਕਿਹਾ ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ ਸਿਕੰਦਰ ਹਾਂ। ਸੰਸਾਰ ਦੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਦੇ ਉੱਤੇ ਲੱਗਦੇ ਨੇ। ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖੱਤ ਰਾਹੀਂ ਜਿਹੜਾ ਦੱਸਦਾ ਰਹਿੰਦਾ ਸੀ। ਜਦ ਉਸਨੂੰ ਪਤਾ ਲੱਗਿਆ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ ਮੇਰੇ ਮਰਨ ਤੋਂ ਬਾਅਦ 3 ਕੰਮ ਜ਼ਰੂਰ ਕੀਤੇ ਜਾਣ। ਪਹਿਲਾ ਕੰਮ ਉਹ ਲਿਖਦਾ ਹੈ ਕਿ ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀਂ ਬਚ ਸਕਦਾ। ਦੂਸਰਾ ਉਹ ਲਿਖਦਾ ਹੈ ਕਿ ਮੇਰੇ ਕਬਰਸਤਾਨ ਤੱਕ ਦੇ ਰਾਹ ਦੇ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਸਰੀ ਗੱਲ ਉਹ ਲਿਖਦਾ ਹੈ ਕਿ ਮੇਰੀ ਅਰਥੀ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ। ਸਿਕੰਦਰ ਦੇ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦੀ ਸੀ। ਉਸਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਦੇ ਵਿੱਚ ਜਿੱਤ ਲਿਆ। ਬੇਸ਼ੱਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅੱਜ 1 ਕਰੋੜ ਦੇ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਤੇ ਲਓ ਦੋਸਤੋ, ਇਹ ਸੀ ਜੀ ਸਿਕੰਦਰ ਮਹਾਨ ਦੀ ਗੱਲਬਾਤ। ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਦੇਸ਼ ਪਿਆਰ ਦੀਆਂ ਖ਼ਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਤੇ ਲਾਈਨਾਂ ਤੁਹਾਡੇ ਲਈ ਖੋਲਦੇ ਹਾਂ ਕੁਝ ਪਲ ਤੱਕ। ਸਟੂਡੀਓ ਦਾ ਨੰਬਰ +358449761979 ਸਟੂਡੀਓ ਦਾ ਨੰਬਰ ਹੈ। ਤੇ ਅੱਜ 21 ਜੁਲਾਈ 2026 ਦਾ ਦਿਹਾੜਾ। ਇੱਕ ਵਾਰ ਫਿਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹੈ, ਜਿਵੇਂ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇਗੀ ਕਿ ਨਹੀਂ, ਕੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੋ ਰਹੀ ਖਿਲਵਾੜ ਤੇ ਦੇਸ਼ ਦੀ ਸਿਆਸਤ ਜਵਾਬ ਦੇਵੇਗੀ, ਕੀ ਦੁਨੀਆਂ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਉੱਤੇ ਵੀ ਪੈ ਸਕਦਾ ਜਾਂ ਪਿਆ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕਮੁੱਠ ਹੋ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ।
ਤੇ ਨਾਲ ਨਾਲ ਪੰਜਾਬ ਦੀ ਕੈਬਨਿਟ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ, ਕਿਸਾਨਾਂ ਦੇ ਦਿੱਲੀ ਕੂਚ, ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਖੁੱਲੀ ਗੱਲਬਾਤ, ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਦੇਸ਼ ਭਰ ਦੇ ਵਿੱਚ ਮਚੇ ਸਿਆਸੀ ਤੂਫਾਨ ਦੀ ਪੜਤਾਲ,

ਸੁਰਜੀਤ, ਅੰਦਰ ਵੱਡੀ ਬਗਾਵਤ ਹੋਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਕਿ ਪਾਰਟੀ ਦੇ 15 ਤੋਂ ਵੱਧ ਲੀਡਰਾਂ ਨੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲਦਿਆਂ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਹ ਨਵਾਂ ਧੜਾ ਜਿਹੜਾ ਤਿਆਰ ਕੀਤਾ ਗਿਆ। ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੇ ਵਿਚੋਂ ਕੱਢਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਇਕ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਦਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਦੇ ਲਈ ਖਾਰਜ ਕਰ ਦਿੱਤਾ ਗਿਆ। ਵਡਾਲਾ ਨੇ ਦਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾ ਨੇ ਆਪਣੇ ਤੌਰ ਦੇ ਉਤੇ 2 ਮੀਟਿੰਗਾਂ ਕੀਤੀਆਂ ਤੇ ਉਹ ਹੋਰਨਾਂ ਦੇ ਵਿਚ ਜਿਹੜਾ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੱਲਣ ਦਾ ਜਿਹੜਾ ਐਲਾਨ ਕੀਤਾ, ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਦੇ ਨਾਲ ਏਕਤਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ, ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਕਹਿੰਦੇ ਕਰ ਰਹੀ ਹੈ। ਝੂੰਦਾ ਨੇ ਜਿਹੜਾ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰ ਹੋ ਕੇ ਕੀਤਾ, ਜਿਸਦੇ ਨਾਲ ਜਥੇਬੰਦੀ ਦੇ ਅਨੁਸ਼ਾਸਨ ਤੇ ਪੰਥਕ ਏਕਤਾ ਦੇ ਯਤਨਾਂ ਨੂੰ ਕਹਿੰਦੇ ਵੱਡੀ ਢਾਲ ਲੱਗੀ ਹੈ। ਉਨ੍ਹਾਂ ਦੇ ਇਸ ਆਪ ਹੁਦਰੇਪਨ ਦਾ ਜਿਹੜਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਅਗਵਾਈ ਹੇਠ ਇੱਕ ਵਰਚੁਅਲ ਮੀਟਿੰਗ ਕਰਕੇ ਸਿਫਾਰਿਸ਼ ਕੀਤੀ ਸੀ ਕਿ ਝੂੰਦਾ ਦੇ ਖਿਲਾਫ਼ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੇ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਹ ਹੁਕਮ ਤੁਰੰਤ ਪ੍ਰਭਾਵਤ ਨਾਲ ਜਿਹੜੇ ਲਾਗੂ ਸਮਝੇ ਜਾਣ। ਦੂਸਰੇ ਪਾਸੇ ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦਿੱਤੀ ਹੈ। 3 ਤੋਂ 10 ਅਗਸਤ ਤੱਕ ਇਹ ਜਿਹੜਾ ਸੈਸ਼ਨ ਚੱਲੇਗਾ। ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਕਾਰ ਸੋਧ ਐਕਟ 2026 ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਹ ਵੀ ਚਰਚਾ ਹੈ। ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਨੇ ਉਸ ਦੇ ਬਾਰੇ ਐਡਵੋਕੇਟ ਜਨਰਲ ਦੇ ਨਾਲ ਸਲਾਹ ਕੀਤੀ ਜਾਵੇਗੀ। ਐਡਵੋਕੇਟ ਜਨਰਲ ਦੇ ਨਾਲ ਸਲਾਹ ਤੋਂ ਬਾਅਦ ਹੀ ਸੋਧ ਕੀਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 29 ਜੂਨ ਨੂੰ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਤਲਬ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਕੁਝ ਮੱਦਾਂ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉੱਤੇ ਹੀ ਐਕਟ ਦੇ ਵਿੱਚ ਸੋਧ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਮਾਨ ਸਾਹਿਬ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਕਰੇਨ ਦੇ ਰੂਸ ਵਿਚਕਾਰ ਜੰਗ ਨੂੰ ਰੁਕਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਵੀ ਗੱਲ ਕਰਨੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਤਰ ਮੰਤਰ ਦੇ ਉੱਤੇ ਲਾਠੀਚਾਰਜ ਦੇ ਉੱਤੇ ਪੇਪਰ ਲੀਕ ਮੁੱਦੇ ਦੇ ਉੱਤੇ ਮਾਨ ਸਾਹਿਬ ਨੇ ਕਿਹਾ ਵਿੰਨਿਆ ਨਿਸ਼ਾਨਾ, ਕਹਿੰਦੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਲਾਠੀਚਾਰਜ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ। ਨੌਜਵਾਨ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰਨਾ ਚਾਹੁੰਦੇ ਨੇ ਪਰ ਕੁਝ ਲੋਕ ਪੈਸੇ ਦੇ ਦਮ ਦੇ ਉੱਤੇ ਪੇਪਰ ਖਰੀਦ ਰਹੇ ਨੇ, ਇਸੇ ਦੇ ਖਿਲਾਫ਼ ਨੌਜਵਾਨ ਸੰਘਰਸ਼ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਨੇ ਤੇ ਉਨ੍ਹਾਂ ਪਹਿਲਾਂ ਦੇਸ਼ ਵਿੱਚ ਪੇਪਰ ਲੀਕ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਹੈ। ਦੂਸਰੇ ਪਾਸੇ CJP ਪਾਰਲੀਮੈਂਟ ਮਾਰਚ ਲਾਈਵ ਦੀ ਗੱਲ ਕਰੀਏ ਜੋ ਅੱਜ ਕੁਝ ਵਾਪਰਿਆ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਰ ਪ੍ਰਦਰਸ਼ਨ ਹੋਇਆ, ਚੰਨੀ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਰਾਹੁਲ ਗਾਂਧੀ ਵੀ ਚੁੱਕੇ ਗਏ। NEET UG 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕਰ ਰਹੀ ਕਾਂਗਰਸ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਸੰਸਦ ਮਾਰਚ ਦੇ ਦੌਰਾਨ ਦਿੱਲੀ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਹੋਈ ਬੈਠਕ ਦੇ ਬਾਵਜੂਦ CJP ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ
ਧਰਨਾ ਅਤੇ ਪ੍ਰਦਰਸ਼ਨ ਲਗਾਤਾਰ

0: ਜਾਰੀ ਰਹਿਣਗੇ। ਕਾਂਗਰਸ ਪਾਰਟੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਕੱਲ ਬੀਤੇ ਚ ਕੇਂਦਰੀ ਦਿੱਲੀ ਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਤੇ ਭੰਨ ਤੋੜ ਦੇ ਵਿਚ ਵੱਡੀ ਗਿਣਤੀ ਚ ਪੁਲਿਸ ਕਰਮੀ ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ, ਜਦੋਂ ਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਚ ਲਿਆ। 2019 ਦੇ ਸਾਲ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ CAA ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ CJP ਆਗੂਆਂ ਨਾਲ ਰਸਮੀ ਗੱਲਬਾਤ ਕੀਤੀ ਹੈ। ਕੇਂਦਰੀ ਮੰਤਰੀ JP ਨੱਡਾ ਨੇ CJP ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ ਪੱਤਰ ਨੱਡਾ ਨੂੰ ਸੌਂਪਿਆ। ਸਰਕਾਰ ਨੇ ਮੰਗ ਪੱਤਰ ਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਵਿਚ ਜੇਰੇ ਇਲਾਜ ਜਾਣੇ ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਦੇ ਵਿਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਨੇ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਚੰਨੀ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਵੀ ਸਨ ਤੇ ਮੰਗਲਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਪ੍ਰਦਰਸ਼ਨ ਕਰ ਰਹੇ ਸੀ। ਵਿਦਿਆਰਥੀਆਂ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੀ ਲੋਕ ਕਲਿਆਣ ਮਾਰਗ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਨੇਤਾਵਾਂ ਦੇ ਨਾਲ ਧਰਨੇ ਦੇ ਵਿਚ ਕਈ ਪਾਰਟੀ ਸੰਸਦ ਮੈਂਬਰ ਤੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਸੰਸਦ ਦੇ ਵੱਲ CJP ਦੀ ਜਿਹੜੀ ਅਗਵਾਈ ਵਾਲੇ ਵਿਰੋਧ ਮਾਰਚ ਦੇ ਦੌਰਾਨ ਨੌਜਵਾਨ ਵਿਦਿਆਰਥੀਆਂ ਤੇ ਕਥਿਤ ਪੁਲਿਸ ਅਤਿਆਚਾਰਾਂ ਦੇ ਵਿਰੋਧ ਦੇ ਵਿਚ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕੀਤਾ ਸੀ। ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਾਂਗਰਸ ਨੇਤਾਵਾਂ ਦੇ ਨਾਲ ਇਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿਚ ਸੋਮਵਾਰ ਦੀ ਪੁਲਿਸ ਕਾਰਵਾਈ ਦੇ ਵਿਚ ਜ਼ਖਮੀ ਹੋਏ ਕੁਝ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਦੇ ਦੌਰਾਨ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੋਕ ਕਲਿਆਣ ਮਾਰਗ ਤੋਂ ਹਿਰਾਸਤ ਦੇ ਵਿਚ ਲੈ ਲਏ ਗਏ ਤੇ ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅੱਤਵਾਦੀਆਂ ਵਰਗੀਆਂ ਚਾਲਾਂ ਦਾ ਜਿਹੜਾ ਸਹਾਰਾ ਲੈ ਰਹੀਆਂ ਨੇ ਤੇ ਸਰਕਾਰ ਤੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਜਿਹੜਾ ਕਰਨ ਦੇ ਦਾ ਦੋਸ਼ ਜਿਹੜਾ ਉਹਨਾਂ ਨੇ ਲਾਇਆ ਹੈ। ਫਾਰਮਰ ਪ੍ਰੋਟੈਸਟ ਜਿਹੜਾ ਸਮੇਟਣ ਲੱਗ ਪਿਆ ਜੀ। ਦਿੱਲੀ ਚੱਲੇ ਕਿਸਾਨ ਜਿਹੜੇ ਨੇ ਸ਼ੰਭੂ ਦੇ ਉੱਤੇ ਲੱਗੇ ਜਾਮ ਨੇ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨਾਂ ਦੀ ਜਿਹੜੀ ਹੈ ਮਹਾਂ ਰੈਲੀ ਸੀ। ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਕਿਸਾਨ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਂਰੈਲੀ ਦੇ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਵੱਡੀਆਂ ਰੋਕਾਂ ਬੈਰੀਕੇਡ ਲਗਾ ਦਿੱਤੀਆਂ ਸਨ। ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਪੁਲਿਸ ਨੇ ਆਮ ਲੋਕਾਂ ਦੇ ਲਈ ਰੂਟ ਵੀ ਜਿਹੜਾ ਸੀ ਡਾਇਵਰਟ ਕਰ ਦਿੱਤਾ ਸੀ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸੀ। ਕਿਸਾਨ ਰਾਤ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਨੂੰ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਵੱਡੀਆਂ ਰੋਕਾਂ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਹੋਏ ਸਨ ਮੌਜੂਦ ਤੇ ਉੱਥੇ ਹੀ ਕਿਸਾਨਾਂ ਦਾ ਭਾਰੀ ਜਿਹੜਾ ਇਕੱਠ ਹੋਇਆ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਜਿਹੜਾ ਸ਼ੰਭੂ ਦੇ ਉੱਤੇ ਹੀ ਜਿਹੜਾ ਰੁਕੇ ਰਹੇ। ਹਰਿਆਣਾ ਪੁਲਿਸ ਦੇ ਵੱਲੋਂ ਇਹ ਸਖ਼ਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਂਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਂਪੰਚਾਇਤ ਦੇ ਵਿਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਨੇ। ਦਿੱਲੀ ਦੇ ਵਿਚ ਪਿਛਲੇ ਦਿਨ ਹੋਏ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਖ਼ਬਰ ਆ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲ ਗਿਆ। ਜਲਦ ਹੋਵੇਗੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ। ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਵਿਰੋਧ ਦੇ ਵਿਚ ਕਿਸਾਨਾਂ ਵੱਲੋਂ ਇਹ ਮਾਰਚ ਕੀਤਾ ਜਾਣਾ ਸੀ ਤੇ ਕਿਸਾਨ ਦੁਪਹਿਰ 3 ਵਜੇ ਤੋਂ ਬਾਅਦ ਸ਼ੰਭੂ ਸਰਹੱਦ ਤੋਂ ਵਾਪਸ ਆਉਣ ਲੱਗ ਪਏ। ਇਸ ਦੇ ਨਾਲ ਹੀ ਕੁਰੂਕਸ਼ੇਤਰ ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਵੀ ਰਿਹਾਅ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਦਿਲਬਾਗ ਸਿੰਘ ਜਿਹੜੇ ਨੇ ਦਰਾਜ ਕੇ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿਚ ਦੋ ਮੰਗਾਂ ਦੇ ਸਮਝੌਤਾ ਹੋਇਆ। ਇਸ ਦੇ ਲਈ ਵਿਰੋਧ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਨ ਪੰਧੇਰ ਹੁਣਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਏਗਾ। ਅਗਲੇ 8 ਤੋਂ 10 ਦਿਨਾਂ ਦੇ ਅੰਦਰ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਦੌਰਾਨ ਅਮਰੀਕਾ ਭਾਰਤ ਵਪਾਰ ਸਮਝੌਤੇ ਉੱਤੇ ਵੀ ਚਰਚਾ ਹੋਵੇਗੀ। ਕਿਸਾਨ ਦਿੱਲੀ ਜਾਣ ਦੇ ਲਈ ਸਵੇਰੇ ਸਵੇਰੇ ਪਟਿਆਲਾ ਅੰਬਾਲਾ ਵਿਚਕਾਰ ਸ਼ੰਭੂ ਸਰਹੱਦ ਦੇ ਉੱਤੇ ਤੇ ਸੰਗਰੂਰ ਤੇ ਜੀਂਦ ਵਿਚਕਾਰ ਖਨੌਰੀ ਸਰਹੱਦ ਦੇ ਉੱਤੇ ਪਹੁੰਚੇ ਸਨ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਸਰਹੱਦਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਸੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਦੋ ਮੁੱਦਿਆਂ ਦੇ ਉੱਤੇ ਅੱਜ ਬੋਲੇ ਆ। ਹਰ ਮੁਕਤ ਜਿਹੜਾ ਕਹਿੰਦੇ ਨੇ ਕਿ ਮੋਦੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਹਰ ਮੁਕਤ ਜਿਹੜਾ ਵਪਾਰ ਸਮਝੌਤਾ ਹੈ FTA ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਦਿੱਤਾ ਜਾਵੇਗਾ ਪਹਿਲ ਦਿੱਤੀ ਜਾਏਗੀ। ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਨੇ ਵਚਨਬੱਧ ਹੈ ਤੇ ਦੂਸਰਾ ਮਾਮਲਾ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਜਿਹੜਾ ਨੀਟ ਪੇਪਰ ਮਾਮਲਾ ਦੋਸ਼ੀਆਂ ਦੇ ਖਿਲਾਫ਼ ਹੋਵੇ ਸਖ਼ਤ ਤੋਂ ਸਖ਼ਤ ਕਾਰਵਾਈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਮੋਦੀ ਸਾਹਿਬ ਕਹਿੰਦੇ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਜਿਹੜਾ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ਦੇ ਉੱਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਵਪਾਰਕ ਸਮਝੌਤੇ ਦੇ ਵਿਚ ਉਨ੍ਹਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ। ਮੰਗਲਵਾਰ ਸਵੇਰੇ ਆਯੋਜਿਤ NDA ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿਚ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਜਿਹੜਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਲੋਂ ਕੀਤੇ ਜਾਣ ਵਾਲੇ ਇਹ ਸਮਝੌਤੇ ਦੇਸ਼ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਤੇ ਇਨ੍ਹਾਂ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਨੁਕਸਾਨ ਨਹੀਂ ਬਲਕਿ ਲਾਭ ਪਹੁੰਚੇਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਦਾ ਮੁੱਖ ਟੀਚਾ ਰਿਹਾ ਤੇ ਆਉਣ ਵਾਲੇ ਕਿਸੇ ਵੀ FTA ਵਿਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਤੇ ਨੀਟ UGC ਪੇਪਰ ਜਿਹੜਾ ਲੀਕ ਮਾਮਲੇ ਦੇ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਗੰਭੀਰ ਹੈ। ਦੂਸਰੇ ਪਾਸੇ ਇੰਸਪੈਕਟਰ ਆਪਣੇ ਨਾਗਰਾ FBI ਦੀ ਜਾਂਚ ਤੋਂ ਬਾਅਦ ਘਿਰੇ ਨੇ ਇੰਸਪੈਕਟਰ ਨਾਗਰਾ ਦੇ ਪੁਲਿਸ ਰਿਮਾਂਡ ਦੇ ਵਿਚ ਵਾਧਾ ਹੋ ਗਿਆ। ਭ੍ਰਿਸ਼ਟਾਚਾਰ ਤੇ ਫਿਰੌਤੀ ਮੰਗਾਂ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ 3 ਰੋਜ਼ਾ ਪੁਲਿਸ ਰਿਮਾਂਡ ਖਤਮ ਹੋਣ ਦੇ ਉੱਤੇ ਅੱਜ ਫਿਰ ਦਸੂਹਾ ਦੀ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ਦੇ ਵਿਚ ਇਕ ਦਿਨ ਦਾ ਵਾਧਾ ਕੀਤਾ। ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ FBI ਵੱਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇਕ ਗੈਂਗਸਟਰ ਸਮੂਹ ਦੇ ਨਾਲ ਸੰਬੰਧ ਉਜਾਗਰ ਹੋਣ ਤੋਂ ਬਾਅਦ ਉਸਨੂੰ ਟਾਂਡਾ ਦੇ SHO ਵਜੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਦੇ ਵਿਚ ਬਲਵਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਦੇ ਹੋਏ ਕਤਲ ਸਬੰਧੀ ਜੋ FIR ਦਰਜ ਹੋਈ ਸੀ ਉਸੇ ਦੇ ਵਿਚ ਵਾਧਾ ਜੁਰਮ ਜਿਹੜਾ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ। FBI ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇਕ ਪਰਿਵਾਰ ਨੂੰ ਡਰਾ ਧਮਕਾ ਕੇ $4,00,000 ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲਿਸ ਅਧਿਕਾਰੀਆਂ ਦੇ ਉੱਤੇ ਲਗਾਏ ਸਨ ਤੇ ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ ਚੋਂ ₹16,00,000 ਦੀ ਮਨੀ ਟ੍ਰੇਲ ਜਿਹੜਾ ਉਹਦਾ ਪਤਾ ਲੱਗ ਚੁੱਕਿਆ ਹੈ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਧਿਆਨ ਮਾਰਾਂਗੇ ਤੇ ਪਾਕਿਸਤਾਨ ਦੇ ਵਿਚ ਬੈਠਕ ਹੋਣ ਜਾ ਰਹੀ ਹੈ ਫਿਰ ਤੋਂ। ਇਰਾਨ ਤੇ ਪਾਕਿਸਤਾਨ ਇਕੱਠੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਪਾਸੇ ਆਪਣਾ ਟਰੰਪ ਕਹਿ ਰਿਹਾ ਪੂਰਾ ਇੱਕ ਜਿਹੜਾ ਨਕਸ਼ਾ ਬਣਾ ਲਿਆ ਆਉਣ ਵਾਲੇ ਸਮੇਂ ਦੇ ਵਿਚ ਕਿਸ ਤਰ੍ਹਾਂ ਦੀ ਜਿਹੜੀ ਜੰਗ ਛੇੜਨੀ ਹੈ ਤੇ ਉਨ੍ਹਾਂ ਨੇ ਕਹਿ ਦਿੱਤਾ ਬੂਟਸ ਔਨ ਦੀ ਗਰਾਊਂਡ ਤੇ ਇਹਦੇ ਵਿਚ ਜਿਹੜੇ ਨੇ ਅਰਬ ਮੁਲਕ ਨੇ ਉਹਨਾਂ ਦੀਆਂ ਫੌਜਾਂ ਵੀ ਸਾਥ ਦੇ ਸਕਦੀਆਂ ਤੇ ਯੁੱਧ ਜਿਹੜਾ ਹੋਰ ਵੀ ਗੰਭੀਰ ਬਣਦਾ ਨਜ਼ਰ ਆਵੇਗਾ। ਪਰ ਉਮੀਦ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਟਲਿਆ ਜਾਵੇ, ਨਸਲ ਕੁਸ਼ੀਆਂ ਹੋਰ ਸਾਰਾ ਸਿਲਸਿਲਾ ਜੋ ਹੋ ਰਿਹਾ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ। ਲੋਕਾਂ ਨੂੰ ਇਹਦੇ ਬਾਰੇ ਵੀ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਲੋ ਦੋਸਤੋ, ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਨਾਲ ਕਰ ਸਕਦੇ ਹੋ। ਕੋਈ ਸਵਾਲ ਹੋਵੇ, ਕੋਈ ਗੱਲਬਾਤ ਹੋਵੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਬੜੀਆ
0: ਜੀ।
1: ਭਾਰੀ ਸਾਹਿਬ, ਆ ਜਿਹੜੀ ਤੁਸੀਂ ਹੁਣ ਲਾਸਟ ਵਿਚ ਖਬਰ ਕੀਤੀ ਹੈ ਨਾ ਜੀ, SHO ਨਾਗਰਾ ਵਾਲੀ,
0: ਹਾਂਜੀ,
1: ਇਹਦੇ ਬਾਰੇ ਨਾ ਸਰ ਅੱਜ ਇੱਕ ਹੋਰ ਵਿਊ ਨਜ਼ਰ ਆਇਆ ਜੀ।
0: ਜੀ,
1: ਉਹ ਕਹਿੰਦੇ ਵੀ ਮਤਲਬ ਇਸ ਕੇਸ ਦੇ ਜ਼ਰੀਏ ਜਿਹੜਾ ਆ ਇੱਥੇ ਕਾਰਵਾਈ ਕੀਤੀ, ਜਿਹੜੀ FIR ਕੀਤੀ ਆ, ਇਹਦੇ ਜ਼ਰੀਏ ਸਰਕਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਕਸਟ੍ਰਾਡੀਸ਼ਨ ਤੋਂ ਉਹਦਾ ਬਚਾਅ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਐਕਸਟ੍ਰਾਡੀਸ਼ਨ ਟ੍ਰੀਟੀ ਦਾ ਇੱਕ ਰੂਲ ਆ ਕਿ ਜੇ ਉਸ ਬੰਦੇ ਤੇ ਕੇਸ ਚੱਲਦਾ ਹੋਵੇ ਤੇ ਉਹਦੀ ਉਨਾ ਚਿਰ ਤੱਕ ਐਕਸਟ੍ਰਾਡੀਸ਼ਨ ਨਹੀਂ ਹੋ ਸਕਦੀ ਜੀ।
0: ਜੀ,
1: ਟੂ ਸੇਵ ਹਿਮ ਫਰੋਮ ਦੀ ਕਲਚਿਸ ਆਫ FBI, ਜੋ ਮਤਲਬ ਸਕਾਲਰਸ ਕਹਿ ਰਹੇ ਆ, ਉਹ ਕਹਿੰਦੇ ਆ ਕਿ ਇਹਨੂੰ ਬਚਾਉਣ ਵਾਸਤੇ ਹੀ ਇਹ FIR ਦਰਜ ਕੀਤੀ ਹੈਗੀ ਆ, ਤੇ ਇਹ ਹੁਣ ਜਿਹੜਾ ਹੈਗਾ ਇਹ ਸਾਰਾ ਪੇਪਰ ਵਰਕ ਹੈਗਾ ਜੀ। ਨੋ ਡਾਊਟ ਕਿ ਜਿਹੜੇ ਇਹਨਾਂ ਦੇ ਆਪੋਨੈਂਟ ਕੰਪਲੇਨੈਂਟ ਸੀਗਾ, ਜਿਹਨੇ ਉੱਥੇ ਜਿਹੜਾ ਆ FBI ਨੂੰ ਇਨਫੋਰਮੇਸ਼ਨ ਦਿੱਤੀ, ਜਿਹਨੂੰ ਇਹ ਨਾਗਰਾ ਸਾਹਿਬ ਇਨਕਲੂਡ ਕੀਤਾ ਮਰਡਰ ਕੇਸ ਦੇ ਵਿੱਚ, ਜਦੋਂ ਉਹ ਬੰਦਾ ਜਿਹੜੇ ਰਾਹੀਂ
0: ਜੀ
1: ਮਤਲਬ ਉਹ ਬੰਦੇ ਦੀ ਅਰੈਸਟ ਹੋ ਗਈ, ਜਿਹਦੇ ਰਾਹੀਂ ਨਾਗਰਾ ਸਾਹਿਬ ਮੰਗ ਕਰ ਰਹੇ ਸੀ ਉੱਥੋਂ, ਜਾਂ ਉਹਨਾਂ ਦੇ ਨਾਲ ਜਿਹੜੇ ਜਿਹਨਾਂ ਨਾਲ ਡੀਲ ਹੋਈ ਦੱਸਦੇ ਹੈਗੇ ਸੀ ਉਹਨਾਂ ਦੀ।
0: ਜਿਵੇਂ ਸੈਣੀ ਸਾਹਿਬ, ਇਹਦੇ ਵਿੱਚ FIR ਹੋਈ ਆ ਪੰਜਾਬ ਦੇ ਵਿੱਚ, ਜਾਂ ਜੋ ਮਾਮਲਾ ਤਾਂ ਪੰਜਾਬ ਦੇ ਵਿੱਚ ਵਾਪਰਿਆ ਜਾਂ ਕਿੱਦਾਂ ਵਾਪਰਿਆ, ਕੀ ਉਹਦੀ ਵੀ ਜਾਂਚ ਪੜਤਾਲ ਉਹਦੇ ਵਿੱਚ ਹੋ ਰਹੀ ਆ ਕਿ ਕਤਲ ਹੋਇਆ ਹੈ?
1: ਸਰ ਆਊ ਤਾਂ ਸਹੀ ਨਾ ਜੀ, ਉਹ ਬੰਦੇ ਦੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਕਿ ਉਹ ਬੰਦਾ ਜਿਹੜਾ ਆ ਉਹ ਰਿਟਾਇਰਡ DSP ਆ ਪੁਲਿਸ ਦਾ ਜੀ।
0: ਜੀ, ਜਿਹਨਾਂ ਵਾਰਦਾਤ
1: ਉਹਨੇ ਇਹਨਾਂ ਦੇ ਨਾਲ, ਹਾਂਜੀ, ਉਹ ਵੀ ਜਿਹੜਾ ਹੈਗਾ ਆ ਸਾਰੇ ਮਤਲਬ ਜਾਣਦਾ ਸੀ, ਉਹਨੇ ਹੀ ਆਪ ਹੀ ਟ੍ਰੈਪ ਕੀਤਾ ਇਹਨੂੰ, ਉਹਨੇ ਮਤਲਬ ਕਿੱਦਾਂ ਕੀਤਾ ਜੀ, ਜਿੱਦਾਂ ਉਹਨੇ ਨਾ ਜੀ ਪੈਸੇ ਇਹਨਾਂ ਦੇ ਮੰਗ ਕੀਤੀ ਹੋਊਗੀ ਜੀ ਜ਼ਰੂਰ
0: ਜੀ,
1: ਉਹਨੇ 16 ਲੱਖ ਰੁਪਇਆ ਕਿਸੇ ਆਪਣੇ ਜਿਹੜਾ ਆ ਜਲੰਧਰ ਦੇ ਕਿਸੇ ਵਪਾਰੀ ਨੂੰ ਦੇ ਦਿੱਤਾ, ਸੱਜਣ ਨੂੰ ਕਹਿ ਦਿੱਤਾ ਹੋਊਗਾ ਵੀ ਇੱਥੋਂ 16 ਲੱਖ ਰੁਪਇਆ ਫਲਾਨੇ ਨੂੰ ਦੇ ਦੇ
0: ਜੀ,
1: ਕੋਈ ਬੰਦਾ ਆਊਗਾ
0: ਜੀ।
1: ਉਹ ਪੁਲਿਸ ਵਾਲਾ ਕੋਈ ਆਇਆ ਆ ਕੇ ਤੇ ਉਹਦੇ ਕੋਲੋਂ 16 ਲੱਖ ਰੁਪਇਆ ਲੈ ਕੇ ਤੇ ਇੱਥੇ ਨਾਗਰਾ ਸਾਹਿਬ ਨੂੰ ਦੇ ਕੇ ਗਿਆ ਜੀ।
0: ਜੀ,
1: ਜੋ ਦੱਸਦੇ ਆ ਉਹ ਬੰਦਾ ਜਿਹੜਾ ਆ ਉਹਦਾ ਵੀ ਉਹਨੇ ਨੰਬਰ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਨੋਟ ਕੀਤਾ ਆ ਸੀ। ਉਹ ਬੰਦੇ ਨੇ ਜਿਹੜਾ ਆ ਜਦੋਂ DSP ਨੇ ਉਹਨਾਂ ਨੂੰ ਦੱਸਿਆ FBI ਨੂੰ, ਤੇ ਉੱਥੋਂ ਬਾਅਦ ਜਿਹੜਾ ਆ ਜਦੋਂ ਇਨਕੁਆਇਰੀ ਹੋਈ ਆ ਤੇ ਉਹ ਇਨਕੁਆਇਰੀ ਦੇ ਵਿੱਚ ਉਹ ਬੰਦੇ ਨੇ ਸਟੈਂਡ ਕੀਤਾ ਜੀ ਕਿ ਮੇਰਾ ਉਹਨਾਂ ਨਾਲ ਸੱਜਣਤਾ ਹੀ ਹੈਗੀ ਆ, ਉਹਨਾਂ ਨੇ ਮੈਨੂੰ ਕਿਹਾ ਸੀ ਵੀ 16 ਲੱਖ ਰੁਪਇਆ ਦੇ ਦੇ
0: ਜੀ,
1: ਹਾਂਜੀ, ਤੇ ਤੈਨੂੰ ਦੇ ਦਿਆਂਗੇ
0: ਜੀ,
1: ਤੇ ਮੈਂ 16 ਲੱਖ ਰੁਪਇਆ ਉਹ ਜੇ ਉਦਾਂ ਦੱਸਦਾ ਵੀ ਮੈਂ ਉਧਰ ਲੈ ਲਏ ਸੀ
0: ਜਾਂ
1: ਉਹ ਵਿਟਨੈਸ ਦੇ ਤੌਰ ਤੇ ਆ ਗਿਆ, ਤੇ ਉਹ ਪੁਲਿਸ ਦਾ ਜਿਹੜਾ ਨੰਬਰ ਨੋਟ ਕੀਤਾ ਆ ਸੀ, ਉਸ ਬੰਦੇ ਨੇ ਸੋਚਿਆ ਵੀ ਭਾਈ ਮੈਂ ਵੀ ਮਤਲਬ ਫਸਦਾ ਹੈਗਾ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਕੁਛ ਨੀ ਹੈਗਾ ਯਾ, ਮੈਨੂੰ ਤਾਂ ਇੱਦਾਂ ਕਰਕੇ ਕਿਹਾ ਸੀਗਾ ਵੀ
0: ਹਾਂ ਪੈਸੇ
1: ਤਾਗੜਾ ਸਾਹਿਬ ਸਾਹਿਬ ਲਿਆ ਜੀ, ਬਸ ਟਾਂਡਾ ਥਾਣਾ ਤਾਂ ਖਾਲੀ ਪਿਆ ਜੀ, ਟਾਂਡੇ ਥਾਣੇ ਚੋਂ ਮੁਲਾਜ਼ਮ ਸਾਰੇ ਹੀ ਦੌੜ ਗਏ ਆ।
0: ਅੱਛਾ ਜੀ,
1: ਕੋਈ ਛੁੱਟੀ ਤੇ ਗਿਆ ਆ, ਕੋਈ 4 ਬੰਦੇ ਆ ਜੀ ਸਿਆਣੇ ਦੇ ਵਿੱਚ ਬੈਠੇ
0: ਜੀ,
1: ਬਾਕੀ ਜਿਹੜੇ ਇਸ ਕੇਸ ਦੇ ਨਾਲ ਅੱਗੇ ਪਿੱਛੇ ਜਿਹੜੇ ਨੂੰ ਨੋਨ ਹੈਗਾ ਸੀਗਾ ਉਹ ਸਾਰੇ ਵੀ ਕਿਸੇ ਹੋਰ ਦਾ ਨਾਂ ਨਾ ਆ ਜਾਏ ਜੀ ਇਸ ਤਰੀਕੇ ਦੇ ਨਾਲ ਜੀ।
0: ਜੀ,
1: ਤੇ ਜਿਹੜੀ ਇਹ ਗੱਲ ਆਈ ਹੈਗੀ ਆ ਕਿ ਇਸ ਗੱਲ ਦੇ ਵਿੱਚ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਐਕਸਟ੍ਰਾਡੀਸ਼ਨ ਤੋਂ ਬਚਾਅ ਰਹੇਗਾ ਉਨਾ ਚਿਰ ਜਿੰਨਾ ਚਿਰ ਜਿਹੜਾ ਆ ਇਹ ਕੇਸ ਚੱਲਦਾ ਆ, ਤੇ ਕੇਸ ਲੰਬਾ ਚਲਾ ਲੈਣਗੇ, ਹੋਰ ਤਾਂ ਕੋਈ ਚੱਕਰ ਨਹੀਂ ਜੀ।
0: ਪਰ ਸੈਣੀ ਸਾਹਿਬ, ਇੱਕ ਚੀਜ਼ ਇਹਦੇ ਵਿੱਚ ਹੋਰ ਪੁਆਇੰਟ ਕਰਨਾ ਚਾਹਾਂਗਾ, ਜਿਵੇਂ ਕਿ ਇਹਨੂੰ ਲਾਈਨ ਹਾਜ਼ਰ ਕੀਤਾ ਜੀ, ਡਿਸਮਿਸ ਕਿਉਂ ਨੀ ਕੀਤਾ ਜਾਂ ਡਿਊਟੀ ਤੋਂ ਬਾਹਰ ਹੀ ਕਿਉਂ ਨੀ ਕੀਤਾ, ਇਹ ਭੱਤੇ ਸਾਰਾ ਕੁਝ ਫਿਰ ਲਾਈਨ ਹਾਜ਼ਰੀ ਦੇ ਵਿੱਚ ਮਿਲਦੇ ਰਹਿਣਗੇ?
1: ਇਹ ਸਾਰੀਆਂ ਗੱਲਾਂ ਹੀ ਤਾਂ ਸ਼ੱਕ ਖੜਾ ਕਰਦੀਆਂ ਜੀ, ਇਹ ਸਾਰੀਆਂ ਗੱਲਾਂ ਸ਼ੱਕ ਖੜਾ ਕਰਦੀਆਂ ਹੈਗੀਆਂ। ਜੇ ਤੁਹਾਨੂੰ ਪ੍ਰਾਇਮਾ ਫਸ਼ਾਈ ਦੋਸ਼ੀ ਮਿਲ ਗਿਆ ਆ ਤੇ ਤੁਸੀਂ ਡਿਸਮਿਸ ਕਰੋ
0: ਜੀ,
1: ਉਹ ਫਿਰ ਨਾ ਜੀ ਕਹਿੰਦੇ ਇੱਕ ਇਹ ਨੀ ਹੈਗਾ ਵੀ ਉਹ ਨਹੀਂ ਹੋ ਸਕਦਾ, ਡਿਸਕ੍ਰਿਪਸ਼ਨ ਉਸ ਸਟੇਟ ਦੀ ਹੁੰਦੀ ਆ ਵੀ ਜਿਹੜੀ ਸਟੇਟ ਜਿਹੜੀ ਆ ਉਹ ਕੋਲ ਕੇਸ ਚੱਲਦਾ ਹੈਗਾ ਆ, ਉਹ ਉਹਦੀ ਡਿਸਕ੍ਰਿਪਸ਼ਨ ਆ ਕਿ ਉਹ ਡਿਊਰਿੰਗ ਟ੍ਰਾਇਲ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਣਾ ਚਾਹੀਦੀ
0: ਜੀ,
1: ਜਾਂ ਕਵੇ ਕਿ ਜੀ ਵੀ ਸਾਡਾ ਟ੍ਰਾਇਲ ਕਨਕਲੂਡ ਹੋਣ ਦਿਓ ਤੇ ਜਾਂ ਉਸ ਤੋਂ ਬਾਅਦ ਸਜ਼ਾ ਜਦੋਂ ਪੂਰੀ ਭੁਗਤ ਲਊਗਾ ਉਸ ਤੋਂ ਬਾਅਦ ਹੀ ਐਕਸਟ੍ਰਾਡੀਸ਼ਨ ਹੋ ਸਕਦੀ ਆ ਜੀ, ਉਹ ਸਾਰਾ ਪ੍ਰੋਸੀਜਰ ਨਿੰਗਰ ਆਉਣ ਹੋ ਜਾਊਗਾ ਤਾਂ ਜੀ ਫਿਰ ਮਤਲਬ ਜਿਹੜਾ ਹੈਗਾ ਆ ਜਿੰਨੀ ਡਿਲੇ ਹੋ ਜਾਊਗੀ ਓਨਾ ਮੈਟਰ ਥੋੜਾ ਠੰਡਾ ਪੈ ਜਾਊਗਾ ਜੀ।
0: ਪਰ ਕੀ ਇਹਨਾਂ ਨੂੰ ਲੱਗਦਾ ਕਿ ਜਿਹੜੀਆਂ ਬਾਹਰਲੀ FBI ਏਜੰਸੀ ਹੈ ਕਿ ਉਹ ਠੰਡਾ ਪੈਣ ਦੇਗੀ?
1: ਸਰ ਗੱਲ ਏਦਾਂ ਆ ਕਿ ਜੇ ਹੋ ਸਕਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਵੀ ਲੱਗੇ ਕਿ ਇਹਦੀ ਐਕਸਟ੍ਰੈਡੀਸ਼ਨ ਗੈਰ ਜ਼ਰੂਰੀ ਆ
0: ਜੀ, ਕਿਵੇਂ ਜਿਵੇਂ ਕਿ ਅੱਜ ਵੀ ਇੱਕ ਨਾ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਦੇ ਵਿੱਚ ਪਾਇਆ ਆ, ਉਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸੀਗਾ ਜੀ, ਤੇ ਉਹ ਆਪਣੀਆਂ ਜਾਂਚ ਉਹ ਲਗਾਤਾਰ ਉਹਦੇ ਵਿੱਚ ਵਧਾਈ ਜਾ ਰਹੇ ਆ, ਘਟਾ ਤਾਂ ਨਹੀਂ ਰਹੇ, ਉਹ ਹੋਰ ਫੜ ਫੜ ਕੇ ਚੱਕੀ ਜਾਂਦੇ ਆ ਜੀ ਕੰਮ ਨੂੰ ਅੱਗੇ।
1: ਸਰ ਜੀ ਐਕਸਟ੍ਰੈਡੀਸ਼ਨ ਦੀ ਇਹਨਾਂ ਦੀ ਗੱਲ ਆਊਗੀ ਤੇ ਸਟੇਟ ਇਹ ਕਹੂਗੀ ਨਾ ਜੀ ਕਿ ਅਸੀਂ ਤਾਂ ਤੁਹਾਡੇ ਦੋਸ਼ਾਂ ਦੀ ਆਲਰੇਡੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ, ਅਸੀਂ ਇੱਥੇ ਹੀ ਇਹਨੂੰ ਪਨਿਸ਼ ਕਰ ਦਿਆਂਗੇ ਜੀ, ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਆ ਐਨੀਵੇ ਬਾਕੀ ਦੇਖਦੇ ਹੈਗੇ ਜੀ ਕਿੱਧਰ ਨੂੰ ਜਾਂਚ ਜਾਂਦੀ ਆ ਜੀ। ਹੁਣ ਇੱਕ ਦਿਨ ਦਾ ਰਿਮਾਂਡ ਹੋਰ ਹੋਇਆ ਜੀ, ਉਹ ਲਿਆਉਂਦੇ ਹੈਗੇ ਆ ਜੀ, ਮੇਨ ਗੇਟ ਤੇ ਸਾਰਾ ਮੀਡੀਆ ਬੈਠਾ ਹੁੰਦਾ ਜੀ, ਉਦਣ ਵੀ ਜਿਹੜਾ ਆ ਉਹ ਪਹਿਲਾਂ ਉਹਨਾਂ ਨੇ ਪਤਾ ਨੀ ਲੱਗਣ ਦਿੱਤਾ ਕਿਹੜੇ ਵੇਲੇ ਲੈ ਕੇ ਆਏ ਆ, ਤੇ ਜੇ ਉਸ ਵੇਲੇ ਜਦੋਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਨੇ, ਉਹਨਾਂ ਨੇ ਸੋਚਿਆ ਜਦੋਂ ਬਾਹਰ ਨਿਕਲਣਗੇ ਤੇ ਉਹ ਬਾਹਰ ਇੱਕ ਸਾਡੇ ਕੰਟੀਨ ਦੇ ਰਾਹੀਂ ਦਰਵਾਜ਼ਾ ਆ ਪਹਿਲਾਂ ਬੰਦ ਕੀਤਾ ਆ ਸੀ, ਜਿੱਦਣ ਦੀ ਧਮਕੀ ਆਈ ਮੇਰੇ ਆਫਿਸ ਦੇ ਨਾਲ ਦੀ ਹੈਗਾ ਸੀ ਉਹ ਦਰਵਾਜ਼ਾ, ਸਾਨੂੰ ਕੰਟੀਨ ਤੋਂ ਚਾਹ ਦੀ ਦਿੱਕਤ ਹੈਨੀ ਸੀ, ਉਸ ਵੇਲੇ ਚਾਹ ਬਾਹਰ ਆ ਜਾਂਦੀ ਸਾਡੇ ਆਫਿਸ ਚ
0: ਜੀ,
1: ਉਹ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਬੜੇ ਤਰੀਕੇ ਨਾਲ ਉਹਨਾਂ ਦੇ ਵਕੀਲ ਨੂੰ ਬਾਹਰ ਭੇਜਿਆ, ਸਾਰਾ ਮੀਡੀਆ ਜਿਹੜਾ ਹੈਗਾ ਆ ਉਹ ਵਕੀਲ ਦੇ ਦੁਆਲੇ ਸੀ ਤੇ ਉਹ ਕੋਲ ਦੀ ਨਿਕਲ ਕੇ ਜੀ ਇੱਧਰ ਦੀ ਆ ਗਿਆ ਜੀ, ਆਰਾਮ ਨਾਲ ਪਤਾ ਹੀ ਨੀ ਲੱਗਾ ਮੀਡੀਆ ਨੂੰ, ਮੀਡੀਆ ਫੋਕਸ ਉੱਥੇ ਹੀ ਰੱਖਿਆ ਜੀ ਵਕੀਲ ਤੇ, ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਗਏ ਸੀ ਜੀ
0: ਜੀ,
1: ਤੇ ਅੱਜ ਵੀ ਏਦਾਂ ਹੀ ਜਿਹੜਾ ਹੈਗਾ ਆ ਮੀਡੀਆ ਮੇਨ ਗੇਟ ਤੇ ਹੀ ਖੜਾ ਰਿਹਾ ਵੀ ਮੇਨ ਗੇਟ ਤੋਂ ਪਤਾ ਲੱਗ ਜਾਏ ਜੀ, ਹਾਂਜੀ ਉਹ ਪਿਛਲੇ ਦਰਵਾਜ਼ੇ ਥਾਣੀ ਲੈ ਗਿਆ ਜੀ।
0: ਜੀ ਜਿਵੇਂ ਸੈਣੀ ਸਾਹਿਬ ਹੜਤਾਲ ਚੱਲ ਰਹੀ ਆ ਵਕੀਲਾਂ ਦੀ, ਏਦਾਂ ਫਿਰ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਨੂੰ ਮਤਲਬ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ, ਉਹਦੇ ਸਪੈਸ਼ਲ ਫਿਰ ਕਰ ਲਈ ਜਾਂਦੀ ਆ ਸੁਣਵਾਈ ਜੀ?
1: ਦੇਖੋ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸੁਣਵਾਈ ਹੁੰਦੀ ਆ ਨਾ ਜੀ, ਉਹਦੇ ਵਿੱਚ ਤਾਂ ਆਉਣਾ ਹੀ ਪੈਂਦਾ ਹੈਗਾ ਜਦੋਂ ਮਰਜ਼ੀ
0: ਜੀ,
1: ਵਕੀਲ ਨਾ ਵੀ ਪੇਸ਼ ਹੋਵੇ ਤੇ ਉਹਦੇ ਵਿੱਚ ਕੋਈ ਚੱਕਰ ਨੀ ਹੈਗਾ ਜੀ, ਰਿਮਾਂਡ ਦੀ ਗੱਲ ਹੀ ਹੋਣੀ ਆ, ਰਿਮਾਂਡ ਦੀ ਗੱਲ ਇੱਕ ਪਰਸਨ ਵੀ ਕਰ ਸਕਦਾ ਬੰਦਾ, ਹਾਂਜੀ ਪੁਲਿਸ ਨੇ ਰਿਮਾਂਡ ਮੰਗਣਾ, ਜੱਜ ਨੇ ਪਹਿਲਾਂ 3 ਦਿਨ ਦਾ ਦਿੱਤਾ ਸੀ ਤੇ ਹੁਣ ਜਿਹੜਾ ਹੈਗਾ ਆ ਬਟ ਨੈਚੁਰਲ 3 ਦਿਨ ਤੋਂ ਘੱਟ ਹੀ ਦਾ ਹੀ ਦੇਣਾ ਸੀਗਾ ਜੀ।
0: ਜੀ ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਇਹਦੇ ਉੱਤੇ ਤਾਂ ਏਡੀ ਸਬਮਿਸ਼ਨ ਸੀਗੀ ਜੀ ਕਿ ਜਿਹੜੀ ਇਹ ਐਪਰੀਹੈਂਸ਼ਨ ਹੈਗੀ ਆ ਵੀ ਇਹਨਾਂ ਨੂੰ ਸਿਰਫ ਬਚਾਇਆ ਜਾ ਰਿਹਾ ਆ, ਹੋਰ ਕੁਛ ਨੀ ਜੀ, FBI ਤੋਂ ਬਚਾਇਆ ਜਾ ਸਕੇ ਜੀ।
0: ਬਿਲਕੁਲ ਆ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਝਾਤ ਮਾਰੀ ਹੈ ਸਿੱਖ ਸਿਆਸਤ ਜੋ ਹੈ ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਸ ਪੰਜਾਬ ਇੱਕ ਮਿੱਕ ਹੁੰਦੇ ਵੀ ਨਜ਼ਰ ਆ ਰਹੇ ਹੈ, ਪਰ ਦੂਸਰੇ ਪਾਸੇ ਜਿਹੜਾ ਇਕਬਾਲ ਸਿੰਘ ਝੂੰਦਾ ਨੂੰ 6 ਸਾਲ ਦੇ ਲਈ ਜਿਹੜੀ ਬਾਹਰ ਦਾ ਰਾਸਤਾ ਕਿਤੇ ਨਾ ਕਿਤੇ ਦਿਖਾਤਾ ਹੈ ਜੀ।
1: ਹੋਇਆ ਏਦਾਂ ਜੀ ਇਹ ਖਬਰ ਆਉਂਦਿਆਂ ਨਾਲ ਹੀ ਨਾ ਮੈਂ ਔਜਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਔਜਲਾ ਸਾਹਿਬ ਏਦਾਂ ਕਰਕੇ ਹੋਈ ਆ
0: ਜੀ,
1: ਕਹਿੰਦੇ ਔਜਲਾ ਸਾਹਿਬ ਕਹਿੰਦੇ ਤੂੰ ਸ਼ੋਲੇ ਫਿਲਮ ਦੇਖੀ ਸੀ, ਮੈਂ ਕਿਹਾ ਹਾਂਜੀ, ਕਹਿੰਦੇ ਉਹ ਸਰਾਨੀ ਕਹਿੰਦਾ ਰਹੇ ਸੀ ਆਦੇ ਇੱਧਰ ਜਾਓ ਆਦੇ ਇੱਧਰ ਆਓ ਤੇ ਬਾਕੀ ਮੇਰੇ ਪਿੱਛੇ ਆਓ, ਕਹਿੰਦੇ ਗਿਆਨੀ ਜੇਲਰ ਹੈ ਜੀ, ਤੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹਿਸਾਬ ਆ, ਆਦੇ ਇੱਧਰ ਜਾਓ ਆਦੇ ਇੱਧਰ ਆਓ ਬਾਕੀ ਮੇਰੇ ਪਿੱਛੇ ਆਓ
0: ਹੈ ਜੀ,
1: ਇਸ ਕਰਕੇ ਇਹਨਾਂ ਦੇ ਆਦੇ ਇਧਰ ਜਾਓ ਆਦੇ ਉਧਰ ਆਓ। ਉਹ ਜਿਹੜੇ ਅਯਾਲੀ ਸਾਹਿਬ ਆਪਣੇ ਵਲੰਟਰੀ ਚਲੇ ਗਏ ਸੀਗੇ ਜੀ, ਢਿੰਦਾ ਸਾਹਿਬ ਨੇ ਦੇਖਿਆ ਵੀ ਭਾਈ ਇਸ ਲੀਡਰਸ਼ਿਪ ਦੇ ਹੈ ਨੀ, ਉਹਨਾਂ ਨੇ ਆਪਣਾ ਗਰੁੱਪ ਜਿਹਾ ਬਣਾਇਆ ਸੀ ਜੀ, ਉਹਦੇ ਮੁਤਾਬਕ ਹੀ ਉਹਨਾਂ ਨੇ ਅੰਮ੍ਰਿਤਪਾਲ ਹੋਣਾ ਦੇ ਅੱਜ ਕਹਿ ਦਿੱਤਾ ਵੀ ਹਾਂ ਜੀ ਉਹਨਾਂ ਦੀ ਸਾਡੀ ਮੁੱਖ ਮੰਤਰੀਸ਼ਿਪ ਆ ਉਹ ਸਾਨੂੰ ਮਨਜ਼ੂਰ ਆ, ਉਹ ਅਜੇ ਗੱਲ ਕਰਦੇ ਸੀ, ਇਹਨਾਂ ਨੇ ਸੋਚਿਆ ਭਾਈ ਇਹਦੇ ਨਾਲ ਤਾਂ ਇਹ ਆ ਵੀ ਜਾਂਦਾ ਜਾਂਦਾ ਹੋਰ ਨਾ ਸਾਰਾ ਕੁਛ ਹੀ ਸਮੇਟ ਜਾਏ
0: ਜੀ,
1: ਤੇ ਆਪਣੇ ਲੈਵਲ ਤੇ ਅਲਾਇੰਸ ਕਰੀ ਜਾਂਦੇ ਪਏ ਆ, ਤੇ ਇਹਨਾਂ ਨੇ ਜੀ 6 ਸਾਲ ਵਾਸਤੇ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਬਰਖਾਸਤ ਕਰਤਾ, ਹੁਣ ਰਹਿ ਗਏ ਜੀ ਗੋਬਿੰਦ ਸਿੰਘ ਲੌਂਗੋਵਾਲ ਗਿਆਨੀ ਜੀ ਰਹਿ ਗਏ ਆ ਜੀ, ਹਾਂਜੀ ਬਡਾਲਾ ਜੀ ਰਹਿ ਗਏ ਹੈਗੇ ਆ, ਹੋਰ ਬਾਕੀ ਹੋਰ ਬੰਦੇ ਜੀ, ਸਵਾਲ ਤਾਂ ਇਹ ਹੈਗਾ ਆ ਕਿ ਸਰ ਗਰਾਊਂਡ ਤੇ ਇਹਨਾਂ ਦਾ ਪ੍ਰਭਾਵ ਕੁਛ ਨੀ ਦਿਸਦਾ ਪਿਆ
0: ਜੀ,
1: ਠੀਕ ਹੈ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ
0: ਜੀ,
1: ਹਾਂਜੀ ਉਹ ਆਪਣਾ ਜਦੋ ਜਦ ਕਰ ਰਹੇ ਹੈਗੇ ਆ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਬੂਸਟ ਮਿਲ ਰਿਹਾ ਆ ਗਰਾਊਂਡ ਤੇ ਇਹ ਆ ਇਹ ਗਰਾਊਂਡ ਰਿਐਲਿਟੀ ਆ ਜੀ
0: ਅੱਜ ਵੈਸੇ ਅਕਾਲੀ ਅੰਮ੍ਰਿਤ ਆਪਣੇ ਅੰਮ੍ਰਿਤਸਰ ਏਰੀਆ ਜਾਂ ਮਾਝਾ ਏਰੀਆ ਦੇ ਵਿਚ ਕਾਫੀ ਜਿਹੜਾ ਗੇੜੀ ਕੱਢ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਤੇ ਨਾਲ ਮਜੀਠਾ ਸਾਹਿਬ ਵੀ ਤੇ ਉੱਥੇ ਜਾਇਜ਼ਾ ਜੂਜਾ ਲੈ ਕੇ ਆ ਰਹੇ ਕਹਿੰਦੇ ਪਾਣੀ ਪੂਣੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਅਜੇ ਤਾਂ ਕੋਈ ਇਹ ਕਰ ਹੀ ਨਹੀਂ ਰਹੇ ਪ੍ਰਬੰਧ ਫਿਰ ਡੁੱਬੇਗਾ ਜੀ ਉਸ ਹਿਸਾਬ ਦੇ ਨਾਲ
1: ਦੇਖੋ ਜੀ ਮੇਰੀ ਤਾਂ ਆਪਣੀ ਫੀਲਿੰਗ ਆ ਇਹ
0: ਜੀ
1: ਅਸੀਂ ਸੋਚਦੇ ਤਾਂ ਇਹ ਸੀ ਵੀ ਬਾਦਲ ਸਾਹਿਬ ਸਟੈਪ ਬੈਕ ਕਰਕੇ ਤੇ ਮਜੀਠੀਆ ਸਾਹਿਬ ਨੂੰ ਕਮਾਂਡ ਦੇ ਦੇਣ ਤੇ ਤਾਂ ਵੀ ਬਹੁਤ ਵਧੀਆ ਜੀ
0: ਜੀ
1: ਜੇ ਉਹਨਾਂ ਦਾ ਮਨ ਨਹੀਂ ਹੁਣ ਮੰਨਦਾ ਹੈਗਾ ਆ ਜੀ ਜਾਂ ਕੋਈ ਪ੍ਰਤਿਗਿਆ ਕੀਤੀ ਆ ਉਹਨਾਂ ਨੇ
0: ਜੀ
1: ਵੀ ਮੈਂ ਨਹੀਂ ਛੱਡਣਾ ਜੀ ਤੇ ਫਿਰ ਏਦਾਂ ਹੈਗਾ ਆ ਜੀ ਕਿ ਉਹਨਾਂ ਨੂੰ ਚਾਹੀਦਾ ਇਹ ਆ ਕਿ ਮਜੀਠੀਆ ਸਾਹਿਬ ਨੂੰ ਹਰ ਜਗ੍ਹਾ ਤੇ ਨਾਲ ਹੀ ਰੱਖਣ ਜੀ
0: ਬਿਲਕੁਲ ਆ ਦੋ ਤਿੰਨ ਦਿਨ ਤੋਂ ਤਾਂ ਦੇਖ ਹੀ ਰਹੇ ਨੇ ਨਾਲ
1: ਬਿਕੋਜ਼ ਲੀਡਰ ਦੀ ਨਾ ਇੱਕ ਸਾਰੇ ਮਤਲਬ ਜਿਹੜਾ ਹੈਗਾ ਹੀ ਸ਼ੁੱਡ ਬੀ ਵੈਰੀ ਗੁੱਡ ਓਰੇਟਰ
0: ਜੀ
1: ਬਾਦਲ ਸਾਹਿਬ ਇੱਕ ਅੱਛੇ ਵਕਤਾ ਨਹੀਂ ਹੈ
0: ਜੀ
1: ਠੀਕ ਹੈ ਜੀ ਉਹ ਨਾ ਕੋਈ ਗੱਲ ਜਿਹੜੀ ਹੈਗੀ ਆ ਉਹਨੂੰ ਕਨਵਿੰਸਿੰਗ ਢੰਗ ਦੇ ਨਾਲ ਦੂਜੇ ਨੂੰ ਮਤਲਬ ਨਹੀਂ ਦੱਸ ਸਕਦੇ ਜਾਂ ਨਹੀਂ ਮਤਲਬ ਸਮਝਾ ਸਕਦੇ
0: ਕੁਝ ਲੋਕ ਇਸ ਤਰੀਕੇ ਨਾਲ ਮਜੀਠੀਆ ਸਾਹਿਬ ਕਰ ਸਕਦੇ ਆ ਕੁਝ ਬੈਕ ਤੇ ਕਰ ਸਕਦੇ ਆ ਨਾ ਟੀਮ ਵਰਕ ਹੋਣਾ ਚਾਹੀਦਾ ਉਹਦੇ ਵਿੱਚ ਹੋ ਸਕਦਾ ਹੈ ਬਿਲਕੁਲ
1: ਦੇਖੋ ਸਰ ਜਿੱਥੇ ਤੱਕ ਮੈਚਿਓਰਿਟੀ ਲੈਵਲ ਦੀ ਵੀ ਗੱਲ ਕਰੀਏ ਮੈਂ ਵੱਡੇ ਬਾਦਲ ਸਾਹਿਬ ਦਾ ਵੀ ਸੁਣਦੇ ਰਹੇ ਅਸੀਂ ਜਾਂ ਦੇਖਦੇ ਰਹੇ ਆ ਜੇ ਉਹਨਾਂ ਨੂੰ ਕਿਸੇ ਨੇ ਸਵਾਲ ਕਰਨਾ ਜੇ ਇੱਥੋਂ ਅੱਜ ਤੱਕ ਇਹਨੇ ਲੜਨਾ ਤੁਸੀਂ ਲੜੋਗੇ ਉਹਨਾਂ ਦਾ ਜਵਾਬ ਇਹ ਹੁੰਦਾ ਸੀ ਕਾਕਾ ਮੈਨੂੰ ਕੀ ਪਤਾ ਪਾਰਟੀ ਨੇ ਟਿਕਟ ਮੈਨੂੰ ਦੇਣੀ ਵੀ ਆ ਕਿ ਨਹੀਂ
0: ਹਾਂਜੀ
1: ਇਹ ਤਾਂ ਪਾਰਟੀ ਨੂੰ ਪਤਾ ਮੈਨੂੰ ਥੋੜਾ ਪਤਾ ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਜਦਕਿ ਹੀ ਵਾਜ ਆਲ ਇਨ ਆਲ ਉਹ ਸਾਰਾ ਕੁਛ ਪਾਰਟੀ ਸੀ ਪਰ ਲੋਕਾਂ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਆਹ ਵਰਡਿੰਗ ਹੈਂਜੀ ਉੱਥੇ ਜਿਹੜਾ ਹੈਗਾ ਆ ਆਪਣੀ ਕਮੇਟੀ ਜਿਹੜੀ ਪੋਲੀਟੀਕਲ ਅਫੇਅਰਸ ਦੀ ਬਣਾਈ ਸੀ ਉਹਦੇ ਵਿੱਚ ਗੱਲ ਰੱਖ ਕੇ ਆਪ ਹੀ ਸਾਰਾ ਕੁਛ ਕਰਨਾ ਪਰ ਫਾਰਮੈਲਿਟੀ ਸੇਕ ਜਿਹੜਾ ਹੈਗਾ ਲੋਕ ਦਿਖਾਵੇ ਵਾਸਤੇ ਤਰਜੀਹ ਜ਼ਰੂਰ ਦੇ ਰਹੇ
0: ਨੇ
1: ਵੱਡੇ ਦੂਜੇ ਲੀਡਰਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਹੱਕ ਨਾ ਤਾਂ ਕਿਸੇ ਨੇ ਵੀ ਨਹੀਂ ਸੀ ਕਰਦਾ ਕੋਈ ਵੀ ਉਹਨਾਂ ਨੂੰ ਨਹੀਂ ਸੀ ਨਾ ਕਰਦਾ ਜੀ
0: ਘੱਟੋ ਘੱਟ ਰਿਸਪੈਕਟ ਤਾਂ ਹੁੰਦੀ ਸੀ ਨਾ ਭਈ ਉਹਨਾਂ ਨੂੰ ਇਹ ਤਾਂ ਮਹਿਸੂਸ ਕਰਾ ਦਿੰਦੇ ਸੀ ਭਾਈ ਮੈਂ ਤੁਹਾਡੇ ਨਾਲ ਹੀ ਆ ਨਾ ਬਿਲਕੁਲ ਤੁਹਾਡਾ ਸਾਡਾ ਨੂੰ ਕਹਿੰਦੇ
1: ਹੋਣਗੇ
0: ਸਾਡਾ ਵੀ ਜ਼ਿਕਰ ਹੋਇਆ ਅੱਜ ਹਨਾ ਜੀ
1: ਜਦੋਂ ਇਹ ਗੱਲ ਕਹਿ ਦੇਣੀ ਵੀ ਪਤਾ ਨੀ ਮੈਨੂੰ ਪਾਰਟੀ ਨੇ ਟਿਕਟ ਦੇਣੀ ਕਿ ਨਹੀਂ ਦੇਣੀ ਜੀ ਮੈਨੂੰ ਪਾਰਟੀ ਜਿੱਥੋਂ ਕਹੂਗੀ ਮੈਂ ਤਾਂ ਪਾਰਟੀ ਗਾਕਾ ਇਹਦੇ ਵਿੱਚ ਲੋਕਤੰਤਰ ਚ ਪਾਰਟੀ ਵੱਡੀ ਹੁੰਦੀ ਬੰਦਾ ਨੀ ਵੱਡਾ ਹੁੰਦਾ ਇਹ ਗੱਲਾਂ ਕਹਿ ਕੇ ਜਿਹੜਾ ਹੈਗਾ ਆ ਉਹ ਮੁੜ ਕੇ ਜਿਹੜਾ ਅਗਲੇ ਨੇ ਜਿਹੜੇ ਬੰਦੇ ਉਹ ਬਣਾਏ ਹੁੰਦੇ ਸੀਗੇ ਉਹਨਾਂ ਨੂੰ ਇਹ ਫੀਲ ਆਉਂਦਾ ਸੀਗਾ ਵੀ ਇਹਨਾਂ ਨੂੰ ਵੀ ਟਿਕਟ ਅਸੀਂ ਦੇ ਰਹੇ ਆ ਹੈਗੀ ਅਸੀਂ ਇਹਨਾਂ ਨੂੰ ਲੜਾ ਰਹੇ ਹੈਗੇ ਆ
0: ਬਿਲਕੁਲ
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਦਲ ਸਾਹਿਬ ਜਿੱਥੇ ਜਾਂਦੇ ਫਲਾਡੇ ਨੂੰ ਡਿਕਲੇਅਰ ਕਰ ਦਿੱਤਾ ਤੇ ਫਿਰ ਪੋਲੀਟੀਕਲ ਅਫੇਅਰ ਦੀ ਕਮੇਟੀ ਕਾਹਦੇ ਵਾਸਤੇ ਹੈਗੀ ਜੀ ਬਣਾਈ ਤੁਸੀਂ ਕੋਰ ਕਮੇਟੀ ਜਿਹੜੀ ਆ ਕਾਹਦੇ ਵਾਸਤੇ
0: ਜੀ
1: ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਬੜੀਆਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਤੇ ਇਹ ਬਾਦਲ ਸਾਹਿਬ ਦੇ ਵਿੱਚ ਇਹਦੇ ਵਿੱਚ ਨਾ ਲੈਕਨੈਸ ਆ ਇਸ ਚੀਜ਼ਾਂ ਇਹਨਾਂ ਚੀਜ਼ਾਂ ਦੇ ਉੱਤੇ ਉਹ ਘਾਟ ਆ ਤੇ ਉਹ ਘਾਟ ਜਿਹੜੀ ਹੈਗੀ ਨਾ ਜੀ ਉਹ ਪੂਰੀ ਨਹੀਂ ਹੋ ਸਕਦੀ ਜੀ ਦੂਜਾ ਉਹ ਆ ਕਿ ਉਹ ਅੱਛੇ ਵਕਤਾ ਨਹੀਂ ਹੈਗੇ ਉਹ ਰਿਟਰ ਵਧੀਆ ਨਹੀਂ ਹੈਗੇ ਜੀ ਜਿੱਦਾਂ ਤੁਸੀਂ ਦੇਖੋ ਮਜੀਠੀਆ ਸਾਹਿਬ ਕਿਸੇ ਟੋਪਿਕ ਦੇ ਉੱਤੇ ਗੱਲ ਕਰਦੇ ਹੈਗੇ ਆ ਜੀ ਉਹ ਐਨ ਵਕੀਲਾਂ ਵਾਂਗੂ ਤਰਕ ਨਾਲ ਕਿਹੜੀ ਗੱਲ ਪਹਿਲਾਂ ਕਿਹੜੀ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਸਮਝਾਉਣੀ ਆ ਕਿਹਨੂੰ ਕਿਹਦੇ ਨਾਲ ਕੋਰ ਰਿਲੇਟ ਕਰਨਾ ਆ ਹੈਜੀ ਤੇ ਉਹ ਇਸ ਕਰਕੇ ਉਹ ਕਨਵਿੰਸਿੰਗ ਮਤਲਬ ਜਿਹੜੀ ਹੈਗੀ ਆ ਉਹਨਾਂ ਦੀ ਸਪੀਚ ਹੁੰਦੀ ਆ ਜੀ ਉਹ ਇਸ ਕਰਕੇ ਜੇ ਇੱਦਾਂ ਦਾ ਗੁਣੀ ਬੰਦਾ ਨਾਲ ਹੋਵੇ ਤੇ ਹੋਵੇ ਰਿਸ਼ਤੇਦਾਰ ਤੇ ਉਹ ਜੇ ਤੁਸੀਂ ਆਪ ਨਹੀਂ ਛੱਡਣਾ ਤੇ ਉਹਨਾਂ ਨੂੰ ਮੈਕਸੀਮਮ ਟਾਈਮ ਨਾਲ ਹੀ ਰੱਖਣਾ ਚਾਹੀਦਾ ਹੈਗਾ ਇਹਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲੂਗਾ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਦਰੁਸਤ ਹੈ
1: ਹਾਂਜੀ
0: ਜੀ
1: ਤੇ ਲੋਕਾਂ ਨਾਲ ਵੀ ਲੈਜੰਡ ਕਿਉਂਕਿ ਬਾਦਲ ਸਾਹਿਬ ਜਿਹੜੇ ਹੈਗੇ ਆ ਡਿਪਟੀ ਸੀ ਐਮ ਰਹੇ ਹੈਗੇ ਆ ਜੀ ਤੇ ਉਹਨਾਂ ਤੱਕ ਪਬਲਿਕ ਦਾ ਪਹੁੰਚਣਾ ਬਹੁਤ ਈਜ਼ੀ ਨਹੀਂ ਹੁੰਦਾ ਹੈਗਾ ਜਿੰਨਾ ਮਤਲਬ ਮਜੀਠੀਆ ਸਾਹਿਬ ਦੇ ਤੱਕ ਪਹੁੰਚਣ ਸੌਖੀ ਹੈਗੀ ਆ ਤੇ ਉਹ ਇਸ ਕਰਕੇ ਲੋਕਾਂ ਦਾ ਲੈਜਨ ਜਿਹੜਾ ਆ ਉਹ ਜਿੱਥੇ ਬਣਦਾ ਹੋਵੇ ਉੱਥੋਂ ਵੋਟ ਨਿਕਲਦੀ ਆ ਜੀ
0: ਬਿਲਕੁਲ ਹੈ ਜੀ
1: ਆਪਣੇ ਮੁੱਖ ਮੰਤਰੀ ਵੀ ਤਾਂ ਆ ਕੇ ਕਹਿ ਦਿੰਦੇ ਆ ਨਾ ਇੰਨੀ ਨੇੜਿਓਂ ਕਦੀ ਦੇਖਿਆ ਸੀ ਮੁੱਖ ਮੰਤਰੀ ਹੈਜੀ ਏਦਾਂ ਇਹਨਾਂ ਨੇ ਕਿੱਡੇ ਕਿੱਡੇ ਨਾਂ ਬਣਾਏ ਸੀ ਕਿੱਡੇ ਕਿੱਡੇ ਹਊਗਾ ਬਣਾਇਆ ਸੀ
0: ਬਿਲਕੁਲ
1: ਇਹ ਤੁਹਾਡਾ ਪਿਆਰ ਹੀ ਆ ਜੀ ਉਹ ਕਿਹੜੀਆਂ ਤਰੀਕੇ ਨਾਲ ਮਤਲਬ ਲੋਕਾਂ ਦਾ ਅਹਿਸਾਸ ਕਰਾਉਂਦੇ ਵੀ ਮੈਂ ਤੁਹਾਡੇ ਵਰਗਾ ਹੀ ਆ ਜੀ ਇਹਨਾਂ ਨੂੰ ਕੀ ਪਤਾ
0: ਹਾਂਜੀ
1: ਅੰਗਰੇਜ਼ੀ ਸਕੂਲ ਚ ਪੜ੍ਹਨ ਵਾਲਿਆਂ ਨੂੰ
0: ਅੱਜ ਵੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਮੌਨਸੂਨ ਸੈਸ਼ਨ ਦਾ ਜਿਹੜਾ ਆਗਾਜ਼ ਦਾ ਜ਼ਿਕਰ ਕਰ ਦਿੱਤਾ ਹੈ 3 ਤੋਂ 10 ਅਗਸਤ ਤੱਕ ਚੱਲੇਗਾ ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਨ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ, ਪਰ ਉਹਦੇ ਵਿੱਚ ਇਹ ਚਰਚਾਵਾਂ ਘੱਟ ਹੋਈਆਂ ਨੇ, ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸਕੀਮਾਂ ਦੇ ਬਾਰੇ ਦੱਸਦੇ ਰਹੇ ਨੇ ਕਿ ਰਾਸ਼ਨ ਕਾਰਡ ਵੀ ਕਹਿੰਦੇ ਹੁਣ 10 ਲੱਖ ਨੂੰ ਦੇਣਾ ਜੀ, ਉਹਨਾਂ ਦੇ ਵਿੱਚ ਜਿਹੜਾ ਨਵੇਂ ਮੈਂਬਰ ਨੇ ਉਹ ਵੀ ਵਿੱਚ ਆਪਣਾ ਨਾਮ ਲਿਖਾ ਸਕਣਗੇ, ਬਾਕੀ ਉਹ ਰਸੋਈ ਦੀ ਯੋਜਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ, ਤੇ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ, ਉਹਦੇ ਵਿੱਚ ਹੋਰ ਵਾਧਾ ਹੋ ਜਾਏਗਾ, ਇਹ ਚੀਜ਼ਾਂ ਜ਼ਰੂਰ ਗਿਣਾਈ ਜਾਂਦੇ ਆ ਜੀ।
1: ਪਰ ਇਹ ਤਾਂ ਰੂਟੀਨ ਮੈਟਰ ਦੀਆਂ ਗੱਲਾਂ ਆ। ਰਾਸ਼ਨ ਕਾਰਡ ਦੇ ਵਿੱਚ ਘਰ 'ਚ ਨਵੀਂ ਵੋਟੀ ਆ ਜਾਂਦੀ ਸੀ ਤੇ ਅਗਲੇ ਦਿਨ ਫਾਰਮ ਭਰ ਦਿੰਦੇ ਹੁੰਦੇ ਸੀ, ਜਾ ਕੇ ਤੇ ਉੱਥੋਂ ਜਿਹੜਾ ਹੈਗਾ ਜਾਂ ਆਪਣੇ ਦੇ ਬਲਾਕ ਦੇ ਵਿੱਚੋਂ ਜਾਂ ਸਬ ਡਿਵੀਜ਼ਨ ਦੇ ਵਿੱਚੋਂ ਤਹਿਸੀਲੋਂ ਜਾ ਕੇ ਜਿਹੜਾ ਆ ਉਹ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਫੂਡ ਸਪਲਾਈ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਆ ਉੱਥੇ ਨਾਂ ਦਰਜ ਕਰਾ ਕੇ ਤੇ ਥੋੜੇ ਚਿਰ ਬਾਅਦ ਰਾਸ਼ਨ ਕਾਰਡ ਦੇ ਉੱਤੇ ਨਾਂ ਦਰਜ ਹੋ ਜਾਂਦਾ ਸੀ, ਉਸੇ ਰਾਸ਼ਨ ਕਾਰਡ ਤੇ ਐਡ ਕਰ ਦਿੰਦੇ ਸੀ, ਬੋਰ ਲਾ ਦਿੰਦੇ ਸੀ ਸਾਈਨ ਕਰਕੇ ਜੀ।
0: ਬਿਲਕੁਲ,
1: ਇਹ ਤਾਂ ਪ੍ਰੋਸੈਸ ਆਫ ਲਾ ਹੈਗਾ ਆ ਜੀ, ਇਹ ਤਾਂ ਰੂਟੀਨ ਚ ਚੱਲਦਾ ਹੀ ਰਹਿੰਦਾ ਹੈਗਾ ਜੀ।
0: ਮੈਂ ਇਹ ਚੀਜ਼ ਸੋਚਦਾ ਸੀ ਕਿ ਮੁੱਖ ਮੰਤਰੀ
1: ਨੂੰ
0: ਇਹ ਚੀਜ਼ਾਂ ਗਿਣਾਉਣ ਦੀ ਕੀ ਜ਼ਰੂਰਤ ਹੈ ਜੀ, ਆਪਣੀ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ, ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ।
1: ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ
0: ਜੀ,
1: ਇਹ ਕੰਮ ਤਾਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਹੋਣਾ ਹੀ ਚਾਹੀਦੇ, ਉਹਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣ ਦੀ ਕੀ ਲੋੜ ਹੈ ਜੀ।
0: ਜੀ,
1: ਹੁਣ ਕੋਈ ਮਰ ਗਿਆ ਆ ਤੇ ਉਹਦਾ ਡੈਥ ਸਰਟੀਫਿਕੇਟ ਮਿਲਣਾ ਹੈ, ਜਾਂ ਪਿਆ ਤੇ ਉਹਦਾ ਜਨਮ ਪ੍ਰਮਾਣ ਪੱਤਰ ਮਿਲਣਾ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੂਟੀਨ ਮੈਟਰ ਆ ਸਟੇਟ ਦੇ। ਕੋਈ ਰਿਟਾਇਰ ਹੋ ਰਿਹਾ ਹੈਗਾ ਆ ਤੇ ਹਾਂਜੀ ਜੀ ਉਹਦੇ ਫੰਡ ਦਿੱਤੇ ਜਾ ਰਹੇ ਤੇ ਉਹਨੂੰ ਰਿਟਾਇਰ ਕੀਤਾ ਜਾ ਰਿਹਾ ਹੈਗਾ ਆ, ਦੂਜਾ ਕੋਈ ਭਰਤੀ ਹੋ ਰਿਹਾ ਆ ਤਾਂ ਜੀ
0: ਬਿਲਕੁਲ
1: ਇਹ ਚੀਜ਼ਾਂ ਤਾਂ ਰੂਟੀਨ ਚ ਹੈਗੀ ਆ ਜੀ। ਪਰ ਗੱਲ ਇਹ ਹੈਗੀ ਇਹਨਾਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ, ਹੋਏ ਇਹਨਾਂ ਚੀਜ਼ਾਂ ਨੂੰ ਹੀ ਕੰਮ ਸਮਝਣ ਲੱਗ ਪਏ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਨੂੰ ਫ੍ਰੀ ਵੀਜ਼ ਦੇ ਉੱਤੇ ਲਾਇਆ ਆ ਜੀ, ਲੋਕਾਂ ਨੂੰ ਹੁਣ 3 ਨਵੇਂ ਰੂਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਨੇ ਬੱਸਾਂ ਚਲਾਉਣੀਆਂ, ਤੀਰਥ ਯਾਤਰਾ ਕਰਾਉਣੀਆਂ ਜੀ।
0: ਨਹੀਂ ਮੈਂ ਕਮੈਂਟ ਵੀ ਦੇਖ ਰਿਹਾ ਸੀ ਜਦੋਂ ਲਾਈਵ ਸੀਗੇ ਤਾਂ ਉੱਥੇ ਲੋਕ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਨੂੰ ਪੱਕੇ ਕਰੋ, ਉਹ ਕਮੈਂਟ ਲਿਖ ਰਹੇ ਨੇ, ਜਿਹੜੇ ਹੋਰ ਸਾਰੀਆਂ ਉਹ ਮੰਗਾਂ ਕਰ ਸਾਨੂੰ ਅੱਜ ਸਕੀਮਾਂ ਆਉਣੀ ਚਾਹੀਦੀਆਂ, ਸਾਨੂੰ ਨੌਕਰੀ ਦਿਓ, ਰੋਜ਼ਗਾਰ ਦਿਓ, ਏਦਾਂ ਦੇ ਕਮੈਂਟ ਵੀ ਆ ਰਹੇ। ਕਦੇ ਧਿਆਨ ਦਿੱਤਾ ਜਾਂ ਪੜ੍ਹਦੇ ਹੋਣਗੇ ਬਾਅਦ ਦੇ ਵਿੱਚ ਕੀ ਮਤਲਬ ਕੀ ਫਾਇਦਾ ਹੋਇਆ ਪ੍ਰੈਸ ਕਾਨਫਰੰਸ ਦਾ, ਜਾਂ ਲੋਕ ਕੀ ਚਾਹੁੰਦੇ ਨੇ ਕਿ ਆਪਣੀ ਗੱਲ ਕਹਿ ਕੇ ਬਸ ਪਾਸੇ ਆ ਜੀ। ਅੱਜ ਵੈਸੇ ਇਹ ਵੀ ਦੇਖੋ ਵੀ ਕਹਿੰਦੇ ਨੇ ਕਿ ਭਾਈ ਮੋਦੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਕਿ ਇਹ ਦੇਸ਼ ਦੇ ਕਿਸਾਨ ਨੇ ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਬਾਹਰ ਜਾ ਕੇ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਤੇ ਇਸ ਤਰ੍ਹਾਂ ਦੇ ਮੁੱਦੇ। ਪਰ ਪੰਜਾਬ ਦੇ ਵਿੱਚ ਸ਼ੰਭੂ ਦੇ ਉੱਤੇ ਕਿੰਨਾ ਚਿਰ ਉਹ ਪਹਿਲਾਂ ਵੀ ਬੈਠੇ ਰਹੇ ਨੇ ਕਿਸਾਨ, ਉਦੋਂ ਵੀ ਤਾਂ ਆਪ ਵੀ ਤਾਂ ਰੋਕੇ ਹੋਏ ਸੀ ਜੇ ਸਾਰਾ ਕੁਝ, ਕੁੱਟ ਕਟਾਪਾ ਅੱਜ ਵੀ ਚੱਲ ਰਿਹਾ ਜੀ।
1: ਅੱਜ ਦਾ ਜੀ ਇੱਕ MLA ਦੇ ਕੋਲ ਜਿਹੜਾ ਹੈਗਾ ਮੈਂ ਖੜਾ ਤੇ ਉਹ ਹੈਗਾ ਉਹ ਏਕ ਸ਼ਾਮ ਸ਼ਿਵ ਕੇ ਨਾਮ ਜਿਹੜੀ ਆ ਉਹ ਗੱਲ ਕਰਦੇ ਸੀਗੇ ਤੇ ਉਹਨਾਂ ਦੇ ਲਾਗੇ ਨਾਲ ਹੈਗਾ ਸੀ ਇੱਕ ਪੰਡਿਤ ਜੀ, ਉਹ BJP ਵਾਲੇ ਹੈਗੇ ਜੀ। ਉਹ ਪੰਡਿਤ ਜੀ ਕਹਿੰਦੇ ਪਹਿਲਾਂ ਤਾਂ ਤੁਸੀਂ ਸ਼ਿਵ ਜੀ ਨੂੰ ਆਹਾ ਕਹਿੰਦੇ ਸੀਗੇ, ਹੁਣ ਤੁਹਾਨੂੰ ਸ਼ਿਵ ਜੀ ਬੜਾ ਚੇਤੇ ਆ ਰਿਹਾ ਹੈਗਾ ਜੀ।
0: ਜੀ
1: ਮੈਂ ਕੋਲ ਵੀ ਸੀਗਾ, ਮੈਂ ਜਾਂਦਾ ਮੈਂ ਕਿਹਾ ਪੰਡਿਤ ਜੀ ਇਹਨਾਂ ਨੂੰ ਸਮਝਾ ਦਿਓ ਵੀ ਉਹਨੂੰ ਭੋਲਾ ਸ਼ੰਕਰ ਕਹਿੰਦੇ ਆ, ਕਦੀ ਮੂਰਖ ਸ਼ੰਕਰ ਨੀ ਕਿਹਾ। ਹਾਂਜੀ, ਇਸ ਕਰਕੇ ਮੈਂ ਕਿਹਾ ਉਹ ਕਹਿੰਦੇ ਸ਼ੰਕਰ ਭੋਲਾ ਆ ਮੂਰਖ ਨੀ ਗਾ, ਇੱਕ ਸ਼ਾਮ ਸ਼ਿਵ ਦੇ ਨਾਮ ਦੇ ਨਾਲ ਹੋਈ ਵੋਟਾਂ ਕੱਢਦੇ ਫਿਰਦੇ ਹੋਰ ਕੁਛ ਨੀ, ਹੋਰ ਇੰਨੀ ਸ਼ਰਧਾ ਆ ਗਈ ਲੋਕਾਂ ਨੂੰ। ਇਸ ਕਰਕੇ ਜਿਹੜਾ ਹੈ ਇਹ ਮਾਨ ਸਾਹਿਬ ਨੇ ਜਿਹੜਾ ਜਿਹੜਾ ਸੈਸ਼ਨ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਗਿਆ ਸੀ ਜੀ। ਉਹ ਕਹਿੰਦੇ ਵੀ ਉਹਨਾਂ ਦੇਖੋ ਉਹ ਕਹਿੰਦੇ ਅਸੀਂ SGPC ਦੇ ਟੱਚ ਵਿੱਚ ਆ
0: ਜੀ,
1: ਥੋੜਾ ਨਰਮ ਇਹ ਤੋਂ ਪਤਾ ਲੱਗਦਾ ਥੋੜੇ ਨਰਮ ਪਏ ਆ। ਉਹ ਕਹਿੰਦੇ ਜਿਹੜੇ ਇਹਨਾਂ ਨੇ ਸੁਝਾਅ ਦਿੱਤੇ ਹੈਗੇ ਆ ਉਹ ਅਸੀਂ ਆਪਣੇ ਜਿਹੜਾ ਆ AG ਨੂੰ ਭੇਜ ਦਿੱਤੇ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਭੇਜ ਦਿੱਤੇ ਆ
0: ਜੀ,
1: ਉੱਥੋਂ ਜੋ ਹੋ ਕੇ ਆਊਗਾ ਉਹਦੇ ਮੁਤਾਬਕ ਜਿਹੜਾ ਆ ਵੀ ਕਿਹੜੀ ਕਿਹੜੀ ਅਮੈਂਡਮੈਂਟ ਜਿਹੜੀ ਆ ਕਿੱਦਾਂ ਕਿੱਦਾਂ ਜਿਹੜੀ ਆ ਕੀਤੀ ਜਾ ਸਕਦੀ ਹੈਗੀ ਆ, ਉਹਦੇ ਨਾਲ ਫਿਰ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਆ ਅਸੀਂ ਜੋ ਉੱਥੋਂ ਸਲਾਹ ਆਊਗੀ ਉਹਦੇ ਮੁਤਾਬਕ ਐਕਟ ਕਰ ਦਿਆਂਗੇ। ਦੈਟ ਮੀਨਸ ਵੀ ਇਸ ਮੁੱਦੇ ਤੇ ਤਾਂ ਉਹ ਨਰਮ ਪੈਂਦੇ ਥੋੜੇ ਜਿਹੇ ਦਿਸਦੇ ਹੈਗੇ ਆ, ਪਰ ਗੱਲ ਉਹਨਾਂ ਨੇ ਗੋਲੀ ਫੇਰ ਉਧਰ AG ਆਫਿਸ ਵੱਲ ਨੂੰ ਰੇਡ ਦਿੱਤੀ ਆ ਜੀ ਵੀ ਉਸ ਪ੍ਰੋਸੈਸ ਨੂੰ ਜਿਹੜਾ ਆ ਜਿੱਦਾਂ ਤੁਸੀਂ 30 ਦਿਨ ਦੇ ਅੰਦਰ ਕਰਕੇ ਲਿਆਓ ਵਾਲਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ 30 ਦਿਨ ਚ ਨੀ ਹੋਣਾ ਕੁਛ ਵੀ
0: ਜੀ।
1: ਹਾਂਜੀ,
0: ਟਾਈਮ ਲੈ ਲੈਣਗੇ ਹੋਰ ਜੀ,
1: ਉਹ ਟਾਈਮ ਵੀ ਨੀ ਲੈਣਾ ਭਾਰਤ ਸਾਹਿਬ, ਟਾਈਮ ਲੈ ਲਿਆ ਤੇ ਇਟ ਮੀਨਸ ਵੀ ਜਿਹੜੀ ਸਰਕਾਰ ਹੈਗੀ ਆ ਉਹ ਜਥੇਦਾਰ ਸਾਹਿਬ ਦੀ ਜਥੇਦਾਰ ਸਾਹਿਬ ਦੀ ਸੁਪਰਮੇਸੀ ਥੱਲੇ ਚੱਲ ਰਹੀ ਹੈ ਜੀ, ਓਦਾਂ ਇੱਕ ਲੈਟਰ ਲਿਖ ਦੇਣਗੇ ਜੀ ਵੀ ਹਾਂ ਜੀ ਅਸੀਂ ਕਰ ਰਹੇ ਹੈਗੇ
0: ਜੀ,
1: ਪ੍ਰੋਸੈਸ ਨੂੰ ਟਾਈਮ ਲੱਗ ਜਾਏ ਬਸ
0: ਜੀ, ਜਦ ਤੱਕ ਚੋਣਾਂ ਦਾ ਲਾ ਲਓ
1: ਥੋੜਾ
0: ਬਿਲਕੁਲ
1: ਨਹੀਂ ਜੀ ਨਹੀਂ, ਇਹਨਾਂ ਨੇ ਏਦਾਂ ਕਰਕੇ ਤਰੀਕਾਂ ਨੀ ਲੈਣੀਆਂ ਉੱਥੇ ਜਾ ਕੇ, ਇਹਨਾਂ ਨੇ ਜਿਹੜਾ ਹੈਗਾ ਸੂਚਿਤ ਕਰ ਦੇਣਗੇ ਬੇਸ਼ੱਕ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਆ ਇਲੈਕਟਿਡ ਬੋਡੀ ਜਿਹੜੀ ਆ ਉਹ ਏਦਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ
0: ਜੀ
1: ਨੋ ਡਾਊਟ ਕਿ ਰਿਲੀਜੀਅਸ ਸੈਂਟੀਮੈਂਟ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ, ਅਦਰਵਾਈਜ਼ ਜਿਹੜੇ ਆ ਇੰਸਟੀਟਿਊਸ਼ਨ ਜਿਹੜੀ ਆ ਉਹ ਇੱਧਰ ਜਵਾਬ ਦੇ ਜਿਹੜੀ ਰਹੀ ਆ ਉੱਥੇ ਇੱਕ ਸਿੱਖ ਜਵਾਬ ਦੇ ਆ
0: ਜੀ।
1: ਹਾਂਜੀ
0: ਬਿਲਕੁਲ ਹੈ,
1: ਸੋ ਹਾਂਜੀ ਬਾਕੀ ਉਹ ਕਰ ਦੇਣਗੇ ਜੀ ਉਸ ਚੀਜ਼ ਦੇ ਉੱਤੇ ਸੈਸ਼ਨ ਜਿਹੜਾ ਆਊਗਾ ਤੇ ਉਹਦੇ ਤੇ ਜਿਹੜਾ ਆ ਵੀ ਲੱਗਦਾ ਆ ਕਿ ਨਰਮ ਪਏ ਆ, ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਐਟੀਚਿਊਡ ਹੀ ਬੜਾ ਐਡਾਮੈਂਟ ਹੁੰਦਾ ਸੀਗਾ ਜੀ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਮੈਂ ਮਤਲਬ ਇਸ ਚੀਜ਼ ਦਾ ਕ੍ਰੈਡਿਟ ਲੈਣਾ ਆ ਤੇ ਉਸ ਕਰਕੇ ਜਿਹੜਾ ਆ ਉਹ ਇਗਨੋਰ ਕਰ ਰਹੇ ਸੀ ਜੀ ਪਹਿਲਾਂ।
0: ਬਿਲਕੁਲ ਹੈ ਜੀ,
1: ਜੀ
0: ਭਾਈ ਸਾਹਿਬ ਆਪਣੇ ਔਜਲਾ ਅੱਗੇ ਵਧਣ ਤੋਂ ਪਹਿਲਾਂ ਔਜਲਾ ਸਾਹਿਬ ਦਾ ਇੱਕ ਕਮੈਂਟ ਆਇਆ ਕਹਿੰਦੇ ਆਪਣੇ 6 ਸਾਲ ਤੱਕ ਕਹਿੰਦੇ ਨੇ ਹਰਪ੍ਰੀਤ ਵਾਲੀ ਪਾਰਟੀ ਬਚ ਜਾਵੇਗੀ ਜੀ।
1: ਨਹੀਂ ਬਚੂਗੀ ਤਾਂ ਕਿਹੜੀ ਗੱਲ ਹੈਗੀ ਆ ਜੀ, ਉਹਨਾਂ ਨੂੰ ਕਿਹੜਾ ਸ਼ਬਦ ਗਾਉਣੇ ਭੁੱਲੇ ਆ
0: ਜੀ।
1: ਹਾਂਜੀ ਉਹ ਕਥਾ ਕਰਨੀ ਤਾਂ ਆਉਂਦੀ ਹੈਗੀ ਆ ਜੀ, ਉਹਨਾਂ ਨੇ ਮੁੜ ਕੇ ਫੇਰ ਕਥਾ ਕਰਨ ਲੱਗ ਪੈਣਗੇ ਜੀ। ਪਰ ਇਹਨਾਂ ਦੀ ਕਥਾ ਜਾਂਦੇ ਜਾਂਦੇ ਕਰ ਗਏ ਸਾਰਿਆਂ ਦੀ, ਕਿਸੇ ਨੂੰ ਕਿੱਧਰ ਉਲਝਾ ਕਿਸੇ ਨੂੰ ਕਿੱਧਰ ਉਲਝਾ, ਪਰ ਇਹ ਕੁਦਰਤ ਬੜੀ ਵੱਡੀ ਚੀਜ਼ ਹੈਗੀ ਆ ਜੀ, ਕੁਦਰਤ ਦਿਸਦਾ ਕੁਛ ਨੀ ਹੁੰਦਾ ਪਰ ਜੋ ਜੋ ਵਾਪਰਦਾ ਹੈਗਾ ਨਾ ਵੀ ਉਹ ਤੋਂ ਪਤਾ ਲੱਗਦਾ ਆ। ਉਹ ਵਿੱਚ ਦੇਖੋ ਇਹ ਲੋਕ ਏਦਾਂ ਹੀ ਗੁਰਬਾਣੀ ਪੜ੍ਹਦੇ ਉਹ ਤੇ ਲਿਖਿਆ ਨੀ ਸਹਿ ਸਿਆਣਪਾਂ ਲੱਖ ਹੋਵੇ ਇੱਕ ਨਾ ਚੱਲੇ ਨਾਲ,
0: ਹਾਂਜੀ
1: ਜੋ ਮਰਜ਼ੀ ਕਰ ਲਓ ਜਿਹੜਾ ਆ ਹੁਕਮ ਤੋਂ ਵੱਡਾ ਕੋਈ ਚੀਜ਼ ਨੀ ਹੈਗੀ, ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਆ ਉਹ ਹੋਣਾ ਆ ਜੀ। ਤੁਸੀਂ ਸਿਆਣਪਾਂ ਦੇ ਨਾਲ ਜਿਹੜਾ ਆ ਜੋ ਤੁਸੀਂ ਜਿਹੜਾ ਜਦੋਂ ਤੁਹਾਡੇ ਮਨ ਦੇ ਵਿੱਚ ਜਦੋਂ ਇੱਕ ਕੁਰਸੀ ਤੇ ਬੈਠੇ ਮੈਲਾ ਫਾਈਡ ਚੱਲ ਰਿਹਾ ਨਾ ਜੀ, ਜੇ ਮੈਂ ਆਪਣੀ ਚੇਅਰ ਤੇ ਬੈਠਾ ਆ ਤੇ ਮੈਂ ਉਸ ਵੇਲੇ ਆ ਕਲਾਇੰਟ ਦੇ ਕੇਸ ਨੂੰ ਨਾ ਵਿਚਾਰ ਕੇ ਕਲਾਇੰਟ ਦੀ ਜੇਬ ਦੇ ਵਿੱਚੋਂ ਠੱਗੀ ਮਾਰਨ ਨੂੰ ਵਿਚਾਰਦਾ ਹੋਵਾਂ ਜੀ ਤੇ ਉਹ ਮੈਂ ਕੇਸ ਨੀ ਜਿੱਤ ਸਕਦਾ ਜੀ।
0: ਬਿਲਕੁਲ
1: ਉਸ ਵੇਲੇ ਮੇਰੀ ਕੰਸੈਂਟਰੇਸ਼ਨ ਸਿਰਫ ਕੇਸ ਤੇ ਹੋਣੀ ਚਾਹੀਦੀ ਕਿ ਮੈਂ ਇਹਨੂੰ ਮਤਲਬ ਕਿੱਦਾਂ ਪਾਰ ਲਾਣਾ ਹੈਗਾ ਆ, ਉਹ ਬਾਕੀ ਦੂਜੀਆਂ ਚੀਜ਼ਾਂ ਸਕੈਂਡਰੀ ਹੁੰਦੀਆਂ, ਨੋ ਡਾਊਟ ਸਾਡਾ ਤਾਂ ਲਾਈਵਲੀਹੁੱਡ ਆ ਤੇ ਦੁਕਾਨਦਾਰੀ ਵੀ ਆ।
0: ਬਿਲਕੁਲ
1: ਪਰ ਜਿਹੜੇ ਅਹੁਦਿਆਂ ਤੇ ਇਹ ਬੈਠੇ ਸੀ ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਸੀਲ ਤੇ ਬੈਠੇ ਸੀ ਇਹਨਾਂ ਨੂੰ ਉਦਣ ਜਿਹੜਾ ਆ ਇਹਨਾਂ ਦੇ ਮਨ ਦੇ ਵਿੱਚ
0: ਜੀ
1: ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ, ਇਹਨਾਂ ਦਾ ਆਪਣਾ ਲੋਭ ਸੀਗਾ ਜਿਹਦੇ ਕਰਕੇ ਸਾਰੀ ਕੌਨਸਪੀਰੇਸੀ ਜਿਹੜੀ ਆ ਰਚੀ ਗਈ ਸੀ।
0: ਬਿਲਕੁਲ
1: ਇਸ ਚੀਜ਼ ਨੂੰ ਉਹਨਾਂ ਨੇ ਆਪ ਐਡਮਿਟ ਕਰ ਲਿਆ ਸੀ ਇੱਕ ਚੈਨਲ ਦੇ ਉੱਤੇ
0: ਜੀ।
1: ਜੀ ਸਰ
0: ਜੀ ਸੈਣੀ ਸਰ
1: ਤੇ ਬਾਕੀ ਭਾਰੇ ਸਾਹਿਬ ਜਿਹੜਾ ਹੈਗਾ ਆ ਕੱਲ ਦੀਆਂ ਜਿਹੜੀਆਂ ਤੁਸੀਂ ਪਹਿਲਾਂ ਹੈਡਿੰਗ ਦਿੱਤਾ ਹੈਗਾ ਜੰਤਰ ਮੰਤਰ
0: ਹੈਗੀ ਉੱਥੇ ਬਜੰਤਰ ਉਹ ਅੱਜ ਜਿਹੜੀਆਂ ਹਾਂਜੀ
1: ਉਹ ਫੋਟੋ ਦੇਖੀਆਂ ਸਾਰੀਆਂ ਜਿਹੜੀਆਂ ਅੱਜ ਨੈਟ ਦੇ ਉੱਤੇ ਆ ਰਹੀਆਂ ਹੈਗੀਆਂ ਸੀ ਸਾਰੀਆਂ ਵੀ ਉੱਥੇ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਹੋਇਆ ਜੀ। ਗੱਲ ਇਹ ਤਾਂ ਹੈਗੀ ਜੀ ਦੇਸ਼ ਦੇ ਵਿੱਚ ਜਿਹੜਾ ਆ ਅਨਰੈਸਟ ਆ ਜੀ, ਪੋਲੀਟੀਕਲ ਲੀਡਰ ਤੋਂ ਲੋਕੀ ਫੈਡ ਅਪ ਹੋ ਗਏ ਹੈਗੇ ਆ, ਇਹਨਾਂ ਤੇ ਭਰੋਸਾ ਨੀ ਰਿਹਾ ਜੀ। ਹੁਣ ਹੁੰਦਾ ਕੀ ਹੈ ਜਦੋਂ ਕੋਈ ਨਵਾਂ ਬੰਦਾ ਆਉਂਦਾ ਦੇਖੋ ਜਾਨਵਰਾਂ ਦੇ ਵਿੱਚ ਵੀ ਜਿਹੜਾ ਆ ਇਹ ਪ੍ਰਵਿਰਤੀ ਪਾਈ ਜਾਂਦੀ ਆ, ਇੱਕ ਭੇਡਾਂ ਆ ਤੇ ਭੇਡ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਲੀਡਰ ਬਣਾਈ ਹੁੰਦੀ ਜੀ, ਉਹ ਟੱਪ ਕੇ ਜਾਂਦੀ ਤੇ ਮਗਰ ਹੀ ਸਾਰੀਆਂ ਟੱਪ ਟੱਪ ਕੇ ਜਾਂਦੀਆਂ ਜੀ। ਇਸੇ ਤਰ੍ਹਾਂ ਜਿਹੜਾ ਹੈਗਾ ਆ ਹਰ ਡੂਮਰੇ ਦੀਆਂ ਮੱਖੀਆਂ ਆ ਜੀ ਸ਼ਹਿਰ ਦੀਆਂ, ਇਹਨਾਂ ਦੇ ਵੀ ਇੱਕ ਰਾਣੀ ਮੱਖੀ ਇਹਨਾਂ ਦੀ ਲੀਡਰ ਹੈਗੀ ਆ
0: ਜੀ।
1: ਹਾਂਜੀ ਇਸੇ ਤਰੀਕੇ ਨਾਲ ਜਿਹੜਾ ਆ ਵੀ ਲੀਡਰ ਤੋਂ ਬਿਨਾਂ ਕੋਈ ਵੀ ਮੂਵਮੈਂਟ ਨਹੀਂ ਚੱਲਦੀ ਹੁੰਦੀ, ਇਹ ਜਿਹੜੀ ਲੀਡਰਸ਼ਿਪ ਦੇ ਥੱਲੇ ਜਿਹੜਾ ਹੈਗਾ ਆ ਇਹ ਇਕਦਮ ਕਾਕਰੋਚ ਜਨਤਾ ਪਾਰਟੀ ਆ ਗਈ ਤੇ ਉਹਨਾਂ ਦਾ ਲੀਡਰ ਆ ਗਿਆ ਦੀਪਕੇ
0: ਜੀ,
1: ਉਹ ਮੈਚੋਰਡ ਲੀਡਰ ਤਾਂ ਹੈ ਨੀ ਗੇ ਜੀ ਕੋਈ, ਨਾ ਉਹਨਾਂ ਨੂੰ ਪਤਾ ਆ ਜੀ ਕਿ ਵਟ ਟੂ ਡੂ ਨਾਉ ਅੱਗੇ ਕੀ ਕਰਨਾ ਹੈਜੀ, ਉਹਦੇ ਕਰਕੇ ਜਿਹੜਾ ਆ ਅੰਦੋਲਨ ਦੀ ਰੂਪ ਰੇਖਾ ਕੋਈ ਬਹੁਤੀ ਵਧੀਆ ਨਹੀਂ
0: ਜੀ।
1: ਲੋਕ ਆਪ ਮੁਹਾਰੇ ਜਿਹੜੇ ਹੈਗੇ ਕਿਉਂਕਿ ਦੇਸ਼ ਵੱਡਾ
0: ਜੀ,
1: ਅਨਰੈਸਟ ਜ਼ਿਆਦੇ ਆ, ਅਨਇੰਪਲਾਇਮੈਂਟ ਜ਼ਿਆਦੇ ਆ, ਲੋਕੀ ਫਰਸਟ੍ਰੇਟਿਡ ਹੈਗੇ ਆ ਜੀ, ਲੋਕੀ ਕਹਿੰਦੇ ਕੋਈ ਬੰਦਾ ਉੱਠ ਕੇ ਖੜਾ ਹੋਵੇ ਦੌੜ ਕੇ ਲੋਕੀ ਨਾਲ ਰਲ ਜਾਂਦੇ ਹੈਗੇ ਵੀ ਕਿਉਂਕਿ ਅਨਰੈਸਟ ਬਹੁਤ ਹੈਗੀ ਜੀ, ਬੇਰੁਜ਼ਗਾਰੀ ਬਹੁਤ ਆ
0: ਜੀ। ਬਿਲਕੁਲ ਹੈ ਜੀ।
1: ਦੂਜਾ ਸਾਡੇ ਸਿਸਟਮ ਦਾ ਇਹ ਆ ਹਿਸਾਬ ਕਿਤਾਬ, ਹੁਣ ਤੁਸੀਂ ਦੇਖੋ ਨਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੇ ਫਾਰਮੇਸੀ ਆਫਿਸਰ ਭਰਤੀ ਕਰਨੇ ਸੀ 460 ਦੇ ਨੇੜੇ ਤੇੜੇ ਪੋਸਟਾਂ ਸੀ ਜੀ,
0: ਹਾਂਜੀ
1: 40,000 ਬੱਚੇ ਨੇ ਮਤਲਬ ਅਪੀਅਰ ਹੋਇਆ ਇਗਜ਼ਾਮ ਦੇ ਵਿੱਚ
0: ਜੀ,
1: ਉਸ ਇਗਜ਼ਾਮ ਦੇ ਵਿੱਚ ਜਿਹੜਾ ਆ ਪੇਪਰ ਜਿਹੜਾ ਆ ਲੀਕ ਹੋਇਆ, ਉਹਨਾਂ ਦੇ ਕਹਿੰਦੇ ਵੀ ਜਿਹਨਾਂ ਬੰਦਿਆਂ ਨੇ ਲੀਕ ਕਰਾਇਆ 3 ਲੱਖ ਤੋਂ 13 ਲੱਖ ਰੁਪਏ ਤੱਕ ਦਿੱਤੇ ਗਏ ਸੀ, ਜਿਹਦੇ ਕਰਕੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਸੂਕਸ਼ਮ ਡਿਵਾਈਸ ਜਿਹੜੇ ਦਿੱਤੇ ਗਏ ਬਲੂਟੁੱਥ
0: ਜੀ,
1: ਜਿਹਨਾਂ ਰਾਹੀਂ ਉਹ ਪੇਪਰ ਜਿਹੜਾ ਹੈਗਾ ਜੀ ਪਹਿਲਾਂ ਲੀਕ ਕਰਕੇ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਤੇ ਉਹ ਨਕਲ ਦਾ ਸਕੈਂਡਲ ਉਹ ਫੜ ਆ ਗਿਆ ਕੰਮ ਹਾਂਜੀ ਉਹ ਕਿਤੇ ਗੱਲ ਲੀਕ ਹੋ ਗਈ ਤੇ ਉਹ ਫੜ ਹੋ ਗਿਆ ਜੀ ਕੰਮ
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਜਿਹੜਾ 400 ਬੱਚਾ ਆ ਉਹ ਉਹਨਾਂ ਬੱਚਿਆਂ ਨਾਲੋਂ ਜਿਹਨਾਂ ਨੇ ਪੇ ਕੀਤਾ ਆ ਜੀ ਉਹਨਾਂ ਨਾਲੋਂ ਤਾਂ ਲੀਡ ਲੈ ਜਾਊਗਾ ਨਾ ਜੀ ਜੇ ਨਾ ਯਾਰ ਹੁੰਦਾ ਤੇ ਉਹ ਬੱਚਾ ਜਿਹੜਾ 35,000 ਆ
0: ਜੀ
1: ਉਹ ਤਾਂ ਅਨਰੈਸਟ ਚ ਜਾਣਾ ਹੀ ਆ ਨਾ ਜੀ
0: ਬਿਲਕੁਲ ਹੈ ਜੀ
1: ਇੱਥੇ ਦੇਖੋ ਵੀ 450 ਵੈਕੈਂਸੀ ਹੈਗੀ ਤੇ 100 ਗੁਣਾ ਜਿਹੜਾ ਆ ਵੀ ਆ ਰਿਹਾ ਹੈਗਾ ਆ ਬੱਚਾ
0: ਜੀ
1: ਤੇ ਤੁਸੀਂ ਉੱਥੇ ਅੰਦਾਜ਼ਾ ਲਾਓ ਵੀ ਕਿੰਨੀ ਬੇਰੁਜ਼ਗਾਰੀ ਆ ਔਰ ਕਿੰਨੇ ਬੰਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹੈਗੇ ਆ ਤੇ ਫਿਰ ਜਦੋਂ ਉਹਨਾਂ ਨੂੰ ਕੋਈ ਏਦਾਂ ਦਾ ਬੰਦਾ ਹੁਣ ਇਹੋ ਜਿਹੇ ਸਿਸਟਮ ਦੇ ਖਿਲਾਫ਼ ਜੇ ਕੋਈ ਉੱਠੇਗਾ ਤੇ ਉਹ 35,000 ਤਾਂ ਦੌੜਾ ਹੀ ਆਜੂਗਾ ਨਾ ਜੀ ਵੀ ਜਿਹਨਾਂ ਨਾਲ ਇਨਜਸਟਿਸ ਹੋਇਆ ਹੋਊਗਾ
0: ਬਿਲਕੁਲ ਹੈ ਜੀ
1: ਹੁਣ ਹੁਣ ਜਿਹਨਾਂ ਨੇ 3-13 lakh ਦਿੱਤੇ ਹੈਗੇ ਜਦੋਂ ਉਹਨਾਂ ਦੇ ਡੁੱਬਿਆ ਤੇ ਉਹ ਵੀ ਨਾਲ ਤਾਹਾਂ ਮਾਰ ਮਾਰ ਕੇ ਰੋਣਗੇ ਜੀ ਉਹ ਵੀ ਨਾਲ ਜੋੜਨਗੇ ਜੀ
0: ਜੀ
1: ਸੋ ਇਸ ਕਰਕੇ ਦੇਸ਼ ਦੇ ਵਿੱਚ ਅਨਸਰਟੈਂਟੀ ਹੈ ਬਾਕੀ ਰਾਹੁਲ ਗਾਂਧੀ ਕਹਿੰਦੇ ਹੈਗੇ ਵੀ ਉੱਥੇ ਜਾ ਕੇ ਤੇ ਹੁਣ ਲੰਬੇ ਪੈ ਗਏ ਸੀਗੇ ਜੀ
0: ਜੀ
1: ਮੋਦੀ ਸਾਹਿਬ ਦੇ ਰੈਜੀਡੈਂਸ ਦੇ ਬਾਹਰ ਉੱਥੇ ਧਰਨਾ ਦੇਣ ਲੱਗੇ ਸੀ ਹੁਣ ਉੱਥੇ ਕਸ਼ਮਕਸ਼ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੀ ਦਿੱਲੀ ਜਿਹੜੀ ਆ ਸਾਰੇ ਪਾਸੇ ਲਾਲਾ ਲਾਲਾ ਹੋਈ ਆ ਜੀ
0: ਜੀ ਮੋਦੀ ਸਾਹਿਬ ਦਾ ਅਸਤੀਫਾ ਕਦੋਂ ਮੰਗਦੇ ਆ ਸੈਣੀ ਸਾਹਿਬ ਇਹ ਜੀ
1: ਫੇ ਸਾਰਿਆਂ ਦਾ ਮੰਗਣ ਜਿੱਦਾਂ ਮਰਜ਼ੀ ਕਰਨ ਜੀ ਉਹ ਤਾਂ ਉਹਨਾਂ ਦੀ ਡਿਮਾਂਡ ਆ ਅਪੋਜੀਸ਼ਨ ਦੀ
0: ਜੀ
1: ਉਹਨਾਂ ਨੇ ਦੇਣਾ ਅਸਤੀਫਾ ਜੀ ਉਹਨਾਂ ਨੇ ਤਾਂ ਤੁਹਾਨੂੰ ਚੋਣਾਂ ਦੇ ਵਿੱਚ ਨਹੀਂ ਲਾਗੇ ਲੱਗਣ ਦੇ ਕੋਈ ਨਾ ਕੋਈ ਜ਼ਰੀਆ ਬਣਾ ਲੈਂਦੇ ਅਗਲੇ ਤੇ ਤੁਹਾਨੂੰ ਅਸਤੀਫਾ ਦੇ ਦੇਣਗੇ ਆਰਾਮ ਨਾਲ ਪਿੱਛਾ ਜੀ ਉਦਾਂ ਅਗਲਾ ਦਿਨ
0: ਪਰ ਸਹੀ ਸਾਹਿਬ ਇੱਕ ਕੁਰਸੀ ਖੋ ਰਹੀ ਹੁੰਦੀ ਦੂਸਰੇ ਪਾਸੇ ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ ਅੱਜ ਦੂਸਰਾ ਦਿਨ ਸੀਗਾ ਵੀ ਉੱਥੇ ਅੰਦਰ ਕਿਉਂ ਨਹੀਂ ਬੋਲਦੇ ਜੀ ਇਹ ਚੀਜ਼ਾਂ ਨੂੰ ਕਿ ਬਾਹਰ ਜਾ ਕੇ ਧਰਨੇ ਲਾ ਕੇ ਜਾਂ ਉਹ ਜੇ ਇਹਨਾਂ ਨੂੰ ਹਾਊਸ ਮਿਲਿਆ ਹੈ ਨੁਮਾਇੰਦੇ ਚੁਣ ਕੇ ਭੇਜੇ ਗਏ ਨੇ ਉੱਥੇ ਕਿਉਂ ਨਹੀਂ ਆਪਣੀ ਗੱਲ ਰੱਖ ਪਾਉਂਦੇ ਜੀ ਇਹ
1: ਸਰ ਗੱਲ ਇੱਦਾਂ ਹੈਗੀ ਪਹਿਲਾਂ ਤਾਂ ਇਹ ਸੰਸੀਅਰ ਐਫਰਟ ਜਿਹੜਾ ਆ ਅਪੋਜੀਸ਼ਨ ਦਾ ਹੈ ਹੀ ਨਹੀਂ
0: ਜੀ
1: ਜੇ ਕਿਤੇ ਇਹ ਏਦਾਂ ਦੀ ਗੱਲ ਕਰਨ ਤੇ ਸੱਤਾਧਾਰੀ ਵਾਲੇ ਵੀ ਘੱਟ ਨਹੀਂ ਹੈਗੇ ਜੀ ਉਹ ਰੌਲਾ ਪਾ ਦਿੰਦੇ ਆ
0: ਜੀ
1: ਉਹ ਏਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੈਗੇ ਪਿਛਲੀਆਂ ਤੇ ਏਦਾਂ ਕਰਕੇ ਮਿਹਣੇ ਤਾਨੇ ਮਿਹਣੇ ਉਹ ਇਹਨਾਂ ਨੂੰ ਕਰ ਦਿੰਦੇ ਪ੍ਰਵੋਕ ਤੇ ਇਹ ਫੇਰ ਤਾਂ ਨਾਰੇ ਮਾਰਦੇ ਮੂਰਤੇ ਤੇ ਨਿਕਲ ਜਾਂਦੇ ਹੈਗੇ ਜੀ ਤੋ ਇਸ ਕਰਕੇ ਸਰ ਉਹ ਤਾਂ ਐਵੇਂ ਜਿਹੜਾ ਹੈਗਾ ਨਾ ਹੁਣ ਇਹ ਜਿਹੜੀਆਂ ਇੰਸਟੀਟਿਊਸ਼ਨਾਂ ਹੈ ਨਾ ਇਹ ਐਵੇਂ ਪਬਲਿਕ ਦਾ ਪੈਸਾ ਫੂਕਣ ਵਾਸਤੇ ਹੀ ਆ ਜੀ ਟੈਕਸ ਪੈਸੇ ਬਾਕੀ ਇਹਨਾਂ ਦੀਆਂ ਮੋਟੀਆਂ ਦਿਹਾੜੀਆਂ ਪੈਂਦੀਆਂ ਜੀ ਸੈਸ਼ਨ ਚਲਾਉਣ ਵਾਸਤੇ ਕਰੋੜਾਂ ਰੁਪਇਆ ਲੱਗਦਾ ਜੀ ਇੱਕ ਦਿਨ ਦਾ ਉਹ ਸਵਾਹਾ ਹੋ ਜਾਂਦਾ ਜੀ ਹੁਣ ਤੁਸੀਂ ਦੇਖ ਲਿਓ ਜਦੋਂ ਇਹ ਸੈਸ਼ਨ ਜਦੋਂ ਐਂਡ ਹੋਣਾ ਨਾ ਜੀ ਉਹ ਤੋਂ ਬਾਅਦ ਆਰਟੀਕਲ ਲੱਗਣੇ ਆ ਵੀ ਇਸ ਸੈਸ਼ਨ ਦੇ ਉੱਤੇ ਇੰਨਾ ਪੈਸਾ ਖਰਚ ਹੋਇਆ ਤੇ ਨਿਕਲਿਆ ਕੀ ਆ ਵਿੱਚੋਂ
0: ਇੰਨੇ ਬਿੱਲ
1: ਜਿਹੜੇ 5-7 ਬਿੱਲ ਉਹਨਾਂ ਦੇ ਜਿਹੜੇ 5-7 ਬਿੱਲ ਉਹਨਾਂ ਨੇ ਪਹਿਲਾਂ ਦੱਸੇ ਹੈਗੇ ਆ ਜੀ ਉਹ ਉਹਨਾਂ ਨੇ ਪਾਸ ਕਰ ਲੈਣੇ ਵਿਦਆਊਟ ਐਨੀ ਡਿਸਕਸ਼ਨ ਕਿਉਂਕਿ ਇਹੋ ਜਿਹਾ ਉਹ ਆਖਰ ਦੇ ਵਿੱਚ ਜਾਂਦੇ 15 ਮਿੰਟਾਂ ਚ ਲਿਆ ਕੇ ਪਾਸ ਪਾਸ ਪਾਸ ਕਰਕੇ ਉਹ ਕਰ ਗਏ ਠੀਕ ਆ ਗਏ
0: ਤੇ ਸੈਣੀ ਸਾਹਿਬ ਕਿਸਾਨਾਂ ਨੇ ਦੇਸ਼ ਬਚਾਓ ਮੋਰਚਾ ਚਲਾਇਆ ਸੀ ਬਚਾ ਲਿਆ ਜੀ ਦੇਸ਼ ਬੜੀ ਜਲਦੀ ਫੁਰਤੀ ਮਾਰੀ ਹੈ
1: ਉਹ ਕਹਿੰਦੇ ਜੀ ਵੀ ਇਹ ਇਕੱਲਾ ਕਿਸਾਨਾਂ ਦਾ ਨਹੀਂ ਸੀਗਾ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਛੋਟੇ ਵਪਾਰੀ ਆ ਜਾਂ ਹੋਰ ਆ ਇਹਨਾਂ ਨੇ ਇੱਕ ਭਾਰਤ ਬਚਾਓ ਮੋਰਚਾ ਬਣਾਇਆ 500 ਜਥੇਬੰਦੀਆਂ ਆ ਇਹ ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਜਥੇਬੰਦੀ ਦਾ ਤਾਂ ਇਹ ਹਾਲ ਹੈਗਾ ਆ ਹੁਣ ਭਾਰਤ ਸਾਹਿਬ ਆਪਣੀ ਮਿਸਿਜ ਨਾਲ ਜਾਂਦੇ ਹੋਣ ਤੇ ਬਣ ਗਿਆ ਕਪਲ
0: ਕਪਲ
1: ਹਾਂਜੀ
0: ਜੀ
1: ਹਾਂ ਤੇ ਇੱਕ ਛੋਟਾ ਬੇਟਾ ਵੱਡਾ ਬੇਟਾ ਨਾਲ ਚੱਲਿਆ ਹੋਵੇ ਤੇ ਫੈਮਿਲੀ ਜਦੋਂ ਛੋਟਾ ਬੇਟਾ ਨਾਲ ਬਣਾ ਲਿਆ ਤੇ ਫੇਰ ਬਣ ਗਈ ਜਥੇਬੰਦੀ ਹਾਂਜੀ ਬਸ ਏਦਾਂ ਦੀਆਂ ਜਥੇਬੰਦੀਆਂ ਜੀ ਇਹਨਾਂ ਦੇ ਮਤਲਬ ਉਹ 500 ਜਥੇਬੰਦੀ ਜਿਹੜੀ ਆ ਉਹ 500 ਜਥੇਬੰਦੀ ਦਾ 500 ਲੀਟਰ ਜੀ ਉਹ ਤਾਂ ਹਰ ਇੱਕ ਬੰਦਾ ਆਪਣੀ ਜਥੇਬੰਦੀ ਨੂੰ ਰੀਪ੍ਰਜੈਂਟ ਕਰਦਾ ਕਿੱਥੇ ਗੱਲ ਕਰਨੀ ਆ ਇਹਨਾਂ ਨੇ ਕਹਿਣਾ ਹਰ ਇੱਕ ਬੰਦੇ ਜਥੇਬੰਦੀ ਦਾ ਇੱਕ ਇੱਕ ਜਾਂ ਦੋ ਦੋ ਨੁਮਾਇੰਦੇ ਜਾਣੇ ਆ ਕਿਹੜਾ ਇਹਨਾਂ ਬੰਦਿਆਂ ਨਾਲ ਜਿਹੜਾ ਹੈਗਾ ਤੁਸੀਂ ਇੱਕ ਲੀਡਰ ਨਹੀਂ ਚੁਣ ਸਕਦੇ
0: ਨਾਲੇ ਦੇਖੋ ਇੱਕ ਇਹ ਵੀ ਲੱਗਦਾ ਕਿ ਸਾਰਾ ਕੁਝ ਰਲਿਆ ਮੁਲਿਆ ਚੱਲਦਾ ਜੀ ਇਹ ਵੀ ਹੈ ਨਾ ਕਿ ਦੇਖੋ ਜੇ ਤੁਸੀਂ ਜਾਣਾ ਹੈ ਨਾ ਭਾਈ ਤੁਸੀਂ ਪਹਿਲਾਂ ਕਿਹਾ ਹੋਇਆ ਭਾਈ ਜਾਣਾ ਹੈ ਹੁਣ ਬੱਸਾਂ ਚ ਗਏ ਹੋ ਤੁਸੀਂ ਤਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਗਏ ਸੀ ਉਦੋਂ ਚਲੋ ਉਹ ਬਣ ਗਿਆ ਰੋਲਾ ਪੈ ਗਿਆ ਕਿ ਇਹ ਵਹੀਕਲ ਸੜਕ ਦੇ ਉੱਤੇ ਨਹੀਂ ਚੜਾਇਆ ਜਾ ਸਕਦਾ ਹਾਈਵੇ ਦੇ ਉੱਤੇ ਜਾਂ ਕਿੱਦਾਂ ਤੇ ਖੇਤੀ ਲਈ ਹੈ ਐਤਕੀ ਬੱਸਾਂ ਚ ਗਏ ਨੇ ਰੋਕ ਫਿਰ ਉੱਥੇ ਸ਼ੰਭੂ ਚ ਲਏ ਨੇ ਕਿ ਭਾਈ ਤੁਹਾਨੂੰ ਪਤਾ ਹੈ ਤਾਂ ਤੁਸੀਂ ਪਹਿਲਾਂ 2-4 ਦਿਨ ਜਾ ਕੇ ਉੱਥੇ ਬੈਠੋ ਜੇ ਬਹਿਣਾ ਤਾਂ ਰੋਲਾ ਪਾਉਣਾ ਹੀ ਆ ਤਾਂ
1: ਭਾਰਤ ਸਾਹਿਬ ਗੱਲ ਏਦਾਂ ਆ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਆ ਜੀ
0: ਜੀ
1: ਉੱਥੇ ਰੋਕਣ ਦਾ ਜੀ
0: ਉੱਥੇ ਬੀਜੇਪੀ ਦੀ ਸਰਕਾਰ ਆ
1: ਨੈਸ਼ਨਲ ਕੈਪੀਟਲ ਤੁਸੀਂ ਦੇਖੋ ਨਹੀਂ ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਰਸਤਾ ਰੋਕਣ ਦੇ ਨਾਲ ਜਿਹੜਾ ਆ ਸਾਡਾ ਇੱਥੇ ਨੋਟੀਫਿਕੇਸ਼ਨ ਆਈ ਸੀ ਜੀ ਵੀ ਹਾਂ ਜੀ ਪੰਜਾਬ ਦਾ ਰਸਤਾ ਬੰਦ ਆ ਤੇ ਜੇ ਆਉਣਾ ਹੋਵੇ ਤੇ ਫਲਾਣੇ ਰਸਤੇ ਤੋਂ ਪਿੰਡਾਂ ਦੇ ਵਿੱਚੋਂ ਦੀ ਚੰਡੀਗੜ੍ਹ ਨੂੰ ਪੈ ਜਾਓ ਅੰਬਾਲੇ ਤੋਂ
0: ਹਾਂਜੀ
1: ਇਹ ਕੀ ਇਹ ਜਿਹੜਾ ਹੈਗਾ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਇੱਕ ਜੀ ਟੀ ਰੋਡ ਜਿਹੜੀ ਆ ਉਹ ਤਾਂ ਕਲੀਅਰ ਹੋਣੀ ਚਾਹੀਦੀ ਹੈ ਜਿੱਦਾਂ ਮਰਜ਼ੀ ਆ ਚਾਹੇ ਇਹ ਜੀ ਟੀ ਰੋਡ ਤੇ ਹੈਗੇ ਆ ਇਹਨਾਂ ਦੀ ਵਜ੍ਹਾ ਕਰਕੇ ਲੱਗਾ ਆ ਚਾਹੇ ਜਿਹੜਾ ਸਰਕਾਰ ਦੇ ਐਡਾਮੈਂਟ ਐਟੀਟਿਊਡ ਕਰਕੇ ਆ
0: ਜੀ
1: ਪਰ ਇਹਦੇ ਨਾਲ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਆ ਨਾ ਜੀ
0: ਰੋਕ ਤਾਂ ਇਹ ਵੀ ਨੀ ਸਕਦੇ ਇਹਨਾਂ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਏਦਾਂ ਸਰਕਾਰ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਜੇ ਉਹ ਰੋਕਦੇ ਆ ਤਾਂ ਜੀ
1: ਭਾਰਤ ਸਾਹਿਬ ਚਲੋ ਮੈਂ ਤਾਂ ਇਸ ਚੀਜ਼ ਦਾ ਸ਼ੁਕਰ ਮਨਾਉਣਾ ਹੈਗਾ ਆ ਕਿ ਉਹਨਾਂ ਨੇ ਜਦੋਂ ਦੇਖਿਆ ਵੀ ਇੱਥੇ ਵੀ ਕੰਮ ਵਧਣ ਲੱਗਾ ਉਧਰੋਂ ਦਿੱਲੀ ਦੇ ਵਿੱਚ ਪਹਿਲਾਂ ਹੀ ਰੌਲਾ ਪੈਂਦਾ ਪਿਆ ਆ ਉਹਨਾਂ ਨੇ ਜਿਹੜਾ ਆ ਖੇਤੀ ਮੰਤਰੀ ਨਾਲ ਮੀਟਿੰਗ ਦੇ ਦਿੱਤੀ ਹੈ ਇਹਨਾਂ ਨੂੰ ਇਹ ਚੁੱਪ ਕਰਕੇ ਇਸੇ ਕਰਕੇ ਵਾਪਸ ਆ ਗਏ ਹੈਗੇ ਜੀ ਤੇ ਖੇਤੀ ਮੰਤਰੀ ਨਾਲ ਹਾਲੇ ਟ੍ਰੀਟੀ ਦਾ ਜਿਹੜਾ ਆ ਉਹ ਪ੍ਰਧਾਨ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ ਤੇ ਤੁਹਾਡੇ ਇੰਟਰਸਟ ਦੇ ਅਗੇਂਸਟ ਆਪਾਂ ਕੁਛ ਨੀ ਕਰਾਂਗੇ ਜੀ ਤੇ ਤੁਹਾਡੇ ਹਿੱਤ ਜਿਹੜੇ ਆ ਸਾਡੇ ਸੁਰੱਖਿਅਤ ਹੈਗੇ ਆ ਜੀ ਕੋਈ ਚਿੰਤਾ ਨਾ ਕਰੋ ਉਹਦੇ ਨਾਲ ਇੰਨੇ ਨਾਲ ਹੀ ਜਿਹੜਾ ਹੈਗਾ ਆ ਚਲੋ ਮਕਸਦ ਤਾਂ ਹੱਲ ਅਗਲੇ ਨੂੰ ਹੁੰਦਾ ਦਿਸਦਾ ਨਾ ਵੀ ਸਾਡੀ ਹਿਲ ਜੁਲ ਦਾ ਅਸਰ ਪੈਂਦਾ ਆ ਜੀ
0: ਬਿਲਕੁਲ
1: ਬਾਕੀ ਜਿਹੜਾ ਦਿੱਲੀ ਹੈਂਡਲ ਕੀਤਾ
0: ਹੋਰ ਚੀਜ਼ ਸੋਚਦਾ ਸੀ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਨੇ ਚਲੋ ਇਹਨਾਂ ਆਪਣੇ ਇੰਡੀਆ ਚੋਂ ਵੀ ਬਹੁਤ ਸਾਰੇ ਮੁਲਕਾਂ ਨੂੰ ਅਰਬ ਦੇਸ਼ਾਂ ਨੂੰ ਕਹਿ ਲਓ ਕਿ ਡੇਅਰੀ ਪ੍ਰੋਡਕਟ ਜਾਂਦਾ ਉਹ ਸਾਰੀਆਂ ਚੀਜ਼ਾਂ ਜਾਂਦੀਆਂ ਤੇ ਜੋ ਹਾਲਾਤ ਨੇ ਮੁਲਕ ਦੇ ਕੱਲਾ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਫਾਰਮਿੰਗ ਕੱਲੀ ਚਲੋ ਫਸਲਾਂ ਤਾਂ ਜ਼ਰੂਰ ਕਰਦੇ ਆ ਪਰ ਮਿਲਕ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਪੰਜਾਬ ਦੀਆਂ ਹੀ ਕੱਲੀਆਂ ਲੋੜਾਂ ਨੇ ਫੂਡ ਦੀਆਂ ਉਹੀ ਨੀ ਮਿਲਕ ਪ੍ਰੋਡਕਟ ਨੀ ਪੂਰਾ ਹੁੰਦਾ ਤਾਂ ਉਹ ਖੋਆ ਹੋ ਗਿਆ ਪਨੀਰ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਕਿੱਥੋਂ ਤਿਆਰ ਕਰੀ ਜਾਂਦੇ ਆ ਉਹ ਮਿਲਾਵਟ ਦਾ ਸਿਸਟਮ ਚੱਲ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਘੱਟੋ ਘੱਟ ਚਲੋ ਮੈਂ ਕਿਸਾਨਾਂ ਦੇ ਖਿਲਾਫ ਨੀ ਗਾ ਪਰ ਇੱਕ ਜਿਹੜਾ ਹੈਲਥੀ ਸਾਨੂੰ ਜੋ ਅਸੀਂ ਜੋ ਪੇ ਕਰਦੇ ਹਾਂ ਉਹ ਹੈਲਥੀ ਸਾਨੂੰ ਪ੍ਰੋਡਕਟ ਵੀ ਤਾਂ ਮਿਲਣਾ ਚਾਹੀਦਾ ਨਾ ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਕਾਟ ਆਵੇਗੀ ਜਾਂ ਘੱਟ ਹੋਵੇਗਾ ਜੇ ਬਾਹਰੋਂ ਰੀਅਲ ਪ੍ਰੋਡਕਟ ਜੇ ਆਉਂਦਾ ਹੈ ਤਾਂ ਜੇ ਕਿੱਦਾਂ ਹੈ
1: ਨਹੀਂ ਤੁਹਾਡੀ ਗੱਲ ਠੀਕ ਹੈਗੀ ਪਰ ਦੋ ਤਿੰਨ ਚੀਜ਼ਾਂ ਹੈ
0: ਜੀ
1: ਇੱਕ ਚੀਜ਼ ਤਾਂ ਇਹ ਕੋਈ ਵੀ ਚੇਂਜ ਹੋਵੇ ਨਾ ਅਸੀਂ ਉਹਨੂੰ ਛੇਤੀ ਕਿਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦੇ
0: ਬਿਲਕੁਲ ਹੈ ਜੀ
1: ਹਾਂਜੀ ਇਹ ਚੀਜ਼ ਕੋਈ ਆ ਜਾਂਦੀ ਹੈ ਲੈਟ ਆਪਾਂ ਕੰਪੀਟੀਸ਼ਨ ਦੇ ਵਿੱਚ ਸਾਡੀ ਕੁਆਲਿਟੀ ਨੂੰ ਨਿਖਾਰ ਹੀ ਆਊਗਾ ਸਾਨੂੰ ਮਤਲਬ ਜਿਹੜਾ ਫਾਇਦਾ ਹੀ ਹੁੰਦਾ ਜੀ
0: ਜੀ
1: ਦੂਜਾ ਸਰ ਐਨਰਜੀ ਸੈਕਟਰ ਦੇ ਵਿੱਚ ਜੋ ਮਤਲਬ ਵਿਦਵਾਨ ਲੋਕ ਕਹਿੰਦੇ ਆ ਜੀ ਵੀ ਐਥਾਨੋਲ ਬਣਾਉਣ ਵਾਸਤੇ ਸਾਡੇ ਕੋਲ ਜੀ ਐਮ ਮੱਕਾ ਉਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਨਹੀਂ ਗਾ ਜਿੰਨਾ ਸਾਨੂੰ ਐਥਾਨੋਲ ਚਾਹੀਦਾ ਆ ਜੀ
0: ਜੀ ਬਿਲਕੁਲ ਹੈ ਜੀ
1: ਉਧਰੋਂ ਜਦੋਂ ਟੈਰਿਫ ਵਾਰ ਦੇ ਵਿੱਚ ਜਿਹੜਾ ਆ ਅਮੈਰੀਕਾ ਨੇ ਥਰੈਟ ਕੀਤਾ ਸੀ ਚਾਈਨਾ ਨੂੰ ਤੇ ਚਾਈਨਾ ਨੇ ਕੀ ਕੀਤਾ ਕਿਉਂਕਿ ਚਾਈਨਾ ਦੇ ਵਿੱਚ ਸੂਰਸਾਰ ਪਾਲਦੇ ਹੈਗੇ ਆ ਤੇ ਉੱਥੇ ਮੱਕੇ ਦੀ ਬਹੁਤ ਲੋੜ
0: ਬਿਲਕੁਲ
1: ਤੇ ਉਹਨਾਂ ਨੇ ਕੀਤਾ ਉਹਨਾਂ ਦਾ ਜਿਹੜੀ ਮੱਕੀ ਬੰਦ ਕਰ ਦਿੱਤੀ ਜੀ ਉਹਨਾਂ ਨੇ ਅਲਟਰਨੇਟਿਵ ਬਾਜ਼ਾਰ ਪਹਿਲਾਂ ਹੀ ਲੱਭੇ ਹੈਗੇ ਜੀ ਉਹਨਾਂ ਕੋਲ ਹਰ ਇੱਕ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ
0: ਬਿਲਕੁਲ ਸੋਇਆਬੀਨ ਹੋ ਗਿਆ ਹੋਰ ਸਾਰੀ
1: ਅਮੈਰੀਕਾ ਜਾਂਦਾ ਹੈਗਾ ਆ ਕਿ ਜਿਹੜਾ ਉੱਥੇ ਬੰਦ ਹੋਇਆ ਆ ਉਹ ਮੈਂ ਇੰਡੀਆ ਦੇ ਵਿੱਚ ਧੱਕਾ ਜੀ ਇਹਨਾਂ ਦਾ ਜਿਹੜਾ ਆ ਇਹ ਚਾਹੁੰਦੇ ਹੈਗੇ ਆ ਵੀ ਅਸੀਂ ਲੈਂਦੇ ਤਾਂ ਹੈਗੇ ਹੀ ਆ ਜੀ ਹੋਰ ਆਲੇ ਦੁਆਲੇ ਲੈਂਦੇ ਹੈਗੇ ਆ ਜੀ ਬਾਕੀ ਸਾਡੇ ਦੇਸ਼ ਚ ਤਾਂ ਜਿੰਨਾ ਹੁੰਦਾ ਹੀ ਆ ਤੇ ਇਥਾਨੋਲ ਨੂੰ ਇੰਨਾ ਵਧਾ ਰਹੇ ਹੈਗੇ ਇੰਨਾ ਵਧਾ ਰਹੇ ਹੁਣ ਕਹਿੰਦੇ ਤੁਹਾਡੀ ਰਸੋਈ ਤੱਕ ਵੀ ਜਾਊਗਾ ਰਸੋਈ ਤੱਕ ਇੱਦਾਂ ਜਾਊਗਾ ਵੀ ਆ ਕੁਕਿੰਗ ਗੈਸ ਜਿਹੜੀ ਆ ਇਹਦੀ ਸਪਲਾਈ ਜਿਹੜੀ ਆ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਜਾਣਗੇ ਜੀ ਤੇ ਇਥਾਨੋਲ ਵਾਲਾ ਸਿਲੰਡਰ ਜਿਹੜਾ ਆ ਆ ਜਾਇਆ ਕਰੂਗਾ ਜੀ ਉਹਦਾ ਸਪੈਸ਼ਲ ਇੱਕ ਸਟੋਵ ਦੱਸਦੇ ਆ ਜੀ ਵੀ ਉਹ ਆਊਗਾ
0: ਜੀ
1: ਤੇ ਹੁਣ ਜਿਹੜੀ ਚੀਜ਼ ਛੱਡ ਚੁੱਕੇ ਆ ਮੁੜ ਕੇ ਚੁੱਲ੍ਹੇ ਦਾ ਬਾਲਣੇ ਨੇ ਜਨਾਨੀਆਂ ਨੇ ਜੀ
0: ਜੀ
1: ਤੇ ਉਹਨਾਂ ਨੇ ਮੁੜ ਕੇ ਕਰਨਾ ਤਾਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਹੈਗਾ ਜੀ
0: ਬਿਲਕੁਲ ਹੈ ਜੀ
1: ਤੋ ਉਹ ਇਸ ਕਰਕੇ ਇਸ ਮਸਲੇ ਦੇ ਵਿੱਚ ਉਹ ਕਹਿੰਦੇ ਜਾਣ ਬੁੱਝ ਕੇ ਇਹ ਕੰਮ ਜਿਹੜਾ ਆ ਕੀਤਾ ਜਾ ਰਿਹਾ ਆ ਔਰ ਮੱਕਾ ਜਿਹੜਾ ਆ ਅਲਟੀਮੇਟਲੀ ਲੋਕਾਂ ਨੂੰ ਫਿਰ ਸਮਝਾਇਆ ਜਾਊਗਾ ਕਿ ਭਾਈ ਐਨਰਜੀ ਸੈਕਟਰ ਜਿਹੜਾ ਹੈਗਾ ਆ ਉਹਦੇ ਵਾਸਤੇ ਮੱਕੇ ਦੀ ਜ਼ਰੂਰਤ ਆ ਜੀ ਤੇ ਦੇਖੋ ਗੱਡੀਆਂ ਤਾਂ ਤੁਸੀਂ ਵੀ ਚਲਾਉਣੀਆਂ ਆ ਖੜੀਆਂ ਤਾਂ ਕਰ ਨਹੀਂ ਸਕਦੇ ਇਸ ਕਰਕੇ ਇਸ ਚੀਜ਼ ਨੂੰ ਆਉਣ ਦਿਓ ਜੀ ਬਾਜ਼ਾਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਜੋ ਕੰਡਕਟ ਹੈਗਾ ਆ ਨਾ ਜੀ ਸਾਡੀ ਸਰਕਾਰ ਦਾ ਕਿਉਂਕਿ ਟਰੰਪ ਇੰਨੀ ਵਾਰੀ ਬੋਲਿਆ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ ਜੀ ਉਹਦੀ ਗੱਲ ਦਾ ਜਦਕਿ ਉਹਦਾ ਸੁਭਾਅ ਹੈਗਾ ਆ ਜਿਹੜਾ ਉਹਨੂੰ ਕੁੱਦ ਕੇ ਪੈਂਦਾ ਆ ਉਹਨੂੰ ਇੱਜ਼ਤ ਦੇਣ ਲੱਗ ਪੈਂਦਾ ਹੈਗਾ ਜਿਹੜਾ ਉਹਦਾ ਸਤਿਕਾਰ ਕਰਦਾ ਆ ਉਹਦੇ ਜੁੱਤੀ ਲਾ ਕੇ ਸਿਰ ਚ ਮਾਰਨੀ ਸ਼ੁਰੂ ਕਰ ਦਿੰਦਾ ਜੀ
0: ਬਿਲਕੁਲ ਹੈ ਜੀ
1: ਇੱਕ ਹਰ ਬੰਦੇ ਦਾ ਸੁਭਾਅ ਹੁੰਦਾ ਜੀ, ਕਈ ਬੰਦੇ ਹੁੰਦੇ ਹੈਗੇ ਆ ਜਿਹੜਾ ਬੰਦਾ ਇੱਜ਼ਤ ਦੇਵੇ ਨਾ ਉਹ ਬੰਦੇ ਡਬਲ ਇੱਜ਼ਤ ਦਿੰਦੇ ਆ, ਵੀ ਭਾਈ ਇਹ ਬੰਦਾ ਮੇਰਾ ਸਤਿਕਾਰ ਕਰਦਾ
0: ਜੀ।
1: ਟਰੰਪ ਸਾਹਿਬ ਦਾ ਉਲਟਾ ਹੈਗਾ ਆ, ਵੀ ਜਿਹੜਾ ਇਹਦਾ ਸਤਿਕਾਰ ਕਰਦਾ ਆ ਤੇ ਉਹਦੇ ਜੁੱਤੀਆਂ ਮਾਰਦਾ ਆ, ਜਿਹੜਾ ਇਹਨੂੰ ਅੱਖਾਂ ਦਿਖਾਉਂਦਾ ਹੈਗਾ ਉਹਨੂੰ ਰਾਇਤਾਂ ਦੇਣ ਲੱਗ ਪੈਂਦਾ ਜੀ, ਉਹਨੂੰ ਕਹਿੰਦਾ ਹੈਗਾ ਹੀ ਇਜ਼ ਗ੍ਰੇਟ ਪਰਸਨ ਹੈ ਜੀ।
0: ਬਿਲਕੁਲ ਹੈ
1: ਤੋ ਹਾਂਜੀ
0: ਜੀ,
1: ਤੋ ਇਸ ਕਰਕੇ ਇਹਨਾਂ ਦੀ ਹੁਣ ਐਪਰੀਹੈਂਸ਼ਨ ਤਾਂ ਹੈਗੀ ਆ ਨਾ ਜੀ ਕਿਸਾਨਾਂ ਨੂੰ, ਵੀ ਭਾਈ ਇਹ ਬਾਜ਼ਾਰ ਖੋਲ ਦੇਣਗੇ ਤੇ ਉਹਦੇ ਨਾਲ ਖੇਤੀ ਸੈਕਟਰ ਦੇ ਉੱਤੇ ਪਹਿਲਾਂ ਹੀ ਐਡਵਰਸ ਇਫੈਕਟ ਪਿਆ ਆ ਤੇ ਹੋਰ ਐਡਵਰਸ ਇਫੈਕਟ ਪਊਗਾ ਜੀ।
0: ਜੀ
1: ਤੀਜਾ ਜਿਹੜਾ ਜਿਹੜੀ ਮੈਂ ਪਹਿਲੀ ਗੱਲ ਕਹੀ ਹੈਗੀ ਆ ਕਿ ਚੇਂਜ ਜਿਹੜੀ ਆ ਉਹ ਸਾਨੂੰ ਛੇਤੀ ਕਿਤੇ ਅਸੀਂ ਨਾ ਸੌ ਮਤਲਬ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਆ ਜੀ,
0: ਕਿਉਂਕਿ
1: ਅਸੀਂ ਮਤਲਬ ਕੰਪੀਟੀਸ਼ਨ ਤੋਂ ਡਰਦੇ ਆ।
0: ਪਹਿਲਾਂ ਮੇਨ ਚੀਜ਼ਾਂ ਹੁੰਦੀਆਂ ਸੀ ਪੈਟਰੋਲ ਡੀਜ਼ਲ ਤੇ ਮਿੱਟੀ ਦਾ ਤੇਲ, ਦੇਖੋ ਪਹਿਲਾਂ ਮਿੱਟੀ ਦਾ ਤੇਲ ਪਿੱਛੇ ਲੜਦੇ ਰਹਿੰਦੇ ਸੀ ਡਿਪੂਆਂ ਦੇ ਉੱਤੇ, ਤਾਂ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਹੈ ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਹੋਰ ਉਹਦੇ ਬਦਲਾਅ ਆ ਗਏ, ਮਤਲਬ ਕਿ ਹੁਣ ਜਿਹੜੀ ਹੈ ਆਪਣੀ ਬਾਇਓਗੈਸ ਆ ਗਈ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਹਿਲਾਂ ਇਹਨਾਂ ਚੀਜ਼ਾਂ ਤੇ ਪਤਾ ਨਹੀਂ ਸੀਗਾ, ਤੇ ਉਹ ਚੇਂਜ ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਆਉਣੀ ਆਉਣੀ ਆ, ਜਾਂ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਹੈ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅੜੀ ਦੇ ਉੱਤੇ ਅੜ ਜਾਂਦੇ ਹਾਂ। ਤਾਂ ਉਹ ਦੇਖੋ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਚਾਹੇ ਕਾਰਪੋਰੇਟ ਢਾਂਚੇ ਨੂੰ ਆਪਾਂ ਕਹਿੰਦੇ ਹਾਂ ਮਾੜਾ ਹੈਗਾ ਕੁਝ ਚੀਜ਼ਾਂ ਦੇ ਵਿੱਚ, ਮਾੜਾ ਕੁਝ ਚੀਜ਼ਾਂ ਦੇ ਵਿੱਚ ਚੰਗਾ, ਜੇ ਕਾਰਪੋਰੇਟ ਢਾਂਚਾ ਫੈਕਟਰੀਆਂ ਲਾਉਂਦਾ ਤਾਂ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਚਲੋ ਰੋਜ਼ਗਾਰ ਵੀ ਮਿਲਦਾ, ਸਰਕਾਰਾਂ ਨੇ ਤਾਂ ਸਾਰਾ ਰੋਜ਼ਗਾਰ ਕਰ ਨਹੀਂ ਦੇਣਾ, ਉਹ ਚਾਹੇ ਆਪਣੇ ਇੱਥੇ ਚਾਹੇ ਅਸੀਂ ਫਿਨਲੈਂਡ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਕਰ ਲਈਏ ਇੰਡੀਆ ਦੀ, ਤੇ ਘੱਟੋ ਘੱਟ ਜਿਹੜਾ ਸਰਮਾਏਦਾਰ ਢਾਂਚਾ ਹੈਗਾ ਆ ਉਹਨੂੰ ਵੀ ਤਾਂ ਨਾਲ ਲੈ ਕੇ ਤੁਰਨਾ ਪਵੇਗਾ ਨਾ, ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਸਹੂਲਤਾਂ ਵੀ ਮਿਲਣ ਤੇ ਸਾਨੂੰ ਜਿਹੜੀਆਂ ਨੇ ਨੌਕਰੀਆਂ ਵੀ ਮਿਲਣ, ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਤੱਕ ਘੱਟੋ ਘੱਟ ਨੌਕਰੀ ਕਰਦਾ ਹੋਵੇ, ਤਾਂ ਉਹ ਚੀਜ਼ਾਂ ਨੂੰ ਫਿਰ ਨਕਾਰਿਆ ਵੀ ਨਹੀਂ ਨਾ ਜਾ ਸਕਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕਾਰਪੋਰੇਟ ਢਾਂਚੇ ਦਾ ਬਹੁਤ ਵੱਡਾ ਬੋਲਬਾਲਾ ਹੈ ਜੀ, ਪਰ ਉਹ ਗੌਰਮੈਂਟਾਂ ਆਪਣੇ ਜਿਹੜੇ ਨੇ ਫਰਜ਼ ਨੇ ਉਹ ਹਰ ਇੱਕ ਵਿਅਕਤੀ ਨੂੰ ਉਹਦੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹਨੂੰ ਪ੍ਰੋਫੈਸ਼ਨਲ ਇਦਾਂ ਦਾ ਚੁਣ ਕੇ ਦਿੰਦੇ ਆ, ਜਾਂ ਉਸ ਨੂੰ ਉਧਰਲੇ ਪਾਸੇ ਨੂੰ ਧੱਕਦੇ ਨੇ ਕਿ ਆਉਣ ਵਾਲੇ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਉਹ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੰਦਾ ਜੀ, ਤੇ ਉਹਦੇ ਉਹਨੂੰ ਫਿਰ ਉਹ ਉਸ ਚੀਜ਼ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੀ ਹੈ ਨਹੀਂ ਗਾ ਕਿ ਚਾਹੇ ਕਾਰਪੋਰੇਟ ਢਾਂਚਾ ਹੈ ਤੇ ਚਾਹੇ ਉਹ ਸਰਕਾਰੀ ਢਾਂਚਾ ਹੈ, ਅਗਲੇ ਨੂੰ ਤਾਂ ਜੋਬ ਦੇ ਨਾਲ ਮਤਲਬ ਹੈ ਕਿ ਜਿਹੜਾ ਮੈਨੂੰ ਪੇ ਵੱਧ ਕਰੇਗਾ ਮੈਂ ਉੱਥੇ ਨੌਕਰੀ ਕਰ ਲਾਂਗਾ।
1: ਪਰ ਇਸ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ
0: ਜੀ।
1: ਸਾਡੇ ਸਮੱਸਿਆ ਕੀ ਆ ਜੀ, ਸਾਡੇ ਸਮੱਸਿਆ ਇਹ ਆ ਇਹਨਾਂ ਸੰਵਾਦ ਜਿਹੜਾ ਆ ਉਹਨੂੰ ਬੜਾ ਡਿਫੀਕਲਟ ਬਣਾਇਆ ਆ ਇਹਨਾਂ ਨੇ। ਸੰਵਾਦ ਤਾਂ ਇੰਨਾ ਮਤਲਬ ਚੱਲਦਾ ਰਹਿਣਾ ਚਾਹੀਦਾ ਨਾ ਜੀ, ਕੀ ਇਹਨਾਂ ਨੇ ਗੱਲ ਕੀਤੀ ਹੈਗੀ ਜੀ, ਇੱਕ ਜਿਹੜਾ ਹੈਗਾ ਆ ਵੀ ਤੁਹਾਡਾ ਖੇਤੀ ਮੰਤਰੀ ਤੁਹਾਡੇ ਨਾਲ ਮੀਟਿੰਗ ਕਰੇਗਾ ਜੀ, ਉਹ ਵਾਪਸ ਆ ਗਏ ਜੀ ਇਹਨੇ ਗੱਲ
0: ਜੀ।
1: ਤੁਸੀਂ ਜਿਹੜਾ ਹੈਗਾ ਆ ਸੰਵਾਦ ਤਾਂ ਜਿਹੜਾ ਯਾਰ ਰਚਾਉਂਦੇ ਰਹੋ, ਜਿਹੜੀ ਗੱਲ ਆਪਾਂ ਤੁਹਾਡਾ ਜਿਹੜਾ ਵਿਊ ਪੁਆਇੰਟ ਆ, ਜੇ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਔਰ ਉਹਨਾਂ ਦੇ ਸੇਫ ਗਾਰਡ ਦੀ ਗਰੰਟੀ ਦਿਓਗੇ, ਉਹਨਾਂ ਨੂੰ ਸੜਕਾਂ ਤੇ ਨਿਕਲਣ ਦੀ ਲੋੜ ਕੀ ਹੈਗੀ ਆ।
0: ਬਿਲਕੁਲ, ਜਿੱਦਾਂ ਤੁਸੀਂ ਇੱਕ ਪਾਸੇ ਆਪਣੇ ਅੰਬੈਸਡਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਅਮੈਰੀਕਨ ਡੀਲ ਦੇ ਨਾਲ, ਓਦਾਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਖੁੱਲ ਕੇ ਆਵਾਮ ਦੇ ਵਿੱਚ ਗੱਲ ਕਰੀ ਜਾਓ, ਓਪਨ ਕਰੋ ਪੋਲਸੀ ਆਪਣੀ।
1: ਇਸੇ ਤਰੀਕੇ ਨਾਲ ਸਰ ਜਿਹੜਾ ਹੈਗਾ ਆ ਦਿੱਲੀ ਦਾ ਅੰਦੋਲਨ, ਉਹ ਤੁਸੀਂ ਜਿਹੜਾ ਆ ਲੋਕਾਂ ਨੂੰ ਆਪ ਪ੍ਰਵੋਕ ਕੀਤਾ
0: ਜੀ,
1: ਇੱਕ ਪੇਪਰ ਨੀਟ ਦਾ ਲੀਕ ਹੋਇਆ, ਬੱਚਿਆਂ ਦੀਆਂ ਜਾਨਾਂ ਗਈਆਂ, ਹਾਂਜੀ ਬੱਚੇ ਜਿਹੜੇ ਹੈਗੇ ਡਿਪਰੈਸਡ ਹੋਏ ਉਸ ਚੀਜ਼ ਦੇ ਨਾਲ, ਤੁਹਾਨੂੰ ਕਿਹਾ ਵੀ ਸਿੱਖਿਆ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਆ, ਤੁਹਾਨੂੰ ਤਾਂ ਕਿਸੇ ਦੇ ਮੰਗਣ ਤੋਂ ਪਹਿਲਾਂ ਤੁਹਾਨੂੰ ਆਪ ਲੈ ਲੈਣਾ ਚਾਹੀਦਾ ਸੀ ਉਹਦਾ ਅਸਤੀਫਾ।
0: ਦੇਖੋ
1: ਇੱਕ ਬੰਦੇ ਦਾ ਅਸਤੀਫਾ ਹੋ ਜਾਊਗਾ ਤੇ ਉਹਦੇ ਨਾਲ ਕਿੰਨਾ ਕੁ ਬੁਖਾਰ ਡਿੱਗ ਪਊਗਾ ਜੀ, ਇੰਨੇ ਲੋਕਾਂ ਨੂੰ ਅਲਟੀਮੇਟਲੀ ਤਾਂ ਮਤਲਬ ਜਿਹੜਾ ਆ
0: ਬਿਲਕੁਲ। ਕੱਲ ਦੀ ਕੈਨੇਡਾ ਦੀ ਖਬਰ ਸੀ ਸੈਣੀ ਸਾਹਿਬ, ਓਨਟਾਰੀਓ ਦੀ, ਉੱਥੇ ਦੇ ਜਿਹੜੇ ਮੰਤਰੀ ਸੀਗੇ ਜਿਹੜੇ ਨੇ ਉਹ 30-35 ਕਿਲੋਮੀਟਰ ਦੇ ਏਰੀਏ ਦੇ ਵਿੱਚ ਰਹਿੰਦੇ ਆ ਜੀ, ਤੇ ਉਹ ਭੱਤੇ ਲੈ ਗਏ, ਕੋਈ $35,000 ਲੈ ਗਿਆ, ਕੋਈ $40,000 ਲੈ ਗਿਆ, ਤੇ ਉਹਦੇ ਉੱਤੇ ਜਿਹਦੇ ਅੰਡਰ ਉਹ ਸੀਗਾ ਸਾਰਾ ਕੁਝ, ਤੇ ਉਹ ਕਹਿੰਦੇ ਜੀ ਮਤਲਬ ਕਿ ਤੁਹਾਨੂੰ ਇਹ ਭੱਤਿਆਂ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਵੀ ਆਪਣੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ ਉਹਨਾਂ ਨੇ ਇਹ ਚੀਜ਼ਾਂ ਨੂੰ ਲਿਆ ਜ਼ਿਆਦਾ, ਉਹਨਾਂ ਦੇ ਨਾਂ ਸੀ ਜ਼ਿਆਦਾ ਵਿੱਚ, ਤੇ ਉਹ ਮਿਸਯੂਜ਼ ਇੱਥੇ ਵੀ ਕਰਦੇ ਉਹਨਾਂ ਮੁਲਕਾਂ ਦੇ ਵਿੱਚ, ਪਰ ਉਹ ਜਿਹੜਾ ਮੰਤਰੀ ਸੀਗਾ ਵੱਡਾ ਉਹਨਾਂ ਦਾ ਸਾਰਾ ਜਿਸਦੇ ਅੰਡਰ ਇਹ ਸਾਰੀ ਚੀਜ਼ ਆਉਂਦੀ ਸੀ, ਉਹਨੇ ਅਸਤੀਫਾ ਦੇ ਦਿੱਤਾ, ਕਹਿੰਦਾ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਡਾਲਰ ਵੀ ਜਿਹੜਾ ਜਨਤਾ ਦਾ ਉਹ ਜੇ ਗਲਤ ਪਾਸੇ ਜਾਊਗਾ ਮੈਂ ਨਹੀਂ ਜਾਣ ਦਿੰਦਾ, ਉਹ ਸਾਰੀ ਵਸੂਲੀ ਕਰਾਂਗੇ। ਉਹਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ।
1: ਬਿਲਕੁਲ ਠੀਕ ਹੈ ਜੀ, ਏਦਾਂ ਦਾ ਹੋਣਾ ਚਾਹੀਦਾ ਹੈਗਾ ਨਾ, ਤੁਸੀਂ ਮਤਲਬ ਉਹਦਾ ਅਸਤੀਫਾ ਲੈ ਲਓ ਜੀ। ਬੱਚਿਆਂ ਨੂੰ ਕਿਉਂ ਇਸ ਚੀਜ਼ ਤੇ ਮਜਬੂਰ ਕਰਦੇ, ਤੁਸੀਂ ਹੈਗੇ ਚੜਾਉਂਦੇ ਅਗਲਿਆਂ ਨੂੰ ਵੀ ਆਪਾਂ ਚੋਰੀ ਵੀ ਕਰਨੀ ਆ ਤੇ ਸੀਨਾ ਚੋਰੀ ਵੀ ਕਰਨੀ ਆ ਜੀ, ਉੱਥੇ ਫਿਰ ਬੱਚੇ ਅਰੈਸਟ ਹੋ ਕੇ ਤੇ ਸੜਕਾਂ ਤੇ ਹੀ ਅਨਰੈਸਟ ਹੁੰਦੀ ਆ ਤੇ ਫਿਰ ਸੜਕਾਂ ਤੇ ਹੀ ਆਉਣਗੇ ਜੀ।
0: ਬਿਲਕੁਲ
1: ਹਾਂਜੀ, ਉਹ ਫਿਰ ਦੂਜਾ ਇਹ ਆ ਇਸ ਮੌਕੇ ਦਾ ਕੋਈ ਨਾ ਕੋਈ ਫਾਇਦਾ ਵੀ ਲੈ ਜਾਂਦਾ ਆ ਵੀ ਭੀੜ ਤੰਤਰ ਬੇਕਾਬੂ ਹੋਇਆ ਆ, ਚਲੋ ਇਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਲੀਡਰ ਜਾਮ ਪੈਂਦੇ ਆ ਜੀ, ਫਿਰ ਤੁਸੀਂ ਸਿਚੁਏਸ਼ਨ ਨੂੰ ਉਦੋਂ ਟੈਕਲ ਕਰਨਾ ਸ਼ੁਰੂ ਕਰਦੇ ਆ ਜਦੋਂ ਪਾਣੀ ਜਿਹੜਾ ਹੈਗਾ ਆ ਸਿਰ ਤੋਂ ਪਾਰ ਹੋ ਜਾਇਆ ਹੁੰਦਾ ਜੀ।
0: ਜੀ ਬਿਲਕੁਲ ਹੈ।
1: ਤੋ ਬਾਕੀ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਨਾਲ ਸਾਰਿਆਂ ਨਾਲ ਹਮਦਰਦੀ ਜੀ,
0: ਤੇ
1: ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਚ ਪਾਰਟੀਸਪੇਟ ਕਰਦੇ ਆ
0: ਜੀ,
1: ਪਰ ਹਾਂਜੀ ਇਹ ਜ਼ਰੂਰ ਆ ਕਿ ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਤੇ ਪਾਰਟੀਸਪੇਟ ਕਰਨ ਵਾਲੇ ਥੋੜੇ ਸ਼ੰਕਾ ਦੇ ਘੇਰੇ ਚ ਸ਼ੁਰੂ ਤੋਂ ਹੀ ਹੈਗੇ ਸੀਗੇ ਜੀ।
0: ਬਿਲਕੁਲ
1: ਹਾਂਜੀ, ਹੁਣ ਉਹ ਗੱਲਾਂ ਉਹਨਾਂ ਦਾ ਪਾਸਟ ਕੰਡਕਟ ਜਿਹੜਾ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ਾਂ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਜੀ।
0: ਬਿਲਕੁਲ
1: ਹਾਂਜੀ ਹਾਂਜੀ ਹਾਂਜੀ ਬਾਲਾ ਸਾਹਿਬ
0: ਜੀ, ਸੈਣੀ ਸਾਹਿਬ
1: ਠੀਕ ਹੈ, ਪਰ
0: ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ ਜੀ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਮੁੱਦਿਆਂ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 96 1919 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜੇਕਰ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ, ਤੇ +358 44 96 1919 ਬਾਰ ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨਾਲ ਦੇ ਨਾਲ, ਉਹਨਾਂ ਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਵਿਦੇਸ਼ੀ ਖ਼ਬਰਾਂ ਦੋ ਚਾਰ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ ਥੋੜੀ ਜੀ, ਤੇ ਖੂਨ ਬਹੁਤ ਮਿੱਠਾ ਹੈ ਇਹਦੀ ਗੱਲਬਾਤ ਸੁਣਾਵਾਂਗੇ, ਮੱਛਰ ਜਿਹੜੇ ਨੇ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ ਕਿਸੇ ਹੋਰ ਨੂੰ, ਇਹ ਖੋਜ ਇੱਕ ਆਈ ਹੈ ਉਹ ਕੀ ਕਹਿੰਦੀ ਹੈ, ਇਹਦੇ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਵਿੱਚ ਥੋੜੀਆਂ ਜਿਹੀਆਂ। ਤੇ ਸਭ ਤੋਂ ਪਹਿਲਾਂ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ, ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਆਪਣੇ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਇਸੇ ਤਰ੍ਹਾਂ ਹੀ ਲਾਈਕ ਨੰਬਰ 1 ਜੀ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਤੋਂ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਭਾਰਤ ਸਾਹਿਬ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ 21 ਜੁਲਾਈ ਦਾ ਸੀ ਜੀ, ਕਿਆ ਬਾਤ ਹੈ, ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ, ਮਾਫ਼ੀ ਚਾਹੁੰਦਾ ਮੈਂ ਪਹਿਲਾਂ ਦੇਖ ਨਹੀਂ ਪਾਇਆ ਮੈਸੇਜ ਇਹ ਜੀ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਜੀ, 21 ਜੁਲਾਈ ਦਾ ਜਨਮ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਫਾਦਰ ਸਾਹਿਬ ਦਾ ਜੀ, ਮੁਬਾਰਕਬਾਦ ਹੈ ਜੀ ਉਹਨਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜਨ ਵੀਰ ਜੀ, ਉਹਨਾਂ ਦੀਆਂ ਯਾਦਾਂ ਤੇ ਮਿਹਨਤ ਨੂੰ ਕਹਿੰਦੇ ਸੱਜਦਾ ਹੈ ਜੀ, ਬਿਲਕੁਲ ਦਰੁਸਤ ਔਜਲਾ ਸਾਹਿਬ ਨੇ ਫਰਮਾਇਆ। ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਿਕੰਦਰ ਨਾ ਹੈ, ਹੈ ਹੀ ਕਹਿੰਦੇ ਦਿਲ ਨੂੰ ਲੱਗਣ ਵਾਲਾ, ਬਿਲਕੁਲ ਦਰੁਸਤ ਹੈ ਜੀ, ਮਹਾਨ ਸਿਕੰਦਰ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਤੇ ਉਹਦਾ ਵੀ ਅੱਜ ਜਨਮ ਦਿਨ ਸੀਗਾ ਜੀ। ਤੇ ਦੂਸਰੇ ਪਾਸੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ, ਹਾ ਹਾ ਹਾ ਵੀਰ ਜੀ ਹੱਸ ਰਹੇ ਨੇ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਵਾਹ ਜੀ ਵਾਹ ਜਨਾਬ ਰਾਜਨ ਸਰ ਜੀ, ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮਨਦੀਪ ਜੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ। ਤੇ ਮਾਲ ਜੀ ਜੁੜੇ ਹੋਏ ਨੇ US ਤੋਂ, ਰਾਜਨ ਸੈਣੀ ਜੀ ਨੂੰ ਕੰਗਰੈਚੁਲੇਸ਼ਨ ਭੇਜਦੇ ਆ, ਤੇ ਰਾਜਨ ਜੀ ਥੈਂਕ ਯੂ ਕਰ ਰਹੇ ਨੇ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖ ਭੇਜੀ ਗਿਆ ਜੀ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਆ, ਤੇ ਗੁਲਾਬ ਦੇ ਫੁੱਲ ਵੀ ਭੇਜੇ ਆ ਨਾਲ, ਤੇ ਗੁਰੀਮਾਨ ਜੀ ਜੁੜੇ ਆ ਰਾਜਨ ਸੈਣੀ ਜੀ ਨੂੰ, ਭਾਰਤ ਵੀਰ ਜੀ ਤੇ ਸਿਕੰਦਰ ਔਜਲਾ ਜੀ, ਮੁਕੱਦਰ ਸਿੰਘ ਜੀ, ਸਤਨਾਮ ਸਿੰਘ ਜੀ, ਹਰਪ੍ਰੀਤ ਵਾਲੀ ਸੋਰੀ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਔਜਲਾ ਸਾਹਿਬ ਲਿਖਦੇ ਹਰਪ੍ਰੀਤ ਵਾਲੀ ਪਾਰਟੀ 6 ਸਾਲ ਤੱਕ ਰਹੇਗੀ ਵੀ ਜੀ, ਤੇ ਮਲੂਕ ਜੀ ਕਹਿੰਦੇ ਆ ਆਪਣੇ ਗੁੱਡ ਨਾਈਟ ਜੀ, ਤੇ ਇਸੇ ਤਰ੍ਹਾਂ ਹੀ ਮਲੂਕ ਬਾਈ ਰੁਕ ਕੇ ਕਹਿੰਦੇ ਸੌ ਜਾਇਓ ਕਰੋ ਥੋੜਾ ਜਿਹਾ, ਤੇ ਆਪਣੇ ਗੁਰੀਮਾਨ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਸਕੂਲ ਦੇ ਬੱਚਿਆਂ ਦੇ ਝੋਲਿਆਂ ਤੋਂ ਮਾਂ ਦੀ ਫੋਟੋ ਚੱਲ ਰਹੀ ਹੈ ਜੀ, ਤੇ ਗੁਰੀਮਾਨ ਜੀ ਲਿਖਦੇ ਆ ਹੌਲੀ ਹੌਲੀ ਲੋਕਾਂ ਨੂੰ ਅਕਲ ਆ ਰਹੀ ਹੈ ਜੀ, ਫਰੀ ਨਹੀਂ ਰੋਜ਼ਗਾਰ ਮੰਗਿਆ ਕਰਨਗੇ ਜੀ। ਮਲੂਕ ਸਿੰਘ ਜੀ ਲਿਖਦੇ ਆ ਮਾਨ ਬਾਈ ਵਟਸਐਪ ਵੇਖਣਾ ਆਪਣਾ, ਅੱਛਾ ਜੀ ਚਲੋ। ਤੇ ਔਜਲਾ ਸਾਹਿਬ ਕਹਿੰਦੇ ਆ ਪ੍ਰੈਸ ਕਾਨਫਰੰਸ ਹੁੰਦੀ ਹੀ ਹੈ 1 ਵੇ ਸੁਣੋ ਕਹਿੰਦੇ ਜੀ। ਗੁਰੀ ਮਾਂ ਜੀ ਲਿਖਦੇ ਆ ਕਿ ਜਿੱਥੇ ਸਕੂਲਾਂ ਦੇ ਬਸਤਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਵੇ ਉਹ ਬਸਤੇ ਨੂੰ ਅੱਗ ਲਾ ਦੇਵੋ ਕਹਿੰਦੇ ਸੀ। ਸਾਡੇ ਜਵਾਕ ਦਾ ਚੱਕਣ ਨਾ ਜੀ ਇੱਦਾਂ ਦੇ ਬਸਤੇ ਜੀ, ਤਾਂ ਉਹ ਤਾਂ ਆਪਣੀ ਮਨ ਮਰਜ਼ੀ ਦੇ ਮਾਲਕ ਨੇ। ਕਹਿੰਦੇ ਮੈਂ ਵੇਖਦਾ ਜੀ ਤੇ ਆਰਾਮ ਦੇ ਨਾਲ ਸੋ ਜਾਇਓ ਮਲੂਕ ਬਾਈ, ਮੈਂ ਆਪੇ ਕਰ ਦੇਣਾ ਫ੍ਰੀ ਹੋ ਓਕੇ ਜੀ। ਕਹਿੰਦੇ ਆਪਣੇ ਗੁਰੀ ਮਾਨ ਜੀ ਲਿਖਦੇ ਆ ਕਹਿੰਦੇ ਮੈਸੇਜ ਮੈਂ ਪੜ੍ਹ ਲਿਆ ਸੀ ਜੀ, ਤੇ ਜੰਤਰ ਮੰਤਰ ਕੀ ਜਾਣਾ ਜੀ, ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਾਲ ਦੇਖ ਲਓ, ਕਿਵੇਂ ਬੱਚਿਆਂ ਨਾਲ ਧੱਕਾ ਹੋ ਰਿਹਾ ਤੇ ਆਰ ਐਸ ਐਸ ਦੇ ਮਾੜੇ ਬੰਦੇ ਜਵਾਕਾਂ ਦੇ ਨਾਲ ਧੱਕਾ ਕਰਕੇ ਹੱਸ ਜਾਂਦੇ ਆ ਅੰਦਰ ਨੂੰ ਜੀ। ਕਹਿੰਦੇ ਤੇ ਬਾਈ ਪੇਪਰ ਲੀਕ ਕਰਨ ਵਾਲਾ ਤੰਤਰ ਹੀ ਕਹਿੰਦੇ ਅੰਦਰੋਂ ਚੱਲ ਰਿਹਾ ਜੀ, ਤੇ ਪੈਸਾ ਮੁੜਨਾ ਨਹੀਂ ਤੇ 26 ਬੰਦੇ

0: ਹੁੰਦਾ ਸੀ। ਨਿਤਿਨ ਗਡਕਰੀ ਨੇ ਆਪਣੇ ਮੁੰਡੇ ਦੀ ਫੈਕਟਰੀ ਨੂੰ ਲਾਭ ਦੇਣ ਦੇ ਲਈ ਸਾਰਾ ਭਾਰਤ ਦੇ ਲੋਕਾਂ ਦੀ ਕਹਿੰਦੇ ਨੇ ਗੱਡੀਆਂ ਸਕੂਟਰ ਨੂੰ ਖਰਾਬ ਕਰਨੇ ਤੋਂ ਬਾਅਦ ਗੱਡੀ ਸੋਰੀ ਗਡਕਰੀ ਦੇ ਲੋਕਾਂ ਦੀਆਂ ਰਸੋਈਆਂ ਨੂੰ ਅੱਗ ਲਾਊਗਾ ਕਹਿੰਦੇ ਜੀ। ਗਡਕਰੀ ਰਸੋਈਆਂ ਨੂੰ ਅੱਗ ਲਾਏਗਾ ਪਹਿਲਾਂ ਸਕੂਟਰ ਗੱਡੀਆਂ ਖਰਾਬ ਕਰਕੇ। ਮਾਲ ਸੁਰਿੰਦਰ ਜੀ ਕਹਿੰਦੇ ਬਿਲਕੁਲ ਸਹੀ ਭੁਪਿੰਦਰ ਜੀ ਕਿਹਾ ਤੁਸੀਂ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸ਼ੁਕਰੀਆ ਭਾਰਤ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ ਗੁਰੀ ਮਾਨ ਜੀ ਲਿਖਦੇ ਆ ਕਿ ਸੈਣੀ ਸਾਹਿਬ ਬਾਪੂ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਤੇ ਸੈਣੀ ਸਾਹਿਬ ਦੁਬਾਰਾ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅੱਗੇ ਵਧਦੇ ਆ। ਰਾਜਨ ਜੀ ਕਹਿੰਦੇ ਆ ਗੁਰੀ ਮਾਨ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਤੇ ਸ਼ੁਕਰੀਆ ਜੀ। ਹਾਂਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
1: ਹਾਂਜੀ ਹਾਂਜੀ ਭਾਈ ਸਾਹਿਬ, ਮੈਂ ਮਾਫੀ ਚਾਹੁੰਦਾ ਜੀ।
0: ਨਹੀਂ ਨਹੀਂ ਕੋਈ ਗੱਲ
1: ਨਾ, ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਹੈਗਾ ਆ ਉਹ ਮੁੱਦਾ ਰਹਿ ਗਿਆ ਸੀਗਾ ਜੀ।
0: ਹਾਂਜੀ ਕਾਫੀ
1: ਪੰਜਾਬ
0: ਕਾਲ ਦਾ ਰੋਲਾ
1: ਯੂਨੀਵਰਸਿਟੀ ਦੀ,
0: ਪਰਸੋਂ ਦਾ ਪਿਆ ਉੱਥੇ ਵੀ ਜੀ। ਜੀ
1: ਹਾਂਜੀ, ਉੱਥੇ ਜੀ ਇੱਕ ਨਾ ਫੰਕਸ਼ਨ ਕਰਵਾਇਆ ਆਪਣੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ।
0: ਅੱਛਾ ਜੀ,
1: ਹਾਂਜੀ ਉਹ ਪੰਜਾਬ ਨਹੀਂ ਬੀਜੇਪੀ ਨੇ ਨੀ, ਪੰਜਾਬ
0: ਯੂਨੀਵਰਸਿਟੀ ਦੀ
1: ਫੰਕਸ਼ਨ ਕਰਾਇਆ, ਪੰਜਾਬ ਯੂਨੀਵਰਸਿਟੀ ਨੇ ਕਰਵਾਇਆ। ਹੋਇਆ ਕਿ ਉਹਦੇ ਵਿੱਚ ਜਿਹੜਾ ਇਨਵਾਈਟ ਕਰ ਲਿਆ ਸਰ ਵੀ ਸਾਧਵੀ ਰਿਤੰਬ ਨਾ ਹੈਗਾ ਜੀ, ਉਹਦਾ ਰਿਤੰਬ ਕਾ ਏਦਾਂ ਦਾ ਨਾਂ ਜੀ।
0: ਪਹਿਲਾਂ
1: ਉਹਨਾਂ ਨੇ ਅਪੋਜ਼ ਕੀਤਾ ਸੀਗਾ ਵੀ ਭਾਈ ਇਹ ਜਿਹੜੇ ਹੈਗੇ ਆ ਜਿਹੜੀਆਂ ਸਾਧਵੀਆਂ ਜਿਹੜੀਆਂ ਹੈਗੀਆਂ ਇਹ ਅੱਗ ਲਾਉਣੀਆਂ ਹੈਗੀਆਂ, ਇਹਨਾਂ ਦੇ ਮਤਲਬ ਦੂਜੇ ਧਰਮਾਂ ਦੇ ਖਿਲਾਫ਼ ਬੋਲਦੀਆਂ ਵੀ ਇੱਥੇ ਤਾਂ ਸੈਕੂਲਰ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਵਿਦਿਅਕ ਅਦਾਰੇ ਤਾਂ ਜਿਹੜੇ ਹੈਗੇ ਰਾਜਨੀਤੀ ਤੋਂ ਪਰੇ ਰੱਖਣੇ ਚਾਹੀਦੇ ਜੀ।
0: ਬਿਲਕੁਲ ਹੈ ਜੀ,
1: ਪਹਿਲਾਂ ਇਹਨਾਂ ਨੇ ਨਾ ਜੀ ਉਹ ਬੱਚਿਆਂ ਨੂੰ ਕਹਿ ਦਿੱਤਾ ਠੀਕ ਹੈ ਜੀ, ਮੁੜ ਕੇ ਉਹਨਾਂ ਦਾ ਫੰਕਸ਼ਨ ਜਿਹੜਾ ਹੈਗਾ ਆ ਦੂਜੇ ਹਾਲ ਚ ਕਰਵਾ ਦਿੱਤਾ ਜੀ।
0: ਜੀ
1: ਸੱਦੀਆਂ ਇਹ ਅਸੀਂ ਇਸ ਕਰਕੇ, ਉਹਦੇ ਤੇ ਜਿਹੜਾ ਹੈਗਾ ਬੱਚਿਆਂ ਨੇ ਹੰਗਾਮਾ ਕਰ ਦਿੱਤਾ ਵੀ ਤੁਸੀਂ ਇਹਨਾਂ ਨੂੰ, ਜਦ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਇਨਵਾਈਟ ਨਹੀਂ ਕਰਨਾ
0: ਜੀ,
1: ਤੇ ਤੁਸੀਂ ਫਿਰ ਇਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਇਹ ਹੈ ਜੀ ਕਿ ਹਾਂ ਹਿੰਦੂਆਂ ਨੂੰ ਜਿਹੜਾ ਆ ਵੱਧ ਬੱਚੇ ਜੰਮਣੇ ਚਾਹੀਦੇ ਆ ਜੀ, ਕਿਉਂਕਿ ਸਾਡੀ ਗਿਣਤੀ ਘੱਟ ਰਹੀ ਹੈਗੀ ਆ, ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਇਹ ਇਹੋ ਜਿਹੇ ਬੱਚੇ, ਇਹ ਦੇਖੋ ਸਿੱਖਿਆ ਦਾ ਜਿਹੜਾ ਆ ਮੰਦਿਰ ਆ ਉੱਥੇ ਹਰ ਇੱਕ ਬੱਚਾ ਆ ਜੀ, ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਤੇ ਵਿਦਿਆ ਗ੍ਰਹਿਣ ਕਰਨ ਦਾ ਅਧਿਕਾਰ ਆ, ਉੱਥੇ ਇਹੋ ਜਿਹੇ ਜਿਹੜੇ ਆ ਅੱਗ ਲਾਊ ਲਾਣਾ ਜਿਹੜਾ ਆ ਉਹਨਾਂ ਦਾ ਉਹਨਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ
0: ਜੀ।
1: ਵੱਡੀ ਗੱਲ ਇਹ ਹੈਗੀ ਆ ਕਿ ਉੱਥੇ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਵੀ ਬੰਦੇ ਸੀ ਜਿਹੜੇ ਕਿ ਫੈਸਿਲੀਟੇਟ ਕਰ ਰਹੇ ਸੀ ਪ੍ਰੋਫੈਸਰ
0: ਜੀ
1: ਉਹਨਾਂ ਦੇ ਭਾਸ਼ਣ ਨੂੰ
0: ਜੀ।
1: ਇੱਕ ਕਹਿੰਦੇ ਬੱਚੀ ਨੇ ਜਿਹੜਾ ਹੈਗਾ ਆ ਉਹ ਬੜਾ ਹੰਗਾਮਾ ਕੀਤਾ, ਉਹ ਕਹਿੰਦੀ ਤੁਹਾਡੀ ਜਿਹੜੀ ਹੈਗੀ ਜ਼ਮੀਰ ਮਰ ਗਈ ਆ, ਤੁਹਾਡਾ ਨਿੱਜ ਭਰਮ ਹੋ ਗਿਆ ਆ ਜਿਹਦੇ ਕਰਕੇ ਤੁਹਾਨੂੰ ਵੀ ਨੀ ਪਤਾ। ਕਹਿੰਦੀ ਇਹਨਾਂ ਦੀਆਂ ਪੈਂਟਾਂ ਲਿਖਾਓ ਪ੍ਰੋਫੈਸਰਾਂ ਦੀਆਂ, ਦੇਖੋ ਇਹਨਾਂ ਨੇ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਜੀ। ਉਹ ਫਿਰ ਕਮੈਂਟ ਬੜਾ ਹਾਈਲਾਈਟ ਹੋਇਆ ਜੀ, ਉਹ ਕਹਿੰਦੇ ਬੱਚੀ ਹੈ ਵੀ ਕਹਿੰਦੇ ਮਤਲਬ ਬਿਲਕੁਲ ਹਲਕੇ ਜਿਹਾ ਸਰੀਰ, 35 ਕਿਲੋ ਦੀ ਸੀ, ਰਗਾਂ ਚ ਬੋਲਦੀ ਸੀ, ਉਹਨੂੰ ਫਿਰ ਪੁਲਿਸ ਨੇ ਉਹਨੂੰ ਵੀ ਮਤਲਬ ਉਹਨੇ ਵੀ ਬੜਾ ਹੰਗਾਮਾ ਕੀਤਾ ਤੇ ਉਹਨੂੰ ਵੀ ਪੁਲਿਸ ਚਾ ਕੇ ਲਗਾਈ ਜੀ। ਸੋ ਬੱਚਿਆਂ ਨੇ, ਬੱਚਿਆਂ ਦਾ ਪ੍ਰੋਟੈਸਟ ਜਿਹੜਾ ਸੀਗਾ ਜੀ ਉਹ ਬਿਲਕੁਲ ਜਾਇਜ਼ ਸੀਗਾ ਜੀ। ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਦੋਂ, ਮੈਂ ਤਾਂ ਕਹਿੰਦਾ ਹੈਗਾ ਆ ਜੀ ਕਿ ਬੱਚੇ ਜਦ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਆ।
0: ਬਿਲਕੁਲ
1: ਹਾਂਜੀ,
0: ਚਲੋ ਸਰਕਾਰੀ ਯੂਨੀਵਰਸਿਟੀ ਆ ਜਿੱਦਾਂ ਮਰਜ਼ੀ ਹੈ, ਪਰ ਉਹਦੇ ਅੰਦਰ ਅੰਦਰ ਹੀ ਸਾਰਾ ਕੁਝ ਉਹਨਾਂ ਦਾ ਨਿੱਜ ਹੈਗਾ, ਉੱਥੋਂ ਬਾਹਰੋਂ ਇਨਵੋਲਵ ਕਿਉਂ ਹੋਣ ਜੀ। ਬਿਲਕੁਲ ਉਹ ਵੀ ਸਹਿਮਤ ਚੀਜ਼ ਹੋ ਸਕਦੀ ਹੈ।
1: ਬੱਚੇ ਜਿਹੜੇ ਹੈਗੇ ਨਾ ਜੀ, ਬੱਚੇ ਚਾਹੁੰਦੇ ਹੈਗੇ ਆ ਕਿ ਸਾਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ, ਸਾਨੂੰ ਏਦਾਂ ਦੇ ਭਾਸ਼ਣ ਨਫ਼ਰਤ ਦੀ ਭਾਸ਼ਣ ਜਿਹੜੇ ਆ ਜਾਂ ਏਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਆ ਉਹ ਲਿਆ ਕੇ ਨਾ ਸੁਣਾਈਆਂ ਜਾਣ, ਜਿਹੜੀਆਂ ਜਿਨ੍ਹਾਂ ਦਾ ਕੰਮ ਹੀ ਦੇਸ਼ ਦੇ ਵਿੱਚ ਅੱਗ ਲਾਉਣਾ ਹੈ।
0: ਬਿਲਕੁਲ, ਕਿਉਂਕਿ ਉੱਥੇ ਦੇਖੋ ਬਹੁਤ ਸਾਰੇ ਜਿਹੜੇ ਨੇ ਯੂਨੀਅਨਾਂ ਦੇ ਨਾਲ ਬੱਚੇ ਜੁੜੇ ਹੋਏ ਨੇ, ਉਹ ਚਾਹੇ ਤਰਕਸ਼ੀਲ ਹੈਗੇ ਆ, ਚਾਹੇ ਉਹ ਕਮਿਊਨਿਸਟ ਕੁਝ ਜਥੇਬੰਦੀਆਂ ਹੈਗੀਆਂ ਨੇ, ਬਹੁਤ ਸੁਚੇਤ ਨੇ ਜੀ। ਉਹ ਆਪਣਾ ਪੂਰਾ ਉਹ ਆਪਣੇ ਆਪ ਦੇ ਵਿੱਚ ਗੱਲ ਵੀ ਕਰਦੇ ਆ, ਬੜੇ ਵਧੀਆ ਬੁਲਾਰੇ ਵੀ ਨੇ ਆਪਣੇ ਆਪ ਚ ਜੀ।
1: ਦੇਖੋ ਪੋਲਿਟਿਕਸ ਡਿਸਕਸ਼ਨ ਹੁੰਦੀ ਹੈ ਜੀ, ਬਟ ਜਿਹੜਾ ਹੈਗਾ ਆ ਧਾਰਮਿਕ ਤੌਰ ਤੇ ਜਿਹੜਾ ਆ ਲੋਕਾਂ ਨੂੰ ਮਤਲਬ ਇਨਵੈਸਟੀਗੇਟ ਕਰਨਾ ਜਾਂ ਭੜਕਾਉਣਾ ਜੀ, ਉਹ ਇਹ ਚੀਜ਼ਾਂ ਜਿਹੜੀ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹ ਲੋਕ ਜਿਹੜੇ ਹੈਗੇ ਆ ਏਦਾਂ ਦੇ, ਇਹ ਲੋਕ ਜਿੱਥੇ ਜਾਂਦੇ ਹੈਗੇ ਆ ਇਹ ਆਪਣਾ ਛਾਪ ਛੱਡਣ ਦੇ ਮਾਰੇ ਨਾ ਜੀ ਏਦਾਂ ਦੀ ਗੱਲ ਕਰਕੇ ਜ਼ਰੂਰ ਆਉਂਦੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਆ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਵਾਈਡੀ ਕਰਨਾ ਚਾਹੀਦਾ ਇਹਨਾਂ ਨੂੰ ਬੁਲਾਉਣ ਤੋਂ।
0: ਨਾਲੇ ਦੇਖੋ ਜੀ ਐਨ ਯੂ ਦੇ ਵਿੱਚ ਵੀ ਬਥੇਰਾ ਕੁਝ ਦਿੱਲੀ ਦੇ ਵਿੱਚ ਉਸ ਪਹਿਲੇ ਸਮਿਆਂ ਚ ਹੋਇਆ, ਹੁਣ ਇੱਧਰ ਨੂੰ ਪੰਜਾਬ ਵੱਲ ਨੂੰ ਇਹ ਤੁਰ ਪਏ ਨੇ ਨਾ ਇਹ ਚੀਜ਼ਾਂ ਕਰਨ ਨੂੰ।
1: ਸਰ ਉੱਥੇ ਜਿਹੜਾ ਹੈਗਾ ਆ ਦੂਜੇ ਬੰਦੇ

0: ਦਾ ਜਿਹੜਾ ਆ ਉਹ ਉੱਥੇ ਕਮਿਊਨਿਸਟਾਂ ਦਾ ਹੋਲਡ ਸੀਗਾ, ਇੱਧਰ ਹੈਗਾ ਆ ਯੂਨੀਵਰਸਿਟੀਆਂ ਤੇ ਇਹਨਾਂ ਨੇ ਬਣਾਤੀਆਂ ਜਿਹੜੀਆਂ ਆ ਰਾਜਨੀਤੀ ਦੇ ਜਿਹੜੇ ਆ ਸਕੂਲ ਜਿਹੜੇ ਆ ਜੀ ਤੇ ਅਖਾੜੇ ਬਣਾਤੇ ਆ ਜੀ। ਸੋ ਇਸ ਕਰਕੇ ਥੋੜਾ ਅਵਾਇਡ ਕਰਨਾ ਚਾਹੀਦਾ ਜੀ, ਮਿਹਰਬਾਨੀ। ਪਰ ਸਰ ਮੈਨੂੰ ਇਹੀ ਖਬਰ ਸੀ, ਮੈਂ ਕਰਨੀ ਸੀ, ਮੇਰੇ ਦਿਮਾਗ ਚੋਂ ਨਿਕਲ ਗਈ ਸੀ ਸਰ। ਗ੍ਰੇਟਫੁਲ ਸਰ, ਸ਼ੁਕਰੀਆ ਜੀ,
1: ਸ਼ੁਕਰੀਆ, ਸਤਿ ਸ੍ਰੀ ਅਕਾਲ,
0: ਥੈਂਕ ਯੂ ਜੀ।
1: ਲੋ ਦੋਸਤੋ, ਇਹ ਸਰ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸਨ ਤੇ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆ, ਜੋ ਦੁਨੀਆਦਾਰੀ ਦੇ ਹਾਲਾਤ ਹੋਰ ਨੇ, ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ। ਇਰਾਨ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋਣ ਜਾ ਰਹੀ ਹੈ, ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਦਰਮਿਆਨ ਇਰਾਨੀ ਵਫਦ ਜਿਹੜਾ ਇਸਲਾਮਾਬਾਦ ਪਹੁੰਚਿਆ। ਪਾਕਿਸਤਾਨ ਇਰਾਨ ਵਿਚਾਲੇ ਜਿਹੜੀ ਹੈ ਅਹਿਮ ਗੱਲਬਾਤ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ। ਇਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਇਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਸ ਦੇ ਜਿਹੜੇ ਚੀਫ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਾਕਿਸਤਾਨ ਪੁੱਜਿਆ। ਇਹ ਦੌਰਾ ਅਜਿਹੇ ਸਮੇਂ ਦੇ ਵਿਚ ਹੋ ਰਿਹਾ ਜਦੋਂ ਪਾਕਿਸਤਾਨ ਤੇ ਇਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚੇ ਨੇ, ਜਿੱਥੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੁਹਸੀਨ ਨਕਵੀ ਨੇ ਨਿੱਘਾ ਸਵਾਗਤ ਕੀਤਾ ਹੈ। ਨਕਵੀ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਇਹ ਜਿਹੜੇ ਇਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਦੇ ਉੱਤੇ ਆਇਆ। ਆਪਣੇ ਦੌਰੇ ਦੇ ਦੌਰਾਨ ਇਰਾਨੀ ਗ੍ਰਹਿ ਮੰਤਰੀ ਨੇ ਯਾਦਗਾਰ ਏ ਸ਼ੁਹਦਾ ਦਾ ਦੌਰਾ ਕੀਤਾ ਤੇ ਫੈਡਰਲ ਕਾਂਸਟੇਬਲਰੀ ਦੇ ਜਿਹੜੇ ਨੇ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਦੇ ਨਾਲ ਜਿਹੜਾ ਭੇਂਟ ਕੀਤਾ ਹੈ, ਮਾਨ ਸਤਿਕਾਰ ਕੀਤਾ ਹੈ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 ਪੁਆਇੰਟ ਨੇੜੇ ਪਹਾੜੀ ਦੇ ਉੱਤੇ ਸਥਿਤ ਸ਼ਕਰਪੜੀਆ ਪਾਰਕ ਵੀ ਗਏ ਨੇ, ਜਿੱਥੋਂ ਉਨ੍ਹਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਵੀ ਮਾਣਿਆ। ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਦੌਰੇ ਦੇ ਦੌਰਾਨ ਮੇਮੋਨੀ ਪ੍ਰਧਾਨ ਮੰਤਰੀ ਸ਼ਰੀਫ ਤੇ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਅਹਿਮ ਬੈਠਕ ਜਿਹੜਾ ਕਰਨਗੇ। ਕੱਲ ਤੱਕ ਅਗਲੀ ਜਿਹੜੀ ਇਹਦੀ ਅਪਡੇਟ ਆਏਗੀ। ਦੂਸਰੇ ਪਾਸੇ ਇੰਡੂਸ ਵਾਟਰਸ ਟੈਰੇਟਰੀ ਜਿਹੜੀ ਹੈ ਉਹਦੇ ਵਿੱਚ ਪਾਕਿਸਤਾਨ ਨੇ ਸਿੰਧ ਜਲ ਸੰਧੀ ਦੀ ਬਹਾਲੀ ਦੇ ਲਈ ਕੈਨੇਡਾ ਦਾ ਸਮਰਥਨ ਮੰਗ ਲਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧ ਜਲ ਸੰਧੀ ਸਮਝੌਤੇ ਦੀ ਬਹਾਲੀ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ, ਜੋ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਨੇ, ਉਨ੍ਹਾਂ ਨੇ ਇਹ ਗੱਲ ਇੱਥੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ, ਜੋ ਕਿ 2 ਦਿਨਾਂ ਦੌਰੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਨੇ, ਨਾਲ ਇੱਕ ਸਾਂਝੀ ਪ੍ਰੈਸ ਬਰੀਫਿੰਗ ਨੂੰ ਜਿਹੜਾ ਸੰਬੋਧਨ ਕਰਦਿਆਂ ਕਹੀ ਹੈ। ਸਿੰਧ ਜਲ ਸੰਧੀ IWT 1960 ਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇੱਕ ਸਮਝੌਤਾ ਹੈ ਪਾਣੀਆਂ ਦਾ, ਜੋ ਸਿੰਧ ਬੇਸਿਨ ਦੀਆਂ 6 ਨਦੀਆਂ ਦੇ ਪਾਣੀ ਦੀ ਵੰਡ ਨੂੰ ਨਿਯੰਤਰਿਤ ਜਿਹੜਾ ਕਰਦਾ ਹੈ, ਜਿਹਦੇ ਵਿਚ ਪੂਰਬੀ ਨਦੀਆਂ ਭਾਰਤ ਨੂੰ ਤੇ ਪੱਛਮੀ ਨਦੀਆਂ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਨੇ। ਡਾਰ ਨੇ ਸੋਮਵਾਰ ਕੱਲ ਬੀਤੇ ਚ ਦਾਅਵਾ ਕੀਤਾ ਕਿ ਅਪ੍ਰੈਲ 2025 ਦੇ ਵਿਚ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਣ ਦੇ ਐਲਾਨ ਦੇ ਨਾਲ ਭਾਰਤ ਨੇ ਪਹਿਲਾਂ ਹੀ ਅਸਥਿਰ ਸੁਰੱਖਿਆ ਸਥਿਤੀ ਦੇ ਵਿਚ ਇਕ ਨਵਾਂ ਪੜਾਅ ਜਿਹੜਾ ਜੋੜ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਸਿੰਧ ਜਲ ਸੰਧੀ ਦੀ ਭਾਰਤ ਦੇ ਵੱਲੋਂ ਤੁਰੰਤ ਬਹਾਲੀ, ਪਾਣੀ ਦੇ ਹਥਿਆਰੀਕਰਨ ਨੂੰ ਖਤਮ ਕਰਨ ਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸਾਂ ਦੇ ਅਨੁਸਾਰ ਹੀ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਜ਼ਿੰਮੇਵਾਰੀਆਂ ਨੂੰ ਬਣਾਈ ਰੱਖਣ ਦੇ ਲਈ ਕੈਨੇਡਾ ਸਮੇਤ ਆਪਣੇ ਦੋਸਤ ਦੇਸ਼ਾਂ ਦਾ ਸਮਰਥਨ ਜਿਹੜਾ ਨਾਲ ਚਾਹੁੰਦੇ ਹਾਂ। ਇਸੇ ਤਰ੍ਹਾਂ ਇਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਹੋ ਗਈ ਹੈ। ਗਰਾਊਂਡ ਅਟੈਕ ਦਾ ਅਮਰੀਕੀ ਸੀਕਰਟ ਪਲਾਨ ਜਿਹੜਾ ਆਊਟ ਕੀਤਾ ਹੈ, ਤਬਾਹੀ ਜਿਹੜੀ ਮੱਚ ਸਕਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿਚਕਾਰ ਇੱਕ ਕਥਿਤ ਗ੍ਰਾਫਿਕ ਨਕਸ਼ਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਇਸ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਇਰਾਨ ਦੇ ਵਿਰੁੱਧ ਇੱਕ ਸੰਭਾਵੀ ਜ਼ਮੀਨੀ ਕਾਰਵਾਈ ਬੂਟਸ ਔਨ ਦੀ ਗਰਾਊਂਡ ਦੀ ਤਿਆਰੀ ਕਰ ਰਿਹਾ। ਹਾਲਾਂਕਿ ਇਸ ਨਕਸ਼ੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ, ਨਾ ਹੀ ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੇ ਅਜਿਹੇ ਕਿਸੇ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਜਾ ਰਹੇ ਜਿਹੜੇ ਇੱਕ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਇਰਾਨ ਦੇ ਪੱਛਮੀ ਤੇ ਦੱਖਣੀ ਤੱਟਵਰਤੀ ਖੇਤਰਾਂ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਇਹ ਜਿਹੜਾ ਹੈ ਖੁਜ਼ੇਸਤਾਨ, ਬੁਸ਼ਹਿਰ, ਬੰਦਰ ਅਬਾਸ, ਹੋਰਮੋ ਜ਼ਗਨ ਅਤੇ ਖਰਗ ਟਾਪੂ ਵਰਗੇ ਰਣਨੀਤਿਕ ਖੇਤਰਾਂ ਨੂੰ ਸੰਭਾਵੀ ਫੌਜੀ ਟੀਚਿਆਂ ਦੇ ਵਜੋਂ ਸੂਚੀਬੱਧ ਕਰਦਾ ਹੈ ਤੇ ਦਾਅਵੇ ਦੇ ਅਨੁਸਾਰ ਹੀ ਅਮਰੀਕੀ ਜਲ ਸੈਨਾ ਖਾੜੀ ਖੇਤਰ ਦੇ ਵਿਚ ਆਪਣੇ ਜੰਗੀ ਜਹਾਜ਼ਾਂ ਤੇ ਸਹਿਯੋਗੀ ਫੌਜਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੀ ਹੈ। ਨਕਸ਼ੇ ਦੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮਰਾਤ, UAE, ਕਤਰ, ਬਹਿਰੀਨ ਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਦੀਆਂ ਫੌਜਾਂ ਅਮਰੀਕਾ ਦੀ ਮਦਦ ਕਰ ਸਕਦੀਆਂ ਨੇ। ਇਨ੍ਹਾਂ ਦੇ ਵਿੱਚੋਂ ਕਿਸੇ ਵੀ ਦੇਸ਼ ਨੇ ਅਜੇ ਤੱਕ ਅਧਿਕਾਰਤ ਤੌਰ ਦੇ ਉੱਤੇ ਇਰਾਨ ਵਿਰੁੱਧ ਸੰਭਾਵੀ ਜ਼ਮੀਨੀ ਕਾਰਵਾਈ ਦੇ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਦੇ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਰਾਨ ਦੇ ਉੱਤੇ ਸੰਭਾਵੀ ਜ਼ਮੀਨੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਸੀ ਕਿ ਹੋਰ ਲੋਕ ਇਹ ਕਰਨਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤੇਜ਼ ਹੋ ਗਈ ਤੇ ਟਰੰਪ ਕਿਹੜੇ ਹੋਰ ਲੋਕਾਂ ਦਾ ਜ਼ਿਕਰ ਕਰ ਰਹੇ ਸਨ। ਵਾਇਰਲ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਰਾਕੀ ਸਰਹੱਦ ਤੋਂ ਕੰਮ ਕਰ ਰਹੇ ਕੁਰਦਿਸ਼ ਲੜਾਕੇ ਉੱਤਰੀ ਇਰਾਨ ਦੇ ਵੱਲ ਵਧ ਰਹੇ ਹੋ ਸਕਦੇ ਨੇ। ਦੂਸਰੇ ਪਾਸੇ ਕੈਨੇਡਾ ਸਰਕਾਰ ਵੱਲੋਂ ਇਬੋਲਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਰੋਕ ਲਾਤੀ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਿਛਲੇ 21 ਦਿਨ ਦੇ ਦੌਰਾਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਲਕ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਹ ਹੁਕਮ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਸ ਅਤੇ ਪ੍ਰਾਈਵੇਟ ਏਅਰ ਕੈਰੀਅਰਸ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਕਾਂਗੋ ਦੇ ਨਾਲ ਸੰਬੰਧਿਤ ਕਿਸੇ ਮੁਸਾਫਰ ਨੂੰ ਜਹਾਜ਼ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਸਾਡੀ ਤਰਜੀਹ ਹੈ। ਇਸ ਦੇ ਮੱਦੇਨਜ਼ਰ ਇਬੋਲਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਫਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇਗਾ। ਮਈ ਦੇ ਵਿੱਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਇਬੋਲਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਦੇ ਲਈ ਸੈਲਫ ਆਈਸੋਲੇਟ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਵਾਰ ਦਾਖਲਾ ਹੀ ਰੋਕ ਦਿੱਤਾ ਗਿਆ। ਪਬਲਿਕ ਹੈਲਥ ਏਜੰਸੀ ਦੇ ਇਸ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਦੇ ਵਿੱਚ ਇਬੋਲਾ ਵਾਇਰਸ ਦਾ ਖਤਰਾ ਬੇਹੱਦ ਘੱਟ ਹੈ, ਪਰ ਕੌਮਾਂਤਰੀ ਆਵਾਜਾਈ ਦੇ ਨਾਲ ਸੰਬੰਧਿਤ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੇ ਵਿੱਚ ਤੀਜੀ ਵਾਰ ਇਬੋਲਾ ਵਾਇਰਸ ਇੰਨੇ ਵੱਡੇ ਪੱਧਰ ਦੇ ਉੱਤੇ ਖਤਰਾ ਪੈਦਾ ਕਰ ਰਿਹਾ ਜਿਸਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਇਬੋਲਾ 828 ਮੌਤਾਂ ਦਾ ਕਾਰਨ ਬਣ ਚੁੱਕਿਆ, ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1330 ਤੋਂ ਟੱਪਣ ਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਂਗੋ ਦੇ ਵਿੱਚ ਇਸ ਵਾਰ 80% ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸਨ। ਅਫਰੀਕਾ ਮਹਾਂਦੀਪ ਦੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਨੇ ਜਿੱਥੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨੇ। ਦੂਸਰੇ ਪਾਸੇ ਜਿਹੜਾ ਚੀਨ ਜਿਹੜਾ ਆਪਣੇ ਪੈਰ ਫਸਾਰ ਰਿਹਾ ਕਿਰਗਿਜ਼ਸਤਾਨ ਦੇ ਵਿੱਚ, ਕਿਰਗਿਜ਼ਸਤਾਨ ਜਿਹੜਾ ਚੀਨ ਦਾ ਵੱਧਦਾ ਦਬਦਬਾ ਉਹਦੇ ਵਿੱਚ ਹੈ, ਦੇਸ਼ ਦੀ ਪ੍ਰਭੂ ਸੱਤਾ ਨੂੰ ਲੈ ਕੇ ਚਿੰਤਾ ਵਧੀ ਹੈ। ਮੱਧ ਏਸ਼ੀਆਈ ਦੇਸ਼ ਹੈ ਕਿਰਗਿਜ਼ਸਤਾਨ ਦੇ ਵਿੱਚ ਚੀਨ ਦਾ ਵੱਧਦਾ ਪ੍ਰਭਾਵ ਉਥੋਂ ਦੇ ਸਥਾਨਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2026 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਕਿਰਗਿਜ਼ਸਤਾਨ ਦੁਆਰਾ ਜਾਰੀ ਕੀਤੇ ਗਏ ਲਗਭਗ 61,000 ਕੰਮ ਕਾਜੀ ਵੀਜ਼ਿਆਂ ਦੇ ਵਿੱਚੋਂ 60% ਜਿਹੜੇ ਨੇ ਸਿਰਫ ਚੀਨੀ ਨਾਗਰਿਕਾਂ ਨੂੰ ਦਿੱਤੇ ਗਏ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਕਿਰਗਿਜ਼ਸਤਾਨ ਦੇ ਵਿੱਚ ਲਗਭਗ 7,000 ਚੀਨੀ ਕੰਪਨੀਆਂ ਤੇ ਸੰਸਥਾਵਾਂ ਰਜਿਸਟਰਡ ਹੋਈਆਂ ਨੇ। ਚੀਨੀ ਕੰਪਨੀਆਂ ਦੇਸ਼ ਦੇ ਵੱਡੇ ਬੁਨਿਆਦੀ ਢਾਂਚੇ, ਮਾਈਨਿੰਗ ਅਤੇ ਊਰਜਾ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਕੋਲ ਰਾਜ ਦੀ ਜਿਹੜੀ ਹੈ ਜ਼ਮੀਨ 49 ਸਾਲਾਂ ਦੀ ਲੀਜ਼ ਦੇ ਉੱਤੇ ਹੈ। ਇਸ ਤੋਂ ਇਲਾਵਾ ਚੀਨ ਕਿਰਗਿਜ਼ਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਦੇਸ਼ ਦੇ 8.9 ਅਰਬ ਡਾਲਰ ਦੇ ਕੁੱਲ ਜਿਹੜਾ ਵਿਦੇਸ਼ੀ ਕਰਜ਼ੇ ਦੇ ਵਿੱਚੋਂ 1.6 ਅਰਬ ਡਾਲਰ ਲਗਭਗ 28% ਇਕੱਲੇ ਚੀਨ ਦੇ ਐਕਸਪੋਰਟ ਇੰਪੋਰਟ ਦੇ ਜਿਹੜਾ ਬੈਂਕ ਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਜਾਇਦਾਦ ਮਾਰਕੀਟ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿੱਚ ਚੀਨੀ ਨਿਵੇਸ਼ਕ ਜਿਹੜੇ ਨੇ ਆਪਣੀਆਂ ਘਰ ਜਾਂ ਜ਼ਮੀਨਾਂ ਵੇਚ ਰਹੇ ਨੇ। ਆਸਟ੍ਰੇਲੀਆ ਦੀ ਰਿਹਾਇਸ਼ੀ ਜਾਇਦਾਦ ਮਾਰਕੀਟ ਦੇ ਵਿੱਚ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ। ਰਿਪੋਰਟ ਦੇ ਮੁਤਾਬਕ ਕਈ ਵਿਦੇਸ਼ੀ ਚੀਨੀ ਨਿਵੇਸ਼ਕ ਜਿਹੜੇ ਨੇ ਨਿਵੇਸ਼ਕ ਆਪਣੇ ਘਰ ਅਤੇ ਨਿਵੇਸ਼ ਵਾਲੀਆਂ ਜਾਇਦਾਦਾਂ ਵੱਡੀ ਗਿਣਤੀ ਚ ਵੇਚ ਰਹੇ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਮੁੱਖ ਕਾਰਨ ਚੀਨ ਦੀ ਕਮਜ਼ੋਰ ਅਰਥ ਵਿਵਸਥਾ, ਪੂੰਜੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼, ਬਦਲ ਦੇ ਨਿਵੇਸ਼ੀ ਹਾਲਾਤਾਂ ਤੇ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਖਰੀਦਦਾਰਾਂ ਦੇ ਲਈ ਸਖ਼ਤ ਹੁੰਦੇ ਨਿਯਮ ਦੱਸੇ ਜਾ ਰਹੇ ਹੈ। ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਚੀਨੀ ਨਿਵੇਸ਼ਕ ਕਈ ਸਾਲਾਂ ਤੱਕ ਆਸਟ੍ਰੇਲੀਆਈ ਰਿਹਾਇਸ਼ੀ ਜਾਇਦਾਦ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਰਹੇ ਨੇ। ਦੇਸ਼ ਭਰ ਦੇ ਵਿੱਚ ਘਰਾਂ ਦੀ ਔਸਤ ਕੀਮਤ ਅਜੇ ਵੀ ਕਰੀਬ 10 ਲੱਖ ਆਸਟ੍ਰੇਲੀਆਈ ਡਾਲਰ ਹੈ। ਇਸ ਦੇ ਲਈ ਵੱਧ ਵਿਕਰੀ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਸਪਲਾਈ ਵੱਧ ਸਕਦੀ ਹੈ। ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਅਚਾਨਕ ਨਹੀਂ ਡਿੱਗਣਗੀਆਂ। ਆਬਾਦੀ ਵਾਧਾ, ਪ੍ਰਵਾਸ ਅਤੇ ਰਿਹਾਇਸ਼ ਦੀ ਘਾਟ ਦੇ ਕਾਰਨ ਮੰਗ ਅਜੇ ਵੀ ਮਜ਼ਬੂਤ ਹੈ। ਫਿਰ ਵੀ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਦੇ ਕੁਝ ਇਲਾਕਿਆਂ ਦੇ ਵਿੱਚ ਖਰੀਦਦਾਰਾਂ ਨੂੰ ਵੱਧ ਚੋਣਾਂ ਅਤੇ ਕੀਮਤਾਂ ਦੇ ਉੱਤੇ ਕੁਝ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮਾਮਲਾ ਨਿਵੇਸ਼ਕਾਂ ਅਤੇ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਖਾਸ ਦਿਲਚਸਪੀ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਹਾਂ। ਕੈਨੇਡਾ ਪੰਜਾਬੀ ਅਰੈਸਟ ਹੋਏ ਹੈ। ਮਾਰਕਮ ਦੇ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ ਚਾਰ ਪੰਜਾਬੀ ਗ੍ਰਿਫ਼ਤਾਰ ਕੀਤੇ ਹੈ, ਇੱਕ ਫਰਾਰ ਹੋਇਆ। ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਕਮ ਦੇ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਜਿਹੜੇ ਨੇ ਟੂਲ ਜਿਹੜੇ ਨੇ ਸੰਦ ਪਾਵਰ ਟੂਲਸ ਚੋਰੀ ਕਰਨ ਦੇ ਦੋਸ਼ ਹੇਠ ਯਾਰਕ ਰੀਜਨਲ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਾਪਰੀ ਹੈ। ਫੇਰਬਰਨ ਡਰਾਈਵ ਅਤੇ ਹਾਈਵੇ 7 ਨੇੜੇ ਸਥਿਤ ਜਿਹੜਾ ਇੱਕ ਰਿਟੇਲ ਸਟੋਰ ਦੇ ਵਿੱਚ ਸਟੋਰ ਦੇ ਲੋਸ ਪ੍ਰੀਵੈਂਸ਼ਨ ਅਮਲੇ ਨੇ ਜਿਹੜਾ 5 ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਦੇ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਹੋਇਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਦੇ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਵਾਹਨ ਜਿਹੜਾ ਪੁਲਿਸ ਦੀ ਗੱਡੀ ਦੇ ਨਾਲ ਟਕਰਾ ਦਿੱਤਾ। ਇਸ ਦੇ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗ ਪਏ ਤੇ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ ਪੰਜਵਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਚਾਰੇ ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਉੱਤੇ ਚੱਲ ਰਹੇ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਮੋਹਿਤ ਸ਼ਰਮਾ 36 ਸਾਲਾਂ, ਜਿਸਦਾ ਕੋਈ ਪੱਕਾ ਪਤਾ ਦਰਜ ਨਹੀਂ ਹੈ, ਮਨਪ੍ਰੀਤ ਸਿੰਘ 30 ਸਾਲਾਂ ਬਰੈਂਪਟਨ, ਵਿਸ਼ਵਜੀਤ ਸਿੰਘ 22 ਸਾਲਾਂ ਮਿਸੀ ਸਾਗਾ ਤੇ ਸੁਖਜਿੰਦਰ ਰੱਖੜਾ 43 ਸਾਲਾਂ ਕਿਚਨਰ ਸ਼ਾਮਲ ਨੇ। ਪੁਲਿਸ ਦੇ ਅਨੁਸਾਰ ਮੋਹਿਤ ਸ਼ਰਮਾ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਜਿਹੜੇ ਨੇ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ। ਮਨਪ੍ਰੀਤ ਸਿੰਘ ਦੇ ਉੱਤੇ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਮਲਾ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ। ਇਸ ਤਰ੍ਹਾਂ ਵਿਸ਼ਵਜੀਤ ਸਿੰਘ ਦੇ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਤੇ ਰਿਹਾਈ ਦੇ ਉੱਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ, ਜਦਕਿ ਸੁਖਜਿੰਦਰ ਰੱਖੜਾ ਤੇ $5,000 ਤੋਂ ਵੱਧ ਦੀ ਚੋਰੀ ਤੇ ਹੋਰ ਸਮਾਨ ਰੱਖਣ ਦਾ ਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਤੇ ਯਾਰਕ ਰੀਜਨਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਫਰਾਰ 5ਵੇਂ ਮੁਲਜ਼ਮ ਦੀ ਭਾਲ ਕੀਤੀ ਜਿਹੜੀ ਹੈ ਜਾ ਰਹੀ ਹੈ। ਨਾ ਚਮਕਾ ਦਿੱਤਾ ਜੀ ਫਿਰ ਤੇ ਸਾਡੇ ਵਾਲੇ ਕਹਿੰਦੇ ਪਿੱਛੇ ਕਾਹਤੋਂ ਰਹਿ ਜਾਈਏ, ਹਰ ਪਾਸੇ ਹੀ ਅਸੀਂ ਧੁੰਮਾਂ ਪਾਵਾਂਗੇ। ਤੇ ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰਾਈਵੇਟ ਸਕੂਲ ਪੰਜਾਬ ਸਰਕਾਰ ਦੇ ਫੀਸ ਕੈਂਪ ਆਰਡੀਨੈਂਸ ਵਿਰੁੱਧ ਲਾਮਬੰਦੀ ਹੋਏ ਨੇ ਤੇ ਹਾਈਕੋਰਟ ਜਾਣ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਗੌਰਮੈਂਟ ਦੇ ਵੱਲੋਂ ਕੀਤਾ ਗਿਆ, ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਦਿੱਤਾ ਹੈ ਜਿਹਦੇ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ। ਸਕੂਲਾਂ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਕੀਤੀ ਗਈ ਜਿਹੜੀ ਹੈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਹੈ ਕਿ ਇਸ ਕਦਮ ਦੇ ਨਾਲ ਸਕੂਲਾਂ ਤੇ ਸਿੱਖਿਆ ਖੇਤਰ ਦੀ ਵਿੱਤੀ ਵਿਵਹਾਰਕਤਾ ਜਿਹੜੀ ਹੈ ਉਹਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਜਿਹੜਾ ਉਹਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਤੇ ਰਿਕਗਨਾਈਜ਼ਡ ਅਫੀਲੇਟਿਡ ਜਿਹੜੇ ਨੇ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਾਪਿਆਂ, ਸਿੱਖਿਆ ਸ਼ਾਸਤਰੀਆਂ ਤੇ ਵਿੱਤੀ ਮਾਹਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ। ਉਨ੍ਹਾਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਕਾਨੂੰਨੀ ਰਾਹਤ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਗੇ। ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ, ਸਰਕਾਰ ਨੂੰ ਸਕੂਲਾਂ ਦੀ ਵਿੱਤੀ ਸਥਿਰਤਾ, ਅਧਿਆਪਕਾਂ ਦੇ ਲਈ ਉਚਿਤ ਤਨਖਾਹਾਂ ਤੇ ਵਿਦਿਆਰਥੀਆਂ ਦੇ ਲਈ ਮਿਆਰੀ ਸਿੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਤੁਲਿਤ ਅਤੇ ਪਾਰਦਰਸ਼ੀ ਫੀਸ ਰੈਗੂਲੇਸ਼ਨ ਨੀਤੀ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਪਿਛਲੀ ਨੀਤੀ ਦੇ ਆਧਾਰ ਦੇ ਉੱਤੇ ਵਿੱਤੀ ਵਚਨਬੱਧਤਾਵਾਂ ਕੀਤੀਆਂ ਸਨ, ਜੋ ਪ੍ਰਤੀ ਸਾਲ 8 ਫੀਸਦੀ ਤੱਕ ਫੀਸ ਸੋਧ ਦੀ ਆਗਿਆ ਦਿੰਦੀ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮਾਂ, ਡਿਜੀਟਲ ਸਿੱਖਿਆ, ਸੁਰੱਖਿਆ ਉਪਾਵਾਂ ਤੇ ਖੇਡ ਸੁਵਿਧਾਵਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਤੇ ਪਿਛਲੇ ਸਮੇਂ ਦੀਆਂ ਫੀਸਾਂ ਰਿਫੰਡ ਕਰਨ ਦੇ ਨਾਲ ਉਨ੍ਹਾਂ ਦੇ ਉੱਤੇ ਭਾਰੀ ਵਿੱਤੀ ਜਿਹੜਾ ਬੋਝ ਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਨੁਕਸਾਨ ਤੋਂ ਉਭਰ ਰਹੇ ਨੇ ਤੇ ਕੰਮਕਾਜ ਨੂੰ ਜਾਰੀ ਰੱਖਣ ਦੇ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ ਤੇ ਭਾਈ ਤੁਸੀਂ ਆਪਣੇ ਨਹੀਂ ਕਰ ਸਕਦੇ ਤੇ ਆਪਣੀਆਂ ਸਹੂਲਤਾਂ ਘਟਾਓ ਤਾਂ ਹੀ ਬੱਚੇ ਫਿਰ ਸਰਕਾਰੀ ਸਕੂਲਾਂ 'ਚ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਦੇ ਉੱਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ ਤੇ ਇੱਕ ਭਾਈ ਚਾਹੀਦਾ ਤਾਂ ਬੈਰੀਅਰ ਤਾਂ ਚਾਹੀਦਾ ਹੀ ਹੈ। ਇਹਦਾ ਮਤਲਬ ਕਿ ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਇੱਕ ਖੁੱਲੇ ਤੌਰ ਦੇ ਉੱਤੇ ਬੱਚਿਆਂ ਤੋਂ ਫੀਸਾਂ ਵਸੂਲ ਕਰਕੇ ਵੱਡੇ ਪੱਧਰ ਦੇ ਉੱਤੇ। ਉਪਲਬਧ ਅੰਕੜਿਆਂ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.67 ਮਿਲੀਅਨ ਵਿਦਿਆਰਥੀਆਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਭਗ 3.06 ਮਿਲੀਅਨ ਜਾਣੀ ਕਿ 30.5 ਲੱਖ ਵਿਦਿਆਰਥੀ ਪੜ੍ਹਦੇ ਆ, ਜਦੋਂ ਕਿ ਪ੍ਰਾਈਵੇਟ ਖੇਤਰ ਲਗਭਗ 1.46 ਲੱਖ ਅਧਿਆਪਕਾਂ ਨੂੰ ਰੋਜ਼ਗਾਰ ਦਿੰਦਾ। ਉਨ੍ਹਾਂ ਸਵਾਲ ਕੀਤਾ ਹੈ ਕਿ ਜੇ ਪ੍ਰਾਈਵੇਟ ਸਕੂਲਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਕੀ ਸਰਕਾਰ ਦੇ ਕੋਲ 3 ਮਿਲੀਅਨ ਤੋਂ ਵੱਧ ਵਾਧੂ ਵਿਦਿਆਰਥੀਆਂ ਨੂੰ ਅਕੋਮੋਡੇਟ ਕਰਨ ਅਤੇ ਲਗਭਗ 1.5 ਲੱਖ ਅਧਿਆਪਕਾਂ ਨੂੰ ਭਰਤੀ ਕਰਨ ਦੀ ਸਮਰੱਥਾ ਹੈ? ਉਹ ਭਾਈ ਤੁਹਾਡੀ ਕਾਹਦੀ ਸਿਰਦਰਦੀ ਹੈ, ਆਪੇ ਹੀ ਸਰਕਾਰ ਕਰੇਗੀ। ਬੁਲਾਰਿਆਂ ਨੇ ਸਰਕਾਰੀ ਸਕੂਲ ਪ੍ਰਣਾਲੀ ਦੇ ਵਿੱਚ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ, ਜਿਸ ਦੇ ਵਿੱਚ ਸਿੰਗਲ ਟੀਚਰ ਸਕੂਲ, ਹਜ਼ਾਰਾਂ ਸਕੂਲਾਂ ਦੇ ਵਿੱਚ ਇੰਟਰਨੈੱਟ ਕਨੈਕਟੀਵਿਟੀ ਦੀ ਘਾਟ ਅਤੇ ਖਾਲੀ ਅਧਿਆਪਕਾਂ ਪੋਸਟ ਸ਼ਾਮਲ ਨੇ ਤੇ ਕਿਹਾ ਕਿ ਜਨਤਕ ਸਿੱਖਿਆ ਪ੍ਰਣਾਲੀ ਦੇ ਉੱਤੇ ਵਾਧੂ ਦਬਾਅ ਲੋੜੀਂਦਾ ਨਹੀਂ ਹੋਵੇਗਾ। ਐਸੋਸੀਏਸ਼ਨਾਂ ਨੇ ਅੱਗੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਸੰਚਾਲਨ ਖਰਚਿਆਂ, ਜਿਨ੍ਹਾਂ ਦੇ ਵਿੱਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਪਿਛਲੇ 3 ਸਾਲਾਂ ਦੇ ਵਿੱਚ ਖਰਚਿਆਂ ਨੂੰ ਕਾਫ਼ੀ ਵਧਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਤੇ ਸਟਾਫ ਦੀਆਂ ਤਨਖਾਹਾਂ ਸਕੂਲ ਦੇ ਖਰਚਿਆਂ ਦਾ ਵੱਡਾ ਹਿੱਸਾ ਬਣਦੀਆਂ ਨੇ। ਇਸ ਦੇ ਲਈ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਤ ਕਰਨ ਦੇ ਨਾਲ ਤਨਖਾਹ ਸੋਧਾਂ ਤੇ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਤੇ ਉਨ੍ਹਾਂ ਕਿਹਾ ਕਿ ਅੱਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰੇ। ਲਓ ਜੀ, ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ 5% ਦੇ ਉੱਤੇ ਸਮਝੌਤਾ ਤੇ ਹੁਣ ਕਰਾਂਗੇ ਗੱਲਬਾਤ ਅਗਲੀ, ਆਪਾਂ ਜਾ ਕੇ ਹਾਈਕੋਰਟ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਤੇ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਜ਼ਿੰਦਗੀ ਦੇ ਨਾਲ ਜੁੜੀਆਂ ਸੁਣਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਂਦੇ ਹਾਂ, ਬਹੁਤ ਹੀ ਛੋਟਾ ਤੇ ਬਸ 1.5 ਮਿੰਟ ਦਾ ਬ੍ਰੇਕ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਜਿਹੜੀਆਂ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ ਨਾਲ ਨਾਲ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਆਪਣੇ ਸਕੂਲ ਪ੍ਰਾਈਵੇਟ ਸਕੂਲ ਨੇ ਤਾਂ ਕਹਿੰਦੇ ਨੇ ਪੇਰੈਂਟਸ ਨੂੰ ਠੱਗਣੇ ਉੱਤੇ ਜ਼ੋਰ ਦਿੱਤਾ ਹੋਇਆ ਜੀ ਤੇ ਮੁੱਖ ਮੰਤਰੀ ਦੇ 5% ਵਾਲੇ ਕਾਨੂੰਨ ਨੂੰ ਸਕੂਲਾਂ ਨੇ ਚੈਲੰਜ ਕਰ ਦਿੱਤਾ ਹੈ। ਇਹ ਹਾਲ ਹੈ, ਮੁੱਖ ਮੰਤਰੀ ਦੇ ਕੋਲੋਂ ਇੱਕ ਕਾਨੂੰਨ ਵੀ ਸਖ਼ਤੀ ਦੇ ਨਾਲ ਲਾਗੂ ਨਹੀਂ ਹੋ ਸਕਦਾ ਜੀ। ਤੇ ਅੱਗੇ ਕਹਿੰਦੇ ਨੇ ਆਪਣੇ ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ ਜੀ। ਈਰਜਿੰਦਰ ਜੀ, ਰਾਜੀ ਗੁਰੀ ਜੀ, ਮਾਨ ਜੀ ਗ੍ਰੇਟ ਕਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨੇ ਉੱਤੇ ਸੈਂਟਰ ਦਾ ਜ਼ੋਰ ਲੱਗਾ ਹੋਇਆ ਜੀ। ਕਹਿੰਦੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਦੋਸਤਾਂ ਦੇ। ਗੁਰੀਮਾਨ ਜੀ ਕਹਿੰਦੇ ਸੁਣਨੇ ਦੇ ਵਿੱਚ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੁਝ ਗ੍ਰਾਂਟ ਪੰਜਾਬ ਸਰਕਾਰ ਦਿੰਦਾ ਸੀ, ਕੁਝ ਸੈਂਟਰ ਸਰਕਾਰ, ਪਰ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿੱਚ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਪਰ ਸੈਂਟਰ ਦੇ ਰਿਹਾ, ਜਿਸ ਕਾਰਨ ਜਿਹੜਾ ਯੂਨੀਵਰਸਿਟੀ ਸੈਂਟਰ ਧੱਕਾ ਕਰਦਾ ਹੈ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਭਾਜੀ ਉਸ ਬੱਚੀ ਨੂੰ ਦਾਦ ਦੇਣੀ ਚਾਹੀਦੀ ਹੈ, ਬਹੁਤ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਜੀ, ਉਸਨੇ ਮੁਰਦਾਬਾਦ ਦੇ ਨਾਰੇ ਵੀ ਕਹਿੰਦੇ ਲਾਏ ਜੀ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਆਪਾਂ ਗੁੱਸੇ ਦੀ, ਗੁੱਸਾ ਤੇ ਮਨੁੱਖੀ ਜੀਵਨ, ਇਹਦੀ ਬਾਤ ਪਾਉਂਦੇ ਹਾਂ। ਗੁਰ ਦੀਪ ਸਿੰਘ ਸੰਧੂ ਉਹਨਾਂ ਦੀ ਕਲਮ ਦੇ ਵਿੱਚੋਂ ਗੱਲਬਾਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ ਜੇ ਸਮਾਂ ਇਜਾਜ਼ਤ ਦਵਾਏਗਾ ਤੇ ਮੱਛਰਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਥੋੜੀ ਜੀ ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜੀ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਗੱਲਾਂ ਬਾਤਾਂ ਕਰਦੇ ਹਾਂ ਹੋਰ ਆਪਾਂ 20-25 ਮਿੰਟ ਲਾਉਂਦੇ ਹਾਂ ਤੇ ਤੁਹਾਡਾ ਵੀ ਸਵਾਗਤ ਹੈ ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44976 19 ਵਾਰ ਸਟੂਡੀਓ ਦਾ ਨੰਬਰ ਹੈ ਜੀ ਲਓ ਮਿਲਦੇ ਹਾਂ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਦੋਸਤੋ ਤੁਹਾਨੂੰ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਸੁਣਾਉਂਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ ਗੁੱਸਾ ਤੇ ਮਨੁੱਖੀ ਜੀਵਨ ਇਹਦੀ ਅਹਿਮੀਅਤ ਸਾਡੇ ਜੀਵਨ ਦੇ ਵਿੱਚ ਕੀ ਹੈ ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਗੁਰਦੀਪ ਜੀ ਲਿਖਦੇ ਆ ਕਿ ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਫਰੀਦਾ ਬੁਰੇ ਦਾ ਭਲਾ ਕਰੀ ਗੁੱਸਾ ਮਨ ਨਾ ਹੰਡਾਏ ਗੁੱਸਾ ਭਾਵ ਕ੍ਰੋਧ ਪੰਜ ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਪ੍ਰਵਿਰਤੀ ਹੈ ਇਹਨਾਂ ਪੰਜ ਮੂਲ ਪ੍ਰਵਿਰਤੀਆਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਮਾਨਵੀ ਸ਼ਖਸੀਅਤ ਦੇ ਪੰਜ ਵਿਕਾਰ ਵੀ ਜਿਹੜਾ ਮੰਨਿਆ ਜਾਂਦਾ ਹੈ ਗੁੱਸਾ ਜਿਹੜਾ ਮਨੁੱਖ ਜੀਵਨ ਦੀਆਂ ਇਹਨਾਂ ਮੂਲ ਪ੍ਰਵਿਰਤੀਆਂ ਦੇ ਵਿੱਚੋਂ ਹੀ ਇੱਕ ਕੁਦਰਤੀ ਤੇ ਆਮ ਜਿਹੜਾ ਪ੍ਰਵਿਰਤੀ ਹੈ ਇਹਨਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ ਸਾਡੇ ਨਾਲ ਸਾਨੂੰ ਅਨਿਆਂ ਜਾਂ ਫਿਰ ਬੇਇਨਸਾਫ਼ੀ ਇਨਸਾਫ਼ੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ਼ ਜਿਹੜਾ ਵਾਪਰਦਾ ਹੈ ਗੁੱਸੇ ਦੀ ਭਾਵਨਾ ਪੈਦਾ ਹੋਣ ਦੇ ਨਾਲ ਮਨੁੱਖੀ ਮਨ ਦੇ ਅੰਦਰ ਬੇਚੈਨੀ ਚਿੜਚਿੜਾਪਨ ਮਹਿਸੂਸ ਹੋਣ ਲੱਗ ਪੈਂਦਾ ਹੈ ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਜਿਹੜਾ ਉਹਦੇ ਉੱਤੇ ਹੁੰਦਾ ਹੈ ਵੈਸੇ ਮੈਂ ਇੱਦਾਂ ਦੇ ਆਰਟੀਕਲ ਇੱਕ ਦੋ ਵਾਰੀ ਪਹਿਲਾਂ ਮੈਂ ਪੜ੍ਹ ਰਿਹਾ ਸੀ ਇਹਨਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਜਿਵੇਂ ਕਿ 7 ਤੋਂ 14 ਸੈਕਿੰਡ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੁੱਸੇ ਨੂੰ ਜਦੋਂ ਮਨੋਵਿਗਿਆਨ ਨੂੰ ਪੜ੍ਹਦੇ ਆ ਜੇ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਆਉਣ ਵਾਲੇ 7 ਤੋਂ 14 ਘੰਟੇ ਜਾਂ 12 ਤੋਂ 24 ਘੰਟੇ ਜਿਹੜੇ ਨੇ ਬਰਬਾਦ ਹੋਣ ਤੋਂ ਜਿਹੜੇ ਨੇ ਟਾਲ ਸਕਦੇ ਹੋ ਉਹਨੂੰ ਨੁਕਸਾਨ ਆਪਣਾ ਬਚਾ ਸਕਦੇ ਹੋ ਮਾਨਸਿਕ ਸਥਿਤੀ ਵੀ ਆਲਾ ਦੁਆਲਾ ਵੀ ਪਰਿਵਾਰਕ ਰਿਸ਼ਤੇ ਵੀ ਦੋਸਤ ਰਿਸ਼ਤੇ ਵੀ ਹੋਰ ਸਾਰੀਆਂ ਚੀਜ਼ਾਂ ਗੱਲ ਕਰ ਲਈਏ ਕਿਉਂਕਿ ਹਰ ਵੇਲੇ ਚਿੜਚਿੜਾਪਨ ਜਾਂ ਹਰ ਵੇਲੇ ਅੰਦਰ ਕੁਝ ਨਾ ਕੁਝ ਫਿਰ ਬਲਦਾ ਰਹਿੰਦਾ ਹੈ ਅਤੇ ਉਹਨੂੰ ਜੇ ਕੰਟਰੋਲ ਕਰਨਾ 7 ਤੋਂ 14 ਘੰਟੇ ਬਹੁਤ ਨੇ ਜੇ ਇਹਦੇ ਵਿੱਚ ਕੰਟਰੋਲ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਆਪਣੇ ਸਮੇਂ ਦੇ ਜਿਹੜੇ ਨੇ 12 ਤੋਂ 24 ਘੰਟੇ ਬਚਾ ਸਕਦੇ ਹੋ ਇੰਨਾ ਉਹਨੂੰ ਰਿਕਵਰ ਕਰਨ ਦੇ ਲਈ ਸਮਾਂ ਲੱਗ ਜਾਂਦਾ ਹੈ ਇਹਨਾਂ 14 ਸੈਕਿੰਡਾਂ ਦੇ ਵਿੱਚ ਵਾਪਰੀ ਹੋਈ ਘਟਨਾ ਨੂੰ ਮਨ ਅਸ਼ਾਂਤ ਹੋ ਜਾਂਦਾ ਹੈ ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਤੇ ਗੁੱਸੇ ਦਾ ਸਭ ਤੋਂ ਪਹਿਲਾਂ ਹਮਲਾ ਸਾਡੀ ਸੰਵੇਦਨਾ ਦੇ ਉੱਪਰ ਹੁੰਦਾ ਹੈ ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਜਿਹੜਾ ਹੈ ਦੇ ਵਹਿਣ ਦੇ ਵਿੱਚ ਵਹਿ ਜਾਂਦਾ ਹੈ ਇਸ ਪ੍ਰਵਿਰਤੀ ਦੇ ਜਾਗਰਤ ਹੋਣ ਦੇ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਤੇ ਮੌਲਿਕਤਾ ਗੁਆ ਬੈਠਦਾ ਹੈ। ਇਸ ਦੇ ਲਈ ਗੁੱਸੇ ਦੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਨਹੀਂ ਰਿਹਾ ਤਾਂ ਗੁੱਸਾ ਕਰ ਰਿਹਾ, ਜਦੋਂ ਬਾਅਦ ਚੋਂ ਮਾਫ਼ੀਆਂ ਮੰਗਦੇ ਹਾਂ ਆਪਾਂ, ਸੋਰੀ ਕਹਿੰਦੇ ਹਾਂ, ਗਲਤੀ ਹੋ ਗਈ, ਅਣਜਾਣੇ ਚ ਕਰ ਲਿਆ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫੈਸਲਾ ਤਰਕ ਸੰਗਤ ਤੇ ਸਹੀ ਨਹੀਂ ਹੁੰਦਾ। ਅਕਸਰ ਕਹਿੰਦੇ ਨੇ ਕਿ ਭਾਈ ਠੰਡਾ ਹੋ ਜਾ, ਠੰਡੇ ਦਿਮਾਗ ਨਾਲ ਸੋਚ, ਫਿਰ ਆਪਾਂ ਕੋਈ ਨੀ ਕੱਲ ਨੂੰ ਫੈਸਲਾ ਲੈ ਲਾਂਗੇ, ਤੱਤੇ ਤੱਤੇ ਨਾ ਫੈਸਲਾ ਲਵੋ। ਅਕਸਰ ਗੁੱਸੇ ਦੇ ਵਿੱਚ ਲਏ ਗਏ ਫੈਸਲਿਆਂ ਦੇ ਉੱਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਦੇ ਅਧੀਨ ਲਏ ਗਏ ਫੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਤੇ ਪੈ ਸਕਦੀ ਵੀ ਹੈ। ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਦੇ ਉੱਤੇ ਸਹੀ ਦ੍ਰਿਸ਼ਟੀ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ ਹੈ, ਸਾਬਤ ਹੋ ਸਕਦਾ ਹੈ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਕਿ ਗੁੱਸਾ ਬਾਹਰ ਹੋ ਜਾਂਦਾ ਹੈ, ਤਾਂ ਇਹ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ। ਆਮ ਤੌਰ ਦੇ ਉੱਤੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਦੇ ਵਿੱਚੋਂ ਜਨਮ ਲੈਂਦਾ ਹੈ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ 'ਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਉਂਦੇ ਸਨ, ਜਿਸਦੇ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵੀ ਗੁੱਸੇ ਹੋ ਜਾਂਦੇ। ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਨੇ। ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਦੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿਵੇਂ ਕਿ ਹੁਣ ਦੇਖੋ, ਖ਼ਬਰਾਂ ਵੀ ਆਪਾਂ ਸਾਂਝੀਆਂ ਕਰਦੇ ਹਾਂ, ਉਹ ਸਾਰੀਆਂ ਗੱਲਾਂ ਕਰਦੇ ਹਾਂ, ਉਹ ਕਿਤੇ ਨਾ ਕਿਤੇ ਅਸਰ ਸਾਡੇ ਉੱਤੇ ਵੀ ਜਿਹੜਾ ਛੱਡਦੀਆਂ ਨੇ, ਜੋ ਮੁਲਕਾਂ ਦੇ ਵਿੱਚ ਵਾਪਰ ਰਿਹਾ, ਅਨਿਆਂ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਲੋਕ ਆਵਾਜ਼ ਉਠਾ ਰਹੇ ਨੇ, ਲਾਠੀਚਾਰਜ ਹੋ ਰਹੇ ਨੇ, ਕੁੱਟਿਆ ਮਾਰਿਆ ਜਾ ਰਿਹਾ, ਉਹ ਚੀਜ਼ਾਂ ਨੂੰ ਦੇਖ ਕੇ, ਵੀਡੀਓਜ਼ ਨੂੰ ਦੇਖ ਕੇ, ਤਸਵੀਰਾਂ ਨੂੰ ਦੇਖ ਕੇ, ਉਹ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ ਤਾਂ ਉਸ ਸਮੇਂ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਲੰਮੇ ਸਮੇਂ ਤੱਕ ਗੁੱਸੇ ਦੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਮਨੋਵਿਗਿਆਨ ਵੀ ਇਹ ਦੱਸਦਾ ਹੈ, ਜਿਹੜੇ ਨੇ ਸਾਈਕੋਲੋਜਿਸਟ ਨੇ ਉਹ ਦੱਸਦੇ ਨੇ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਤੇ ਉਸਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ, ਸਗੋਂ ਇਹ ਉਸਦੇ ਸਮਾਜਿਕ ਜੀਵਨ ਦੇ ਵਿੱਚ ਵੀ ਵਿਗਾੜ ਲਿਆਉਂਦਾ। ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਨੇ। ਗੁੱਸੇ ਦੇ ਅਧੀਨ ਮਨੁੱਖ ਅਕਸਰ ਕੌੜੇ ਖਰਵੇ ਸ਼ਬਦ ਜਿਹੜਾ ਬੋਲਦਾ, ਉਸਦੇ ਜਿਹੜੇ ਨੇ ਅਜਿਹੇ ਸ਼ਬਦ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹੈ। ਦੋਸਤਾਂ, ਪਰਿਵਾਰਕ ਮੈਂਬਰਾਂ, ਸਾਥੀਆਂ ਦੇ ਨਾਲ ਦੂਰੀਆਂ ਵੱਧ ਸਕਦੀਆਂ ਨੇ। ਗੁੱਸਾ ਅਕਸਰ ਝਗੜਿਆਂ ਤੇ ਹਿੰਸਾ ਦਾ ਕਾਰਨ ਬਣਦਾ, ਜਿਹਦੇ ਨਾਲ ਨਾ ਕੇਵਲ ਮਨੁੱਖੀ ਜੀਵਨ, ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ, ਸਗੋਂ ਕਈ ਵਾਰ ਇਸ ਪ੍ਰਵਿਰਤੀ ਦੇ ਕਾਰਨ ਸਮਾਜ ਦੇ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਨੇ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਜਿਹੜੇ ਨੇ ਗੁੱਸੇ ਦੇ ਵੀ ਦੋ ਪੱਖ ਹੁੰਦੇ ਹੈ, ਚੰਗਾ ਪਾਸਾ ਤੇ ਮਾੜਾ ਪਾਸਾ। ਗੁੱਸਾ ਆਉਣਾ ਤੇ ਗੁੱਸੇ ਦਾ ਹੋਣਾ ਮਨੁੱਖ ਦੇ ਲਈ ਹਰ ਪਰਿਸਥਿਤੀ ਦੇ ਵਿੱਚ ਮਾੜਾ ਨਹੀਂ ਹੁੰਦਾ, ਕਈ ਵਾਰ ਗੁੱਸਾ ਮਨੁੱਖ ਦੇ ਲਈ ਚੰਗਾ ਵੀ ਹੁੰਦਾ। ਇਹ ਗੁੱਸਾ ਹੀ ਹੈ ਜਿਹੜਾ ਮਨੁੱਖ ਨੂੰ ਅਨਿਆਂ ਤੇ ਜ਼ੁਲਮ ਦੇ ਖਿਲਾਫ਼ ਮਜ਼ਬੂਤ ਹੋ ਕੇ ਖੜਾ ਹੋਣ ਦੀ ਹਿੰਮਤ ਵੀ ਬਖਸ਼ਦਾ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਲੜਨ ਦੀ ਹਿੰਮਤ ਪ੍ਰੇਰਣਾ ਵੀ ਦਿੰਦਾ ਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ। ਇਸ ਦੇ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰਨ ਦੀ ਥਾਂ ਉੱਤੇ ਜਿਹੜਾ ਇਸ ਨੂੰ ਕਾਬੂ ਦੇ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਤੇ ਸਾਰਥਕ ਹੋ ਸਕਦਾ ਹੈ ਤੁਹਾਡੇ ਲਈ। ਗੁੱਸੇ ਨੂੰ ਮਨੁੱਖੀ, ਦੇਖੋ ਕਈ ਵਾਰੀ ਆਪਾਂ ਚੁੱਪ ਚਪੀਤੇ ਕੁਝ ਕੰਮ ਕਾਜ ਕਰਦੇ ਰਹਿੰਦੇ ਹਾਂ, ਕੋਈ ਸਾਨੂੰ ਟੀਚਰ ਹੀ ਕਰ ਦਿੰਦਾ, ਆਪਾਂ ਨੂੰ ਗੁੱਸਾ ਆਉਂਦਾ ਹੈ, ਲੈ ਯਾਰ ਤੂੰ ਤਾਂ ਮਤਲਬ ਕਿ ਘੱਟ ਪੈਸਿਆਂ ਦੇ ਉੱਤੇ ਘੰਟੇ ਆਪਣੀ ਜੋਬ ਕਰੀ ਜਾਂਦਾ ਹੈ, ਵੀ ਮੈਨੂੰ ਤਾਂ ਉੱਥੇ ਇੰਨੇ ਮਿਲਦੇ ਨੇ। ਉਹ ਚੀਜ਼ ਸੁਣ ਕੇ ਫਿਰ ਕਿਤੇ ਨਾ ਕਿਤੇ ਅੰਦਰੋਂ ਉਬਾਲ ਉੱਠਦਾ ਹੈ, ਯਾਰ ਮੇਰੇ ਨਾਲ ਧੱਕਾ ਹੋ ਰਿਹਾ, ਤੇ ਉਹ ਫਿਰ ਆਪਣੇ ਮਾਲਕ ਦੇ ਨਾਲ ਜਿੱਥੇ ਵੀ ਉਹ ਜੋਬ ਕਰਦਾ ਜਾ ਕੇ ਫਿਰ ਆਵਾਜ਼ ਉਠਾਉਂਦਾ ਵੀ ਭਾਈ ਤੂੰ ਮੇਰੇ ਨਾਲ ਧੱਕਾ ਕਰੀ ਜਾਂਦਾ, ਮੈਂ ਤੋਂ ਘੰਟੇ ਵੀ ਵੱਧ ਲਵਾਉਂਦਾ, ਤਨਖਾਹ ਵੀ ਮੈਨੂੰ ਘੱਟ ਦਿੰਦਾ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਅਤਿਆਚਾਰ ਹੁੰਦਾ, ਸ਼ੋਸ਼ਣ ਹੁੰਦਾ, ਉਹ ਫਿਰ ਆਪਣੇ ਆਪ ਦੇ ਲਈ ਆਵਾਜ਼ ਬੁਲੰਦ ਕਰਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾਂ ਬਹੁਤ ਸਾਰੇ ਅਹੁਦੇ ਜਿਹੜੇ ਮਿਲਦੇ ਨੇ ਉਹਨਾਂ ਦੇ ਵਿੱਚ ਜੋ ਬੋਲਣਗੇ ਨਾ ਫਿਰ ਉਹ ਕੋਈ ਨਾ ਕੋਈ ਹੋਰ ਉਹਦੇ ਉੱਤੇ ਸਥਾਪਿਤ ਹੋ ਜਾਏਗਾ। ਗੁੱਸੇ ਨੂੰ ਮਨੁੱਖੀ ਭਾਵਨਾਵਾਂ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ। ਹਾਂ, ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ਉੱਤੇ ਕਾਬੂ ਪਾਉਣ ਦੇ ਲਈ ਕਈ ਢੰਗ ਜਿਹੜੇ ਤਰੀਕੇ ਅਪਣਾਏ ਜਾ ਸਕਦੇ ਆ। ਇਸ ਦਿਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ, ਆਪਣੇ ਆਪ ਤੇ ਕੰਟਰੋਲ। ਜਿਉਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ। ਜੀਵਨ ਦੇ ਵਿੱਚ ਗੁੱਸੇ ਦੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਦੇ ਵਿੱਚ ਮਨੁੱਖ ਦੇ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਦੇ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਤੇ ਬਹੁਤ ਅਹਿਮ ਹੁੰਦਾ ਹੈ, ਜੋ ਕਿ ਮੁਸ਼ਕਲ ਸਮਾਂ ਹੁੰਦਾ ਹੈ। ਮੁਸ਼ਕਲ ਹੈ, ਅਸੰਭਵ ਨਹੀਂ ਹੈ, ਸੰਭਵ ਹੋ ਸਕਦਾ ਹੈ, ਪਰ ਉਹੀ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ 14 ਤੋਂ 17 ਸੈਕਿੰਡ ਆਪਣੇ ਆਪ ਦੇ ਉੱਤੇ ਅੱਧਾ ਮਿੰਟ ਕੰਟਰੋਲ ਕਰ ਲੈਂਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਜਾਂ ਬਹੁਤ ਸਾਰੇ ਲੋਕ ਨੇ, ਕਈਆਂ ਨੂੰ ਗੁੱਸਾ ਆਉਂਦਾ ਹੈ ਤੇ ਉਹ ਵਾਕ ਕਰਨ ਚਲੇ ਜਾਂਦੇ ਹੈ ਜਾਂ ਆਪਣਾ ਰਾਸਤਾ ਬਦਲ ਲੈਂਦੇ ਹੈ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ ਤੇ ਉਹ ਉੱਥੋਂ ਕੁਝ ਪਲ ਦੇ ਲਈ ਹੋਰ ਕਮਰੇ 'ਚ ਚਲੇ ਜਾਂਦੇ ਹੈ ਤੇ ਜਿਹਨੂੰ ਜ਼ਿਆਦਾ ਗੁੱਸਾ ਹੁੰਦਾ ਪਿੱਛੇ ਪਿੱਛੇ ਵੀ ਘੁੰਮਦਾ ਹੈ ਪਰ ਉਹਨੂੰ ਇਗਨੋਰ ਜਿਹੜਾ ਕਰਦਾ ਉਹ ਬਚ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਮਨੁੱਖ ਨੂੰ ਲੰਬੇ ਭਰਵੇਂ ਡੂੰਘੇ ਸਾਹ ਲੈਣੇ ਚਾਹੀਦੇ ਹੈ। ਇਸ ਦਿਸ਼ਾ ਦੇ ਵਿੱਚ ਧਿਆਨ, ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹੈ। ਸਕਾਰਾਤਮਕ ਸੋਚ ਹਮੇਸ਼ਾ ਹੀ ਜੜੀ ਹੈ ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਤੇ ਸਮਾਜਿਕ ਪੱਧਰ ਦੇ ਉੱਤੇ ਗੁੱਸੇ ਦਾ ਬੇਕਾਬੂ ਹੋਣਾ ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਤੇ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਵਰਤਣ ਦੀ ਸਾਂਝ ਜਾਂ ਜਾਂਚ ਜਦੋਂ ਵੀ ਆ ਜਾਵੇਗੀ, ਉਸਦੇ ਨਾਲ ਨਾ ਸਿਰਫ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਸੌਖਾ ਹੋਵੇਗਾ, ਸਗੋਂ ਸਮਾਜਿਕ ਵਿਕਾਸ ਦੇ ਲਈ ਲੋੜੀਂਦੀ ਸ਼ਾਂਤੀ ਵੀ ਜਿਹੜੀ ਕਾਇਮ ਹੋ ਜਾਵੇਗੀ। ਲਓ ਦੋਸਤੋ, ਇਹ ਆਲਾ ਦੁਆਲਾ ਹੀ ਹੈ, ਸਾਨੂੰ ਬਹੁਤ ਚੀਜ਼ਾਂ ਪ੍ਰਭਾਵਿਤ ਕਰਦਾ ਹੈ। ਤੇ ਇਹ ਗੱਲ ਸੀ ਜੀ ਆਪਣੀ ਗੁੱਸਾ ਤੇ ਮਨੁੱਖੀ ਜੀਵਨ ਦੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ਼ ਦੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਏਗੀ ਤੇ ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਕਮੈਂਟਾਂ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਦੀ ਨਾਲ ਜੇ ਇੱਕ ਰਿਪੋਰਟ ਹੈਗੀ ਹੈ ਵੈਸੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਲਈਏ। ਫਿਰ 10 ਕਮੈਂਟ ਜੇ ਆਪਣੇ ਕੋਲ ਬਚੇ ਹੈ, ਮੱਛਰਾਂ ਤੇ ਗੱਲ ਕਰਦੇ ਹਾਂ। ਕੈਥਰੀਨ ਵਾਗ ਨੇ ਲਿਖਿਆ ਇਹਦੇ ਉੱਤੇ ਗੱਲ, ਰਿਪੋਰਟ ਲਿਖੀ ਹੈ, ਉਹਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਦੇ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਖੋਜ ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ? ਇਹ ਰਿਪੋਰਟ ਲਿਖੀ ਹੈ ਜੀ ਆਪਣੇ ਕੈਥਰੀਨ ਵਾਂਗ ਉਹਨਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦੇ ਮੰਚ ਤੇ BBC ਤੋਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੀ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਹਨਾਂ ਦੇ ਕੱਟਣ ਦੇ ਨਾਲ ਵੱਡੇ ਵੱਡੇ ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਨੇ ਜੋ ਕਈ ਹਫ਼ਤਿਆਂ ਤੱਕ ਰਹਿੰਦੇ ਨੇ। ਦੂਜੇ ਪਾਸੇ ਮੇਰੇ ਨਾਲ ਹੋਰ 2 ਲੋਕ ਹੁੰਦੇ ਨੇ, ਉਹਨਾਂ ਨੂੰ ਮੱਛਰਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ, ਜੇਕਰ ਕੱਟਦੇ ਵੀ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ ਤੇ ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਨੇ ਕਿ ਸ਼ਾਇਦ ਮੇਰਾ ਖੂਨ ਬਹੁਤ ਮਿੱਠਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ। ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਜਿਹੜੇ ਨਿਕਲਦੇ ਹੈ, ਜਿਵੇਂ ਕਿ ਸਾਡਾ ਸਾਹ ਤੇ ਸਰੀਰ ਦੀ ਗੰਧ ਜਾਂ ਸਾਡੇ ਸਰੀਰ ਦੀ ਜਿਹੜੀ ਹੈ ਹੀਟ ਜਿਹੜੀ ਹੈ, ਉਹਦੇ ਨਾਲ ਵੀ ਜਿਹੜੇ ਮੱਛਰ ਖਿੱਚੇ ਆਉਂਦੇ ਆ, ਇਹੀ ਤੈਅ ਕਰਦੇ ਨੇ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ। ਕੁਝ ਲੋਕਾਂ ਦੇ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਨੇ ਕਿ ਮੱਛਰ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ। ਜਾਣਦੇ ਹਾਂ ਉਹ 3 ਕਾਰਨ ਜਿਨ੍ਹਾਂ ਦੇ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਨੇ। ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ। ਇਨਸਾਨਾਂ ਨੂੰ ਸਿਰਫ ਮਾਦਾ ਮੱਛਰ ਕੱਟਦੀ ਹੈ, ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਖੂਨ ਤੋਂ ਹੀ ਮਿਲਦੇ ਨੇ। ਕਿਉਂਕਿ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਨਰ ਮੱਛਰ ਜਿਹੜੇ ਨੇ ਉਹ ਜ਼ਿਆਦਾ ਪੈਦਾਵਾਰ ਕੀਤੀ ਜਾਵੇ ਤਾਂ ਕਿ ਜਿਹੜੇ ਮਾਦਾ ਮੱਛਰ ਆ ਉਹ ਘੱਟ ਹੋਣ ਅਤੇ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਖਾਸ ਕਰ ਫੋਰੈਸਟ ਏਰੀਏ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਚਲੋ ਸ਼ਹਿਰਾਂ ਦੇ ਵਿੱਚ ਇੰਨਾ ਨਹੀਂ ਹੈ ਅਤੇ ਫੋਰੈਸਟ ਏਰੀਆ ਦੇ ਵਿੱਚ ਕਾਫ਼ੀ ਵੱਡੇ ਪੱਧਰ ਦੇ ਉੱਤੇ ਮੱਛਰ ਇੱਥੇ ਹੋ ਜਾਂਦਾ ਹੈ ਉਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਪਰ ਕਾਫ਼ੀ ਜਿਹੜਾ ਦੰਦੀਆਂ ਦੁੰਦੀਆਂ ਚੰਗੀਆਂ ਵੱਢਦਾ ਹੈ ਅਤੇ ਇੱਥੇ ਦੇ ਵਿਗਿਆਨੀਆਂ ਦੀ ਇੱਕ ਕੋਸ਼ਿਸ਼ ਹੈ ਕਿ ਮਾਦਾ ਮੱਛਰ ਨੂੰ ਘਟਾਇਆ ਜਾਵੇ ਅਤੇ ਨਰ ਮੱਛਰ ਜਿਹੜਾ ਉਹਦੀ ਬਹੁਤਾਤ ਕੀਤੀ ਜਾਵੇ ਕਿਉਂਕਿ ਨਰ ਮੱਛਰ ਜਿਹੜਾ ਉਹ ਬਾਈਟ ਨਹੀਂ ਕਰਦਾ ਜ਼ਿਆਦਾ ਅਤੇ ਮਾਦਾ ਜਿਹੜੀ ਆ ਉਹ ਖੂਨ ਚੂਸਦੀ ਹੈ ਅਤੇ ਉਹਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਅੱਗੇ ਉਹਨੇ ਲਾਰਵਾ ਪੈਦਾ ਕਰਨਾ ਸਾਰਾ ਕੁਝ ਕਰਨਾ ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਉਣ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਜਿਹੜਾ ਖੂਨ ਤੋਂ ਹੀ ਮਿਲਦੇ ਨੇ ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ 33 ਫੁੱਟ ਦੀ ਦੂਰੀ ਤੋਂ ਦੇਖਣ ਤੇ ਸੁੰਗਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਪਛਾਣ ਲੈਂਦੇ ਆ ਕਿਆ ਬਾਤ ਹੈ ਜੀ ਛੋਟਾ ਜਿਹਾ ਦੇਖ ਲਓ ਹੈਗਾ ਮੱਛਰ ਤੇ 10 ਮੀਟਰ 33 ਫੁੱਟ ਤੋਂ ਖਿੱਚ ਪੈਦਾ ਕਰ ਦਿੰਦਾ ਕਿ ਹਾਂ ਭਾਈ ਉੱਥੇ ਕੋਈ ਨਾ ਕੋਈ ਹੈਗਾ ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ CO2 ਆਪਾਂ ਛੱਡਦੇ ਹਾਂ ਸਾਡਾ ਸਰੀਰ ਉਹਦੇ ਉਹ ਕਣ ਸ਼ਾਮਲ ਨੇ ਜੋ ਅਸੀਂ ਸਾਹ ਅਤੇ ਚਮੜੀ ਦੇ ਰਾਹੀਂ ਬਾਹਰ ਕੱਢਦੇ ਹਾਂ ਇਨਸਾਨ ਦੇ ਸਾਹ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦੇ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ ਅਤੇ ਇਸ ਦੇ ਨਾਲ ਉਹਨਾਂ ਦੇ ਵਿੱਚ ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ ਸਰਗਰਮ ਹੋ ਜਾਂਦਾ ਹੈ ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਛੱਡਦੇ ਆ ਇਸੇ ਕਾਰਨ ਮੱਛਰ ਸਿਰਫ ਇਨਸਾਨਾਂ ਤੋਂ ਹੀ ਨਹੀਂ ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਦੇ ਵੱਲ ਵੀ ਖਿੱਚੇ ਜਾਂਦੇ ਆ ਇਸਦੇ ਲਈ ਡਰਾਈ ਆਈਸ ਤੇ ਬੋਤਲਾਂ ਦੇ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ ਖੋਜਾਂ ਦੱਸਦੀਆਂ ਨੇ ਕਿ ਮੱਛਰ ਸਰੀਰ ਦੀ ਗਰਮੀ ਤੇ ਨਮੀ ਦੇ ਵੱਲ ਵੀ ਖਿੱਚੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ ਜਦੋਂ ਸਾਨੂੰ ਪਸੀਨਾ ਆ ਜਾਂਦਾ ਮੁੜਕਾ ਆ ਜਾਂਦਾ ਉਸ ਸਮੇਂ ਇਹਨਾਂ ਨੂੰ ਹੋਰ ਖਿੱਚ ਵੱਧ ਜਾਂਦੀ ਹੈ ਇਸੇ ਕਾਰਨ ਗਰਭਵਤੀ ਔਰਤਾਂ ਹੋਰਨਾਂ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਨੇ ਅਜਿਹਾ ਇਸ ਦੇ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਜਿਹੜਾ ਤੇ ਸਾਹ ਲੈਣ ਦੀ ਮਾਤਰਾ ਵੱਧ ਹੁੰਦੀ ਹੈ ਵੱਧ ਜਾਂਦੀ ਹੈ ਜਿਸਦੇ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ UK ਦੀ ਡਰਮ ਯੂਨੀਵਰਸਿਟੀ ਦੇ ਵਿੱਚ ਜਨਤਕ ਸਿਹਤ ਕੀਟ ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਨੇ ਕਿ ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ ਇਸ ਦੇ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ ਜੋ ਲੋਕ ਕਸਰਤ ਕਰਦੇ ਨੇ ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹੈ ਖਾਸ ਤੌਰ ਦੇ ਉੱਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ ਦੇ ਵਿੱਚ ਕਿਉਂਕਿ ਕਸਰਤ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ ਜਿਸਦੇ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ ਇਸੇ ਤਰ੍ਹਾਂ ਵੱਡੇ ਸਰੀਰ ਵਾਲੇ ਲੋਕ ਜਿਹੜੇ ਨੇ ਜੋ ਆਮ ਤੌਰ ਦੇ ਉੱਤੇ ਵੱਧ ਗਰਮੀ ਪੈਦਾ ਕਰਦੇ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹੈ ਤੀਸਰਾ ਕਾਰਨ ਦੱਸਦੇ ਨੇ ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹੈ ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ ਤੇ ਤਾਂ ਉਹ ਚਮੜੀ ਅਤੇ ਸਾਹ ਦੇ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਦੇ ਨਾਲ ਆਪਣੇ ਸ਼ਿਕਾਰ ਦੀ ਜਿਹੜੀ ਪਛਾਣ ਕਰਦੇ ਹੈ ਪ੍ਰੋਫੈਸਰ ਲਿੰਡਸੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ ਮੱਛਰ ਕਿਸ ਨੂੰ ਕੱਟਣਗੇ ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਕ ਤੱਤ ਹੀ ਇਸ ਦੇ ਵਿੱਚ ਫਰਕ ਪਾਉਂਦੇ ਹੈ ਮੱਛਰ ਇੱਕ ਰਸਾਇਣਕ ਸੰਸਾਰ ਦੇ ਵਿੱਚ ਰਹਿੰਦੇ ਨੇ ਲਿੰਡਸੇ ਅਤੇ ਉਹਨਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ ਉਹਨਾਂ ਨੂੰ ਮੱਛਰ ਵੱਧ ਘੱਟਦੇ ਨੇ ਉਹਨਾਂ ਦੀ ਖੋਜ ਦੇ ਮੁਤਾਬਕ ਮੱਛਰ ਅਸਲ ਦੇ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਦੇ ਵੱਲ ਆਕਰਸ਼ਿਤ ਹੁੰਦੇ ਆ ਨਾ ਕਿ ਖੂਨ ਤੋਂ ਸਾਡੀ ਚਮੜੀ ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡਰੇਟ ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉਡਨਸ਼ੀਲ ਜੈਵਿਕ ਯੋਗਿਕ ਬਣਾਉਂਦੇ ਨੇ ਜੋ ਆਸਾਨੀ ਦੇ ਨਾਲ ਹਵਾ ਦੇ ਵਿੱਚ ਫੈਲ ਜਾਂਦੇ ਆ ਮੱਛਰ ਇਹਨਾਂ ਦੀ ਪਛਾਣ ਕਰ ਸਕਦੇ ਆ ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਯੋਗਿਕ ਜਿਹੜੇ ਨਿਕਲਦੇ ਆ ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਨਿਕਲਦੇ ਆ ਜੋ ਸਾਨੂੰ ਦਿਖਦੇ ਨੇ ਅੱਖਾਂ ਦੇ ਨਾਲ। ਮੱਛਰ ਪਹਿਲਾਂ ਹੀ ਸਾਡੀ ਚਮੜੀ ਦੇ ਉੱਤੇ ਮੌਜੂਦ ਅਮੋਨੀਆ ਅਤੇ ਲੈਕਟਿਕ ਐਸਿਡ ਦੇ ਵੱਲ ਆਕਰਸ਼ਿਤ ਹੁੰਦੇ ਹੈ। ਜੇ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਵੀ ਮੌਜੂਦ ਹੋਣ ਤਾਂ ਇਹ ਆਕਰਸ਼ਣ ਹੋਰ ਵੀ ਵੱਧ ਜਾਂਦਾ ਹੈ। ਅਮਰੀਕਾ ਦੀ ਰੌਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 64 ਲੋਕਾਂ ਦੀ ਚਮੜੀ ਦੀ ਗੰਧ ਦਾ ਅਧਿਐਨ ਕੀਤਾ। ਇਸ ਦੇ ਵਿੱਚ ਸ਼ਾਮਲ ਭਾਗੀਦਾਰਾਂ ਨੂੰ 6 ਘੰਟਿਆਂ ਤੱਕ ਨਾਈਲੋਨ ਦੇ ਕੱਪੜੇ ਪਹਿਨਾਏ ਗਏ, ਜਿਨ੍ਹਾਂ ਨੇ ਚਮੜੀ ਦੀ ਗੰਧ ਨੂੰ ਇਕੱਠਾ ਕਰਨ ਦਾ ਕੰਮ ਕੀਤਾ, ਕਿਉਂਕਿ ਉਹ ਬਾਹਰ ਨਹੀਂ ਨਿਕਲਦੀ ਫਿਰ ਜਿਹੜੀ ਹੈ ਉਹਦੇ ਵਿੱਚ ਕਵਰ ਹੋ ਗਿਆ ਸਾਰਾ ਕੁਝ। ਬਾਅਦ ਦੇ ਵਿੱਚ ਮੱਛਰਾਂ ਨੂੰ ਇਨ੍ਹਾਂ ਨਮੂਨਿਆਂ ਦੇ ਵਿੱਚੋਂ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਮੱਛਰ ਉਨ੍ਹਾਂ ਲੋਕਾਂ ਦੀ ਗੰਧ ਨੂੰ ਵੱਧ ਤਰਜੀਹ ਦਿੰਦੇ ਸਨ ਜਿਨ੍ਹਾਂ ਦੀ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ। ਖੋਜਕਾਰਾਂ ਨੇ ਹਰ ਵਿਅਕਤੀ ਦੇ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਦੇ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫਰਕ ਕਈ ਸਾਲਾਂ ਤੱਕ ਕਾਇਮ ਰਿਹਾ, ਭਾਵੇਂ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਆਏ। ਲਿੰਡਸੇ ਕਹਿੰਦੇ ਨੇ ਕਿ ਮੱਛਰਾਂ ਦੇ ਲਈ ਤੁਹਾਡੀ ਕੁੱਲ ਜਿਹੜੀ ਆਕਰਸ਼ਕਤਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੀ ਤੈਅ ਹੁੰਦੀ ਹੈ। ਚਮੜੀ ਦੇ ਉੱਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਜਿਹੜੀ ਹੈ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਦੇ ਵੱਲ ਕਿੰਨੇ ਆਕਰਸ਼ਿਤ ਹੁੰਦੇ ਨੇ। ਨੀਦਰਲੈਂਡ ਦੀ ਵਾਗੇਨਿਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ, ਉਨ੍ਹਾਂ ਦੀ ਚਮੜੀ ਦੇ ਉੱਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਦੇ ਨਾਲੋਂ ਵੱਖਰੀ ਸੀ। ਇੰਡੀਆ ਦੇ ਵਿੱਚ ਇਸ ਸਮੇਂ ਕਾਫ਼ੀ ਜਿਹੜਾ ਇਨ੍ਹਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਦੋਸਤੋ। ਮਲੇਰੀਆ ਹੋ ਗਿਆ, ਟਾਈਫਾਇਡ ਹੋ ਗਿਆ, ਕਿਉਂਕਿ ਮੱਛਰਾਂ ਦੀ ਬਰਸਾਤ ਹੋ ਜਾਂਦੀ ਹੈ ਬਰਸਾਤਾਂ ਦੇ ਸਮਿਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਹਨਾਂ ਦੀਆਂ ਕਿਸਮਾਂ ਘੱਟ ਸਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਦੇ ਉੱਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖਾਸ ਗੰਧ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਦਰਅਸਲ ਬੈਕਟੀਰੀਆ ਤੋਂ ਬਿਨਾਂ ਮਨੁੱਖ ਤੇ ਪਸੀਨੇ ਦੀ ਗੰਧ ਉਸਦੇ ਲਈ ਨਾਂ ਦੇ ਬਰਾਬਰ ਹੁੰਦੀ ਹੈ। ਜੋੜੇ ਬੱਚਿਆਂ ਟਵਿੰਸ ਦੇ ਉੱਤੇ ਕੀਤੇ ਗਏ ਇੱਕ ਜਿਹੜਾ ਸਟੱਡੀ ਦੇ ਉੱਤੇ ਅਧਿਐਨ ਦੇ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ ਆਈਡੈਂਟੀਕਲ ਜਿਹੜੇ ਜਾਣੀ ਕਿ ਜੁੜਵੇ ਬੱਚੇ ਆਡੈਂਟੀਕਲ ਜੋੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ ਦੇ ਉੱਤੇ ਆਕਰਸ਼ਿਤ ਕਰਦੇ ਸਨ, ਜਦੋਂ ਕਿ ਗੈਰ ਇੱਕੋ ਜਿਹੇ ਨਾਨ ਆਡੈਂਟੀਕਲ ਜੋੜਿਆਂ ਦੇ ਵਿੱਚ ਇਹ ਫਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ ਜਾਣੀ ਕਿ ਸਾਡੇ ਜੀਨਸ ਜਿਹੜੇ ਨੇ ਜੀਨਾਂ ਦੇ ਰਾਹੀਂ ਵੀ ਮਿਲ ਸਕਦੀ ਹੈ। ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ ਹੈ। ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਜਿਹੜੀ ਹੈ ਵੱਖ ਹੋ ਸਕਦੀ ਹੈ। ਇੱਕ ਜੀਨੋਮ ਪੱਧਰੀ ਖੋਜ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ ਪ੍ਰਤੀਰੋਧਕ ਤੰਤਰ ਦੇ ਨਾਲ ਜੁੜੇ ਜੀਨਾਂ ਦਾ ਇਸ ਗੱਲ ਦੇ ਨਾਲ ਗਹਿਰਾ ਸੰਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ ਦੇ ਉੱਤੇ ਕਿਵੇਂ ਜਿਹੜਾ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਦੇ ਵਿੱਚ ਐਲਰਜੀ ਦੇ ਨਾਲ ਜੁੜੇ ਜੀਨਾਂ ਦੇ ਨਾਲ ਜਿਹੜਾ ਵੀ ਮਿਲਦੇ ਨੇ। ਇਸ ਤੋਂ ਕਈਆਂ ਦੇ ਬਹੁਤ ਜਿੱਦਾਂ ਕਿ ਮੇਰੇ ਕਈ ਵਾਰੀ ਧੱਫੜ ਬਹੁਤ ਪੈ ਜਾਂਦੇ ਆ ਸ਼ੁਰੂ ਦੇ ਵਿੱਚ ਜਦੋਂ ਨਵਾਂ ਮੱਛਰ ਹੁੰਦਾ ਹੈ ਅਤੇ ਐਲਰਜੀ ਦੀ ਮੈਡੀਸਿਨ ਖਾਣੀ ਪੈਂਦੀ ਹੈ ਅਤੇ ਉਹ ਧੱਫੜ ਫਿਰ ਵੱਧਦੇ ਜਾਂਦੇ ਆ, ਮੋਟੇ ਹੁੰਦੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਜਿਹੜੀ ਹੈ ਪ੍ਰਵਿਰਤੀ ਵੱਧ ਹੁੰਦੀ ਹੈ, ਜਿੱਦਾਂ ਗਿਲਟੀ ਬਣ ਜਾਂਦੀ ਹੈ। ਇਸ ਦੇ ਕਾਰਨ ਉਹਨਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਨੇ। ਫਰਗੂਸਨ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਹਨਾਂ ਨੂੰ ਵੱਧ ਇਸ ਦੇ ਲਈ ਕੱਟਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਨੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਇਸਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਲੋਕ ਜੈਵਿਕ ਤੌਰ ਦੇ ਉੱਤੇ ਮੱਛਰਾਂ ਦੇ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਨੇ, ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ। ਫਰਗੂਸਨ ਕਹਿੰਦੇ ਨੇ ਆਖਰ ਚ ਕਿ ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਹਨਾਂ ਤੋਂ ਬਚਾਅ ਦੇ ਲਈ ਲੋੜੀਂਦੇ ਉਪਾਅ ਜ਼ਰੂਰੀ ਕਰਨੇ ਚਾਹੀਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਰਿਪੋਰਟ ਸਟੱਡੀ। ਖੂਨ ਬਹੁਤ ਮਿੱਠਾ ਹੈ, ਕਿ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਇਹ ਖੋਜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਗੱਲਬਾਤ ਇਹ ਲਿਖੀ ਸੀ ਜੀ BBC ਤੋਂ ਕੈਥਰੀਨ ਵਾਂਗ ਹੋਣਾ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਫਿਰ ਅੱਗੇ ਵੱਲੋਂ ਵੱਧਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਆ, ਦੋ ਚਾਰ ਮਿੰਟ ਦਾ ਨਿੱਘਾ ਸਵਾਗਤ ਹੈ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੁਝ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਵੱਲ ਝਾਤ ਮਾਰ ਲਵਾਂ ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਆਪਣੇ ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਤੁਸੀਂ ਵੀ ਜੇਕਰ ਮੈਂਬਰਸ਼ਿਪ ਲੈਣੀ ਚਾਹੁੰਦੇ ਹੋ ਦੁਆਬਾ ਰੇਡੀਓ ਯੂਟਿਊਬ ਦੇ ਉੱਤੇ ਜਾ ਕੇ ਤੇ ਗੋਲਡਨ, ਸਿਲਵਰ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਲੈ ਸਕਦੇ ਹੋ। ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੀ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੀ। ਤੇ ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੈ ਜੀ। ਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਜੁੜੇ ਦੋਸਤਾਂ ਦਾ ਕਾਲ ਕਰਕੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਪ੍ਰੋਗਰਾਮ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਲਿਖਤੀ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਸ਼ੁਕਰੀਆ ਜੀ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਜਿਹੜੇ ਨਹੀਂ ਪੜੇ ਗਏ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨ ਉੱਤੇ ਸੈਂਟਰ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਹੈ ਤੇ ਇਸੇ ਤਰ੍ਹਾਂ ਹੀ ਰਜਿੰਦਰ ਕੁਮਾਰ ਜੀ ਨੂੰ ਥੈਂਕ ਯੂ ਕਹਿੰਦੇ ਨੇ। ਤੇ ਰਜਿੰਦਰ ਕੁਮਾਰ ਜੀ, ਮੇਰੇ ਖਿਆਲ ਗੁੱਡੀ ਦਾ ਨਾਮ ਸਾਰਾ ਹੈਗਾ ਸ਼ਾਇਦ ਕਹਿੰਦੇ, ਤੇ ਸਾਰਾ ਆ ਤੇ ਸ਼ਾਇਦ ਬਹੁਤ ਕੁੜੀ ਤੇਜ਼ ਹੈ ਜੀ, ਸਰਕਾਰ ਨੂੰ ਸਿੱਧਾ ਸਿੱਧਾ ਵੰਗਾਰਦਿਆਂ ਨੇ ਤੇ ਸਹੀ ਗੱਲ ਹੈ ਛੋਟੇ ਵੀਰ ਕਹਿੰਦੇ ਆਪਣੇ ਰਜਿੰਦਰ ਜੀਰਾ ਜੀ। ਲੋ ਦੋਸਤੋ, ਸੁਰਿੰਦਰ ਕੌਰ ਮਾਲ ਜੀ ਜੁੜੇ ਨੇ ਆਖਰ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
2: ਹਾਂਜੀ ਮੱਛਰ ਭੁਪਿੰਦਰ ਜੀ, ਜਿੱਦਾਂ ਤੁਸੀਂ ਕਹਿੰਦੇ ਮੇਰੇ ਵੀ ਬਹੁਤ ਲੜਦਾ, ਔਰ ਜੇ ਲੜਦਾ ਨਾ ਉਹ ਦੋ ਹਫ਼ਤੇ ਤੱਕ ਉਹ ਦਾਗ ਨਹੀਂ ਜਾਂਦਾ ਹੈ, ਮੋਟਾ ਮੋਟਾ ਹੋਈ ਜਾਂਦਾ।
1: ਹਾਂਜੀ ਉਹ ਅਲਰਜੀ ਹੋ ਜਾਂਦੀ ਹੈ ਜੀ, ਰਿਐਕਸ਼ਨ ਹੋ ਜਾਂਦਾ ਫਿਰ।
2: ਹਾਂਜੀ ਹਾਂਜੀ, ਏਦਾਂ ਮੇਰੀ ਪੋਤੀ ਜੇ ਲੜਦਾ ਤਾਂ ਮੇਰੇ ਮੈਨੂੰ ਕਹਿੰਦੇ ਹੁੰਦੇ ਸਾਡਾ ਕਾਲਾ ਰੰਗ ਖੁਸ਼ਕੀ ਨਾ ਗਰਮੀ ਨਾ, ਖੁਸ਼ਕੀ ਕਹਿੰਦੇ ਸਾਡੇ ਲੜਦਾ ਨੀ ਤਾਂ ਬਹੁਤ ਵਧੀਆ, ਪਤਾ ਨੀ ਤੈਨੂੰ ਮੱਛਰ ਮੁੜ ਮੁੜ ਕੇ ਤੇਰੇ ਵੱਲ ਨੂੰ ਜਦੇ ਆਉਂਦਾ।
1: ਜੀ ਉਹ ਨਹੀਂ ਉਹ ਹੀ ਆ ਜੀ,
2: ਮੇਰੇ ਲੜਦਾ। ਅੱਛਾ ਮੈਂ ਇੱਕ ਹੋਰ ਵੀ ਕੱਪੜੇ ਪਾਏ
1: ਕਲਰ ਦੇ ਉੱਤੇ ਵੀ ਡਿਪੈਂਡ ਹੁੰਦਾ ਜੀ, ਬਿਲਕੁਲ। ਹਾਂਜੀ
2: ਹਾਂਜੀ,
1: ਕਲਰ ਤੇ ਵੀ ਡਿਪੈਂਡ ਕਰਦਾ ਜੀ।
2: ਹਾਂਜੀ ਕਲਰ ਤੇ ਡਿਪੈਂਡ ਹੁੰਦਾ, ਤੁਸੀਂ ਦੇਖੋ ਜੈਲੋ ਸਰੋਂ ਦੇ ਵਰਗਾ ਰੰਗ ਹੋਵੇ ਤਾਂ ਉੱਤੇ ਦੇਖੋ ਮੱਛਰ ਆਪਾਂ ਦੇਖਦੇ ਹਾਂ ਖੇਤਾਂ ਵਿੱਚ ਵੀ ਤਾਂ ਬਹੁਤ ਹੁੰਦਾ।
1: ਬਿਲਕੁਲ ਹਾਂਜੀ,
2: ਤਾਂ ਮੇਰੇ ਮੱਛਰ ਏਦਾਂ ਬਹੁਤ ਲੜਦਾ, ਪਰ ਮੈਂ ਤਾਂ ਤੁਹਾਨੂੰ ਮੈਂ ਦੱਸਦੀ ਭੁਪਿੰਦਰ ਜੀ, ਜਦ ਮੈਂ ਇੰਡੀਆ ਹੁੰਦੀ ਆ ਨਾ, ਜਦ ਮੱਛਰ ਕਿਤੇ ਉਦਾਂ ਤੇ ਸਿਰ ਜਾਲੀਆਂ ਲੱਗੀਆਂ, ਪਰ ਫਿਰ ਵੀ ਲੋਕ ਕੋਈ ਆਉਂਦੇ ਜਾਂਦੇ ਮਿਲਣ, ਮਿੱਤਰ ਦੋਸਤ ਰਿਸ਼ਤੇਦਾਰ, ਉਹ ਦਰਵਾਜ਼ਾ ਖੋਲਦਾ ਕਈ ਵਾਰੀ ਤਾਂ ਫਿਰ ਕੋਈ ਨਾ ਕੋਈ ਮੱਛਰ ਤਾਂ ਸਿਰ ਤੇ ਬੈਠ ਕੇ ਆ ਜਾਂਦਾ।
1: ਬਿਲਕੁਲ ਹੈ ਜੀ, ਬਿਲਕੁਲ ਹਾਂਜੀ
2: ਹਾਂਜੀ, ਤਾਂ ਫਿਰ ਉਹ ਜਾਣੀ ਕਿ ਪਤਾ ਨੀ ਜਿਸ ਲਈ ਸੌਣ ਦਾ ਟਾਈਮ ਹੁੰਦਾ ਉਹਨੇ ਉਸ ਵੇਲੇ ਲੜਨਾ ਸ਼ੁਰੂ ਕਰਨਾ, ਪਤਾ ਨੀ ਉਹਨੂੰ ਕੀ ਤਕਲੀਫ ਹੈ।
1: ਆਪਣੇ ਤਾਂ ਜੀ ਇੱਥੇ ਚਲੋ ਇੰਨਾ ਡੇਂਜਰਸ ਨਹੀਂ ਹੈ, ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਡੇਂਗੂ ਹੋ ਗਿਆ ਜਾਂ ਹੋਰ ਫੀਵਰ ਹੈਗੇ ਆ ਨਾ, ਉਹ ਕਾਫੀ ਡੇਂਜਰਸ ਸਿਹਤ ਲਈ ਵੀ ਹੋ ਜਾਂਦਾ ਜੀ, ਮਲੇਰੀਆ ਹੋ ਗਿਆ।
2: ਹਾਂਜੀ ਪਰ ਇਹ ਤਾਂ ਸਾਰੇ ਕਹਿੰਦੇ ਹੁੰਦੇ ਉਦਾਂ, ਚਲੋ ਠੀਕ ਹੈ, ਅਜੇ ਤੱਕ ਵਾਹਿਗੁਰੂ ਦੀ ਮੇਹਰ ਆਪੇ ਕਦੀ ਏਦਾਂ ਦੀ ਕੋਈ ਗੱਲ ਨੀ ਹੋਈ ਹੈਗੀ, ਫੇਰ ਤੰਦਰੁਸਤੀ ਆ ਸਹੀ ਸਭ ਠੀਕ ਆ, ਪਰ ਮਤਲਬ ਹੈਗਾ ਮੱਛਰ ਇੱਥੇ ਵੀ ਹੁਣ ਜਿਸਲੇ ਤੁਸੀਂ ਦੇਖੋ ਜਿਸਲੇ ਬਾਹਰ ਜਾਈਦਾ, ਘਰ ਤੋਂ ਬਾਹਰ ਜਾਈਦਾ ਵਾਕ ਕਰੀ ਜਾ ਕਿਤੇ, ਤਾਂ ਕਿਤੇ ਨਾ ਕਿਤੇ ਥੋੜੇ ਮੱਛਰ ਦੰਦੀ ਵੱਢੇ ਜਾਂਦਾ ਜਿਸ ਤੁਸੀਂ ਤਕਾਲਾ ਸਿੰਘ ਨੂੰ ਬੈਠੇ ਆ ਹਨਾ।
1: ਬਿਲਕੁਲ ਹੈ ਜੀ, ਉਹ ਬਿਲਕੁਲ ਦੁੱਖ ਤਾਂ ਲੱਗਦਾ ਜੀ ਸੂਈ ਜਦੋਂ ਚੋਬਦਾ।
2: ਹਾਂਜੀ ਹਾਂਜੀ, ਇੱਕ ਦਿਨ ਮੈਂ ਏਦਾਂ ਹੀ ਪੜਿਆ ਜੀ, ਕਹਿੰਦੇ ਜੀ ਮੱਛਰ ਨੀ ਤੁਹਾਡੇ ਨੇੜੇ ਆਊਗਾ, ਤੁਸੀਂ ਹਨਾ ਵੀਡੀਓ ਹੀ ਦੇਖਦੀ ਸੀ ਕਿਸੇ ਦਾ, ਫਿਰ ਜੇ ਤੁਸੀਂ ਆਪਣੇ ਕੋਲ ਜਾਣੀ ਕਿ ਨਿੰਬੂ ਰੱਖਦੇ ਆ ਜਾਂ ਫਿਰ ਦੂਜਾ ਰੱਖਦੇ ਆ, ਕੀ ਹੁੰਦਾ
1: ਨਿੰਮ ਦੇ ਥੱਲੇ ਨੀ ਹੁੰਦਾ ਜੀ ਦੇਖੋ ਮੱਖੀ ਮੱਛਰ ਕੋਈ।
2: ਹਾਂਜੀ, ਫਿਰ ਜੇ ਤੁਸੀਂ ਪੁਦੀਨਾ ਰੱਖ ਲੈਣੇ, ਪੁਦੀਨੇ ਦਾ ਬੂਟਾ ਰੱਖਿਆ ਹੋਵੇ
1: ਫਿਰ ਉਹਦੇ,
2: ਹਾਂਜੀ ਉਹਦੇ ਨਾਲ ਤੁਹਾਡੀ ਤੁਹਾਨੂੰ ਨੀਂਦ ਵੀ ਕਹਿੰਦੇ ਚੰਗੀ ਆਉਂਦੀ ਆ। ਇੱਕ ਦਿਨ ਥੋੜੇ ਕੁ ਦਿਨ ਹੋਏ ਮੇਰੀ ਡਾਟਰ ਲਾ ਮੇਰੇ ਕਮਰੇ ਚ ਆਈ ਤਾਂ ਮੈਨੂੰ ਕਹਿੰਦੀ ਆਹ ਤੁਸੀਂ ਕੀ ਰੱਖਿਆ, ਮੈਂ ਕਿਹਾ ਇਹ ਮੈਂ ਦੂਜਾ ਲਾਇਆ ਮਿੰਟ ਦਾ ਬਾਹਰੋਂ ਲਾ ਕੇ ਇਹ ਚਬੂਟਾ ਲਾ, ਕਹਿੰਦੇ ਇਹ ਬੜਾ ਸਿੱਧਾ, ਮੈਂ ਇਹਦੇ ਝਾਕੜ ਭੁਪਿੰਦਰ ਜੀ ਹਵਾ ਨੀ ਮਿਲਦੀ ਕੁਛ ਨੀ ਮਿਲਦੀ ਤਾਂ ਉਹਨੇ ਸਿੱਧਾ ਹੀ ਹੋਣਾ। ਹੁਣ ਮੈਂ ਉਹਨੂੰ ਚਾਰ ਕੁ ਦਿਨ ਹੋਏ ਬਾਹਰ ਰੱਖਿਆ, ਤੁਸੀਂ ਦੇਖੋ ਉਹਦੇ ਪੱਤੇ ਕਿਟਕਿੜੇ ਹੋਏ ਉਸੇ ਪੁਦੀਨੇ ਦੇ, ਜਿਹਨੂੰ ਅੰਦਰ ਵਿਚਾਰੇ ਨੂੰ ਹਵਾ ਨੀ ਮਿਲਦੀ ਕੁਛ ਨੀ, ਉਹਨੂੰ ਵੱਖਰਾ ਤੋਣਾ ਸੀ। ਪਰ ਮੈਂ ਇਹ ਦੇਖਿਆ ਸੀ ਉਹਨਾਂ ਸੱਚੀ ਉਹਦੀ ਸਮੈਲ ਦੇ ਨਾਲ ਹੋਊਗਾ ਜਾਂ ਕੁਛ ਵੀ ਹੋਊਗਾ, ਮੱਛਰ ਨੀ ਕੋਈ ਕੁਛ ਨੀ, ਤਾਂ ਵਾਕੇ ਨੀਂਦ ਵੀ ਵਾਕੇ ਆਉਂਦੀ
1: ਹੈ।
2: ਉਹ ਕਹਿੰਦੇ ਥੋੜੇ ਜਿਹੇ ਕਮਰੇ ਵਿੱਚ, ਕਹਿੰਦੇ ਤੁਸੀਂ
1: ਨਾਲੇ ਪੈਂਦੀ ਚਟਨੀ ਖਾਓ ਨਾਲੇ ਮੱਛਰ ਤੋਂ ਬਚੋ ਨਾ ਜੀ।
2: ਚਟਨੀ ਲਈ ਤਾਂ ਬਾਹਰੇ ਹੀ ਹੈਗਾ, ਪਿਛਲੇ ਬਾਹਰਲੇ ਪਾਸੇ ਮੇਰੇ ਹੈਗੇ ਹਨਾ, ਫਲਾਇਆ ਪੁਦੀਨਾ ਹਨਾ, ਉਹ ਤਾਂ ਲਗਾਇਆ ਹੀ ਆ। ਪਰ ਉਹ ਤਾਂ ਲਾਇਆ ਸੀ, ਫਿਰ ਜਿੱਦਾਂ ਮੈਂ ਕਿਹਾ ਚੱਲ ਇਹ ਐਕਸਪੈਰੀਮੈਂਟ ਕਰਕੇ ਦੇਖ ਲੈਣੀ ਆ, ਫਿਰ ਤਾਂ ਫਰਕ ਪੈਂਦਾ, ਉਹ ਸੱਚੀ ਪੈਂਦਾ ਆ, ਕਿਉਂਕਿ ਉਹ ਪੁਦੀਨੇ ਦੀ ਸਮੈਲ ਹੋ ਜਾਂਦੀ। ਫਿਰ ਤੁਸੀਂ ਕੋਲ ਆਪਣੇ ਸਮਝੋ ਆਪਣੇ ਗੁਲਾਬ ਦੇ ਫੁੱਲ ਜਾਂ ਕੁਛ ਵੀ ਰੱਖਿਓ ਫਰੈਸ਼ ਫਲਾਵਰ, ਤਾਂ ਫਿਰ ਉਹਦਾ ਅਸਰ ਤਾਂ ਹੁੰਦਾ। ਵੈਸੇ
1: ਸਾਡੇ ਨਾ ਇੱਥੇ ਇੱਕ ਮੱਖੀ ਬਹੁਤ ਆ ਜੀ, ਜਦੋਂ ਮੱਛਰ ਨੀ ਹੁੰਦਾ ਨਾ, ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤਾਂ ਮੱਛਰ ਨੀ ਆ, ਇੱਕ ਮੱਖੀ ਆ ਜੀ, ਉਹ ਜਿੱਥੇ ਬਹਿੰਦੀ ਆ ਨਾ, ਉਹ ਮਤਲਬ ਕਿ ਉਨੀ ਦੰਦੀ ਵੱਢ ਕੇ ਲੈ ਜਾਂਦੀ ਆ ਜੀ ਮਾਸ ਦੀ, ਤੇ ਉਹ ਬਹੁਤ ਪਿੱਛੇ ਪੈਂਦੀ ਆ, ਬਹੁਤ ਦੁਖੀ ਕਰਦੀ ਆ। ਤੇ ਇੱਥੇ ਨਾ ਜੀ ਉਹ ਬੱਚਿਆਂ ਦੇ ਉਹ ਟੋਪੀਆਂ ਨੀ ਆਉਂਦੀਆਂ ਹੁੰਦੀਆਂ ਸੀ, ਮਤਲਬ ਕਿ ਉੱਪਰ ਪੱਖਾ ਜਿਹਾ ਲੱਗਾ ਹੁੰਦਾ ਸੀਗਾ,
2: ਅੱਛਾ,
1: ਤੇ ਉਹ ਲਾ ਲਓ ਨਾ ਜੀ, ਉਹ ਮੱਖੀ ਤੁਹਾਡੇ ਲਾਗੇ ਨੀ ਆਉਂਦੀ ਜੀ। ਏਦਾਂ ਦੇ ਹੈਗੇ ਆ ਬਹੁਤ ਸਾਰੀਆਂ ਚੀਜ਼ਾਂ ਨੇ
2: ਪੱਖੇ, ਉਹ ਪੱਖੇ ਤੋਂ ਡਰਦੇ ਹੋਣੇ।
1: ਹਾਂ ਪੱਖਾ, ਉਹ ਛੋਟਾ ਜਿਹਾ ਪੱਖਾ ਆ ਉੱਪਰ, ਜਿੱਦਾਂ ਆਪਣੇ ਉਹ ਬਚਪਨ ਦੇ ਵਿੱਚ ਟੋਪੀਆਂ ਨੀ ਹੁੰਦੀਆਂ ਸੀਗੀਆਂ ਜੀ, ਉਹ ਸਤਰੰਗੀ ਜਿਹੀਆਂ, ਤੇ ਉੱਤੇ ਉਹ ਲੱਗਿਆ ਹੁੰਦਾ ਸੀ, ਇੱਕ ਪੱਖਾ ਲਾਇਆ ਹੁੰਦਾ ਸੀ, ਉਹ ਘੁੰਮੀ ਜਾਂਦਾ ਹਵਾ ਦੇ ਨਾਲ, ਉਹ ਚੀਜ਼ ਆ ਜੀ।
2: ਅੱਛਾ ਜੀ,
1: ਹਾਂਜੀ,
2: ਤਾਂ ਫਿਰ ਆਹੋ ਕੋਈ ਨਾ ਕੋਈ ਹੈਗੇ ਤਾਂ ਹੈਗੇ ਬਚਾ ਕਰਨ ਲਈ,
1: ਬਜ਼ਾਰਾਂ
2: ਵਿੱਚ ਵੀ ਤਾਂ ਚੀਜ਼ਾਂ ਤਾਂ ਬਹੁਤ ਹੁੰਦੀਆਂ।
1: ਹੁਣ ਦੇਖੋ ਜਿੱਥੇ ਕਬੂਤਰ ਜ਼ਿਆਦਾ ਆ, ਜਿੱਥੇ ਕਬੂਤਰ ਜ਼ਿਆਦਾ ਆ ਉੱਥੇ ਜੇ ਬਾਜ਼ ਆ ਜਾਵੇ ਜੀ, ਤੇ ਉਸ ਏਰੀਆ ਦੇ ਵਿੱਚ ਕਬੂਤਰ ਨੀ ਤੁਹਾਨੂੰ ਲੱਭੂਗਾ। ਇਸੇ ਤਰ੍ਹਾਂ ਜੇ ਬਾਂਦਰ ਆ ਤੇ ਲੰਗੂਰ ਆ, ਦੇਖੋ ਜਿੱਥੇ ਆਪਣੇ ਆਪਣੇ ਮਾਲਪੁਰ ਤੋਂ ਅੱਗੇ ਆਪਾਂ ਪਹਾੜੀ ਏਰੀਏ ਨੂੰ ਚਲ ਜਾਈਏ, ਜਿੱਥੇ ਲੰਗੂਰ ਆ ਨਾ ਜੀ, ਉੱਥੇ ਬਾਂਦਰ ਨੀ ਦਿਖੇਗਾ ਜੀ, ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੱਗਦੀ ਹੈ।
2: ਅੱਛਾ ਜੀ,
1: ਹਾਂਜੀ,
2: ਹੁਣ ਕਈ ਗੱਲਾਂ ਸੁਣੀ ਚਾਹੀਦੀਆਂ। ਮੈਂ ਤਾਂ ਕੱਲ ਸੋਚਦੀ ਸੀ ਤੁਹਾਡੇ ਵੱਲ ਦੇਖਦੇ, ਕਿਉਂਕਿ ਹੁਣ ਮੈਂ ਸ਼ਾਇਦ ਤੁਹਾਡੇ ਕੰਨ ਚ ਆਵਾਜ਼ ਵੀ ਪਈ, ਕਿਉਂਕਿ ਮੈਂ ਤਾਂ ਟੀਵੀ ਤੇ ਸੁਣ ਰਹੀ ਸੀ, ਤਾਂ ਮੈਂ ਫੋਨ ਤਾਂ ਫਿਰ ਹੁਣ ਫੋਨ ਤੇ ਹੀ ਕਰਨਾ ਸੀ, ਤਾਂ ਮੈਂ ਉਹਨੂੰ ਉਸ ਵੇਲੇ ਦਵਾ ਸੱਟ ਬੰਦ ਕੀਤਾ। ਮੈਂ ਦੇਖਦੀ ਹਾਂ, ਮੈਂ ਕਿਹਾ ਮੈਂ ਭੁਪਿੰਦਰ ਜੀ ਤੁਹਾਨੂੰ 2-3 ਸਾਲ ਪਹਿਲਾਂ, ਕਹਿੰਦੇ ਤੁਸੀਂ ਕਿਹਾ ਤੇ ਮਾਲ ਜੀ ਮੈਨੂੰ ਤਾਂ ਏਦਾਂ ਕੱਪੜੇ ਪਾਉਂਦਿਆਂ ਨੂੰ ਅਜੇ ਥੋੜਾ ਆਦੀ ਨੀ ਹੈ, ਮੈਂ ਕਿਹਾ ਤੁਸੀਂ ਬਹੁਤ ਵਧੀਆ ਚੇਤੇ, ਮੈਂ ਕਿਹਾ ਤੁਹਾਡੀ ਦੇਖਿਓ ਦਿਨੋ ਦਿਨ ਜਿਸ ਕੁਰਸੀ ਤੇ ਹੁਣ ਤੁਸੀਂ ਬੈਠ ਗਏ, ਆਪਣੇ ਆਪ ਤੁਸੀਂ ਪਰਸਨੈਲਿਟੀ
1: ਬਣਾਉਣ
2: ਲਈ ਆਪਣੇ ਆਪ ਹੀ ਹੋ ਜਾਂਦਾ, ਫਿਰ ਐਪ ਆਉਣੇ ਆ ਤਾਂ ਏਦਾਂ ਕਰਨਾ ਤਾਂ ਏਦਾਂ ਕਰਨਾ, ਕਿਉਂਕਿ ਜਦੋਂ ਆਪਾਂ ਸ਼ੁਰੂ ਕਰਦੇ ਭੁਪਿੰਦਰ ਜੀ ਉਹ ਡਿਫਰੈਂਟ ਹੁੰਦੇ ਆ, ਉਹ ਤੋਂ ਬਾਅਦ ਹੌਲੀ ਹੌਲੀ ਬਾਕੀ ਪਰਸਨੈਲਿਟੀ ਵੀ ਜਿੱਦਾਂ ਤੁਸੀਂ ਵੱਡੇ ਵੀ ਹੋ ਜਾਂਦੇ ਨਾ, ਪਰਸਨੈਲਿਟੀ ਆਪਣੇ ਆਪ ਹੀ ਬਣਦੀ।
1: ਹਾਂ ਬਿਲਕੁਲ ਹੈ ਜੀ, ਉਹ ਨਿਖਾਰ ਆਉਂਦਾ ਆਪਣੇ।
2: ਹਾਂਜੀ ਬਿਲਕੁਲ, ਹਾਂਜੀ, ਬਾਕੀ ਹਾਂ ਪ੍ਰੋਗਰਾਮ ਮੈਂ ਸੁਣਿਆ ਸਾਰਾ, ਮੈਂ ਤਾਂ ਦਿੱਲੀ ਦਾ ਵੀ ਦੇਖਤੀ ਸੀ, ਤੇ ਉਹ ਭੁਪਿੰਦਰ ਜੀ ਇੰਨੀ ਕੁੱਟਮਾਰ, ਇੰਨੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਆ, ਬੱਚਿਆਂ ਨੂੰ, ਫਿਰ ਬੱਚੇ ਵੀ ਉਹਨਾਂ ਨੂੰ ਕੁੱਟ ਰਹੇ, ਪਰ ਉਹ ਤਾਂ ਹੈ ਤਾਂ ਮਾੜੀ ਗੱਲ ਹੈ, ਪੇਪਰ ਲੀਕ ਹੋਣਾ ਇਹ ਮਾੜੀ ਗੱਲ ਥੋੜੀ ਨੀ। ਤੇ ਮੈਨੂੰ ਕਿਸੇ ਦਾ ਪਤਾ, ਇੱਕ ਵਾਰ ਕਿਸੇ ਕੋਈ ਪੇਪਰ ਦੇ ਰਿਹਾ ਸੀ ਬੱਚਾ, ਤਾਂ ਮੈਡੀਕਲ ਚ ਸੀ ਹਨਾ, ਤਾਂ ਉਹਨੇ ਮਤਲਬ ਕੀ ਹੋਇਆ, ਜਦੋਂ ਉਹਨੇ ਦੱਸਿਆ ਵੀ ਮੇਰੇ ਕੋਲ ਬੈਠੇ ਹੋਰ ਬੱਚੇ ਜਿਹੜੇ ਆ ਨਕਲ ਕਰ ਰਹੇ ਆ, ਤਾਂ ਉਹ ਬੱਚੇ ਤੇ ਇੰਨਾ ਅਸਰ ਹੋਇਆ, ਤੁਸੀਂ ਦੇਖੋ ਬੱਚੇ ਨੇ ਪੇਪਰ ਪੜ੍ਹ ਕੇ ਬਾਹਰ ਆ ਗਿਆ ਸੀ, ਜਦਕਿ ਟੌਪ ਦਾ ਸਟੂਡੈਂਟ ਸੀ ਸਕੂਲ ਕਾਲਜ ਦਾ ਹਨਾ,
1: ਬਿਲਕੁਲ।
2: ਤਾਂ ਤੁਸੀਂ ਦੇਖੋ ਉਹਨੇ ਆਪਣਾ ਆਪਣਾ ਸਾਲ ਖਰਾਬ ਕਰ ਲਿਆ, ਪੇਪਰ ਪੜ੍ਹ ਕੇ ਆ ਗਿਆ, ਉਹਨੂੰ ਫਿਰ ਉੱਥੇ ਦੇਣ ਵੀ ਅੰਦਰ ਪੇਪਰ ਦੇਣ ਤੇ ਹੋਰ ਪੇਪਰ ਲੈ ਲਾ ਤੂੰ ਹੋਰ ਕਰ ਲਾ ਹਨਾ, ਪਰ ਸੁਪਰਡੈਂਟ ਦੇਵੇ, ਪਰ ਉਹ ਕਹਿੰਦੇ ਮੈਂ ਨੀ ਕਰਨਾ।
1: ਹੁਣ ਦੇਖੋ ਭੈਣ ਜੀ, ਤੁਸੀਂ ਇੱਥੇ ਵੀ ਜੌਬ ਕੀਤੀ ਹੈ ਇਸ ਅਧਾਰੇ ਦੇ ਵਿੱਚ, ਸਾਡੇ ਉੱਥੇ ਸਟੱਡੀ ਸਿਸਟਮ ਹੀ ਟੋਟਲੀ ਡਿਫਰੈਂਟ ਆ। ਚਲੋ ਅਸੀਂ ਉੱਥੇ ਪੜ੍ਹੇ ਹਾਂ, ਉਸ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਇੱਥੇ ਇਹਨਾਂ ਇੱਥੇ ਆ ਕੇ ਵੀ ਚਲੋ ਪੜ੍ਹਨ ਦਾ ਮੌਕਾ ਮਿਲਿਆ, ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ, ਤੇ ਉਹਨਾਂ ਦਾ ਢਾਂਚਾ ਹੀ ਟੋਟਲੀ ਵੱਖਰਾ ਹੈਗਾ ਜੀ ਦੇਖਣ
3: ਨੂੰ
1: ਜੀ। ਤੇ ਉਹਨਾਂ ਦੇ ਦੇਖੋ ਮਤਲਬ ਕਿ ਉਹ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ, ਨਕਲ ਦਾ ਸਵਾਲ ਹੀ ਨੀ ਪੈਦਾ ਹੁੰਦਾ, ਕਿਸੇ ਦੇ ਵੱਲ ਨੂੰ ਦੇਖਦੇ ਹੀ ਨੀ ਗੇ ਜੀ।
2: ਭੁਪਿੰਦਰ ਜੀ ਮੈਂ ਹੁਣ ਵੀ ਆਪਣੀ ਪੋਤੀ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਕਿਹਾ ਮੈਂ ਕਹਿੰਦੀ ਹੁੰਦੀ ਤੇ ਮੈਂ ਝੂਠ ਨੀ ਬੋਲਿਆ ਕਦੀ, ਔਰ ਮੈਂ ਕਿਹਾ ਮੈਂ ਇੱਕ ਗੱਲ ਤੇ ਹਮੇਸ਼ਾ ਝੂਠ ਬੋਲਦੀ ਰਹੀ ਹਾਂ, ਮੈਂ ਹੁਣ ਦੇਖੋ ਤੁਹਾਨੂੰ ਕਹਿ ਰਹੀ ਹਾਂ ਔਨ ਏਅਰ ਕਹਿ ਰਹੀ ਹਾਂ, ਇੱਕ ਗੱਲ ਤੇ ਮੈਂ ਹਮੇਸ਼ਾ ਝੂਠ ਬੋਲ ਰਹੀ ਹਾਂ। ਜਦੋਂ ਮੈਂ ਨਿਊਯਾਰਕ ਵੀ ਸਕੂਲ ਵੀ ਸੀਗੀ ਜਾਂ ਮੈਂ ਇੰਡੀਆ ਵੀ ਹੁੰਦੀ ਸੀ, ਜਦ ਮੇਰੇ ਨਾਲ ਦੇ ਬੱਚਿਆਂ ਨੇ ਪੁੱਛਣਾ ਸੁਰਿੰਦਰ ਤੂੰ ਆਹ ਸਵਾਲ ਕਰ ਲਿਆ, ਆ ਤੂੰ ਕਰ ਲਿਆ ਦਸਵੀਂ ਚ ਆ ਕੀਤਾ, ਮੈਂ ਕਿਹਾ ਮੈਨੂੰ ਤਾਂ ਆਉਂਦਾ ਨੀ ਹੈ
1: ਜੀ।
2: ਭੁਪਿੰਦਰ ਜੀ ਮੈਂ ਦੱਸਦੀ ਨੀ ਸੀ ਹੁੰਦੀ, ਮੈਂ ਤੁਹਾਨੂੰ ਆਪਣੀ ਗੱਲ ਦੱਸੀ।
1: ਪਤਾ ਕਹਿੰਦੇ
2: ਉਹ ਗੱਲ ਸੁਣੋ, ਮੈਂ ਇੰਨੀ ਮਿਹਨਤ ਕੀਤੀ, ਮੈਂ ਮਿਹਨਤ ਕੀਤੀ, ਉਹ ਮੇਰੀ ਮਿਹਨਤ ਦਾ ਕੀ ਫਾਇਦਾ ਹੋ ਗਿਆ? ਇੱਕ ਬੱਚੇ ਨਾਲ ਤੁਹਾਨੂੰ ਪੁੱਛ ਰਿਹਾ ਤਾਂ ਮੈਂ ਉੱਤੇ ਜਾਣੀ ਕਿ ਇੰਨੀ ਕੂਲ ਜੇ ਹੋ ਕੇ ਤਾਂ ਬਸ ਉਹਨੂੰ ਦੱਸ ਦਵਾਂ ਹਾਂ ਇਹਦਾ ਆਹ ਆਂਸਰ ਆ ਤੇ ਏਦਾਂ, ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ ਮਿਹਨਤ ਕੀਤੀ ਆ।
1: ਬਿਲਕੁਲ ਹੈ ਜੀ,
2: ਏਦਾਂ ਮੇਰੀ ਨਿਊਯਾਰਕ ਗੱਲ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ ਹਾਂ। ਇੱਕ ਵਾਰ ਜਦੋਂ ਗਏ ਤਾਂ ਉਹ ਕਹਿੰਦੇ ਤੁਹਾਨੂੰ ਫੇਰ ਹੁਣ ਇੱਥੇ ਨਾ ਭੇਜਣ ਕੇ, ਇੱਥੇ ਦਾ ਟੀਚਰ ਸਰਟੀਫਿਕੇਸ਼ਨ ਇੱਥੇ ਦਾ ਲੈਣ ਦੇ ਲਈ ਤੁਹਾਨੂੰ ਟੈਸਟ ਦੇਣਾ ਪੈਣਾ, ਉਹ 4 ਘੰਟੇ ਦਾ ਟੈਸਟ ਸੀ ਭੁਪਿੰਦਰ ਜੀ। ਹੁਣ ਤੁਸੀਂ ਦੇਖੋ ਫਿਰ ਮੇਰੀ ਬੇਟੀ ਦੇ ਬੱਚੇ ਵੀ ਸੀ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਦੀ ਸੀ ਹਨਾ ਘਰ।
1: ਨਾਲੇ ਦੇਖੋ ਇਹਨਾਂ ਦਾ ਢਾਂਚਾ ਹੀ ਭੈਣ ਜੀ ਵੱਖਰਾ ਹੈ ਕਿ ਹਰ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਉਹ ਪੇਪਰ ਆਪਣੇ ਉੱਥੋਂ ਹੀ ਤਿਆਰ ਕਰਦੇ ਨੇ, ਬਾਹਰੋਂ ਕਿਤੇ ਲਿਆਉਣ ਦੀ ਲੋੜ ਨਹੀਂ। ਲੀਕ ਕਿੱਦਾਂ ਹੋ ਜਾਵੇ ਜੀ? ਤੁਸੀਂ ਆਨ ਦਾ ਸਪੋਟ ਜਿਹੜਾ ਉੱਥੇ ਤਿਆਰ ਕਰੋ ਬੱਚਿਆਂ ਦੇ ਲਈ ਜੋ

0: ਗ੍ਰੈਂਡ ਚਿਲਡਰਨ ਦੀ ਟੇਕ ਕੇਅਰ ਵੀ ਕਰਨੀ ਹੁੰਦੀ ਆ, ਤੇ ਤੂੰ ਵੀ ਕਿੱਥੇ ਪੜ੍ਹ ਹੁੰਦਾ ਤੇ ਤੂੰ ਨੀ ਪੜ੍ਹ ਹੁੰਦਾ, ਪਰ ਮੈਂ ਚੁੱਪ ਸੀ ਤੇ ਜੋ ਕਹਿੰਦੇ ਆ ਸੁਣੀ ਜਾਓ ਹਨਾ। ਭੁਪਿੰਦਰ ਜੀ ਤਾਂ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਮੇਰੀ ਬੇਟੀ ਦਾ ਵੱਡਾ ਬੇਟਾ ਉਹ 4 ਸਾਲ ਦਾ ਸੀ, ਮੈਂ ਉਹਨੂੰ ਲੈ ਕੇ ਜਾਣੀ ਕਿ ਲਾਇਬ੍ਰੇਰੀ ਚਲ ਜਾਣਾ, ਉਹਨੂੰ ਬੀਬਾ ਪੁੱਤ ਬਣ ਕੇ ਮੇਰੇ ਕੋਲ ਆਪਣਾ ਕੁਛ ਨਾ ਕੁਛ ਦੇਖੀ ਜਾਣਾ, ਤੇ ਮੈਂ ਆਪਣਾ ਉੱਥੇ 2 ਘੰਟੇ ਲਾ ਕੇ ਪੜ੍ਹ ਆਉਣਾ। ਪਰ ਮੈਂ ਕਿਸੇ ਨੂੰ ਕਦੀ ਦੱਸਿਆ ਨਹੀਂ ਸੀ ਵੀ ਮੈਂ ਪੜ੍ਹਦੀ ਹੈਗੀ ਆ, ਮੈਂ ਤਿਆਰੀ ਕਰਦੀ ਹਾਂ ਆਪਣੀ ਹਨਾ। ਤਾਂ ਤੁਸੀਂ ਦੇਖੋ 12-13 ਦੇ ਵਿੱਚੋਂ ਸਿਰਫ ਮੈਂ ਹੀ ਪਾਸ ਹੋਈ, ਫਿਰ ਮੈਨੂੰ ਉਹਨੇ ਸਾਰਿਆਂ ਤੋਂ ਉੱਥੇ ਹਾਰਡ ਕਲਾਸ ਦੇਣੀ ਹਨਾ। ਮੈਂ ਕਹਿੰਦਾ ਮੈਨੂੰ, ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛਿਆ ਇੱਕ ਵਾਰ ਫਿਰ ਮੈਨੂੰ ਕਿਉਂ ਹਾਰਡ ਕਲਾਸ ਦਿੱਤੀ ਜਾਂਦੀ ਆ, ਉਹ ਮੈਨੂੰ ਕਹਿੰਦੀ ਦੱਸਾਂ ਤੁਸੀਂ ਤੁਹਾਡਾ ਕਸੂਰ ਕੀ ਆ, ਕਹਿੰਦੀ ਸਿਰਫ ਤੁਸੀਂ ਇਕੱਲੇ ਪਾਸ ਹੋਈ ਆ, ਬਾਕੀ ਸਾਰੇ ਬਾਕੀ ਸਾਰੀਆਂ ਫੇਲ ਹੋਈਆਂ। ਮੈਂ ਕਿਹਾ ਦੱਸੋ ਹੁੰਦੀ ਵੀ ਭੁਪਿੰਦਰ ਜੀ ਤਾਂ ਆ, ਕੋਈ ਵੀ ਆ ਜਿਹੜਾ ਬੰਦਾ ਨਾ ਜਿੰਮੇਵਾਰ ਹੁੰਦਾ, ਜਿੰਮੇਵਾਰੀ ਜਿਹੀ ਨਿਭਾਉਂਦਾ। ਆਪਾਂ ਘਰ ਵਿੱਚ ਵੀ ਇੱਦਾਂ ਹੁੰਦੇ, ਉਸੇ ਬੱਚੇ ਨੂੰ ਕਹੀ ਜਾਈਦਾ ਆ ਕਰੀ ਆ ਕਰੀ,
1: ਮੌਤਬਾਰ ਬਣਾ ਗਿਆ ਬਣਾਇਆ ਜਾਂਦਾ ਜੀ ਬਿਲਕੁਲ।
0: ਹਾਂਜੀ ਹਾਂਜੀ ਇੱਦਾਂ ਸੀ, ਪਰ ਮੈਨੂੰ ਤਾਂ ਇੱਦਾਂ ਬਹੁਤ ਦੁੱਖ ਹੁੰਦਾ ਸੀ ਉੱਥੇ ਜਦੋਂ ਅਸੀਂ ਹੁਣ ਨਿਊਯਾਰਕ ਸਕੂਲੇ, ਮੈਂ 7 ਕਲਾਸਾਂ ਲਈਆਂ ਜਾਣੀ ਕਿ ਕਾਲਜ ਦੇ ਹਨਾ, 21 ਕ੍ਰੈਡਿਟ ਲਏ, ਇੱਕ ਕਲਾਸ ਦੇ 3 ਕ੍ਰੈਡਿਟ ਹੁੰਦੇ ਆ ਹਨਾ। ਤਾਂ ਮੈਨੂੰ ਜਦ ਉੱਥੇ ਨਾ ਜਾਣੀ ਆਪਾਂ ਬਾਲਣਾ ਕਲਾਸ ਦੇ ਵਿੱਚ, ਮੈਂ ਪਤਾ ਕਦੋਂ ਬਾਲਣਾ ਕਲਾਸ ਦੇ ਵਿੱਚ, ਜਦੋਂ ਉਧਰੋਂ ਪ੍ਰੋਫੈਸਰ ਆ ਰਹੀ ਆ, ਮੋਹਰਿਓਂ ਪ੍ਰੋਫੈਸਰ ਆ ਰਹੀ ਆ ਇਧਰਲੇ ਪਾਸੇ, ਮੈਂ ਜਾਣਾ ਤਾਂ ਕਿ ਮੈਨੂੰ ਅੰਦਰ ਜ ਗਈ ਨੂੰ ਕੋਈ ਇਹ ਨਾ ਪੁੱਛੇ ਮਾਹਿਲ ਜੀ ਕਰ ਲਿਆ ਤੁਸੀਂ, ਮਾਹਿਲ ਜੀ ਆ ਦੱਸਿਓ ਕਿੱਦਾਂ, ਪਤਾ ਨੀ। ਮੈਂ ਇਸ ਗੱਲ ਤੇ ਸੱਚੀ ਮੈਂ ਮਾੜੀ ਰਹੀ ਆ, ਮਾੜੀ ਇਸ ਕਰਕੇ ਮੈਂ ਕਹਿੰਦੀ ਆ ਵੀ ਮੈਂ ਅਗਲੇ ਦੀ ਮਦਦ ਇਸ ਗੱਲ ਤੇ ਨਹੀਂ ਕਰ ਸਕਦੀ, ਕਿਉਂਕਿ ਮੈਂ ਮਿਹਨਤ ਕੀਤੀ, ਮੈਂ
1: ਚਾਹੀਦਾ ਹੀ ਆ ਜੀ।
0: ਹਾਂਜੀ ਹਾਂਜੀ, ਤਾਂ ਫਿਰ ਹੁਣ ਇਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੈ, ਜਿਹੜੇ ਮਿਹਨਤ ਕਰਦੇ ਉਹ ਇਹੀ ਚਾਹੁੰਦੇ ਕਿ ਸਾਡੀ ਕਾਬਲੀਅਤ ਦਾ ਸਾਨੂੰ ਮੁੱਲ ਮਿਲੇ। ਇਹ ਥੋੜਾ ਇੱਕ ਨਲਾਇਕ ਬੱਚੇ ਨੇ 13 ਲੱਖ 16 ਲੱਖ ਰੁਪਇਆ ਦੇ ਕੇ, ਤਾਂ ਉਹ ਨਲਾਇਕ ਬੰਦੇ ਨੇ ਬਣ ਜਾਣਾ ਕੁਛ, ਤਾਂ ਦੱਸੋ ਉਹਨੇ ਨੌਕਰੀ ਕਰਕੇ ਜਸਟੀਫਾਈ ਕੀ
1: ਕਰੂਗਾ। ਬਿਲਕੁਲ,
0: ਮੈਨੂੰ ਤਾਂ ਸਭ ਆਪਣਾ ਚੇਤਾ ਆਈ ਜਾਂਦਾ ਸੀ, ਮੈਂ ਕਿਹਾ ਬਾਕੀ ਕੋਈ ਬੱਚਾ ਨੀ ਬਰਦਾਸ਼ਤ ਕਰ ਸਕਦਾ ਇਹਦਾ, ਜਿਹੜੇ ਪੜ੍ਹਦੇ ਆ ਉਹ ਹੁਣ ਤਾਂ ਕਾਬਲੀਅਤ ਦੇ ਜ਼ਰੀਏ, ਫਿਰ ਦੂਜੇ ਪਾਸੇ SC BC ਕਰਕੇ ਉਹ ਕਰੀ ਜਾਂਦੇ, ਉਹਨਾਂ ਨੂੰ ਥਾਂ ਰਾਖਵੇਂ ਰੱਖਿਓ। ਇੱਕ ਜਨਰਲ ਕੈਟਾਗਰੀ ਵਿੱਚ ਆ ਉਸ ਬੰਦੇ ਦੇ ਸਮਝੋ 90% ਆ, ਦੂਜੇ ਬੰਦੇ ਦੇ 60% ਆ, ਉਹ 60% ਨੂੰ ਸਿਲੈਕਟ ਕਰੀ ਜਾਂਦੇ, 90% ਵਾਲਾ ਰਹੀ ਜਾਂਦਾ, ਤਾਂ ਗਲਤ ਗੱਲ ਹੈ ਨਾ ਭੁਪਿੰਦਰ ਜੀ।
1: ਨਾਲੇ ਭੈਣ ਜੀ ਉਹਦੇ ਵਿੱਚ ਸ਼ਰਮ ਨੀ ਆਉਂਦੀ ਹੋਊਗੀ, ਚਲੋ ਜਦੋਂ ਨਵੇਂ ਨਵੇਂ ਨਾ ਮੁਲਕਾਂ ਚ ਆਏ ਨਾ, ਜਦੋਂ ਚਲੋ ਕੰਮ ਕਾਜ ਕਦੇ ਕੀਤਾ ਨੀ ਸੀਗਾ, ਤਾਂ ਉਸ ਹਿਸਾਬ ਦੇ ਨਾਲ ਹੋਰ ਵੱਖਰੇ ਕੰਮ ਕਾਰ ਕਰਦੇ ਰਹੇ ਆ। ਜਦੋਂ ਹੋਰ ਨਵੇਂ ਕੰਮ ਕਰਨੇ ਪਏ ਇੱਥੇ ਆ ਕੇ, ਚਲੋ ਪਹਿਲਾਂ ਦੇਖ ਦੇਖ ਕੇ ਮਾੜੇ ਮੋਟੇ ਸਿੱਖਦੇ ਰਹੇ ਆ, ਤਾਂ ਜਦੋਂ ਕਿਤੇ ਪ੍ਰੋਫੈਸ਼ਨ ਦੇ ਵਿੱਚ ਗਏ ਆ ਤਾਂ ਉੱਥੇ ਚਾਹੇ ਕੰਮ ਆਉਂਦਾ ਵੀ ਸੀਗਾ, ਤਾਂ ਵੀ ਝਿਜਕ ਜਿਹੀ ਇੱਕ ਹੁੰਦੀ ਸੀ ਯਾਰ ਮੈਂ ਠੀਕ ਵੀ ਕਰ ਰਿਹਾ, ਮਤਲਬ ਕਿ ਜਿੱਦਾਂ ਬਾਕੀ ਕਰਦੇ ਪਏ ਆ ਜਾਂ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ ਹਨਾ। ਤੇ ਜਿਹੜੇ ਹੁਣ ਇੱਦਾਂ ਪੇਪਰ ਨੂੰ ਖਰੀਦ ਕੇ ਪੋਸਟਾਂ ਲੈ ਕੇ ਗਏ ਨੇ, ਜਿਹੜੇ ਮਤਲਬ ਕਿ ਪੋਸਟਾਂ ਲੈ ਕੇ ਪੋਸਟਾਂ ਦੇ ਉੱਤੇ ਬਹਿ ਗਏ ਪੈਸੇ ਦੇ ਕੇ, ਤੇ ਉਹ ਕਿੱਦਾਂ ਮਤਲਬ ਕਿ ਆਪਣੇ ਆਪ ਨੂੰ ਸੈਟੀਸਫਾਈ ਕਿੱਦਾਂ ਕਰਨਗੇ, ਜਾਂ ਲੋਕਾਂ ਦੇ ਨਾਲ ਸਾਫ਼ ਜਾਂ ਕੋਈ ਦਵਾਈ ਵਗੈਰਾ ਜਾਂ ਗਲਤ ਦੇ ਦਿੱਤੀ ਗਈ ਜਾਂ ਕਿੱਦਾਂ, ਫਿਰ ਉਹਦਾ ਜ਼ਿੰਮੇਵਾਰ ਕੌਣ
0: ਹੋਏਗਾ? ਉਹ ਫਿਰ 75-85% ਲੋਕਾਂ ਨੂੰ ਤਾਂ ਮਾਰੂ ਗਈ
1: ਜੀ ਬਿਲਕੁਲ ਜੀ,
0: ਕਿਉਂਕਿ ਜਦ ਉਹਨਾਂ ਦਾ ਨੌਲੇਜ ਨੀ, ਉਹਨਾਂ ਨੂੰ ਕੁਛ ਪਤਾ ਨੀ ਹੈਗਾ, ਸਮਝੋ ਪੈਸੇ ਦੇ ਕੇ ਉਹ ਪਾਸ ਹੋ ਗਏ ਆ ਜਾਂ ਕੁਛ ਵੀ ਆ, ਗਾਹਾਂ ਵੀ ਖਬਰੇ ਕਿੰਨੀਆਂ ਸਿਫਾਰਿਸ਼ਾਂ ਕਰਕੇ ਤਾਂ ਪੈਸੇ ਦੇ ਕੇ ਉਹ ਪਾਸ ਹੋ ਗਿਆ, ਤਾਂ ਤੁਸੀਂ ਦੇਖੋ ਉਹਨੇ ਇਲਾਜ ਵੀ ਕਿੱਦਾਂ ਦਾ ਕਰਨਾ। ਜਿਹੜੇ ਹੁਣ ਇੰਜੀਨੀਅਰ ਆ ਜਾਂ ਕੁਛ ਆ, ਜੇ ਕੋਈ ਜਿਹੜੇ ਤਾਂ ਅਸਲੀ ਬੰਦੇ ਆਊਗੇ ਉਹ ਠੀਕ ਆ, ਜਿਹੜੇ ਨਲੈਕੀ ਆ ਗਏ ਤਾਂ ਫਿਰ ਤਾਂ ਫਿਰ ਆਹ ਹੀ ਕੁਛ ਹੋਣਾ।
1: ਬਿਲਕੁਲ,
0: ਚਲੋ
1: ਥੈਂਕ ਯੂ ਭੈਣ ਜੀ,
0: ਮੈਂ ਆਪਣੇ ਹੁਣ ਵਿਚਾਰ ਸਾਂਝੇ ਕਰ ਦਿੱਤੇ
1: ਜੋ ਦਿਲ ਵਿੱਚ ਆਏ। ਗੱਲਬਾਤ ਆਪਣੀ ਰੱਖ ਕੇ ਗਏ ਨੇ, ਲੋ ਫਿਰ ਇੱਥੇ ਲੈਣੇ ਆ ਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਮਰਜੀਤ ਸਿੰਘ ਸ਼ੰਮੀ ਹੁਣਾਂ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਇੱਕ ਵਾਰ ਨਵੇਂ ਸਿਰੇ ਤੋਂ ਨਵੇਂ ਹਫ਼ਤੇ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਰਾਬਤਾ ਬਣ ਚੁੱਕਿਆ ਹੈ, ਲਾਈਵ ਪ੍ਰੋਗਰਾਮ 2-2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਅੱਜ ਦੋਸਤੋ ਓਪਨ ਟਾਕ ਹੁੰਦੀ ਹੈ। ਕੋਈ ਵੀ ਮਨ ਦੇ ਵਿੱਚ ਵਿਚਾਰ ਹੈ, ਕੋਈ ਗੱਲਬਾਤ ਹੈ, ਉਹਦੀ ਤੁਸੀਂ ਸਾਂਝ ਪਾ ਸਕਦੇ ਹੋ। ਜੋ ਕੁਝ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ, ਵਿਚਰ ਰਿਹਾ, ਉਹਦੇ ਬਾਰੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਹੈ, ਕੋਈ ਚੰਗਾ ਸੁਨੇਹਾ ਆਵਾਮ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਤੇ ਬਾਕੀ ਕਮੈਂਟਸ ਕਰਕੇ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਸਾਂਝ ਪਾ ਸਕਦੇ ਹੋ। ਤੇ ਅੱਜ ਵੈਸੇ ਕੁਝ ਦੋਸਤਾਂ ਦਾ ਜਨਮਦਿਨ ਵੀ ਆ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਨਾਲ ਦੀ ਨਾਲ ਅੱਗੇ ਵਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਨੰਬਰ ਜ਼ਰੂਰ ਨੋਟ ਕਰ ਲਓ, ਉੱਪਰ ਫਲੈਸ਼ ਕਰਦਾ ਰਹਿੰਦਾ ਹੈ, +358 44 9619 ਸਟੂਡੀਓ ਦਾ ਨੰਬਰ ਹੈ। ਕੁਝ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤੇ ਐਡਵੋਕੇਟ ਸੈਣੀ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਦੀ ਨਾਲ ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਰਹੇਗੀ। ਪੰਜਾਬ ਦੇ ਸਿਆਸੀ ਮਾਹੌਲ ਤੋਂ ਲੈ ਕੇ ਅਮਰੀਕਾ, ਕੈਨੇਡਾ, ਇਰਾਨ, ਯੂਰਪ ਕੰਟਰੀਆਂ ਦਾ ਮਾਹੌਲ, ਨਾਲ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਾਂਗੇ। ਤੇ ਕਿਸਾਨ ਅੱਜ ਦਿੱਲੀ ਕੂਚ ਜਿਹੜਾ ਕਰ ਗਏ ਨੇ ਤੇ 21 ਜੁਲਾਈ ਨੂੰ ਕਿਸਾਨ ਘਾਟ ਤੇ ਆਵਾਜ਼ ਉੱਠੇਗੀ, ਦੇਖਦਿਆਂ ਕੀ ਕੁਝ ਹੁੰਦਾ ਹੈ। ਇੰਡੀਆ US ਜਿਹੜਾ ਟ੍ਰੇਡ ਐਗਰੀਮੈਂਟ ਹੈ ਉਹਦੇ ਸੰਬੰਧ ਦੇ ਵਿੱਚ ਆਵਾਜ਼ ਬੁਲੰਦ ਕਰਨ ਲੱਗੇ ਹੈ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਸਭ ਤੋਂ ਪਹਿਲਾਂ ਅੱਜ ਦੋਸਤੋ ਦਿਹਾੜਾ ਗੱਲ ਕਰ ਲਈਏ ਤਾਂ 20 ਜੁਲਾਈ 2026 ਦਾ ਦਿਨ ਹੈ, ਸੋਮਵਾਰ ਦਾ ਦਿਹਾੜਾ ਹੈ। ਤੇ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ। ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਨੂੰ ਬਹੁਤ ਬਹੁਤ ਜਿਹੜੀ ਹੈ ਮੁਬਾਰਕਬਾਦ ਹੈ, ਜਿਵੇਂ ਕਿ ਆਪਣੇ ਸਰੋਤਾ ਪਰਿਵਾਰ, ਛੋਟਾ ਜਿਹਾ ਪਰਿਵਾਰ ਹੈ, ਗੁਰੀਮਾਨ ਬਾਈ ਜੀ ਤੇ ਨਾਲ ਨਾਲ ਆਪਣੇ ਲਸ਼ਕਰੀ ਰਾਮ ਜੱਖੂ ਜੀ ਕਵੈਤ ਤੋਂ, ਉਹਨਾਂ ਦਾ ਜਿਹੜਾ ਅੱਜ ਜਨਮਦਿਨ ਹੈ, ਬਹੁਤ ਬਹੁਤ ਮੁਬਾਰਕਬਾਦ ਹੋਵੇ। ਹੱਸਦੇ ਵੱਸਦੇ ਰਹਿਣ, ਜ਼ਿੰਦਗੀਆਂ ਮਾਨਣ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਹੀ ਸੁਨੇਹੇ ਦੇ ਨਾਲ ਅਗਲਾ ਆਪਾਂ ਅੱਜ ਦਾ ਵਿਚਾਰ ਸਾਂਝਾ ਕਰਦੇ ਹਾਂ। ਪੂਰੀ ਦੁਆਬਾ ਟੀਮ ਦੇ ਵੱਲੋਂ ਤੇ ਦੁਆਬਾ ਪਰਿਵਾਰ ਦੇ ਵੱਲੋਂ, ਜਿਹੜੇ ਦੋਸਤ ਸਪੋਰਟ ਕਰਦੇ ਆ ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਜਿਹੜਾ ਮੁਬਾਰਕਬਾਦ ਹੈ ਜਿਨ੍ਹਾਂ ਦਾ ਅੱਜ ਜਨਮਦਿਨ ਹੈ ਜੀ। ਕਹਿੰਦੇ ਨੇ ਕਿ ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ, ਤੇ ਬਿਲਕੁਲ ਦਰੁਸਤ ਗੱਲ ਹੈ। ਨਹੀਂ ਤਾਂ ਝੂਠ ਤੇ ਝੂਠ ਬੋਲਣਾ ਪੈਂਦਾ ਤੇ ਯਾਦ ਵੀ ਰੱਖਣਾ ਪੈਂਦਾ, ਨਹੀਂ ਯਾਦ ਰਹਿੰਦਾ ਫਿਰ ਸਿਆਪੇ ਪੈ ਜਾਂਦੇ ਆ। ਅੱਜ ਦੋਸਤੋ 20 ਜੁਲਾਈ 1903 ਦੇ ਵਿੱਚ ਤੁਹਾਨੂੰ ਲੈ ਚੱਲਦੇ ਆ, ਜਦੋਂ ਫੋਰਡ ਮੋਟਰ ਕੰਪਨੀ ਨੇ ਪਹਿਲੀ ਕਾਰ ਬਾਜ਼ਾਰ ਦੇ ਵਿੱਚ ਲਿਆਂਦੀ ਸੀ ਤੇ ਅਮਰੀਕਾ ਵਾਲਿਆਂ ਨੇ। ਤੇ ਇਸੇ ਤਰ੍ਹਾਂ 1905 ਦੇ ਵਿੱਚ ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਪਹਿਲੀ ਵੰਡ ਕੀਤੀ ਗਈ ਸੀ। 1910 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚੇ ਸਵਰਨ ਸਿੰਘ ਦੀ ਟੀਵੀ ਹੋਣ ਦੇ ਕਾਰਨ ਹੋਈ ਰਿਹਾਈ ਉਪਰੰਤ ਮੌਤ ਹੁੰਦੀ ਹੈ। ਤੇ 1938 ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਸ਼ੁਰੂ ਹੁੰਦਾ ਹੈ। 1944 ਦੇ ਵਿੱਚ ਅਡੋਲਫ ਹਿਟਲਰ ਤੇ ਉਸਦੇ ਫੌਜੀ ਜਿਹੜੇ ਨੇ ਫੌਜੀ ਸਾਥੀਆਂ ਉੱਤੇ ਮੀਟਿੰਗ ਦੇ ਦੌਰਾਨ ਬੰਬ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਜ਼ਖਮੀ ਹੋਣ ਉਪਰੰਤ ਬਚ ਜਾਂਦੇ ਹੈ। 1965 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਬੀਕੇ ਦੱਤ ਦਾ ਦੇਹਾਂਤ ਹੁੰਦਾ ਹੈ ਤੇ ਉਸਦੀ ਇੱਛਾ ਦੇ ਮੁਤਾਬਕ ਸਰਕਾਰ ਹੁਸੈਨੀਵਾਲਾ ਵਿਖੇ ਜਿਹੜਾ ਉਹਦਾ ਸੰਸਕਾਰ ਜਿਹੜਾ ਕਰਦੇ ਹੈ। 1969 ਦੇ ਵਿੱਚ ਅਮਰੀਕਾ ਦੇ ਨੀਲ ਆਰਮਸਟ ਰੋਂਗ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀ ਤੇ ਅੱਜ ਜਿਹੜਾ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। 20 ਜੁਲਾਈ ਨੂੰ ਹਰ ਸਾਲ ਅਮਰੀਕਾ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਇਸ ਨੂੰ ਤੇ ਰਾਸ਼ਟਰੀ ਚੰਦਰਮਾ ਦਿਵਸ ਉਸ ਦਿਨ ਨੂੰ ਯਾਦ ਕਰਨ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਜਦੋਂ ਪ੍ਰਾਇਮਰੀ ਮਨੁੱਖੀ ਮਿਸ਼ਨ 1969 ਦੇ ਵਿੱਚ ਇਸ ਦਿਨ ਅੱਜ ਚੰਦਰਮਾ ਦੇ ਉੱਤੇ ਤਲ ਦੇ ਉੱਤੇ ਜਿਹੜਾ ਆਇਆ ਸੀਗਾ ਨੀਲ ਆਰਮਸ ਟਰਾਂਗ ਜਿਹੜਾ ਸੀ ਕਮਾਂਡਰ ਮਿਸ਼ਨ ਦੇ 19 ਜੁਲਾਈ ਨੂੰ 21 ਜਾਣੀ ਕਿ 9 ਵਜੇ ਸ਼ਾਮ ਨੂੰ ਰਾਤ ਦੇ 2 ਸੈਕਿੰਡ ਦੇ ਉੱਤੇ UTC ਵਿਖੇ ਇੱਕ ਸਮੇਂ ਦੇ ਵਿੱਚ 6 ਘੰਟਿਆਂ ਤੇ 56 ਮਿੰਟ ਦੇ ਵਿੱਚ ਚੰਦਰਮਾ ਦੇ ਫਰਸ਼ ਦੇ ਉੱਤੇ ਜਾਣੀ ਕਿ ਉਹਦੀ ਧਰਤੀ ਦੇ ਉੱਤੇ ਚੰਦਰਮਾ ਦੀ ਰੇ ਕਦਮ ਰੱਖਣ ਦੇ ਲਈ ਪ੍ਰਾਇਮਰੀ ਵਿਅਕਤੀ ਬਣ ਗਿਆ ਸੀ। ਬਜ਼ ਐਲਡਰਿਨ ਅਪੋਲੋ ਚੰਦਰ ਮਾਡਿਊਲ ਈਗਲ ਦਾ ਪਾਇਲਟ ਸੀਗਾ ਤੇ ਆਲਡਰਿਨ ਆਰਮਸਟਰਾਂਗ ਤੋਂ ਜਿਹੜਾ ਸੀ 19 ਮਿੰਟ ਬਾਅਦ ਚੰਦਰਮਾ ਦੀ ਸਤਹ ਦੇ ਉੱਤੇ ਉਤਰੇ ਸੀ। ਜਦੋਂ ਆਰਮਸਟਰਾਂਗ ਨੇ ਚੰਦਰਮਾ ਦੀ ਸਤਹ ਦੇ ਉੱਤੇ ਕਦਮ ਰੱਖਿਆ ਤਾਂ ਉਹਨੇ ਜ਼ਿਕਰ ਕੀਤਾ ਕਿ ਇਹ ਮਨੁੱਖ ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖ ਜਾਤੀ ਦੇ ਲਈ ਇੱਕ ਵੱਡੀ ਛਾਲ ਹੈ ਤੇ ਸੰਯੁਕਤ ਰਾਜ ਦਾ ਅਪੋਲੋ ਜਿਹੜਾ ਸੀ 11 ਚੰਦਰਮਾ ਦੇ ਉੱਤੇ ਉਤਰਨ ਦਾ ਮਿਸ਼ਨ ਸੀਗਾ। 20 ਜੁਲਾਈ ਅੱਜ ਦੇ ਦਿਹਾੜੇ ਤੇ 1969 ਨੂੰ ਨੈਸ਼ਨਲ ਐਰੋਨੋਟਿਕਸ ਐਂਡ ਏਰੀਆ ਐਡਮਿਨਿਸਟ੍ਰੇਸ਼ਨ ਨਾਸਾ ਨੇ ਚੰਦਰਮਾ ਨੂੰ ਛੂਹਣ ਨੂੰ ਜਿਹੜਾ ਸੀ ਸਰਬੋਤਮ ਤਕਨੀਕੀ ਪ੍ਰਾਪਤੀ ਦੱਸਿਆ ਸੀ ਤੇ ਅਪੋਲੋ 11 ਨੂੰ 16 ਜੁਲਾਈ ਨੂੰ 1:32 ਦੇ ਰਾਤ ਨੂੰ ਦੁਪਹਿਰ ਨੂੰ UTC ਵਿਖੇ ਮੈਰਿਟ ਆਈਲੈਂਡ ਫਲੋਰੀਡਾ ਵਿਖੇ ਕੈਨੇਡੀ ਏਰੀਆ ਹਾਰਟ ਤੋਂ ਆਪਣਾ ਸੀਗਾ ਸੈਂਟਰਨ ਦੀ ਰਾਕਟ ਦੇ ਦੁਆਰਾ ਲਾਂਚ ਕੀਤਾ ਗਿਆ ਸੀ। ਆਰਮਸਟਰਾਂਗ ਅਤੇ ਐਲਡਰਿਨ ਨੇ ਪੁਲਾੜ ਜਾਮ ਦੇ ਬਾਹਰ ਸਮੂਹਿਕ ਰੂਪ ਦੇ ਵਿੱਚ 2 ਤੇ ਤਕਰੀਬਨ 1.25 ਘੰਟਾ ਬਿਤਾਏ ਸੀ ਤੇ ਉਹਨਾਂ ਨੇ ਧਰਤੀ ਦੇ ਉੱਤੇ ਦੁਬਾਰਾ ਲਿਜਾਣ ਦੇ ਲਈ ਆਮ ਤੌਰ ਦੇ ਉੱਤੇ 47.5 ਕਿਲੋਗ੍ਰਾਮ 21.5 ਕਿਲੋਗ੍ਰਾਮ ਚੰਦਰਮਾ ਦੀ ਸਮੱਗਰੀ ਇਕੱਠੀ ਕੀਤੀ ਤੇ US ਦੇ ਪੁਲਾੜ ਯਾਤਰੀਆਂ ਨੇ ਇੱਕ ਵੈਬਸਾਈਟ ਦੇ ਉੱਤੇ ਚੰਦਰਮਾ ਦੇ ਫਰਸ਼ ਦੇ ਉੱਤੇ 21 ਘੰਟੇ 36 ਮਿੰਟ ਬਿਤਾਏ ਤੇ ਉਹਨਾਂ ਦਾ ਟ੍ਰੈਂਕਿਲਿਟੀ ਬੇਸ ਰੱਖਿਆ ਸੀ। ਫਿਰ ਉਹਨਾਂ ਨੂੰ ਚੰਦਰ ਦੀ ਕੜੀ ਦੇ ਵਿੱਚ ਕਮਾਂਡ ਮੋਡਿਲ ਕੋਲੰਬੀਆ ਦਾ ਹਿੱਸਾ ਬਣਨ ਦੇ ਲਈ ਉਤਾਰਿਆ ਗਿਆ ਸੀ। ਮਾਈਕਲ ਕਲੋਨਿਸ ਨੇ ਕਮਾਂਡ ਮੋਡਿਊਲ ਕੋਲੰਬੀਆ ਨੂੰ ਇਕੱਲੇ ਚੰਦਰਮਾ ਦੀ ਯਾਤਰਾ ਦੇ ਵਿੱਚ ਭਜਾ ਦਿੱਤਾ ਤੇ ਹਜ਼ਾਰਾਂ ਤੇ ਹਜ਼ਾਰਾਂ ਲੋਕਾਂ ਨੇ TV ਦੇ ਉੱਤੇ ਇਤਿਹਾਸਕ ਪਾਲੇ ਦੇਖਿਆ ਸੀ ਤੇ ਸੰਯੁਕਤ ਰਾਜ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਹਨੇ ਚੰਦਰਮਾ ਦੇ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਮਿਸ਼ਨ ਕੀਤੇ ਨੇ ਤੇ ਅੰਤਿਮ ਰੂਪ ਦੇ ਵਿੱਚ ਦਸੰਬਰ 1972 ਦੇ ਵਿੱਚ ਚੰਦਰਮਾ ਦੀ ਜਿਹੜਾ ਮੰਜ਼ਿਲ ਨੂੰ ਰਵਾਨਗੀ ਜਿਹੜੀ ਹੈ ਦਿੱਤੀ ਗਈ ਸੀ। ਤੇ ਅੱਜ ਦੇ ਦਿਹਾੜੇ 'ਚ ਅਮਰੀਕਾ 'ਚ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮੂਨ ਡੇ ਵੀ ਮਨਾਇਆ ਜਾਂਦਾ ਹੈ, ਦਿਹਾੜਾ ਮਨਾਇਆ ਜਾਂਦਾ ਹੈ 20 ਜੁਲਾਈ ਨੂੰ। ਚਲੋ ਦੋਸਤੋ ਅਗਲੀ ਗੱਲ ਕਰਦੇ ਹਾਂ ਕਾਰਾਂ ਦੇ ਟਾਇਰਾਂ ਦੇ ਬਾਰੇ ਕੁਝ ਜਾਣਕਾਰੀ। ਚਲੋ ਇਹਨੂੰ ਆਪਾਂ ਛੱਡਦੇ ਹਾਂ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹਰ ਕਿਤੇ ਨੂੰ ਪਤਾ ਹੀ ਹੈ, ਤਕਰੀਬਨ ਕਿਸੇ ਨੂੰ ਵੀ ਪਤਾ ਹੈ, ਕਿਸੇ ਹੋਰ ਦਿਨ ਇਹਨੂੰ ਜਿਹੜਾ ਆਪਾਂ ਅੱਗੇ ਸਾਂਝ ਪਾਵਾਂਗੇ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤੇ ਉਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਸਮੇਂ ਦੀ ਸਿਆਸਤ ਤੇ ਸਮਾਜ ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੋ ਖ਼ਬਰਾਂ ਨੇ, 2027 ਦੀਆਂ ਪੰਜਾਬ ਚੋਣਾਂ ਦਾ ਮਾਹੌਲ ਬਣ ਰਿਹਾ, ਕਿਸਾਨਾਂ ਦੀ ਦਿੱਲੀ ਕੂਚ ਜਿਹੜੀ ਹੈ ਉਹਦੀ ਤਿਆਰੀ ਤੇ ਅੱਜ ਜਿਹੜਾ ਕੂਚ ਕਰ ਵੀ ਗਏ ਹੈ, ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਪੁੱਛਗਿੱਛ ਤੇ ਮੀਰੀ ਪੀਰੀ ਖਾਲਸਾ ਮਾਰਚ ਦਾ ਆਰੰਭ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੀਆਂ ਯੋਜਨਾਵਾਂ, ਸੰਸਦ ਦਾ ਹੰਗਾਮੇਦਾਰ ਮੌਨਸੂਨ ਸੈਸ਼ਨ ਅੱਜ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਵੀ ਕਾਫੀ ਹਫੜਾ ਦਫੜੀ ਫੈਲੀ ਹੈ, ਪੰਜਾਬ ਦੀ ਬਦਲ ਰਹੀ ਰਾਜਨੀਤੀ ਦੇ ਪਿੱਛੇ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਵਿਦੇਸ਼ੀ ਮੋਰਚਿਆਂ ਦੇ ਉੱਤੇ ਵੀ ਫੀਫਾ ਵਰਲਡ ਕੱਪ ਨੇ ਕੱਲ ਆਪਣੇ ਨਿਸ਼ਾਨ ਪੈਰ ਛੱਡ ਦਿੱਤੇ ਹੈ ਤੇ ਇਤਿਹਾਸਕ ਫਾਈਨਲ ਜਿਹੜਾ ਹੋਇਆ, ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ, ਸਾਊਦੀ ਅਰਬ ਦੇ ਪਰਮਾਣੂ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਇਰਾਨ ਨੂੰ ਜਿਹੜਾ ਇਸ ਦੇ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤ ਅਫਗਾਨਿਸਤਾਨ ਵਪਾਰਕ ਰਿਸ਼ਤੇ ਵੱਧ ਰਹੇ ਨੇ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੇ ਚੁਣ ਲਏ ਗਏ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਹਲਚਲ ਜਿਹੜੀ ਫੈਲ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਹੈ ਰਾਏ ਦੇ ਸਕਦੇ ਹੋ। ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਐਡਵੋਕੇਟ ਰਾਜਨ ਸਾਹਨੀ ਸਾਹਿਬ ਜੁੜੇ ਹੋਏ ਨੇ ਲਾਈਕ ਨੰਬਰ ਕਹਿੰਦੇ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਹੈ। ਲੋ ਦੋਸਤੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਤੋਂ। ਫੀਫਾ ਵਰਲਡ ਕੱਪ ਜੋ ਕਿ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿੱਚ ਕੱਲ ਫਾਈਨਲ ਮੈਚ ਖੇਡਿਆ ਗਿਆ, ਉਸ ਦੇ ਵਿੱਚ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਤੇ ਉਹਨੂੰ ਝੁੰਮਿਆ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਤੇ ਸਪੇਨ ਨੇ ਇਸ ਤੋਂ ਪਹਿਲਾਂ ਦਾ ਸਾਲ ਜਿਹੜਾ ਸੀ ਸਾਲਾਂ ਦੇ ਵਿੱਚ 2010 ਦੇ ਵਿੱਚ ਜਿਹੜਾ ਸੀ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ 16 ਸਾਲਾਂ ਬਾਅਦ ਉਹਨਾਂ ਦੀ ਝੋਲੀ ਦੇ ਵਿੱਚ ਟਰਾਫੀ ਜਿਹੜੀ ਪਈ ਹੈ। ਕਾਫੀ ਇੰਟਰਸਟਿੰਗ ਮੈਚ ਸੀ, ਦੇਖਣ ਯੋਗ ਸੀ, ਕਾਫੀ ਟਫ ਸੀਗਾ ਦੋਵਾਂ ਟੀਮਾਂ ਲਈ, ਪਰ ਜੋ ਕੁਝ ਵੀ ਵਾਪਰਿਆ ਸੁਭਾਵਿਕ ਆਖਰ ਦੇ ਵਿੱਚ ਵੱਧ ਟਾਈਮ ਦੇ ਕੇ 15-15 ਮਿੰਟ ਪੂਰਾ ਟਾਈਮ ਖੇਡੇ, ਰੈੱਡ ਕਾਰਡ ਵੀ ਮਿਲਿਆ ਅਰਜਨਟਾਈਨਾ ਵਾਲਿਆਂ ਦੇ ਇੱਕ ਵਿਅਕਤੀ ਜਿਹੜਾ ਖਿਡਾਰੀ ਸੀ ਬਾਹਰ ਵੀ ਕੱਢਿਆ ਗਿਆ ਤੇ ਫਿਰ ਉਸ ਤੋਂ ਬਾਅਦ ਆਖਰ ਤੱਕ ਜਿਹੜਾ ਜ਼ੋਰ ਲੱਗਿਆ ਪਰ ਕੁਝ ਵੀ ਸੰਭਵ ਨਾ ਹੋ ਸਕਿਆ। ਦੋਵੇਂ ਟੀਮਾਂ ਗੋਲ ਕਰਨ ਦੇ ਵਿੱਚ ਅਸਫਲ ਰਹੀਆਂ ਪਰ 15-15 ਮਿੰਟ ਹੋਰ ਵਾਧੂ ਸਮਾਂ ਖਿਡਾਇਆ ਗਿਆ ਜਿਸ ਦੇ ਵਿੱਚ ਆਖਰੀ ਪਲਾਂ ਦੇ ਵਿੱਚ ਸਪੇਨ ਨੇ ਫਿਰ ਅਰਜਨਟਾਈਨਾ ਸਿਰ ਜਿਹੜਾ 2-1 ਗੋਲ ਦਾਗਿਆ ਤੇ ਫਿਰ ਜਿੱਤ ਜਿਹੜਾ ਉਹ ਦਰਜ ਕੀਤੀ ਹੈ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਉੱਥੇ ਕੱਲ੍ਹ ਦੇਖਣ ਨੂੰ ਮਿਲਿਆ ਤੇ ਇੱਕ ਜਿਹੜੀ ਹੋਰ ਜਾਣਕਾਰੀ ਇਸ ਦੇ ਬਾਬਤ ਹੀ, ਫੀਫਾ ਦੇ ਪ੍ਰਧਾਨ ਜਿਹੜੇ ਨੇ ਜਾਨੀ ਇਨਫਾਟੀਨੋ ਨੇ ਵਿਸ਼ਵ ਕੱਪ ਟੂਰਨਾਮੈਂਟ ਦੇ ਦੌਰਾਨ 1 ਲੱਖ ਤੋਂ ਵੱਧ ਹਵਾਈ ਕਿਲੋਮੀਟਰਾਂ ਦੀ ਯਾਤਰਾ ਕੱਢ ਦਿੱਤੀ ਜੋ ਕਿ ਧਰਤੀ ਦੇ ਲਗਭਗ 2.5 ਚੱਕਰਾਂ ਦੇ ਬਰਾਬਰ ਬਣਦੀ ਹੈ। ਮਤਲਬ ਕਿ ਇਹਨਾਂ ਸਮਿਆਂ ਦੇ ਵਿੱਚ ਮੈਚਾਂ ਦੇ ਦੌਰਾਨ 2.5 ਚੱਕਰ ਉਹਨੇ ਦੁਨੀਆਂ ਦੇ ਲਾ ਦਿੱਤੇ ਆਪਣਾ ਪਲੈਨਟ ਜਿਹੜਾ ਹੈ। ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਨਫਾਟੀਨੋ ਨੇ ਫੀਫਾ ਦੇ ਇੱਕ ਸਾਂਝੇਦਾਰ ਵੱਲੋਂ ਮੁਹੱਈਆ ਕਰਵਾਏ ਗਏ ਨਿੱਜੀ ਜਹਾਜ਼ ਪ੍ਰਾਈਵੇਟ ਜੈੱਟ ਦੇ ਰਾਹੀਂ ਇੱਕ ਸ਼ਹਿਰ ਅਤੇ ਦੇਸ਼ ਤੋਂ ਦੂਜੇ ਸੂਬੇ ਤੱਕ ਯਾਤਰਾਵਾਂ ਕੀਤੀਆਂ ਨੇ। ਕਈ ਦਿਨਾਂ ਦੇ ਵਿੱਚ ਉਹਨਾਂ ਨੇ 3-3 ਜਿਹੜੀਆਂ ਉਡਾਨਾਂ ਵੀ ਭਰੀਆਂ। ਇਨਫਾਟੀਨੋ ਨੇ ਮੌਕੇ ਦੇ ਉੱਤੇ 43 ਮੈਚ ਦੇਖੇ ਹੈ ਤੇ ਟੂਰਨਾਮੈਂਟ ਦੇ ਹਰ ਸਟੇਡੀਅਮ ਦਾ ਘੱਟੋ ਘੱਟ 1 ਵਾਰ ਦੌਰਾ ਕੀਤਾ। ਸਭ ਤੋਂ ਵੱਧ ਮਿਆਮੀ ਦੇ ਸਟੇਡੀਅਮ ਦੇ ਵਿੱਚ ਉਹ ਨਜ਼ਰ ਆਏ ਜਿੱਥੇ ਉਹ 5 ਵਾਰ ਜਿਹੜਾ ਦੇਖੇ ਗਏ। ਟੂਰਨਾਮੈਂਟ ਦੇ ਪਹਿਲੇ 2 ਹਫ਼ਤਿਆਂ ਦੇ ਦੌਰਾਨ ਇਨਫਾਟੀਨੋ ਦੀਆਂ ਜਿਹੜੀਆਂ ਨੇ ਨਿੱਜੀ ਉਡਾਨਾਂ ਤੋਂ ਨਿਕਲਣ ਵਾਲੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਦਾ ਅੰਦਾਜ਼ਾ ਲਗਾਇਆ ਗਿਆ ਉਹਦੇ ਵਿੱਚ ਕਿ ਇੱਕ ਪਾਸੇ ਤਾਂ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਪਰ ਦੂਸਰੇ ਪਾਸੇ ਜਿਹੜਾ ਇੰਨਾ ਪੋਲਿਊਸ਼ਨ ਜਿਹੜਾ ਵੱਧ ਰਿਹਾ ਜੋ ਕੁੱਲ ਮਿਲਾ ਕੇ 78 ਆਮ ਲੋਕਾਂ ਦੇ 1 ਸਾਲ ਦੇ ਔਸਤ ਕਾਰਬਨ ਜਿਹੜਾ ਉਤਸਰਜਨ ਦੇ ਬਰਾਬਰ ਬਣਦਾ ਹੈ। ਜਾਣੀ ਕਿ 78 ਜਿਹੜੇ ਲੋਕ ਨੇ 2 ਸਾਲਾਂ ਦੇ ਵਿੱਚ ਇੰਨਾ ਟਰੈਵਲ ਕਰਕੇ ਨਹੀਂ ਉਹ ਪ੍ਰਦੂਸ਼ਣ ਫੈਲਾਉਣਗੇ ਜਿੰਨਾ ਕਿ ਇਸ ਆਪਣੇ ਫੀਫਾ ਵਰਲਡ ਕੱਪ ਦੇ ਕਰਤੇ ਧਰਤੇ ਜਿਹੜੇ ਨੇ ਉਹਨਾਂ ਨੇ ਜਿਹੜਾ ਫੈਲਾ ਦਿੱਤਾ। ਤੇ ਦੂਜੇ ਪਾਸੇ ਫੀਫਾ ਨੇ ਆਪਣੀ ਹਵਾਈ ਯਾਤਰਾ ਸੰਬੰਧੀ ਰਣਨੀਤੀ ਦੇ ਵਿੱਚ ਇਹ ਵਚਨ ਦਿੱਤਾ ਹੋਇਆ ਹੈ ਕਿ ਉਹ ਸਾਲ 2030 ਤੱਕ ਆਪਣੇ ਕਾਰਬਨ ਡਾਈਆਕਸਾਈਡ ਜਿਹੜਾ ਉਹ ਛੱਡਦੇ ਨੇ ਉਹਨੂੰ ਜਿਹੜਾ ਅੱਧਾ ਕਰੇਗੀ। ਖ਼ਬਰਾਂ ਵੱਲ ਨੂੰ ਚੱਲੀਏ ਤੇ ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ। ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਦੇ ਗੁਣ ਗਾਏ ਜਾ ਰਹੇ ਨੇ ਤੇ ਐਲਾਨ ਕਰ ਦਿੱਤੇ ਆ ਵਿਸਤਾਰ ਦੇ ਵਿੱਚ। ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਭਜਨ ਸੰਧੀਆਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਅਗਸਤ ਮਹੀਨੇ ਤੋਂ ਖਾਂਟੂ ਸ਼ਿਆਮ ਜੀ ਸਾਲਾਸਰ ਹਰਿਦੁਆਰ ਰਿਸ਼ੀਕੇਸ਼ ਤੇ ਮਥੁਰਾ ਵਰਿੰਦਾਵਨ ਤੱਕ ਜਿਹੜਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ। ਇਨ੍ਹਾਂ 3 ਨਵੇਂ ਰੂਟਾਂ ਲਈ ਜਿਹੜਾ ਰਜਿਸਟ੍ਰੇਸ਼ਨ ਅਗਸਤ ਦੇ ਵਿੱਚ ਖੁੱਲੇਗੀ ਜਿਸ ਦੇ ਤਹਿਤ ਸਰਕਾਰ 1.5 ਲੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਡਾਕਟਰ ਰਾਜਕੁਮਾਰ, ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਜਿਹੜੇ ਹਾਜ਼ਰ ਸਨ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਮੌਜੂਦਾ ਸਮੇਂ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਂਦੀ ਹੈ ਜਿਸ ਦੇ ਵਿੱਚ ਏਸੀ ਬੱਸਾਂ, ਹੋਟਲਾਂ, ਖਾਣੇ ਅਤੇ ਹੋਰ ਪ੍ਰਬੰਧਾਂ ਦਾ ਸਾਰਾ ਖਰਚਾ ਕਹਿੰਦੇ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਇਸ ਯੋਜਨਾ ਦਾ 3 ਨਵੇਂ ਰੂਟਾਂ ਦੇ ਨਾਲ ਵਿਸਤਾਰ ਕੀਤਾ ਗਿਆ। ਔਰਤਾਂ ਦੇ ਲਈ ਵਿੱਤੀ ਸਹਾਇਤਾ ਬਾਰੇ ਬੋਲਦਿਆਂ ਆਪ ਸੁਪਰੀਮੋ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਆਪਣੀ ਰਜਿਸਟ੍ਰੇਸ਼ਨ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਖਾਤਿਆਂ 'ਚ ਪੈਸੇ ਪ੍ਰਾਪਤ ਨਹੀਂ ਕੀਤੇ ਉਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਇਕੱਠੇ ਮਿਲਣਗੇ। 1 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ 32 ਲੱਖ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸਨ ਤੇ 1 ਅਗਸਤ ਨੂੰ 5 ਲੱਖ ਤੋਂ ਵੱਧ ਔਰਤਾਂ ਨੂੰ ਇਹ ਲਾਭ ਕਹਿੰਦੇ ਮਿਲੇਗਾ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਫਿਰਕੂ ਸਦਭਾਵਨਾ ਤੇ ਟੋਲ ਪਲਾਜ਼ਿਆਂ ਦੇ ਬਾਰੇ ਮੁੱਖ ਮੰਤਰੀ ਬੋਲਿਆ। ਕਹਿੰਦੇ ਇਸ ਮੌਕੇ ਮਾਨ ਨੇ ਕਿਹਾ ਕਿ ਪਵਿੱਤਰ ਅਸਥਾਨਾਂ ਦੇ ਉੱਤੇ ਆ ਕੇ ਇਸ ਮੁਕੱਦਸ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਲੋਕਾਂ ਦਾ ਬੇਅੰਤ ਪਿਆਰ ਅਤੇ ਅਸੀਸਾਂ ਸੂਬਾ ਸਰਕਾਰ ਨੂੰ ਹੋਰ ਵੀ ਵੱਧ ਉਤਸ਼ਾਹਤ ਤੇ ਵਚਨਬੱਧਤਾ ਦੇ ਨਾਲ ਉਨ੍ਹਾਂ ਦੀ ਸੇਵਾ ਕਰਨ ਦਾ ਕਹਿੰਦੇ ਭਰੋਸਾ ਦਿੰਦੀਆਂ ਨੇ। ਪੰਜਾਬ ਇੱਕ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗਰ ਸਕਦਾ ਹੈ। ਪੰਜਾਬ ਹਮੇਸ਼ਾ ਹੀ ਫਿਰਕੂ ਸਦਭਾਵਨਾ ਦੀ ਭਾਵਨਾ ਰੱਖਣ ਵਾਲਾ ਸੂਬਾ ਰਿਹਾ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਵੀ ਕਹਿੰਦੇ ਕਾਮਯਾਬ ਨਹੀਂ ਹੋ ਸਕੀਆਂ। ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕਰ ਦੇਣ ਦੇ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਤੇ ਦੂਸਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਨੇ। ਤੇ ਭਾਈ ਇਹ ਆਪ ਮੁਹਾਰੀ ਜਦੋਂ ਕਹਿੰਦੇ ਨੇ ਨਾ ਡੇਟ ਜਾਂ ਟੈਂਡਰ ਫੁੱਲ ਹੋ ਜਾਂਦਾ, ਡੇਟ ਖਤਮ ਹੋ ਜਾਂਦੀ ਹੈ ਤੇ ਆਪਣੇ ਆਪ ਵੀ ਬੰਦ ਹੋ ਜਾਂਦੇ ਹੈ। ਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਉਠਾ ਰਹੀਆਂ ਨੇ। ਕਿਆ ਬਾਤ ਹੈ ਜੀ। ਸੂਬਾ ਸਰਕਾਰ ਨੇ ਬਜਟ ਦੇ ਵਿੱਚ ਇਸ ਦੇ ਲਈ 9,300 ਕਰੋੜ ਰੁਪਏ ਰੱਖੇ ਨੇ। ਤਲਵਾੜਾ BBMB ਜਿਹੜਾ ਹਸਪਤਾਲ ਨੂੰ PGI ਦੀ ਜਿਹੜੀ ਹੈ ਤਰਜ ਦੇ ਉੱਤੇ ਅਪਗ੍ਰੇਡ ਕਰਨ ਦਾ ਵੀ ਜਿਹੜਾ ਵਾਅਦਾ ਕਰ ਲਿਆ। ਦੂਸਰੇ ਪਾਸੇ ਮੈਡੀਕਲ ਦੀਆਂ ਦੁਕਾਨਾਂ ਤੇ ਇੱਕ ਚੰਗਾ ਫੈਸਲਾ ਆਇਆ, CCTV ਲਾਜ਼ਮੀ ਕਰ ਦਿੱਤਾ ਹੈ। 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਜਿਹੜੀ ਉਸਦੀ ਰਿਕਾਰਡਿੰਗ। ਮੋਗਾ ਜ਼ਿਲ੍ਹੇ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਦੇ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ, ਜਿਸਦੇ ਤਹਿਤ ਹੁਣ ਦਵਾਈਆਂ ਦੀ ਵਿਕਰੀ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੋ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਧਾਰਾ 163 ਦੇ ਤਹਿਤ ਹੁਕਮ ਜਾਰੀ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਗਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਤੇ ਨਸ਼ੀਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਦੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਜਿਹੜਾ ਅਹਿਮ ਹੁਕਮ ਜਾਰੀ ਕੀਤੇ ਨੇ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਹਰ ਦਵਾਈ ਵੇਚਣ ਵਾਲੀ ਦੁਕਾਨ ਦੇ ਵਿੱਚ ਕਾਰਜਸ਼ੀਲ CCTV ਕੈਮਰੇ ਲੱਗੇ ਹੋਣੇ ਲਾਜ਼ਮੀ ਨੇ। ਦਵਾਈਆਂ ਦੀ ਵਿਕਰੀ ਕੇਵਲ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਤੇ ਨਿਯੰਤਰਿਤ ਦਵਾਈਆਂ ਦਾ ਸਟੋਰੇਜ ਏਰੀਆ ਤੇ ਦੁਕਾਨ ਦੇ ਪ੍ਰਵੇਸ਼ ਨਿਕਾਸ ਦੇ ਦੁਆਰਾ CCTV ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ। 90 ਦਿਨਾਂ ਦੀ ਰਿਕਾਰਡਿੰਗ ਲਾਜ਼ਮੀ ਜਿਹੜੀ ਹੈ ਸੁਰੱਖਿਅਤ ਰੱਖਣੀ ਪਏਗੀ ਤੇ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇ ਤੇ ਮੰਗੇ ਜਾਣ ਦੇ ਉੱਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀ ਨੂੰ ਉਪਲਬਧ ਕਰਵਾਈ ਜਾਵੇਗੀ। ਕੈਮਰੇ ਖਰਾਬ ਹੋਣ ਦੇ ਉੱਤੇ ਦਵਾਈ ਵੇਚਣ ਦੇ ਉੱਤੇ ਪੂਰਨ ਮਨਾਹੀ ਹੋਏਗੀ। ਹੁਕਮਾਂ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕਿਸੇ ਸਮੇਂ CCTV ਸਿਸਟਮ ਖਰਾਬ ਜਾਂ ਗੈਰ ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। CCTV ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਜਿਹੜਾ ਤੌਰ ਦੇ ਉੱਤੇ ਮਨਾਹੀ ਹੋਏਗੀ। ਚੰਗਾ ਫੈਸਲਾ ਜੀ, ਲਗਾਮ ਖਿੱਚਣੀ ਚਾਹੀਦੀ ਇਹਨਾਂ ਚੀਜ਼ਾਂ ਤੇ। ਦੂਸਰੇ ਪਾਸੇ ਇੰਡੀਆ US ਟ੍ਰੇਡ ਐਗਰੀਮੈਂਟ, ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਅੱਜ ਦਿੱਲੀ ਕੂਚ ਕਰਨਗੇ ਕਿਸਾਨ ਕਰ ਚੁੱਕੇ ਹੈ। 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਬੁਲੰਦ ਕੀਤੀ ਜਾਵੇਗੀ ਆਵਾਜ਼ ਤੇ ਫਾਰਮਰ ਪ੍ਰੋਟੈਸਟ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 22 ਜੁਲਾਈ ਨੂੰ ਟੋਲ ਪਲਾਜ਼ਾ ਹੋਣਗੇ ਪਰਚੀ ਮੁਕਤ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਦੇ ਦੌਰਾਨ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਪਿੰਡ ਫੱਗੂਵਾਲਾ ਵਿਖੇ ਜੈਪ ਸਿੰਘ ਲੱਖੇਵਾਲ ਦੀ ਜਿਹੜੀ ਆ ਅਗਵਾਈ ਦੇ ਵਿੱਚ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਦੇ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਬਰਾਬਰ ਜਾਂ ਬਰਬਾਦ ਕਰ ਦਿੱਤਾ ਜਾਵੇਗਾ। ਇਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋਰ ਵੀ ਵੱਧ ਜਾਵੇਗੀ। ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਦੇਸ਼ ਬਚਾਓ ਮੋਰਚਾ ਵੱਲੋਂ 21 ਜੁਲਾਈ ਨੂੰ ਹੁਣ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਏਗੀ। ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੰਜਾਬ ਦੇ ਕਿਸਾਨ ਅੱਜ 20 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਗਏ ਨੇ। ਇਸ ਮੌਕੇ ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਨ ਸਿੰਘ ਭੰਦੇੜ ਦੀ ਅਗਵਾਈ ਹੇਠ ਸੈਂਕੜੇ ਬੱਸਾਂ ਦਾ ਕਾਫਲਾ ਦੁਪਹਿਰ ਨੂੰ ਦਿੱਲੀ ਵੱਲ ਰਵਾਨਾ ਹੋਇਆ, ਜਿਨ੍ਹਾਂ ਦੇ ਵੱਲੋਂ ਭਲਕੇ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਆਵਾਜ਼ ਚੁੱਕੀ ਜਾਵੇਗੀ। ਸਰਵਨ ਸਿੰਘ ਭੰਦੇੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਿਹੜਾ ਸਥਿਤ ਕਿਸਾਨ ਘਾਟ ਦੇ ਉੱਤੇ ਇੱਕ ਦਿਨ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਸਿਰਫ਼ ਕਿਸਾਨੀ ਲਈ ਨਹੀਂ ਬਲਕਿ ਛੋਟੇ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਲਈ ਵੀ ਘਾਤਕ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਹ ਸਮਝੌਤਾ ਤੁਰੰਤ ਰੱਦ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਜਿਹੜਾ ਉਹਦੇ ਵਿਚ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਫੈਸਲੇ ਲੈਣੇ ਬੰਦ ਕਰੇ। ਦੂਸਰੇ ਪਾਸੇ ਬਾਈਬਲ ਕਲਾਂ ਗੋਲੀਕਾਂਡ ਇੱਕ ਦੋ ਖਬਰਾਂ ਦੀ ਸਾਂਝ ਪਾ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਬਾਈਬਲ ਕਲਾਂ ਗੋਲੀਕਾਂਡ ਸੁਖਬੀਰ ਬਾਦਲ ਤੋਂ 2.25 ਘੰਟੇ ਪੁੱਛਗਿੱਛ ਹੋਈ ਹੈ। ਸੁਖਬੀਰ ਤੋਂ 2.25 ਘੰਟੇ ਦੇ ਦੌਰਾਨ ਕੀ ਕੁਝ ਪੁੱਛਿਆ ਗਿਆ ਤੇ ਕੀ ਕੁਝ ਜਵਾਬ ਦਿੱਤਾ ਉਹ ਅਜੇ ਕਿਆਸ ਰਾਈਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਾਈਬਲ ਕਲਾਂ ਗੋਲੀਕਾਂਡ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਸਿੱਟ ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ ਹੈ। ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2.25 ਘੰਟੇ ਦੇ ਕਰੀਬ ਕਹਿੰਦੇ ਪੁੱਛਗਿੱਛ ਕੀਤੀ ਗਈ ਹੈ। ਸੁਖਬੀਰ ਬਾਦਲ ਨੇ SIT ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਅਕਾਲੀ ਦਲ ਨਾ ਕਦੇ ਦੱਬੇਗਾ ਤੇ ਨਾ ਹੀ ਝੁਕੇਗਾ। ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਿੰਨੀ ਵਾਰ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਉਹ ਹਮੇਸ਼ਾ ਜਾਂਚ ਟੀਮ ਦੇ ਅੱਗੇ ਪੇਸ਼ ਜ਼ਰੂਰ ਹੋਣਗੇ। ਦੂਸਰੇ ਪਾਸੇ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ ਮੀਰੀ ਪੀਰੀ ਖਾਲਸਾ ਮਾਰਚ। SGPC ਪ੍ਰਧਾਨ ਧਾਮੀ ਹੁਣਾਂ ਨੇ ਲਈਆਂ ਨੇ ਤਿਆਰੀਆਂ ਦਾ ਜਾਇਜ਼ਾ ਲੈ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੀਰੀ ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਉੱਤੇ ਪਹੁੰਚ ਗਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮਾਰਚ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਅਧਿਕਾਰੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਦੇ ਦੌਰਾਨ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਵਿਸਤਾਰ ਦੇ ਨਾਲ ਮੁਆਇਨਾ ਕੀਤਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਖਾਲਸਾ ਮਾਰਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੈ ਤੇ ਇਸ ਮਾਰਚ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹਾਲ ਹੀ ਦੇ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਪੰਥਕ ਇਕੱਠ ਦੇ ਦੌਰਾਨ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਰਚ ਦਾ ਮੁੱਖ ਉਦੇਸ਼ ਸਿੱਖ ਸਿਧਾਂਤਾਂ, ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖ ਸੰਸਥਾਵਾਂ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਆਮ ਲੋਕਾਂ ਤੱਕ ਜਿਹੜਾ ਪਹੁੰਚਾਉਣਾ ਹੈ। ਪ੍ਰਧਾਨ ਧਾਮੀ ਹੁਣਾਂ ਨੇ ਦੱਸਿਆ ਕਿ ਇਹ ਮਾਰਚ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼ੁਰੂ ਹੋਵੇਗਾ। ਪਹਿਲੇ ਦਿਨ ਇਹ ਵੱਖ ਵੱਖ ਪਿੰਡਾਂ ਚੋਂ ਲੰਘਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਟਾ ਤਰਨ ਤਾਰਨ ਪਹੁੰਚੇਗਾ, ਜਿੱਥੇ ਰਾਤ ਦੇ ਲਈ ਆਰਾਮ ਕਰੇਗਾ। ਇਹ ਮਾਰਚ 25 ਜੁਲਾਈ ਨੂੰ ਤਰਨ ਤਾਰਨ, 26 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਮੋਗਾ, 28 ਨੂੰ ਜਿਹੜਾ ਸੀ ਬਾਜਿੰਦਪੁਰ ਤੇ 29 ਜੁਲਾਈ ਨੂੰ ਫਰੀਦਕੋਟ, 30 ਜੁਲਾਈ ਨੂੰ ਜੈਤੋਂ ਤੇ 31 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਤੇ 1 ਅਗਸਤ ਨੂੰ ਗੁਰਦੁਆਰਾ ਥੇਰੀ ਸਾਹਿਬ ਅਤੇ 2 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਪਹੁੰਚ ਜਾਵੇਗਾ। ਧਾਰਮਿਕ ਯਾਤਰਾ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋ ਜਾਵੇਗੀ। ਮੀਟਿੰਗ ਦੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਮਾਰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਇਸ ਮੀਰੀ ਪੀਰੀ ਖਾਲਸਾ ਮਾਰਚ ਦੇ ਵਿਚ ਵੱਡੀ ਗਿਣਤੀ ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਾਰਚ ਨਾ ਸਿਰਫ਼ ਇਕ ਧਾਰਮਿਕ ਯਾਤਰਾ ਹੋਵੇਗੀ ਸਗੋਂ ਗੁਰੂ ਸਾਹਿਬ ਸਿੱਖ ਵਿਰਾਸਤ ਅਤੇ ਪੰਥ ਦੀ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦਾ ਇਕ ਮਾਧਿਅਮ ਵੀ ਬਣੇਗਾ। ਇਕੱਤਰਤਾ ਦੇ ਮੌਕੇ ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਹਦੇ ਵਿਚ ਸ਼ਾਮਲ ਹੋਏ ਹੈ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਮੌਨਸੂਨ ਇਜਲਾਸ ਮੁਅੱਤਲ ਹੋ ਗਿਆ। ਲੋਕ ਸਭਾ 4 ਵਾਰੀ ਮੁਲਤਵੀ ਕੀਤੀ ਗਈ ਹੈ। ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਸੋਮਵਾਰ ਨੂੰ ਕਾਫ਼ੀ ਹੰਗਾਮੇਦਾਰ ਹੋਈ ਹੈ ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਪ੍ਰਦਰਸ਼ਨ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਪ੍ਰਭਾਵਿਤ ਹੋਈ। ਸਵਾਲ ਜਵਾਬ ਜਿਹੜਾ ਉਹਦਾ ਸਮਾਂ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ ਜਿਸ ਦੇ ਕਾਰਨ ਸਪੀਕਰ ਓਮ ਬਿਰਲਾ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਅੱਤਲ ਕਰਨੀ ਪੈ ਗਈ। ਜਦੋਂ 12 ਵਜੇ ਦੁਬਾਰਾ ਸਦਨ ਜੁੜਿਆ ਤਾਂ ਵੀ ਵਿਰੋਧ ਜਾਰੀ ਰਿਹਾ ਜਿਸ ਦੇ ਕਾਰਨ ਕਾਰਵਾਈ 12:30 ਵਜੇ ਤੱਕ ਦੂਜੀ ਵਾਰ ਮੁਲਤਵੀ ਕਰਨੀ ਪੈ ਗਈ। ਇਸ ਤੋਂ ਬਾਅਦ ਵੀ ਗਤੀਰੋਧ ਬਰਕਰਾਰ ਰਿਹਾ ਤੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਤੀਜੀ ਵਾਰ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਨਾ ਥੰਮਣ ਕਰਕੇ ਸਦਨ ਨੂੰ ਚੌਥੀ ਵਾਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪੈ ਗਿਆ, ਜਿਹਦੇ ਨਾਲ ਇਜਲਾਸ ਦੇ ਪਹਿਲੇ ਹੀ ਦਿਨ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਦੂਜੀ ਬੈਠਕ ਦੇ ਦੌਰਾਨ ਸਪੀਕਰ ਓਮ ਬਿਰਲਾ ਦੀ ਗੈਰ ਮੌਜੂਦਗੀ ਦੇ ਵਿਚ ਸਦਨ ਦੀ ਪ੍ਰਧਾਨਗੀ ਕਰ ਰਹੇ ਭਾਜਪਾ MP ਦਲੀਪ ਸੈਂਕੀਆ ਨੇ ਮੈਂਬਰਾਂ ਨੂੰ ਸੰਸਦ ਚੱਲਣ ਦੇਣ ਅਤੇ ਦੇਸ਼ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਰਵਾਈ 12:30 ਵਜੇ ਤੱਕ ਜਿਹੜਾ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ, ਅੱਜ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੈ, ਮੈਂ ਤੁਹਾਨੂੰ ਆਪਣੀਆਂ ਸੀਟਾਂ ਤੇ ਬੈਠਣ ਦੀ ਬੇਨਤੀ ਕਰਦਾ, ਇਹ ਸਹੀ ਵਿਹਾਰ ਨਹੀਂ ਹੈ। ਦੇਸ਼ ਦੇ ਵਿਚ ਵੱਖ ਵੱਖ ਖੇਤਰਾਂ ਚ ਆਏ ਹੜਾਂ ਸਮੇਤ ਕਈ ਮੁੱਦੇ ਨੇ, ਉਨ੍ਹਾਂ ਤੇ ਚਰਚਾ ਕਰੋ, ਸਦਨ ਸਹਿਯੋਗ ਨਾਲ ਚੱਲਦਾ ਹੈ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਮੈਂਬਰਾਂ ਨੂੰ ਸਵਾਲ ਜਵਾਬ ਦੇ ਦੌਰਾਨ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਸੰਸਦ ਲੋਕਤੰਤਰ ਦੀ ਸਰਵਉੱਚ ਸੰਸਥਾ ਹੈ ਤੇ ਮੈਂ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ, ਕਿਰਪਾ ਕਰਕੇ ਪੋਸਟਰ ਤੇ ਪਲੇ ਕਾਰਡ ਜਿਹੜੇ ਨੇ ਨਾ ਲਿਆਓ, ਇਹ ਸਵਾਲ ਜਵਾਬ ਦਾ ਸਮਾਂ ਹੈ ਤੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ, ਤੁਸੀਂ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਹੋ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਰਿਹਾ ਜੀ ਤੇ ਦੂਸਰੇ ਪਾਸੇ ਨੀਟ ਦਾ ਮੁੱਦਾ ਵੀ ਉੱਠ ਰਿਹਾ। CJP ਜਿਹੜੀ ਹੈ ਉਹਨੇ ਦਿੱਲੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ, CJP ਦੇ ਬੁਲਾਰੇ ਸੌਰਵ ਦਾਸ ਨੇ ਸਪਸ਼ਟ ਕੀਤਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਉਹਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਮਾਸੂਮ ਵਿਦਿਆਰਥੀਆਂ ਦੇ ਉੱਤੇ ਲਾਠੀਚਾਰ ਲੋਕਤੰਤਰ ਦਾ ਕਤਲ ਹੈ। PSU ਦੇ ਵੱਲੋਂ ਸੋਨਮ ਵਾਂਗਚੁਕ ਨੂੰ ਜਬਰੀ ਹਸਪਤਾਲ ਦੇ ਵਿਚ ਦਾਖਲ ਕਰਵਾਉਣ ਦੇ ਖਿਲਾਫ਼ ਰੋਸ ਪ੍ਰਦਰਸ਼ਨ ਹੋਇਆ। CJP ਦੇ ਪ੍ਰਦਰਸ਼ਨ ਦੇ ਦੌਰਾਨ ਜੰਤਰ ਮੰਤਰ ਦੇ ਉੱਤੇ ਮਚੀ ਭਗਦੜ ਹੈ ਤੇ ਕੇਂਦਰੀ ਦਿੱਲੀ ਛਾਉਣੀ ਦੇ ਵਿਚ ਤਬਦੀਲ ਕੀਤੀ ਹੈ। ਪੁਲਿਸ ਕਾਰਵਾਈ ਦੇ ਵਿਚ ਦਿੱਲੀ ਯੂਨੀਵਰਸਿਟੀ ਦੇ ਆਈਸਾ ਆਗੂ ਦੀ ਬਾਂਹ ਫ੍ਰੈਕਚਰ ਹੋਈ ਹੈ ਤੇ ਕਈ ਹੋਰ ਵਿਦਿਆਰਥੀ ਜ਼ਖਮੀ ਹੋਏ ਹੈ। ਲੋਕਾਂ ਦੇ ਵੱਡੇ ਸਮਰਥਨ ਤੋਂ ਵਾਂਗਚੁਕ ਖੁਸ਼ ਹੈ ਤੇ ਅੰਤ ਨਹੀਂ ਅੰਦੋਲਨ ਦੀ ਕਹਿੰਦਾ ਸ਼ੁਰੂਆਤ ਹੈ, ਉਹਦੀ ਪਤਨੀ ਕਹਿੰਦੀ ਹੈ। ਵਾਂਗਚੁਕ ਦੀ ਬੇਨਤੀ ਉੱਤੇ ਜਿਹੜਾ ਅਭਿਜੀਤ ਦਿਪਕੇ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਉਹਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ। ਵਾਂਗਚੁਕ ਨੇ ਸੰਸਦ ਚਲੋ ਮਾਰਚ ਦੇ ਵਿਚ ਹਿੱਸਾ ਲੈਣ ਦੇ ਲਈ ਹਸਪਤਾਲ ਤੋਂ ਇਜਾਜ਼ਤ ਮੰਗੀ ਹੈ ਤੇ ਦਿੱਲੀ ਪੁਲਿਸ ਦਾ ਦਾਅਵਾ ਇਹ ਹੈ ਕਿ ਜੰਤਰ ਮੰਤਰ ਦੇ ਉੱਤੇ ਬਲ ਪ੍ਰਯੋਗ ਜਾਂ ਹਿੰਸਾ ਨਹੀਂ ਹੋਈ ਹੈ, ਪਰ ਵੀਡੀਓ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ। ਲੋ ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੇ ਵਿਚ ਕੁਝ ਖ਼ਬਰਾਂ ਤੇ ਇੰਡੀਆ ਅਫਗਾਨਿਸਤਾਨ ਦੇ ਵਿਚਕਾਰ ਜਿਹੜਾ ਟ੍ਰੇਡ ਟਾਲਕ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਉਹਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵਿਦੇਸ਼ੀ ਖ਼ਬਰਾਂ ਤੇ ਜਾਣ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ ਸੈਣੀ ਸਾਹਿਬ, ਅੱਜ ਕਾਫੀ ਮਾਹੌਲ ਜਿਹੜਾ ਤਿੱਖਾ, ਚਲੋ ਬਾਹਰਲੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਪੰਜਾਬ ਦੀਆਂ ਜਾਂ ਦਿੱਲੀ ਦੀਆਂ, ਪਰ ਜੋ ਕੋਰਟਾਂ ਦੇ ਵਿਚ ਹਾਲਾਤ ਨੇ, ਹੜਤਾਲ ਦੇ ਉੱਤੇ ਹੜਤਾਲ ਚੱਲ ਰਹੀ ਹੈ ਤੇ ਅੱਜ ਜਿਵੇਂ ਸੁਣਨ ਚ ਇਹ ਵੀ ਆਇਆ, ਚਲੋ ਅਖਬਾਰੀ ਸੁਰਖੀਆਂ ਜੇ ਨਹੀਂ ਲੱਗੀਆਂ, ਹਰਿਆਣਾ ਵੀ ਜਿਹੜਾ ਪੰਜਾਬ ਦੇ ਸਪੋਰਟ ਦੇ ਵਿਚ ਆ ਚੁੱਕਿਆ, ਕੀ ਹਾਲਾਤ ਨੇ ਜੀ ਕੋਰਟਾਂ ਦੇ ਵਿਚ, ਭੁੱਖ ਹੜਤਾਲ ਦੇ ਉੱਤੇ ਕਿਉਂ ਨੇ ਜਿਹੜੇ ਜੀ ਪੰਜਾਬ ਤੇ ਹਰਿਆਣਾ ਦੇ ਵਕੀਲ ਜੀ?
2: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਰਕਾਰ ਇੱਕ ਸਕੀਮ ਲੈ ਕੇ ਆਈ ਆ
1: ਜੀ,
2: ਜਿਹਦੇ ਰਾਹੀਂ ਜਿਹੜਾ ਕੋਈ ਦੋਸ਼ੀ ਜਿਹੜਾ ਆ ਉਹ ਅਦਾਲਤ ਵਿਚ ਫੜ ਕੇ ਪੇਸ਼ ਕੀਤਾ ਜਾਂਦਾ ਜੀ
1: ਜੀ,
2: ਉਹਦੀ ਪੈਰਵੀ ਲਈ ਇਹਨਾਂ ਨੇ ਫ੍ਰੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ
1: ਜੀ,
2: ਹਾਂਜੀ LADC ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਆ ਉਹ ਬਣਾਤੇ ਆ ਜੀ
1: ਜੀ।
2: ਉਹ ਕੀ ਆ ਜੀ ਪੀ ਉਹ ਬਿਨਾ ਫੀਸ ਤੋਂ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਆਪ ਕੰਟਰੈਕਟ ਤੇ ਰੱਖਿਆ ਆ
1: ਜੀ,
2: ਤੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਦੋਸ਼ੀ ਦੀ ਪੈਰਵਾਈ ਲਈ ਸਰਕਾਰ ਹੀ ਦੋਸ਼ੀ ਨੂੰ ਫੜ ਕੇ ਲਿਆਏਗੀ, ਸਰਕਾਰ ਦੀ ਇੱਕ ਏਜੰਸੀ
1: ਜੀ,
2: ਤੇ ਸਰਕਾਰ ਹੀ ਜਿਹੜਾ ਹੈਗਾ ਆ ਉਹ ਆਪਣੀ ਇੱਕ ਦੂਜੀ ਏਜੰਸੀ ਜਿਹੜੀ ਹੈਗੀ ਆ ਉਹ ਉਹਨੂੰ ਬੇਗੁਨਾਹ ਸਾਬਤ ਕਰੇਗੀ ਜੀ। ਜਿੱਥੇ ਤੱਕ ਸਰ ਇੱਥੇ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਹਿੱਤਾਂ ਦਾ ਟਕਰਾਅ ਆ ਤਾਂ ਵਕੀਲ ਹੜਤਾਲ ਤੇ ਆ ਜੀ
1: ਜੀ,
2: ਹਿੱਤਾਂ ਦਾ ਟਕਰਾਅ ਸਰ ਜੇ ਫ੍ਰੀ ਲੀਗਲ ਏਡ ਸਕੀਮ ਜਿਹੜੀ ਹੈਗੀ ਸੀ ਉਹ ਤਾਂ ਪਹਿਲਾਂ ਤੋਂ ਚੱਲ ਰਹੀ ਹੈਗੀ, ਕਾਫੀ ਦੇਰ ਤੋਂ ਚੱਲ ਰਹੀ ਜੀ
1: ਜੀ,
2: ਇਸਦੇ ਵਿੱਚ ਤਾਂ ਇਹ ਤਾਂ ਦੇਸ਼ ਦਾ ਕਾਨੂੰਨ ਆ ਜੀ, ਵੀ ਜੇ ਕਿਸੇ ਕੋਲ ਵਕੀਲ ਨਹੀਂ ਹੈ ਤੇ ਉਹਨੂੰ ਵਕੀਲ ਜਿਹੜਾ ਆ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਆ ਫ੍ਰੀ।
1: ਹਾਂਜੀ,
2: ਇੱਥੇ ਤੱਕ ਇਸ ਦੇਸ਼ ਦੇ ਵਿੱਚ ਕਿਸਾਨ ਨੂੰ ਵੀ ਵਕੀਲ ਦਿੱਤਾ ਗਿਆ ਜੀ।
1: ਜੀ
2: ਸਰ, ਉਹ ਉਸ ਹਾਲਤ ਦੇ ਵਿੱਚ ਹੁੰਦਾ ਹੈਗਾ ਕਿ ਜਦੋਂ ਕਿਸੇ ਕੋਲ ਵਕੀਲ ਨਹੀਂ ਹੈ ਉਹ ਵਕੀਲ ਦੀ ਮੰਗ ਕਰਦਾ ਆ। ਦੇਰ ਆਰ ਸਰਟਨ ਕ੍ਰਾਈਟੇਰੀਆਜ਼, ਉਹ ਕ੍ਰਾਈਟੇਰੀਆਜ਼ ਵੀ ਹੁੰਦੇ ਹੈਗੇ ਆ ਜੀ, ਵੀ ਹਾਂ ਉਹਨਾਂ ਨੂੰ ਉਹ ਜੇ ਫੁਲਫਿਲ ਕਰਦਾ ਹੈਗਾ ਆ ਤੇ ਉਹ ਹੂ ਇਜ਼ ਅਨਏਬਲ ਟੂ ਅੰਗੇਜ, ਉਹਨੂੰ ਮਤਲਬ ਪਹਿਲਾਂ ਵੀ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਸੀ
1: ਜੀ।
2: ਉਦੋਂ ਫ੍ਰੀ ਲੀਗਲ ਏਡ ਦੇ ਉੱਤੇ ਹੁੰਦੇ ਸੀਗੇ ਵੀ 40-50 ਵਕੀਲ ਜਿਹੜੇ ਹੈਗੇ ਆ ਉਹ ਉਹਨਾਂ ਨੇ ਪੈਨਲ ਤੇ ਰੱਖੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਕੇਸ ਜਿਹੜੇ ਆ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਜਾਂਦੇ ਸੀਗੇ ਜੀ, ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦੇ ਸੀਗੇ
1: ਜੀ।
2: ਕੰਮ ਵੰਡ ਕੇ ਜਾਂਦਾ ਸੀਗਾ ਜੀ, ਤੇ ਉੱਥੇ ਕੁਆਲਿਟੀ ਆਫ ਵਰਕ ਵੀ ਤਾਂ ਹੀ ਰਹੂਗਾ ਵੀ ਜੇ ਜਿਹੜਾ ਹੈਗਾ ਆ ਕੋਈ ਬੰਦਾ ਓਵਰ ਲੋਡਡ ਨਹੀਂ ਹੋਏਗਾ
1: ਜੀ।
2: ਇੱਥੇ ਹੁਣ ਇਹਨਾਂ ਨੇ ਕੀ ਕੀਤਾ ਜੀ ਕਿ ਮਤਲਬ ਤਹਿਸੀਲ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ 5-7 ਵਕੀਲ ਜਿਹੜੇ ਹੈਗੇ ਆ ਉਹਨਾਂ ਨੂੰ
1: ਅਧਿਕਾਰ ਦੇ
2: ਦਿੱਤੇ, ਵੈਸੇ ਜਿਹੜੇ ਅਪੁਆਇੰਟ ਕਰਤੇ ਕੰਟਰੈਕਟ ਦੇ ਉੱਤੇ। ਉਹਦੇ ਨਾਲ ਕੀ ਉਹ ਕੋਰਟਾਂ ਦੇ ਵਿੱਚ ਖੜੇ ਆ ਜੀ, ਜਿੱਦਾਂ ਹੀ ਕੋਈ ਮੁਲਜ਼ਮ ਪੇਸ਼ ਕੀਤਾ ਜਾਂਦਾ ਹੈਗਾ ਆ ਜੀ, ਤੇ ਉਹਦੇ ਵੱਲੋਂ ਆਪਣਾ ਵਕਾਲਤਨਾਮਾ ਉਹਨੂੰ ਦੇ ਕੇ ਤੇ ਸਾਈਨ ਕਰਾ ਕੇ ਤੇ ਨਾਲ ਹੀ ਲਗਾ ਦਿੱਤਾ ਜਾਂਦਾ ਜੀ। ਉਹਨੂੰ ਲੋੜ ਹੀ ਨਹੀਂ ਪੈਂਦੀ ਇਸ ਚੀਜ਼ ਦੇ ਉੱਤੇ, ਲੋੜ ਹੀ ਨਹੀਂ ਮਨ ਦੇ ਉੱਤੇ ਕਿ ਭਾਈ ਜਾ ਕੇ ਮੈਂ ਵਕੀਲ ਕਰਨਾ ਹੈਗਾ ਜੀ, ਵਕੀਲ ਹੋ ਗਿਆ ਜੀ। ਉਹ ਤੋਂ ਇਲਾਵਾ ਉਹ ਜਿਹੜੇ ਇਸ ਕੈਟਾਗਰੀ ਦੇ ਵਿੱਚ ਜਦੋਂ ਕੋਈ ਪੇਸ਼ ਹੁੰਦੇ ਹੈਗੇ ਆ, ਜਦੋਂ ਆਮ ਅਸੀਂ ਕਿਸੇ ਬੰਦੇ ਦੀ ਜਮਾਨਤ ਵਗੈਰਾ ਕਰਾਉਂਦੇ ਹੈਗੇ ਸੀਗੇ ਜੀ, ਸਾਨੂੰ ਜਮਾਨਤੀ ਲੈ ਕੇ ਆਓ ਜੀ, ਫਰਦ ਲੈ ਕੇ ਆਓ, ਦੇਖੋ ਜੀ ਜਿਹੜੇ ਬੰਦਾ ਜਮਾਨਤੀ ਆ ਉਹਨੇ ਫਰਦ ਜਿਹੜੀ ਉੱਤੇ ਜਮਾਨਤ ਦੇ ਰਿਹਾ ਆ, ਉਹਨੇ ਪਹਿਲਾਂ ਤਾਂ ਨੀ ਕਿਤੇ ਜਮਾਨਤ ਦਿੱਤੀ ਹੈਗੀ, ਜਾਂ ਕਿਤੇ ਪ੍ਰੋਪਰਟੀ ਮੌਰਗੇਜ ਤਾਂ ਨੀ ਹੈਗੀ ਜੀ। ਉਹ ਸਾਰੀਆਂ ਚੀਜ਼ਾਂ ਸ਼ਰਤਾਂ ਹੁੰਦੀਆਂ ਸੀ ਜੀ, ਬੜਾ ਡਿਫੀਕਲਟ ਪ੍ਰੋਸੀਜਰ। ਇਸ ਪ੍ਰੋਸੈਸ ਦੇ ਰਾਹੀਂ ਇਹ ਕੀ ਕਰਦੇ ਹੈਗੇ ਜੀ, ਅਗਲੇ ਬੰਦੇ ਦਾ ਇੱਕ ਪਰਸਨਲ ਬੌਂਡ ਦੇ ਉੱਤੇ ਉਹਨੂੰ ਛੱਡ ਦਿੰਦੇ, ਉਹਦੇ ਤਾਂ ਮਗਰ ਆਉਣ ਦੀ ਲੋੜ ਵੀ ਨੀ ਕਿਸੇ ਨੂੰ ਜੀ।
1: ਜੀ
2: ਸੋ ਇਹਦੇ ਨਾਲ ਜਿਹੜਾ ਹੈਗਾ ਕ੍ਰਾਈਮ ਕੰਟਰੋਲ ਨਹੀਂ ਹੋਊਗਾ, ਉਲਟਾ ਕ੍ਰਾਈਮ ਵਧੂਗਾ ਜੀ। ਆਹ ਲੁੱਟਾਂ ਖੂਹਾਂ ਜੇਬ ਕੱਟਣ ਵਾਲਿਆਂ ਦੀਆਂ ਜਿਹੜੇ ਹੈਗੇ ਆ ਕਰਦੇ ਹੈਗੇ ਆ, ਉਹ ਚੁੱਪ ਕਰਕੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੀ, ਉਧਰੋਂ ਜਿਹੜਾ ਹੈਗਾ ਆ ਸਰਕਾਰ ਦੀ ਇੱਕ ਏਜੰਸੀ ਫੜ ਕੇ ਲਿਆਉਂਦੀ ਹੈਗੀ ਆ ਕਿ ਇਹ ਬੰਦੇ ਜਿਹੜੇ ਆ ਲੁੱਟਾਂ ਖੂਹਾਂ ਜੇਬਾਂ ਕੱਟਦੇ ਪਏ ਆ ਜੀ, ਉੱਥੇ ਹੀ ਦੂਜੇ ਪਾਸਿਓਂ ਸਰਕਾਰ ਦੀ ਏਜੰਸੀ ਫ੍ਰੀ ਆਫ ਕੋਸਟ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਦੀ ਹੈ, ਤੇ ਵਕੀਲ ਜਿਹੜਾ ਹੈਗਾ ਆ ਉਹਦੀ ਪੈਰਵਾਈ ਕਰਦਾ। ਉਹਨਾਂ ਵਕੀਲਾਂ ਨੇ ਜੇਲ ਦੇ ਵਿੱਚ ਜਾਣਾ ਹੁੰਦਾ, ਉੱਥੋਂ ਚਲ ਜਾਂਦੇ ਆ ਜੀ, ਜੇਲ ਚ 5-7 ਦਿਨ ਉੱਥੇ ਰਹਿੰਦੇ ਆ, ਵਕੀਲ ਉੱਥੇ ਜਿਹੜਾ ਸਰਕਾਰ ਨੇ ਕਰਕੇ ਦਿੱਤਾ ਆ ਹੁੰਦਾ ਐਪਲੀਕੇਸ਼ਨ ਲਾਉਂਦਾ ਜੀ, ਉਹਨੂੰ ਬੇਲ ਦੇ ਦਿੱਤੀ ਜਾਵੇ ਜੀ, ਉਹਦੀ ਬੇਲ ਹੁੰਦੀ ਹੈਗੀ ਆ, ਨਾ ਉਹਨੂੰ ਕੋਈ ਬੇਲ ਬੌਂਡ ਭਰਨਾ ਪੈਂਦਾ ਜੀ, ਉਹ ਜੇਲ ਦੇ ਵਿੱਚੋਂ ਜਿਹੜਾ ਹੈਗਾ ਆ ਬੇਲ ਤੇ ਆ ਜਾਂਦਾ ਤੇ ਮੁੜ ਕੇ ਉਸੇ ਧੰਦੇ ਚ ਲੱਗ ਜਾਂਦਾ ਜੀ।
1: ਜੀ
2: ਇਹੀ ਹਾਲ ਨਸ਼ਾ ਵੇਚਣ ਵਾਲਿਆਂ ਦਾ ਜੀ। ਸਵਾਲ ਤਾਂ ਇਹ ਹੈਗਾ ਫੇਰ ਉਹ ਤੋਂ ਇਲਾਵਾ ਕੀ ਆ ਜੀ, ਇੱਕ ਵਕੀਲ ਕੋ ਜੇ 100 ਬਰੀਫ ਹੋ ਜਾਂਦਾ ਹੈਗਾ ਨਾ ਜੀ, ਤੇ ਉਹ ਮਤਲਬ ਉਹ ਦੈਟ ਇਜ਼ ਸਫੀਸ਼ੀਐਂਟ ਫਾਰ ਹਿਸ ਮੀਨਸ, ਉਥੇ ਦੂਜਾ ਇਹ ਕਿ ਕੰਮ ਕਰਨ ਨੂੰ ਵੀ ਉਹਦਾ ਫੀਲਡ ਦੇ ਉੱਤੇ ਕੰਮ ਹੋ ਜਾਂਦਾ ਹੈ ਜੀ, ਉਹਦੇ ਕੋਲ ਵੀ 2-4 ਘੰਟੇ ਉਹਨੂੰ ਕੰਮ ਕਰਨਾ ਸੀਗਾ ਜੀ।
1: ਜੀ
2: ਲੀਡਿੰਗ ਲਾਇਰ ਦੇ ਕੋਲ ਵੀ 15,000 ਬਰੀਫ ਤੋਂ ਜ਼ਿਆਦਾ ਨਹੀਂ ਹੁੰਦਾ ਜੀ।
1: ਜੀ
2: ਹੁਣ ਕੀ ਹੈਗਾ ਜੀ ਕਿ ਜਿਹੜੇ ਡਿਫੈਂਸ ਕੌਂਸਲ ਹੈਗੇ ਆ ਸਾਡੇ ਹੁਸ਼ਿਆਰਪੁਰ ਦਾ ਹੀ, ਮੈਨੂੰ ਪਤਾ ਆ ਵੀ 6,000 ਕੇਸ ਜਿਹੜਾ ਹੈਗਾ ਆ ਇਹਨਾਂ ਕੋਲ ਚਲਾ ਗਿਆ ਜੀ।
1: ਜੀ
2: ਉਹ ਓਵਰ ਕਰਾਊਡਡ ਉਹਨਾਂ ਕੋਲ ਚਲ ਗਿਆ ਵਰਕ, ਉਹਨਾਂ ਕੀ ਕੁਆਲਿਟੀ ਆਫ ਵਰਕ ਉਹ ਕਿੰਨਾ ਕੁ ਟਾਈਮ ਦੇ ਪਾਉਣਗੇ ਜੀ।
1: ਜੀ
2: ਉਹ ਜੇ ਕਲਾਇੰਟ ਨਾਲ ਵੀ ਜਸਟਿਸ ਕਰਨਾ ਹੋਵੇ ਤੇ ਕਲਾਇੰਟ ਨਾਲ ਵੀ ਜਸਟਿਸ ਨਹੀਂ ਹੁੰਦਾ ਜੀ।
1: ਨਾਲੇ ਦੇਖੋ ਕੱਲਾ 6,000 ਹੁਸ਼ਿਆਰਪੁਰ ਦੇ ਵਿੱਚ ਆ, ਬਾਕੀ ਜਲੰਧਰ ਲਾ ਲਓ ਜਾਂ ਹੋਰ ਲਾ ਲਓ ਅਦਾਲਤਾਂ ਜਿਹੜੀਆਂ।
2: ਹਾਂਜੀ ਹਾਂਜੀ ਉਸੇ ਤਰੀਕੇ ਨਾਲ ਆ ਨਾ ਜੀ, ਤੇ ਬਾਕੀ ਜਿਹੜੇ ਵਕੀਲ ਹੈਗੇ ਆ ਉਹ ਵੀ ਦੇਖੋ ਜੇ ਹਿੱਤਾਂ ਦੀ ਟਕਰਾਅ ਦੀ ਗੱਲ ਕਰਦੇ ਆ, ਨੋ ਡਾਊਟ ਇਟ ਇਜ਼ ਹਾਂਜੀ ਹੈ ਇਹ ਫੈਕਟਰ, ਬਟ ਇਹ ਕੱਲਾ ਨਹੀਂ ਹੈ ਜੀ, ਕਿਉਂਕਿ ਫਿਰ ਜਿਹੜਾ ਹੈਗਾ ਆ ਬਾਕੀ ਵਕੀਲ ਜਿਹੜੇ ਆ ਉਹ ਜੇ ਪ੍ਰਾਈਵੇਟਲੀ ਕੋਈ ਅੰਗੇਜ ਕਰਦਾ ਵੀ ਹੈਗਾ ਵਕੀਲ, ਉਹਨੂੰ ਦੇਖੋ ਕਿਹੜੀ ਕਿਹੜੀ ਪ੍ਰੋਸੈਸ ਤੋਂ, ਜਾਂ ਉਹਨੂੰ ਵੀ ਉਸੇ ਪੈਟਰਨ ਦੇ ਉੱਤੇ ਉਹਨੂੰ ਵੀ ਪਰਸਨਲ ਬੌਂਡ ਦੇ ਉੱਤੇ ਛੱਡਿਓ ਜੀ, ਉਹਨਾਂ ਦੋਸ਼ੀ ਵੀ
1: ਨਾਲੇ ਸੈਣੀ ਸਾਹਿਬ
2: ਉਹਨੂੰ ਤਾਂ ਜਮਾਨਤੀ ਲੈ ਕੇ ਆਵੇ ਜੀ, ਉਹ ਜਮਾਨਤ ਪ੍ਰੋਸੈਸ ਸਾਰੀ ਉਹਨੂੰ ਫੋਲੋ ਕਰੇ।
1: ਕਿਸਾਨੀ ਮੁੱਦੇ ਨੇ ਚਾਹੇ ਕੇਂਦਰੀ ਨੀਤੀਆਂ ਦੇ ਮੁੱਦੇ ਨੇ, ਹੈਗਾ ਤਾਂ ਉਹ ਟਕਰਾਅ ਤਾਂ ਹੱਕ ਦਾ ਹੀ ਟਕਰਾਅ ਆ ਨਾ, ਉਹ ਉੱਥੇ ਵੀ ਤਾਂ ਇਹੀ ਆ ਨਾ ਜੀ।
2: ਬਿਲਕੁਲ ਜੀ, ਹਿੱਤਾਂ ਦਾ ਟਕਰਾਅ ਤਾਂ ਹੁੰਦਾ ਹੀ ਹੈਗਾ ਆ, ਪਰ ਨਾਲ ਐਟ ਦਾ ਸੇਮ ਟਾਈਮ ਮੁਲਜ਼ਮ ਜਿਹੜਾ ਹੈਗਾ, ਜਿਹੜਾ ਜੈਨੂਇਨ ਮੁਲਜ਼ਮ ਵੀ ਹੋਊਗਾ ਵੀ ਹਾਂ ਠੀਕ ਗੱਲ ਆ, ਨਿਰਦੋਸ਼ ਵੀ ਫੜਿਆ ਆ ਹੋਊਗਾ, ਨਿਰਦੋਸ਼ ਵਾਸਤੇ ਜਿਹੜਾ ਆ ਉਹਨੂੰ ਕੁਆਲਿਟੀ ਆਫ ਵਰਕ ਨੀ ਮਿਲੇਗਾ ਜੀ, ਹੋ ਸਕਦਾ ਉਹ ਨਿਰਦੋਸ਼ ਸਾਬਤ ਨਾ ਹੀ ਹੋਵੇ ਜੀ ਵੀ ਇਸ ਵਜ੍ਹਾ ਕਰਕੇ, ਕਿਉਂਕਿ ਉਹਦੇ ਕੇਸ ਦੇ ਵਿੱਚ ਮਿਹਨਤ ਨੀ ਹੋ ਸਕਦੀ।
1: ਇਹਦੇ ਵਿੱਚ ਇੱਕ ਚੀਜ਼ ਜਦੋਂ ਇਹਨਾਂ ਮੁਲਕਾਂ ਐਡਵਾਂਸ ਮੁਲਕਾਂ ਚ ਦੇਖਦੇ ਆ ਸੈਣੀ ਸਾਹਿਬ, ਇੱਥੇ ਹਾਲਾਤ ਇਹ ਹੀ ਨੇ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ, ਉਹ ਪੁਲਿਸ ਵਾਲੇ ਨਾ ਚਲੋ ਆਪਣੀ ਕੰਪਲੇਂਟ ਦਾ ਲੈ ਲੈਂਦੇ ਆ, ਜਾਂ ਕੇ ਜਿੱਥੇ ਵਾਰਦਾਤ ਹੁੰਦੀ ਆ ਉਹਦਾ ਜਾਇਜ਼ਾ ਵੀ ਲੈ ਲੈਂਦੇ ਆ, ਸਾਰਾ ਕੁਝ ਲਿਖ ਵੀ ਲੈਂਦੇ ਆ, ਕੈਮਰੇ ਦੀ ਵੀਡੀਓ ਵਗੈਰਾ ਵੀ ਲੈ ਲੈਂਦੇ ਆ ਜੇ ਅਵੇਲੇਬਲ ਹੈ ਤਾਂ। ਉਸ ਤੋਂ ਬਾਅਦ ਮਹੀਨੇ ਦੋ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਉਹ ਵਾਪਸ ਕਰ ਜਾਂਦੇ ਆ, ਤੇ ਤਕਰੀਬਨ 500 ਯੂਰੋ ਜਾਂ 1000 ਯੂਰੋ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਛੋਟੀ ਚੋਰੀ ਹੁੰਦੀ ਹੈ, ਕਾਰਵਾਈ ਹੁੰਦੀ ਹੈ, ਤਾਂ ਉਹਨੂੰ ਮਤਲਬ ਕਿ 2-4 ਮਹੀਨੇ ਇੱਦਾਂ ਖੜਾ ਰੱਖਦੇ ਨੇ ਜੀ, ਮੁੜ ਕੇ ਉਹ ਰੋਲੇ ਗੋਲੇ ਦੇ ਵਿੱਚ ਰੋਲ ਰੋਲ ਜਾਂਦੀ ਹੈ, ਉਹ ਛੋਟਾ ਕ੍ਰਾਈਮ ਆ, ਫਿਰ ਉਹ ਇਸ ਚੀਜ਼ ਦੇ ਵਿੱਚ ਹੋਰ ਵਾਧਾ ਹੋਏਗਾ ਜੀ, ਉਹ ਤਾਂ ਫਿਰ ਮਤਲਬ ਕਿ ਚੋਰਾਂ ਨੂੰ ਮੋਹਰਾਂ ਵਾਲੀ ਪੈ ਜਾਣੀ ਹੈ ਜੀ ਮੁੜ ਕੇ।
2: ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਨੇਚਰ ਹੋ ਰਿਹਾ ਜੀ
1: ਜੀ
2: ਕ੍ਰਾਈਮ ਦੇ ਵਿੱਚ ਜਿਹੜਾ ਆ, ਇੱਕ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਜੀ, ਇੱਕ ਚੀਜ਼ ਆ ਤੁਸੀਂ ਮੰਗ ਕੇ ਲੈਣੇ ਆ ਕਿ ਮੇਰੇ ਕੋਲ ਜੀ ਵਕੀਲ ਨਹੀਂ ਹੈ, ਨਾ ਮੇਰੀ ਸਮਰੱਥਾ ਹੈਗੀ ਆ ਜੀ ਕਿ ਵਕੀਲ ਕਰ ਸਕਾਂ, ਤੇ ਸਰਕਾਰ ਮੈਨੂੰ ਵਕੀਲ ਕਰ ਦੇ ਜੀ,
1: ਘੱਟੋ ਘੱਟ ਉਹਨੂੰ ਪਤਾ ਤਾਂ ਹੈਗਾ ਵੀ ਫੀਸ ਦੇਣੀ ਪੈਣੀ ਹੈ, ਪਲੰਟੀ ਲੱਗਣੀ ਹੈ।
2: ਹਾਂ ਜੀ
1: ਜੀ,
2: ਹੁਣ ਅਗਲੇ ਨੂੰ ਤੁਸੀਂ ਬਿਨਾਂ ਮੰਗੇ ਜਦੋਂ ਵਕੀਲ ਦੇ ਦਿੱਤਾ ਵੀ ਹਾਂ ਜੀ, ਉਹ ਤਾਂ ਇੱਕ ਪ੍ਰੋਸੈਸ ਦੇ ਵਿੱਚ ਆ ਵੀ ਫੜਿਆ ਗਿਆ ਜੀ, ਕੋਰਟ ਦੇ ਵਿੱਚ ਆਇਆ, ਆਪਣੇ ਆਪ ਹੀ ਕਾਨੂੰਨ ਦੀ ਪ੍ਰੋਸੈਸ ਹੋਈ ਜਾਂਦੀ ਹੈ, 4 ਦਿਨ ਸਰਕਾਰੀ ਰੋਟੀਆਂ ਖਾਧੀਆਂ ਤੇ ਚਲੋ ਮੇਰੇ ਭਾਈ।
1: ਬਿਲਕੁਲ ਹੈ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਵਕੀਲਾਂ ਨੇ ਵੀ ਭਾਈ ਉਹ ਜਿਹੜੇ ਏਸੀ ਕਮਰਿਆਂ ਦੇ ਵਿੱਚ ਬੈਠੇ ਪਾਲਿਸੀਆਂ ਬਣਾਉਂਦੇ ਰਹਿੰਦੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਗਰਾਊਂਡ ਰਿਐਲਿਟੀ ਕੀ ਹੈਗੀ ਆ, ਸਾਡੀ ਪਾਲਿਸੀ ਦੇ ਨਾਲ ਕੀ ਰਿਜ਼ਲਟ ਨਿਕਲਦਾ ਆ, ਉਸ ਚੀਜ਼ ਦਾ ਤਾਂ ਅਨਾਲਿਸਿਸ ਹੀ ਨਹੀਂ ਕਰਦੇ ਜੀ।
1: ਬਿਲਕੁਲ, ਤੇ ਜਿਵੇਂ ਸੈਣੀ ਸਾਹਿਬ ਪਹਿਲਾਂ ਪੰਜਾਬ ਦੀਆਂ ਕੋਰਟਾਂ ਨੇ ਜਾਂ ਜਿਹੜੀਆਂ ਸੀਗੀਆਂ ਆਪਣੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਜ਼ਰੂਰ ਇਹ ਕੀਤਾ ਸੀਗਾ, ਪਰ ਹੁਣ ਜਿਹੜਾ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸਪੋਰਟ ਮਿਲਣ ਲੱਗੀ ਆ, ਆਪਣੇ ਹਰਿਆਣਾ ਵੀ ਸਪੋਰਟ
2: ਪੰਜਾਬ ਦੇ ਵਿੱਚ। ਹਾਂਜੀ ਅੱਜ ਹੋਇਆ ਜੀ, ਹਰਿਆਣੇ ਵਾਲਿਆਂ ਨੇ ਵੀ ਜਿਹੜਾ ਆ, ਕਿਉਂਕਿ ਉਹਨਾਂ ਦੇ ਵੀ ਸਿਸਟਮ ਤਾਂ ਇੰਟਰੋਡਿਊਸ ਹੋਇਆ ਸੀ, ਉਹਨਾਂ ਨੇ ਪ੍ਰੋਟੈਸਟ ਕਰ ਕੁਰ ਕੇ ਦੇਖ ਲਏ ਸੀ, ਕੋਈ ਰਿਜ਼ਲਟ ਨਹੀਂ ਸੀ ਨਿਕਲ ਰਿਹਾ, ਹੁਣ ਜਿਹੜਾ ਪੰਜਾਬ ਦਾ ਜਿਹੜਾ ਸਟਰੋਂਗ ਪ੍ਰੋਟੈਸਟ ਆ ਉਹਨੂੰ ਦੇਖਦੇ ਹੋਏ ਉਹ ਵੀ ਨਾਲ ਅੱਜ ਸਪੋਰਟ ਦੇ ਵਿੱਚ ਇਸੇ ਚ ਆ ਗਏ ਕਿ ਭਾਈ ਵਾਕਈ ਸਾਡੇ ਨਾਲ ਦੋਨਾਂ ਸਟੇਟਾਂ ਨਾਲ, ਹਰਿਆਣਾ ਪੰਜਾਬ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇਹ ਇੰਪਲੀਮੈਂਟ ਹੋਇਆ ਆ ਸਾਰੇ, ਤੇ ਉਹ ਹੁਣ ਮਤਲਬ ਜਿਹੜਾ ਹੈਗਾ ਆ ਚੀਫ ਜਸਟਿਸ ਨਾਲ ਮੀਟਿੰਗ ਤੱਕ ਜਿਹੜੀ ਆ ਗੱਲ ਗਈ ਆ। ਹਾਂਜੀ, ਉਹ ਹੁਣ ਇਸ ਵੇਲੇ ਜਿਹੜਾ ਹੈਗਾ ਪ੍ਰੈਸ਼ਰ ਦੋਨੇ ਪਾਸੇ ਬਹੁਤ ਜ਼ਿਆਦਾ ਹੈਗਾ ਜੀ, ਹੁਣ ਵੀ ਜਿਹੜਾ ਆ ਬਾਰ ਕੌਂਸਲ ਦੇ ਕੁਛ ਇੱਕ ਮੈਂਬਰਾਂ ਨੇ ਤੇ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈਗੀ ਆ ਜੀ ਕਿ ਸਟ੍ਰਾਈਕ ਵਿਡਰਾ ਕਰ ਲਓ ਤੇ ਅਸੀਂ ਤੁਹਾਡਾ ਜਿਹੜਾ ਆ ਐਜੀਟੇਸ਼ਨ ਉਹਨੂੰ ਅੱਗੇ ਲੈ ਜਾਵਾਂਗੇ ਜੀ, ਅਸੀਂ ਜਿੰਨਾ ਮੇਨ ਟਾਈਮ ਤੇ ਗੱਲਬਾਤ ਚੱਲਦੀ ਹੈਗੀ ਆ। ਵਕੀਲਾਂ ਨੂੰ ਇਹ ਪਤਾ ਆ ਜੀ ਵੀ ਇੱਕ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਨਹੀਂ, ਇਹ ਸਟ੍ਰਾਈਕ ਦੀ ਵਜ੍ਹਾ ਕਰਕੇ ਤਾਂ ਸਾਨੂੰ ਮੀਟਿੰਗਾਂ ਦੇਣ ਲੱਗੇ ਹੈਗੇ, ਅਦਰਵਾਈਜ਼ ਕੌਣ ਸਾਡੀ ਗੱਲ ਸੁਣਦਾ ਜੀ।
1: ਬਿਲਕੁਲ ਹੈ ਜੀ,
2: ਇਸ ਕਰਕੇ ਜਿਹੜਾ ਆ ਹੁਣ ਇੱਕ ਰਿਟ ਵੀ ਕਿਸੇ ਇੱਕ ਪਵਾਤੀ ਸੀ ਕਿਸੇ ਵਕੀਲ ਰਾਹੀਂ, ਇੱਕ ਵਕੀਲ ਨੇ ਰਿਟ ਵੀ ਪਵਾਤੀ ਸੀ ਕਿ ਜਿਹੜੀ ਇਹ ਸਟ੍ਰਾਈਕ ਹੈ ਇਹਨੂੰ ਇਲੀਗਲ ਡਿਕਲੇਅਰ ਕਰੋ ਜੀ, ਤੇ ਜੱਜ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਆ ਇਹਤੇ ਕੋਈ ਜੁਡੀਸ਼ੀਅਲ ਵਰਡਿਕਟ ਨਹੀਂ ਦਿੰਦੇ, ਅਸੀਂ ਚਾਹੁੰਦੇ ਹੈਗੇ ਕਿ ਸੰਬੰਧਿਤ ਧਿਰਾਂ ਜਿਹੜੀ ਆ ਐਮੀਕੇਬਲੀ ਸੈਟਲ ਕਰ ਲੈਣ ਤੇ ਕੰਮ ਤੇ ਵਾਪਸ ਆਉਣ ਜੀ, ਤੇ ਉਹਨਾਂ ਨੇ ਮਤਲਬ 23 ਤਰੀਕ ਜਿਹੜੀ ਆ ਉਹਦੇ ਤੇ ਰਿਟ ਦੇ ਉੱਤੇ ਕਰ ਦਿੱਤੀ ਵੀ ਅਸੀਂ ਨਹੀਂ ਚਾਹੁੰਦੇ ਜੁਡੀਸ਼ਰੀ ਜਿਹੜੀ ਆ ਇਹਤੇ ਕੋਈ ਵਰਡਿਕਟ ਦੇਵੇ
1: ਜੀ। ਬਿਲਕੁਲ,
2: ਦੇਖੋ ਜੀ ਦੋਨੇ ਪਾਸੇ ਜਿੱਦਾਂ ਹੈਗਾ ਸਰਕਾਰ ਆਪਣੀਆਂ ਚਾਲਾਂ ਚੱਲਦੀ ਹੈਗੀ ਆ ਵੀ ਹਾਂਜੀ ਸਟ੍ਰਾਈਕ ਤੋੜੋ, ਇਹਨਾਂ ਨੂੰ ਜਦੋਂ ਕੰਮ ਤੇ ਆ ਗਏ ਫੇਰ ਮੁੱਦਾ ਗਿਆ ਆ ਜੀ, ਰੋ ਗਿਆ ਜੀ
1: ਜੀ,
2: ਉੱਥੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜੀ। ਤੇ
1: ਤੁਹਾਡਾ ਸਭ ਦਾ ਕਹਿਣਾ ਹੈ ਜੀ ਆਪਣੇ ਜਿਹੜੇ ਹੈਗੇ ਆ ਕਿ ਮਤਲਬ ਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਨਾ ਚਿਰ ਸਟ੍ਰਾਈਕ ਨਹੀਂ ਛੱਡਣੀ ਜੀ।
2: ਸਰ ਗੱਲ ਇਹ ਹੈਗੀ ਮਸਲਾ ਹੈ ਕਿੱਡਾ ਕੁ ਵੱਡਾ ਹੈਗਾ ਆ, ਪਾਲਿਸੀ ਵਿਡਰਾ ਕਰਨ ਤੇ ਸਵੇਰ ਨੂੰ ਕੰਮ ਤੇ ਅਸੀਂ ਵੀ ਜਾਣ ਵਾਲੇ ਬਣੀਏ ਭਾਰਤ ਸਾਹਿਬ, ਸਾਨੂੰ ਵੀ ਫਾਈਨੈਂਸ਼ੀਅਲ ਲਾਸ ਹੁੰਦਾ ਹੈਗਾ ਜੀ, ਅਸੀਂ ਕੋਰਟ ਨੂੰ ਜਾਣਾ, ਹਾਂਜੀ ਸਾਨੂੰ ਕੋਰਟ ਨੂੰ ਜਾਣਾ ਪੈਂਦਾ, ਸਾਡੇ ਕੇਸ ਜਿਹੜੇ ਆ ਤਿਆਰ ਪਏ ਹੈਗੇ ਜਿਹੜੇ ਅਸੀਂ ਫਾਈਲ ਕਰਨ ਵਾਲੇ, ਜੇ ਫਾਈਲ ਕਰਾਂਗੇ ਤੇ ਕੋਈ ਸਾਨੂੰ ਕੋਈ 2 ਪੈਸੇ ਦੇ ਕੇ ਜਾਊਗਾ ਜੀ, ਸੋ ਇਸ ਕਰਕੇ ਹਾਂਜੀ ਅਸੀਂ ਕੰਮ ਕਰਾਂਗੇ ਤੇ ਸਾਨੂੰ ਪੇ ਕਰਨਾ ਕਿਸੇ ਨੇ, ਸਾਨੂੰ ਕਿਹੜਾ ਸਰਕਾਰੀ ਤਨਖਾਹ ਮਿਲਣੀ ਜੀ?
1: ਬਿਲਕੁਲ
2: ਬਿਲਕੁਲ, ਪਰ ਸਾਡੇ ਕੋਲ ਹੋਰ ਕੋਈ ਰਸਤਾ ਹੀ ਹੈ ਨੀ ਗਾ ਜੀ, ਓਦਾਂ ਸਰਕਾਰਾਂ ਸੁਣਦੀਆਂ ਹੀ ਨੀ ਜੀ।
1: ਹੁਣ
2: ਜੇ ਹੁਣ ਜਦੋਂ ਕੋਟਾਂ ਦਾ ਕੰਮ ਸਫ਼ਰ ਕਰਨ ਲੱਗਾ ਹੈਗਾ ਆ ਤੇ ਤਾਂ ਇਹੀ ਗੱਲਾਂ ਹੋ ਚੁੱਕੀਆਂ ਹੈ ਜੀ, ਮੀਟਿੰਗਾਂ ਮਿਲਣ ਲੱਗੀਆਂ ਜੀ। ਅਸੀਂ ਤਾਂ ਵੱਡਾ ਸਵੇਰੇ ਕੰਮ ਤੇ ਆ ਜਾਂਦੇ ਹੈਗੇ ਆ, ਪਰ ਸਾਨੂੰ ਪਤਾ ਵੀ ਜਿੰਨੀ ਕਾਹਲੀ ਦੇ ਵਿੱਚ ਜਾਂ ਜਿੰਨੀ ਸੰਜੀਦਾ ਤਰੀਕੇ ਨਾਲ ਇਹਨਾਂ ਨੇ ਗੱਲ ਸੁਣਨੀ ਹੈਗੀ ਆ ਨਾ ਜੀ, ਓਦਾਂ ਫਿਰ ਗੱਲ ਨੀ ਸੁਣਨੀ, ਫਿਰ ਤਾਂ ਤਰੀਕ ਤੇ ਪਰ ਤਰੀਕ ਸਾਨੂੰ ਵੀ ਦੇਣਗੇ ਜੀ।
1: ਬਿਲਕੁਲ ਬਿਲਕੁਲ ਦਰੁਸਤ ਹੈ।
2: ਸੋ ਮਸਲਾ ਤਾਂ ਇਹ ਹੈਗਾ ਆ ਵੀ ਕਿੱਡੀ ਕੁ ਵੱਡੀ ਗੱਲ ਹੈਗੀ ਆ, ਤੁਸੀਂ ਜਿਹਦੇ ਵਾਸਤੇ ਜਿਹੜਾ ਆ ਇੰਨਾ ਦੇਰ ਹੋ ਗਈ, ਤੁਹਾਨੂੰ ਪਤਾ ਹੈ ਵੀ ਵਕੀਲ ਇਹਨਾਂ ਚੀਜ਼ਾਂ ਤੇ ਬਾਈਕਾਟ ਕਰਕੇ ਬੈਠੇ, ਤੁਸੀਂ ਉਸੇ ਦਿਨ ਹੀ ਪ੍ਰੰਪਟਲੀ ਅਗਲੇ ਦਿਨ ਹੀ ਜਿਹੜਾ ਆ ਮੀਟਿੰਗ ਕਾਲ ਕਰੋ।
1: ਜਿਹੜਾ ਚੋਰੀ ਕਰਨ ਦਾ ਹੌਸਲਾ ਕਰ
2: ਸਕਦਾ, ਜੇ ਤਾਂ ਕਿਸੇ ਇੰਡੀਵਿਜੁਅਲ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਿਹੜਾ ਆ ਡਿਲੇ ਕਰ ਲਓ, ਜਦੋਂ ਤੁਹਾਨੂੰ ਪਤਾ ਵੀ ਪੂਰਾ ਪ੍ਰੋਫੈਸ਼ਨ ਜਿਹੜਾ ਹੈਗਾ ਆ ਉਹ ਬਾਈਕਾਟ ਕਰਕੇ ਬੈਠਾ ਆ, ਵੀ ਉਹ ਗੱਲ ਨੂੰ ਉਹਨਾਂ ਦੇ ਐਂਗਲ ਨਾਲ ਵਿਚਾਰੋ ਤਾਂ ਸਹੀ
1: ਜੀ।
2: ਸਵਾਲ ਤਾਂ ਇਹ ਹੈ ਨਾ ਜੀ, ਜੋ ਆਪਾਂ ਸਮੱਸਿਆ ਦਾ ਹੱਲ ਉਦੋਂ ਹੀ ਕਰ ਪਾਵਾਂਗੇ ਜਦੋਂ ਆਪਾਂ ਦੋਨੇ ਪੱਖ ਜਿਹੜੇ ਆ ਉਹਨਾਂ ਨੂੰ ਦੇਖਾਂਗੇ।
1: ਹੁਣ
2: ਸਰਕਾਰ ਦਾ ਆਪਣਾ ਪੱਖ ਜਾਂ ਨੀਤੀਗਤ ਜਿਹੜੇ ਹੈਗੇ ਆ ਉਹਨਾਂ ਦਾ ਆਪਣਾ ਪੱਖ ਤਾਂ ਹੋ ਸਕਦਾ ਹੈਗਾ ਜੀ, ਕੀ ਉਹ ਵਕੀਲਾਂ ਦੇ ਜਿਹੜੇ ਹੈਗੇ ਆ ਪੱਖ ਨੂੰ ਵਿਚਾਰਨਗੇ?
1: ਇਹਦੇ ਸਾਹਿਬ ਸੈਣੀ ਸਾਹਿਬ ਪਿੱਛੇ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਕਿ ਜੇਲਾਂ ਤਾਂ ਪਹਿਲਾਂ ਹੀ ਭਰੀਆਂ ਪਈਆਂ ਨੇ, ਉੱਥੇ ਰੱਖਣ ਦੀਆਂ ਸਹੂਲਤਾਂ ਜਾਂ ਰਹਿਣ ਸਹਿਣ ਦਾ ਸਾਰਾ ਕੁਝ, ਤੰਗੀਆਂ ਪਰੇਸ਼ਾਨੀਆਂ, ਉਸ ਕਰਕੇ ਵੀ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਜਾ ਸਕਦਾ ਹੈ।
2: ਤੇ ਸਰ ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਪ੍ਰਾਈਵੇਟ ਵਕੀਲ ਜਿਹੜਾ ਆ ਉਹਨੂੰ ਵੀ ਜਮਾਨਤ ਦੇ ਦਿਓ, ਛੇਤੀ ਜਮਾਨਤ ਦੇ ਦਿਓ ਉਹਨੂੰ, ਨਾ ਇੰਨੇ ਮਤਲਬ ਸਟ੍ਰਿਕਟਲੀ ਜਿਹੜਾ ਹੈਗਾ, ਜੇ ਨਹੀਂ ਉਹਦੇ ਕੋਲ ਬੇਲ ਹੈਗੀ ਬੰਦੇ ਕੋ ਪਰਸਨਲ ਬੌਂਡ ਦੇ ਉੱਤੇ ਜਿਹੜਾ ਆ ਉਹਨੂੰ ਛੱਡ ਦਿੱਤਾ ਜਾਵੇ। ਮੰਨ ਲਓ ਬੰਦਾ ਜਿਹੜਾ ਆ 10 ਦਿਨ ਕਿਸੇ ਫੈਂਸ ਚ ਅੰਦਰ ਰਹਿ ਗਿਆ, ਅਦਰਵਾਈਜ਼ ਤੁਸੀਂ ਬੇਲ ਦੇਣੀ ਚਾਹੁੰਦੇ ਹੈਗੇ ਆ, ਉਹ ਜਾਂ ਬੇਲ ਦਾ ਆਰਡਰ ਕਰ ਦਿੰਦੇ ਆ, ਬਾਅਦ ਦੇ ਵਿੱਚ ਅਗਲਾ ਐਪਲੀਕੇਸ਼ਨ ਲਾਉਂਦਾ ਜੀ ਮੇਰੇ ਕੋਲ ਸ਼ੋਰਟੀ ਹੈ ਨੀ, ਕਿਤੇ ਉਹਨੂੰ ਪਰਸਨਲ ਬੌਂਡ ਦੇ ਉੱਤੇ ਦੇ ਦਿਓ, ਛੱਡ ਦਿਓ ਜੀ,
1: ਉਹ ਤਾਂ ਸ਼ੋ ਕਰਨਾ ਪਵੇਗਾ ਹੀ ਨਾ। ਬਿਲਕੁਲ ਜੀ,
2: ਤੇ ਫਿਰ ਉਸ ਹਾਲਤ ਚ ਜੇ ਤੁਸੀਂ ਨਹੀਂ ਲੈਂਦੇ ਹੈਗੇ ਤੇ ਫਿਰ ਇਸ ਹਾਲਤ ਦੇ ਵਿੱਚ ਜੇ ਪ੍ਰਾਈਵੇਟ ਵਕੀਲ ਕੀਤਾ ਆ ਤੇ ਫਿਰ ਇਹ ਕਿਉਂ ਮਤਲਬ ਪ੍ਰੋਸੈਸ ਹੈਗੀ ਆ ਜੀ?
1: ਆਹੋ ਜੇ ਉਹ ਮਾਨਸਿਕ ਤੌਰ ਤੇ ਉੱਤੇ ਸਿੱਖ ਹੈਗਾ ਜਾਂ ਕੁਝ ਹੈਗਾ, ਮਤਲਬ ਕਿ ਉਹਨੂੰ ਆਦਤ ਪਈ ਹੋਈ ਆ ਚੋਰੀ ਕਰਨ ਦੀ ਜਾਂ ਹੋਰ ਸਾਰੀਆਂ ਚੀਜ਼ਾਂ, ਉਹਨੂੰ ਮਤਲਬ ਕਿ ਉਸ ਪਾਸੇ ਵੀ ਤਾਂ ਤੋਰਨਾ ਪਏਗਾ ਨਾ, ਉਹਦੀ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਣ ਲਈ ਕਾਉਂਸਲਿੰਗ ਵੀ ਤਾਂ ਜ਼ਰੂਰੀ ਆ ਉੱਥੇ।
2: ਜਿਹੜਾ ਹੈਬਿਟੁਅਲ ਕ੍ਰਿਮੀਨਲ ਆ ਨਾ ਜੀ, ਹੈਬਿਟੁਅਲ ਕ੍ਰਿਮੀਨਲ ਆ ਉਹਦੇ ਵਾਸਤੇ ਤਾਂ ਜਿਹੜਾ ਬਹੁਤ ਲੱਗ ਗਈ ਆ ਜੀ।
1: ਬਿਲਕੁਲ ਆ ਜੀ ਬਿਲਕੁਲ,
2: ਜਿਹੜੇ 2 ਪੈਸੇ ਕਿਸੇ ਟਾਈਮ ਤੇ ਲਾਉਣੇ ਪੈਂਦੇ ਸੀ ਲਿਟੀਗੇਸ਼ਨ ਤੇ ਜਾਂ ਇਸ ਤਰੀਕੇ ਨਾਲ, ਉਹ ਵੀ ਉਹਨੂੰ ਲਾਉਣ ਦੀ ਲੋੜ
1: ਨਹੀਂ
2: ਕਿ ਉਹ ਆਪਣਾ ਧੰਦਾ ਕਰ ਰਿਹਾ ਆ ਚਾਹੇ ਇਲੀਗਲ ਹੀ ਆ, ਅਗਲਾ ਕਰ ਰਿਹਾ ਹੈਗਾ ਆ, ਮੁੜ ਕੇ 4 ਦਿਨ ਸਰਕਾਰੀ ਰੋਟੀ ਖਾਂਦਾ ਹੈਗਾ ਆ, ਮੁੜ ਕੇ ਫੇਰ ਆ ਜਾਂਦਾ ਵਾਪਸ ਉਸੇ ਤਾਂ ਵੇਚਿਆ ਜਾਂਦਾ।
1: ਬਿਲਕੁਲ
2: ਹਾਂਜੀ
1: ਜੀ,
2: ਸਵਾਲ ਤਾਂ ਇਹ ਹੈਗਾ ਨਾ ਕਿ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਇੱਕ ਏਜੰਸੀ ਜਿਹੜੀ ਆ ਬੰਦਾ ਫੜ ਕੇ ਲਿਆਉਂਦੀ ਆ ਕਿ ਬੰਦਾ ਦੋਸ਼ੀ ਆ ਜੀ, ਇਹਨੇ ਆਹ ਕ੍ਰਾਈਮ ਕੀਤਾ ਆ, ਔਰ ਬਿਨਾਂ ਮੰਗੇ ਬਿਨਾਂ ਗੱਲ ਤੋਂ ਜਿਹੜਾ ਹੈਗਾ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਉੱਥੇ ਖੜਾ ਹੈਗਾ ਇਹ ਸਾਬਤ ਕਰਨ ਲਈ ਵੀ ਨਹੀਂ ਜੀ ਇਹ ਬੇਗੁਨਾਹ ਆ।
1: ਬੇਗੁਨਾਹ ਆ ਜੀ,
2: ਉਹਨੂੰ ਕੀ ਫਰਕ ਪਿਆ ਜੀ?
1: ਜੀ
2: ਬੰਦੇ ਨੂੰ ਕੀ ਫਰਕ ਪਿਆ
1: ਜੀ? ਜੇ
2: ਦੋਸ਼ ਲੱਗਾ ਹੈਗਾ ਤੇ ਕੋਈ ਕਾਰਨ ਹੋਊਗਾ, ਬੇਦੋਸ਼ ਆਇਆ ਤੇ ਤਾਂ ਵੀ ਬਰੀ ਹੋ ਜਾਊਗਾ ਜੀ।
1: ਜੀ ਬਿਲਕੁਲ,
2: ਪਰ ਉਹਨੂੰ ਤਾਂ ਕੋਈ ਫਰਕ ਹੀ ਨੀ ਪਿਆ ਜੀ ਇਸ ਚੀਜ਼ ਦੇ ਨਾਲ।
1: ਬਿਲਕੁਲ,
2: ਇਹਦੇ ਨਾਲ ਕ੍ਰਾਈਮ ਵਧੇਗਾ ਜਿਹੜਾ ਹੈਗਾ, ਹਿੱਤਾਂ ਦਾ ਟਕਰਾ ਇਹ ਤੋਂ ਮੈਂ ਇਨਕਾਰ ਨਹੀਂ ਕਰਦਾ, ਪਰ ਗੱਲ ਇਹ ਹੈਗੀ ਆ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਕਹਿੰਦੇ ਹੈਗੇ ਫ੍ਰੀ ਲੀਗਲ ਏਡ, ਉਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈਗੀ ਸੀਗੀ ਜੀ, ਉਹਦੇ ਤੇ ਕੰਮ ਵੀ ਡਿਸਟ੍ਰੀਬਿਊਟ ਕਈ ਬੰਦਿਆਂ ਨੂੰ ਹੁੰਦਾ ਸੀਗਾ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀ, ਔਰ ਉਹਦੇ ਤੱਕ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਕੁਆਲੀਫਾਈਡ ਵਕੀਲ ਹੈਗੇ ਆ ਜਿਹੜੇ ਇੰਨੀ ਮਿਹਨਤ ਕਰਕੇ ਬਣੇ ਹੈਗੇ ਉਹਨਾਂ ਦਾ ਇੰਟਰਸਟ ਹੈਂਪਰ ਨਹੀਂ ਸੀ ਹੋਇਆ
1: ਜੀ।
2: ਔਰ ਜਿਹੜਾ ਹੈਗਾ ਆ ਇਹ ਨੌਬਤ ਹੀ ਏਦਾਂ ਦੀ ਆ ਗਈ ਕਿ ਵਕੀਲ ਉੱਥੇ ਬੈਠੇ ਵਿਹਲੇ ਬੈਠੇ ਹੈਗੇ ਆ, ਜਿਹੜੇ 5-4 ਵਕੀਲ ਅੰਗੇਜ ਕੀਤੇ ਆ ਸਰਕਾਰ ਨੇ ਉਹਨਾਂ ਦੇ ਕੋਲ ਸਾਰਾ ਕੰਮ ਪਹੁੰਚਦਾ ਹੈਗਾ ਜੀ।
1: ਸੈਣੀ ਸਾਹਿਬ ਇਹਦੇ ਉੱਤੇ ਜਿੱਦਾਂ ਦੇ ਕੇਸ ਜੇ ਆਉਂਦੇ ਆ ਤਾਂ ਉਹਨਾਂ ਦੀ ਕੋਈ ਫੀਸ ਮਤਲਬ ਕਿ ਨਿਰਧਾਰਿਤ ਹੈਗੀ ਆ ਜਾਂ ਕਰਕੇ ਮਤਲਬ ਕਿ ਹੋ ਸਕਦਾ ਹੈ ਕਿ ਵੱਧ ਘੱਟ ਵੀ ਹੋਰ ਚੀਜ਼ਾਂ ਲਈਆਂ ਜਾ ਸਕਦੀਆਂ ਇਸ ਕਰਕੇ ਇਹ ਚੀਜ਼ ਨੂੰ ਲਿਆਂਦਾ ਗਿਆ ਹੋਵੇ ਕਿ ਜਾਂ ਫਿਰ ਇਹਨੂੰ ਬੰਦ ਕਰ ਦਿੱਤਾ ਜਾਵੇ ਕਿ ਇੰਨੀ ਫੀਸ ਤੋਂ ਵੱਧ ਨਹੀਂ ਲਈ ਜਾ ਸਕਦੀ ਇਦਾਂ ਦੇ ਕੇਸ?
2: ਨਹੀਂ ਭਾਰੇ ਸਾਹਿਬ, ਵਕੀਲ ਦੀ ਫੀਸ ਜਿਹੜੀ ਹੈਗੀ ਆ ਤੁਸੀਂ ਉਸੇ ਕੰਮ ਦੀ ਫੀਸ ਜਿਹੜੀ ਆ ਹਾਈ ਕੋਰਟ ਦੇ ਵਿੱਚ ਤੁਸੀਂ 5,000 ਤੋਂ ਲੈ ਕੇ 5 ਲੱਖਾਂ ਤੱਕ ਦਾ ਵਕੀਲ ਤੁਹਾਨੂੰ ਮਿਲ ਜਾਏਗਾ ਜੀ। ਹਰ ਬੰਦੇ ਨੇ ਆਪਣੇ ਆਪਣਾ ਜਿਹੜਾ ਹੈਗਾ ਆ ਵੀ ਸਟੈਂਡਰਡ ਮੇਨਟੇਨ ਕੀਤਾ ਆ, ਕੁਆਲਿਟੀ ਮੇਨਟੇਨ ਕੀਤੀ ਹੈਗੀ ਆ, ਆਪਣਾ ਨਾਂ ਬਣਾਇਆ ਆ ਜੀ।
1: ਬਿਲਕੁਲ,
2: ਤੇ ਇਸ ਕਰਕੇ ਉਹ ਜਿੱਦਾਂ ਦਾ ਵਕੀਲ ਕਰਨਾ ਹੈਗਾ ਉਦਾਂ ਦਾ ਪੈਂਦਾ ਆ ਸਰ ਫਰਕ, ਇਸ ਚੀਜ਼ ਦਾ ਐਕਸਪੀਰੀਅੰਸ ਬੰਦਾ ਜਿਹੜਾ ਹੈਗਾ ਆ ਉਹ ਵਕੀਲ ਤਾਂ ਦੋਨੇ ਪਾਸ ਵਕੀਲ ਹੀ ਹੁੰਦੇ ਆ ਜੀ। ਸਵਾਲ ਆ ਕਿ ਉਹਦੇ ਵਿੱਚ ਜੇ ਕਿਸੇ ਦਾ 30 ਸਾਲ ਦਾ ਤਜਰਬਾ ਛਿਪਿਆ ਹੈਗਾ ਆ ਤੇ ਉਸ ਬੰਦੇ ਨੇ ਆਪਣੇ ਜਿਹੜੇ ਉਸ 30 ਸਾਲ ਦੇ ਤਜਰਬੇ ਦੀ ਜਿਹੜੀ ਆ ਤੇ ਓਹਦੀ ਫੀਸ ਲੈਣੀ ਹੈ ਜੀ?
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ
2: ਸਰ। ਉਹ ਤਾਂ ਸਰ ਅਵੇਲੇਬਲ ਹੈ ਮਾਰਕੀਟ ਚ, ਸਾਰਾ ਕੁਛ ਅਵੇਲੇਬਲ ਆ, ਸਸਤਾ ਬੰਦਾ ਵਕੀਲ ਵੀ ਅਵੇਲੇਬਲ ਆ, ਮਹਿੰਗਾ ਵੀ ਅਵੇਲੇਬਲ ਹੈਗਾ ਆ, ਬਟ ਤੁਸੀਂ ਬਿਨਾਂ ਮੰਗੇ ਜਦੋਂ ਦੇ ਰਹੇ ਹੈਗੇ ਆ, ਬਿਨਾਂ ਕੋਈ ਇਸ ਚੀਜ਼ ਨੂੰ ਚੈੱਕ ਕੀਤਿਆਂ ਕਿ ਉਸ ਬੰਦੇ ਨੂੰ ਲੋੜ ਹੈ ਵੀ ਆ ਇਸ ਚੀਜ਼ ਦੀ, ਤੇ ਫਿਰ ਜਿਹੜਾ ਹੈਗਾ ਆ ਉਹ ਤੇ ਆ, ਤੇ ਫਿਰ ਉਹ ਥੋੜੇ ਬੰਦਿਆਂ ਦੇ ਕੋਲ ਜਿਹੜਾ ਹੈਗਾ ਆ ਕੰਮ ਕੰਸੈਂਟਰੇਟ ਹੋ ਰਿਹਾ ਹੈ ਜੀ, ਉਹ ਜਿਹੜੇ ਤੁਸੀਂ ਇੰਪਲਾਈ ਕੀਤੇ ਹੈਗੇ ਕੰਟਰੈਕਟ ਤੇ ਰੱਖੇ ਆ ਜੀ। ਹਾਂਜੀ, ਕਈ ਜਗ੍ਹਾ ਦੇ ਉੱਤੇ ਤਾਂ ਭਾਈਚਾਰੇ ਦੇ ਹੱਕ ਦੇ ਵਿੱਚ ਜਿਹੜੇ ਬੰਦੇ ਅਪੁਆਇੰਟ ਕੀਤੇ ਸੀ ਲੀਗਲ ਏਡ ਡਿਫੈਂਸ ਕੌਂਸਲ, ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ।
1: ਓਕੇ ਠੀਕ
2: ਹੈ, ਹਾਂ ਠੀਕ ਪ੍ਰੋਫੈਸ਼ਨ ਦੇ ਵਿੱਚ ਇਨਜਸਟਿਸ ਹੋ ਰਿਹਾ ਜੀ।
1: ਹਾਂਜੀ
2: ਹਾਂਜੀ, ਉਹ ਵੀ ਠੀਕ ਹੈ, ਮਹਿਸੂਸ ਕਰਦੇ ਹੈਗੇ ਹਾਂਜੀ ਧੱਕਾ ਹੋ ਰਿਹਾ ਜੀ।
1: ਬਿਲਕੁਲ
2: ਜੀ ਭਾਰਤ ਸਾਹਿਬ ਜੀ, ਟੋਪਿਕ ਦੇ ਉੱਤੇ ਤਾਂ ਆਪਾਂ ਓਵਰ ਕਰਦੇ ਹੈਗੇ ਆ ਜੀ, ਤਾਂ ਇੰਡੀਆ ਨੂੰ ਜਿਹੜਾ ਹੈਗਾ ਆ ਸੈਪਰੇਟ ਰਿਕਾਰਡ ਕਰ ਲਿਓ ਜੀ, ਫਿਰ ਬਾਕੀ ਖਬਰਾਂ ਆਪਾਂ ਕਰ ਲੈਣੇ, ਕਿਉਂਕਿ ਮੈਂ ਵੀ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਜਿਹੜੇ ਬੰਦੇ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸਣ ਨੂੰ ਵਾਸਤੇ ਤੇ ਮੇਰੇ ਕੰਮ ਆਏਗਾ ਜੀ।
1: ਬਿਲਕੁਲ ਹੈ ਜੀ
2: ਜੀ ਭਾਰਤ ਸਾਹਿਬ, ਸ਼ੁਕਰੀਆ ਜੀ
1: ਸੈਣ ਸਾਹਿਬ, ਇਹਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕੀਤੀ ਹੈ ਤੁਸੀਂ। ਭੁੱਖ ਹੜਤਾਲ ਦੇ ਉੱਤੇ ਕਿਉਂ ਪੰਜਾਬ ਤੇ ਹਰਿਆਣਾ ਦੇ ਵਕੀਲ ਬੈਠੇ ਨੇ, ਉਹ ਉਮੀਦ ਕਰਦੇ ਆ ਜਲਦ ਮਸਲਾ ਹੱਲ ਹੋਵੇ। ਤੇ ਦੂਸਰੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਸੈਣੀ ਸਾਹਿਬ, ਜਿਸ ਦੇ ਵਿੱਚ ਬਾਤ ਪਾਈਏ ਤੇ ਅੱਜ ਸੁਖਬੀਰ ਸਿੰਘ ਬਾਦਲ ਹੁਣੀ ਸਿੱਟ ਅੱਗੇ ਪੇਸ਼ ਹੋਏ ਹੈ ਤੇ ਖੁੱਲਾ ਚੈਲੰਜ ਵੀ, ਬੜੇ ਸਮੇਂ ਬਾਅਦ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਇੱਕੋ ਜਗ੍ਹਾ ਦੇ ਉੱਤੇ ਤੇ ਬਕਾਇਦਾ ਇੱਕੋ ਗੱਡੀ ਦੇ ਵਿੱਚ ਨਜ਼ਰ ਆਏ ਨੇ ਜੀ।
2: ਦੇਖੋ ਰਿਸ਼ਤੇਦਾਰੀ ਆ ਜੀ,
1: ਜੀ
2: ਹਾਂਜੀ, ਤੇ ਸਾਰੀ ਖੁਦਾਈ ਇੱਕ ਤਰਫ ਜੋਰੂ ਘਬਾਈ ਇੱਕ ਤਰਫ ਕਹਿੰਦੇ ਹੁੰਦੇ ਆ ਜੀ, ਤੇ ਫੇਰ ਇਸ ਕਰਕੇ ਆ
1: ਜੀ।
2: ਹੁਣ ਨਾਲੇ ਜੇ ਰਿਸ਼ਤੇਦਾਰ ਨੇ ਔਖੇ ਸਮੇ ਤੇ ਨਾਲ ਖੜਨਾ ਤੇ ਫੇਰ ਖੜਨਾ ਕਦੋਂ ਆ ਜੀ?
1: ਬਿਲਕੁਲ ਹੈ ਜੀ।
2: ਬਾਦਲ ਸਾਹਿਬ ਸਰ ਚੌਥੀ ਵਾਰ ਪੇਸ਼ ਹੋ ਗਏ ਜੀ,
1: ਜੀ
2: ਦੋ ਵਾਰ ਪਹਿਲੀ ਸਰਕਾਰ ਚ, ਦੋ ਵਾਰ ਇਹਨਾਂ ਦੀ ਸਰਕਾਰ ਚ
1: ਜੀ,
2: ਤੇ ਅਕਾਲੀ ਦਲ ਦਾ ਕਾਫੀ ਇਕੱਠ ਸੀਗਾ ਜੀ।
1: ਜੀ
2: ਉਹ ਕਿਸੇ ਬੰਦੇ ਨੇ ਨਾ ਕਮੈਂਟ ਲਿਖਿਆ, ਕਹਿੰਦਾ ਜੀ ਭਈ ਬੱਚੇ ਦਾ ਹੱਠ ਤੇ ਅਕਾਲੀਆਂ ਦਾ ਇਕੱਠ ਸੁਭਾਵਕ ਕੀ ਹੋ ਜਾਂਦਾ ਆ, ਦੇਖੋ ਉਹ ਸਮੇ ਦੀ ਗੱਲ ਹੁੰਦੀ ਸੀ ਜੀ। ਤੇ ਠੀਕ ਹੈ ਜੀ, ਉਹਨਾਂ ਨੇ ਜਿਹੜਾ ਹੈਗਾ ਨਾ ਤਾਂ ਇਹਦੇ ਵਿੱਚੋਂ ਸਾਰਾ ਕੁਛ ਨਿਕਲਣਾ ਜੀ, ਸਮਾਂ ਏਦਾਂ ਜ਼ਿਆਦਾ ਹੋ ਗਿਆ ਆ ਜੀ। ਅਸਲ ਦੋਸ਼ੀ ਜਿਹੜਾ ਆ ਉਹਨੂੰ ਅੱਜ ਤੱਕ ਕਿਸੇ ਨੇ ਜਿਹੜਾ ਆ ਉਹ ਪੁੱਛਿਆ ਤੱਕ ਨੀ ਜੀ। ਉਹ ਸਨਾਰੀਆ ਜੇਲ ਚ ਆਉਂਦਾ ਆ ਜੀ, ਜਾਂਦਾ ਆ ਜੀ, ਹਾਂਜੀ
1: ਜੀ,
2: ਉਹ ਤੇ ਉਹ ਰਾਮ ਰਹੀਮ ਜਿੱਥੋਂ ਸਾਜਿਸ਼ ਦੀ ਮਤਲਬ ਜਿਹੜਾ ਸ਼ੁਰੂਆਤ ਹੋਈ ਹਨੀਪ੍ਰੀਤ ਜਾਂ ਉਹਨਾਂ ਨੇ ਜਿਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਵੀ ਇਹਨਾਂ ਨੇ ਸਾਡੇ ਬਾਬੇ ਨੂੰ ਜਿਹੜਾ ਆ ਹਾਂਜੀ ਇਸ ਤਰੀਕੇ ਨਾਲ ਕੀਤਾ ਹੈਗਾ ਆ, ਤੇ ਅਸੀਂ ਇਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕੀਤਾ ਤੇ ਅਸੀਂ ਇਹਨਾਂ ਦੇ ਗੁਰੂ ਦਾ ਅਪਮਾਨ ਕਰੀਏ
1: ਜੀ,
2: ਹਾਂਜੀ ਉਹ ਸਾਰਾ ਕੁਛ ਤਾਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਗਵਾਹ ਦੱਸ ਕੇ ਗਿਆ ਹੈਗਾ ਸੀ ਜੀ, ਪਰ ਸਰਕਾਰ ਉਹਦੇ ਤੱਕ ਤਾਂ ਪਹੁੰਚ ਹੀ ਨਹੀਂ ਸਕੀ ਜੀ।
1: ਜੀ
2: ਸੋ ਇਸ ਕਰਕੇ ਜਦ ਤੱਕ ਜਿਹੜਾ ਹੈਗਾ ਜਦੋਂ ਆਪਾਂ ਕਿਸੇ ਇੱਕ ਬੰਦੇ ਨੂੰ ਮਤਲਬ ਦੋਸ਼ੀ ਬੰਦੇ ਨੂੰ ਛੱਡਦੇ ਆ ਨਾ ਜੀ,
1: ਜੀ
2: ਤੇ ਫੇਰ ਜਿਹੜੇ ਹੈਗੇ ਆ ਬਾਕੀ ਜਿਹੜੇ ਆ ਦੋਸ਼ੀ ਤੁਸੀਂ ਬਣਾਏ ਆ ਜਾਂ ਮਤਲਬ ਉਹ ਵੈਦਰ ਦੇ ਆਰ ਵਰ ਇਨਵੋਲਵਡ ਔਰ
1: ਜੀ
2: ਉਹਨਾਂ ਦੇ ਕੇਸ ਤੇ ਇਫੈਕਟ ਪੈਂਦਾ ਹੀ ਪੈਂਦਾ ਜੀ।
1: ਬਿਲਕੁਲ
2: ਤੁਸੀਂ ਜਿਹੜਾ ਹੈਗਾ ਆ ਚਲਾਨ ਤੁਹਾਡੇ ਜਿਹੜੇ ਆ ਚੰਡੀਗੜ੍ਹ ਪੰਜਾਬ ਤੋਂ ਬਾਹਰ ਚੱਲ ਗਏ ਆ ਜੀ, ਉਹਨਾਂ ਦਾ ਜਿਹੜਾ ਟ੍ਰਾਇਲ ਬਾਹਰ ਹੋਣਾ ਹੈ ਜੀ। ਪਰ ਜੇ ਇਸ ਸਰਕਾਰ ਦੀ ਅਚੀਵਮੈਂਟ ਇਹਨਾਂ ਨੇ ਕਰਨੀ ਹੁੰਦੀ ਸਾਢੇ ਚਾਰ ਸਾਲ ਦੇ ਵਿੱਚ, ਕਿਤੇ ਜਿਹੜਾ ਹੈਗਾ ਆ ਉਹ ਰਿਮਾਂਡ ਦੇ ਉੱਤੇ ਜਿਹੜਾ ਆ ਰਾਮ ਰਹੀਮ ਨੂੰ ਲੈ ਆਉਂਦਾ ਤੇ ਹਨੀਪ੍ਰੀਤ ਵਗੈਰਾ ਨੂੰ ਜਿਹੜਾ ਆ ਕਾਨੂੰਨੀ ਸ਼ਿਕੰਜੇ ਦੇ ਵਿੱਚ ਲੈ ਆਉਂਦੇ ਤੇ ਸਾਰੀ ਸਾਜਿਸ਼ ਜਿਹੜੀ ਆ ਬੇਨਕਾਬ ਹੋ ਸਕਦੀ ਸੀ।
1: ਬਿਲਕੁਲ ਹੈ ਜੀ,
2: ਤੇ ਪਰ ਇਹ ਜਿਹੜਾ ਆ ਸੋਰੀ ਟੂ ਸੇ ਇਹਦੇ ਵਿੱਚੋਂ ਨਿਕਲਣਾ ਕੁਛ ਨੀ ਜੀ, ਇਹ ਨਿਰੀ ਪੋਲੀਟਿਕਸ ਹੀ ਆ ਜੀ।
1: ਜੀ
2: ਉਹਦਾ ਕਾਰਨ ਤੁਸੀਂ ਅੱਜ ਦੇਖ ਲਓ, ਜਿਹੜੀ ਤੁਸੀਂ ਦੂਜੀ ਖਬਰ ਕੀਤੀ ਸੀ ਤੇ ਤਿੰਨ ਰੂਟਾਂ ਦੇ ਉੱਤੇ ਜਿਹੜਾ ਆ ਹੁਣ ਤੀਰਥ ਯਾਤਰਾ ਸਕੀਮ ਹੋਰ ਚੱਲੂਗੀ
1: ਜੀ।
2: ਹਾਂਜੀ ਕਿਹੜੇ ਕਿਹੜੇ ਹਰਿਦੁਆਰ, ਰਿਸ਼ੀਕੇਸ਼, ਹਾਂਜੀ ਖਾਟੂ ਸ਼ਾਮ, ਹਾਂਜੀ ਤੇ ਇੱਕ ਸ਼ਾਇਦ ਹੋਰ ਕੀ ਹੈਗਾ ਸੀਗਾ ਜੀ, ਉਹ ਵੀ ਹਿੰਦੂਆਂ ਦੇ ਨਾਲ ਰਿਲੇਟਡ ਆ ਜੀ।
1: ਬਿਲਕੁਲ
2: ਭਾਜਪਾ ਤਾਂ ਸਰ ਵੈਸੇ ਹੀ ਬਦਨਾਮ ਆ, ਜੋ ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਡਿਵਾਈਡ ਕਰਤਾ ਇੱਕ ਸ਼ਾਮ ਭੁੱਖ ਸ਼ਿਵ ਕੇ ਨਾਮ
1: ਜੀ
2: ਹਿੰਦੂਆਂ ਤੇ ਸਿੱਖਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਵੰਡਣ ਦੇ ਵਿੱਚ ਜੋ ਇਸ ਸਰਕਾਰ ਨੇ ਮਤਲਬ ਕੰਮ ਕਰ ਦਿੱਤਾ ਆ ਉਹ ਹੋਰ ਕੋਈ ਨਹੀਂ ਕਰ ਸਕਦੀ ਜੀ।
1: ਜੀ
2: ਆਮ ਆਦਮੀ ਪਾਰਟੀ ਦੇ ਬਲਿਆਰੇ ਜਾਈਏ ਜੀ, ਇਹ ਲੋਕਾਂ ਨੂੰ ਅਹਿਸਾਸ ਹੀ ਨਹੀਂ ਸੀ ਜੀ। ਪੰਜਾਬ ਦੇ ਲੋਕ ਤਾਂ ਜਿਹੜੇ ਇੰਨੇ ਮਿਲ ਜੁਲ ਕੇ ਰਹਿੰਦੇ ਸੀ, ਇੱਥੇ ਜਗਰਾਤਿਆਂ ਚ ਸਰਦਾਰ ਬੈਠੇ ਹੁੰਦੇ ਸੀ ਤੇ ਅਖੰਡ ਪਾਠ ਦੇ ਵਿੱਚ ਮੋਢੇ ਬੰਦੇ ਵੱਧ ਬੈਠੇ ਹੁੰਦੇ ਸੀ ਜੀ, ਪਰ ਇੱਥੇ ਕਦੀ ਵੀ ਨਾ ਪੰਜਾਬ ਦਾ ਹਿੰਦੂ ਜਿਹੜਾ ਆ ਉਹ ਆਪਣਾ ਸਿੱਖ ਸ਼ੈਲੀ ਦੇ ਵਿੱਚ ਜੀਵਨ ਬਤੀਤ ਕਰਦਾ ਸੀ ਤੇ ਸਿੱਖ ਜਿਹੜਾ ਹੈਗਾ ਸੀ ਉਹ ਹਿੰਦੂਆਂ ਦੇ ਕਸਟਮ ਨੂੰ ਰੈਕੋਗਨਾਈਜ਼ ਕਰਦਾ ਸੀ। ਬਟ ਇਹਨਾਂ ਨੇ ਹੌਲੀ ਹੌਲੀ ਜਿਹੜਾ ਆ ਇਹ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਜੀ।
1: ਹੁਣ
2: ਪਤਾ ਨੀ ਮੈਨੂੰ ਮਾਨ ਸਾਹਿਬ ਦਾ ਝੁਕਾ ਇੰਨਾ ਹਿੰਦੂਇਜ਼ਮ ਵੱਲ ਕਿਉਂ ਹੋ ਗਿਆ ਹੈਗਾ ਆ ਜੀ, ਜਦ ਤੱਕ ਅਕਾਲ ਤਖ਼ਤ ਤੋਂ ਮੋਹ ਭੰਗ ਹੋ ਗਿਆ ਜੀ ਤਾਂ ਕਰਕੇ ਜਿਹੜਾ ਸਿੱਖਇਜ਼ਮ ਤੋਂ ਮੋਹ ਭੰਗ ਹੋ ਗਿਆ ਉਹਨਾਂ ਦਾ। ਹਾਂਜੀ ਇਹ ਕੀ ਕਰ ਰਹੇ ਹੈਗੇ ਆ ਵੀ ਇਹ ਕਿੰਨਾ ਟਾਈਮ ਕਿੰਨੀ ਐਨਰਜੀ ਸਟੇਟ ਦੀ ਵੇਸਟ ਹੁੰਦੀ ਹੈਗੀ ਆ
1: ਜੀ।
2: ਪਰ ਧਰਮ ਤਾਂ ਨਿੱਜ ਆ ਜੀ, ਇਹਦੇ ਵਿੱਚ ਕੀ ਹੈਗਾ ਜੀ, ਇਹ ਕਿ ਸ਼ਾਮ ਸ਼ਿਵ ਕੇ ਨਾਮ ਹੈ ਜੀ, ਉਹ ਸ਼ਿਵ ਦੇ ਨਾਮ ਤੇ ਜ਼ਿੰਦਗੀ ਹੈਗੀ ਆ, ਸਾਹ ਜਿਹੜੇ ਹੈਗੇ ਪਰਮਾਤਮਾ ਦੇ ਦਿੱਤੇ ਪਰਮਾਤਮਾ ਦੇ ਨਾਂ ਤੇ 24 ਘੰਟੇ ਉਹ ਤਾਂ ਕਹਿੰਦੇ ਸਵਾਸ ਸਵਾਸ ਸਿਮਰੋ ਗੋਬਿੰਦ
1: ਹੈ ਜੀ।
2: ਤੁਸੀਂ ਜਿਹੜਾ ਹੈਗਾ ਇੱਕ ਸ਼ਾਮ ਤੁਹਾਡੇ ਨਾਲ ਨੱਚ ਟੱਪ ਕੇ ਤੇ ਸ਼ਬਦ ਗਾ ਲੈ ਤੇ ਉਹਨੂੰ ਜਿਹੜਾ ਹੈਗਾ ਆ ਪਰਮਾਤਮਾ ਦੇ ਲੇਖੇ ਲਾ ਦਿੱਤਾ ਹੈ ਜੀ।
1: ਉਹੀ ਚੀਜ਼ਾਂ ਜਿਹੜਾ ਇੰਨਾ ਪੈਸਾ ਇਨਵੈਸਟ ਕਰ ਰਹੇ ਸੈਣੀ ਸਾਹਿਬ, ਉਹੀ ਲੋਕਾਂ ਦਾ ਪੱਧਰ ਜਿਹੜਾ ਮਾਨਸਿਕ ਪੱਧਰ ਜਾਂ ਐਜੂਕੇਸ਼ਨ ਪੱਧਰ ਹੈ ਉਹਨੂੰ ਉੱਪਰ ਚੱਕਣ ਦੇ ਲਈ ਜਾਂ ਕੁਝ ਸੰਸਥਾਵਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਲਾਇਬ੍ਰੇਰੀਆਂ ਗਰਾਊਂਡਾਂ ਉਹ ਚੀਜ਼ਾਂ ਹੁਣ ਦੇਖ ਲਓ ਆ ਸਾਰੀਆਂ ਚੀਜ਼ਾਂ 3100 ਗਰਾਊਂਡਾਂ ਬਣਾ ਦਿੱਤੀਆਂ ਜੀ, ਇਹ ਕਰ ਦਿੱਤਾ ਜੀ, ਇੱਕ ਬੋਰਡ ਲਾਤਾ 4 ਦੀਵਾਰੀ ਤਾਰਾਂ ਦੀ ਕਰ ਦਿੱਤੀ, ਉਹ ਸਟੇਡੀਅਮ ਬਣ ਗਿਆ ਜੀ।
2: ਸਰ ਜੇ ਇਹ ਥੋੜੇ ਬਹੁਤੇ ਵੀ ਸੰਜੀਦਾ ਹੁੰਦੇ
1: ਜੀ
2: ਪੰਜਾਬ ਦੇ ਵਿੱਚ ਆ ਤੀਰਥ ਯਾਤਰਾ ਸਕੀਮ ਦੀ ਜਗ੍ਹਾ ਤੇ ਬੱਸਾਂ ਲਾਂਦੇ ਬੱਚਿਆਂ ਨੂੰ ਸਾਰਿਆਂ ਨੂੰ ਸਾਇੰਸ ਸਿਟੀ ਜਿਹੜੀ ਆ ਫ੍ਰੀ ਦੇ ਵਿੱਚ ਦਿਖਾ ਕੇ ਆਉਂਦੇ
1: ਜੀ।
2: ਹਾਂਜੀ ਉਹ ਤੁਸੀਂ ਜਿਹੜਾ ਹੈਗਾ ਜੇ ਕੋਈ ਭਵਿੱਖਤਾ ਬਣਾ ਲਓ
1: ਜੀ
2: ਤੇ ਤੀਰਥ ਯਾਤਰਾ ਤੇ ਜਾਣ ਵਾਸਤੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਹੈਗਾ, ਤੇ ਜੇ ਤੁਸੀਂ ਸਾਇੰਸ ਸਿਟੀ ਦੇਖਣ ਜਾਣੀ ਹੈਗੀ ਆ ਤੇ ਉਹਦੇ ਵਾਸਤੇ ਤੁਹਾਨੂੰ ਪੈਸੇ ਵੀ ਖਰਚਣੇ ਪੈਣਗੇ, ਟਿਕਟ ਵੀ ਖਰਚਣੀ ਪਊਗੀ। ਹਾਂਜੀ
1: ਲੰਗਰ ਵੀ ਕਰਾਉਣਾ ਪਊ ਮੜ ਕੇ।
2: ਹਾਂਜੀ ਸਾਰਾ ਕੁਛ ਆ ਤੁਹਾਨੂੰ ਕਰਨਾ ਪਏਗਾ। ਤੇ ਭਾਰੇ ਸਾਹਿਬ ਮੈਂ ਮਤਲਬ ਨਾ ਇੱਕ ਵਾਰੀ ਜਾ ਕੇ ਮਹਿਸੂਸ ਕੀਤਾ ਕਿ ਅਸੀਂ ਬਚਪਨ ਦੇ ਵਿੱਚ ਤਾਂ ਨਹੀਂ ਆ ਸਕੇ, ਬਟ ਜੇ ਇਸ ਏਜ ਦੇ ਵਿੱਚ ਵੀ ਜਾਣੇ ਆ ਨਾ ਵੀ ਰੀਅਲੀ ਜੀਨ ਹੈ ਜੀ
1: ਬਿਲਕੁਲ
2: ਅਸੀਂ ਐਸਟ੍ਰੋਲੋਜੀ ਉਹਦੇ

0: ਸਾਨੂੰ ਉੱਥੇ ਲੈ ਕੇ ਵੀ ਗਏ ਸੀ ਆਪਣੇ ਦਿੱਲੀ ਹੈਗਾ ਉੱਥੇ ਆਹ ਸਾਰਾ ਹੀ ਮਤਲਬ ਕਿ ਕੁਰਸੀਆਂ ਮਤਲਬ ਕਿ ਉੱਪਰ ਨੂੰ ਦੇ ਲੰਮੇ ਪੈ ਜਾਂਦੇ ਆ ਤਕਰੀਬਨ ਤੇ ਉੱਪਰ ਨੂੰ ਦੇਖਦੇ ਆ ਛੱਤ ਦੇ ਉੱਤੇ ਪੂਰੀ ਫਿਲਮ ਚੱਲਦੀ ਆ ਜੀ ਮਤਲਬ ਕਿ ਅੱਜ ਤੋਂ ਮੈਂ 25-35 ਸਾਲ 30 ਸਾਲਾਂ ਪਹਿਲਾਂ ਦੀ ਗੱਲ ਕਰਦਾ ਜੀ
1: ਹਾਂਜੀ
0: ਜੀ
1: ਅੱਗੇ ਦੀ ਅੱਗੇ ਭਾਰਤ ਸਾਹਿਬ ਉਹਨਾਂ ਨੇ ਹੋਰ ਵੀ ਡਿਵੈਲਪ ਕੀਤਾ ਹੈਗਾ ਆ ਕਿ
0: ਜੀ
1: 3D ਮਤਲਬ ਜਿਹੜਾ ਆ ਉਹ ਥੀਏਟਰ ਦੇ ਵਿੱਚ
0: ਬਿਲਕੁਲ ਹੈ ਜੀ
1: ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ
0: ਐਨਕਾਂ ਲਾ
1: ਪਿਕਚਰ
0: ਕੇ
1: ਚੱਲਦੀਆਂ
0: ਹੋ ਜਾਂਦਾ ਲੱਗਦਾ
1: ਹਾਂਜੀ
0: ਬੰਦਾ ਆਪ ਹੀ ਉੱਥੇ
1: ਉਹਦੇ
0: ਤੁਰਿਆ
1: ਨਾਲ
0: ਫਿਰਦਾ ਜੀ
1: ਹਾਂ
0: ਜੀ
1: ਉਹ ਫੀਲ ਹੁੰਦਾ ਬਕਾਇਦਾ ਤੌਰ ਤੇ
0: ਬਿਲਕੁਲ ਹੈ ਜੀ
1: ਉਹ ਤੇ ਉਹਦੇ ਨਾਲ ਸਰ ਜੋ ਨੌਲੇਜ ਓਦਾਂ ਨੀ ਬੰਦੇ ਨੂੰ ਆ ਸਕਦੀ ਹੈਗੀ
0: ਜੀ
1: ਜਿੱਦਾਂ ਮਤਲਬ ਉੱਥੇ ਦੇਖ ਕੇ ਜਿਹੜਾ ਪਤਾ ਲੱਗਦਾ ਹੈ ਉਹ ਬੁਕਿਸ਼ ਨੌਲੇਜ ਦੇ ਨਾਲ ਨਹੀਂ ਪਤਾ
0: ਨਹੀਂ
1: ਲੱਗਦਾ
0: ਲੱਗਦਾ ਜੀ ਬਿਲਕੁਲ ਹੈ ਜੀ
1: ਹਾਂਜੀ
0: ਜੀ
1: ਜੀ ਭਾਰਤ ਸਾਹਿਬ ਹੋਰ ਖਬਰ ਜਿਹੜੀ ਕਿਹੜੀ ਹੈਗੀ ਜੀ
0: ਹੋਰ ਸਰ ਸੈਣੀ ਸਾਹਿਬ ਜੋ ਚੱਲ ਰਿਹਾ ਕਾਕਰੋਚ ਪਾਰਟੀ ਦਾ ਕੁੱਟ ਕਟਾਪਾ ਚੰਗਾ ਹੋਇਆ ਕਹਿੰਦੇ ਜੀ ਦਿੱਲੀ ਦੇ ਵਿੱਚ ਅੱਜ ਤੇ
1: ਉਸ ਤੋਂ ਪਹਿਲਾਂ ਜੀ ਮੀਰੀ ਪੀਰੀ ਮੋਰਚਾ ਆ ਗਿਆ ਮੈਨੂੰ ਧਿਆਨ ਚ ਜੀ ਮੀਰੀ ਪੀਰੀ ਮੋਰਚਾ ਹੁਣ ਚੱਲੂਗਾ ਜੀ
0: ਹਾਂਜੀ ਮੀਰੀ
1: ਗੱਲ ਏਦਾਂ ਹੈਗੀ ਆ ਬਈ ਜੋ ਬਿਲਕੁਲ ਬਿਲਕੁਲ ਜੀ ਹੁਣ ਗੱਲ ਏਦਾਂ ਹੈਗੀ ਆ ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਜੇ ਚੱਲਦੀ ਹੈ ਤੇ ਉਧਰੋਂ ਹੁਣ ਪੈਰਲਲ ਤੇ ਮੀਰੀ ਪੀਰੀ ਮੋਰਚਾ ਵੀ ਚਲਾਉਣਾ ਸਿੱਖਾਂ ਨੂੰ ਵੀ ਜਗਾਉਣਾ ਪੈਣਾ ਹੈਗਾ ਜੀ ਬੁਲਿਆਰੇ ਜਾਈਏ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਹਾਂਜੀ ਕਿਹੜੀਆਂ ਟਾਈਮ ਐਨਰਜੀ ਪੈਸਾ ਸਾਰਾ ਕੁਛ ਇਸੇ ਚੀਜ਼ ਦੇ ਉੱਤੇ ਲਾ ਰਹੀਆਂ ਹੈਗੀਆਂ ਜੀ ਹਾਂਜੀ ਤੇ ਮੈਨੂੰ ਨੀ ਸਮਝ ਆਉਂਦਾ ਵੀ ਇਹਨਾਂ ਅਸੀਂ ਗਲਤ ਹੈਗੇ ਆ ਜਾਂ ਇਹ ਲੋਕ ਜਿਹੜੇ ਆ ਇੰਨੇ ਜ਼ਿਆਦਾ ਇੰਟੈਲੀਜੈਂਟ ਆ ਕਿ ਇਹਨਾਂ ਨੂੰ ਪਤਾ ਕਿ ਮਾਸ ਵੋਟਰ ਜਿਹੜਾ ਆ ਉਹ ਇਹ ਕੁਛ ਹੀ ਚਾਹੁੰਦਾ ਆ ਜੀ
0: ਜੀ ਬਿਲਕੁਲ
1: ਸੜਕਾਂ ਟੁੱਟੀਆਂ ਆਈਆਂ ਜੀ ਤੁਸੀਂ ਸੜਕਾਂ ਦੇ ਉੱਤੇ ਇਨਵੈਸਟ ਕਰ ਲੋ ਸਾਰਾ ਕੁਛ ਜੀ ਇੱਧਰ ਹੁਣ ਜਿਹੜਾ ਇਹਨਾਂ ਨੇ ਬਣਾਇਆ ਮੀਰੀ ਪੀਰੀ ਮੋਰਚਾ ਉਹ ਕਿਉਂਕਿ ਪਹਿਲਾਂ ਜਿਹੜਾ ਆ ਸੁਖਬੀਰ ਬਾਦਲ ਹੁਣੀ 19 ਤਰੀਕ ਨੂੰ ਧਰਮ ਯੁੱਧ ਮੋਰਚਾ ਜਿਹੜਾ ਆ ਉਹ ਡਿਕਲੇਅਰ ਕਰ ਬੈਠੇ ਜੀ
0: ਜੀ
1: ਹੁਣ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਆ ਪਹਿਲਾਂ ਕੀ ਕਰਨਾ ਚਾਹੀਦਾ ਸੀ ਕਿ ਤੁਹਾਡਾ ਸਾਰੀਆਂ ਪੰਥਕ ਸੰਸਥਾਵਾਂ ਨਾਲ ਤੁਸੀਂ ਸਲਾਹ ਕਰਦੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ
0: ਜੀ
1: ਹਾਂਜੀ ਕਰੋ ਚਾਹੇ ਆਪਣੇ ਮਨ ਦੀ ਪਰ ਪਹਿਲਾਂ ਸਲਾਹ ਤਾਂ ਲੈ ਲੋ
0: ਜੀ
1: ਸਲਾਹ ਇਹਨਾਂ ਨੇ ਕਿਸੇ ਦੀ ਲਈ ਨੀ ਜੀ ਤੇ ਆਪਣਾ ਜਿਹੜਾ ਆ ਜਿਹੜਾ ਆ ਵੇ ਆਫ ਐਕਸ਼ਨ ਜਿਹੜਾ ਆ ਉਹ ਪਹਿਲਾਂ ਹੀ ਡਿਸਾਈਡ ਕਰਕੇ ਦੱਸਤਾ
0: ਜੀ
1: ਬਾਕੀ ਜਿਹੜੇ ਸਾਡੇ ਤੁਹਾਡੇ ਰਾਈਵਲਸ ਹੈਗੇ ਆ ਪੰਥਕ ਮਤਲਬ ਆਪਣੇ ਫੀਲਡ ਦੇ ਵਿਚ ਹੀ ਜਾਂ ਤੁਹਾਡੀਆਂ ਰਾਈਵਲ ਪਾਰਟੀਜ਼ ਹੈਗੀਆਂ ਜਿਹਨਾਂ ਦਾ ਸਟਰੈਂਥ ਪੰਥਕ ਵੋਟ ਆ
0: ਜੀ
1: ਹਾਂਜੀ ਉਹ ਕਿਉਂ ਸਹਿਮਤ ਹੋਣਗੀਆਂ ਤੁਹਾਨੂੰ
0: ਬਿਲਕੁਲ ਹੈ ਜੀ
1: ਉਹ ਤੁਹਾਡੀ ਅਗਵਾਈ ਚ ਕਿਉਂ ਚੱਲਣਗੇ ਤੁਸੀਂ ਬੇਸ਼ੱਕ ਕਹਿਤਾ ਜੀ ਅਸੀਂ ਪਿੱਛੇ ਲੱਗ ਜਾਂਗੇ ਤੁਸੀਂ ਅੱਗੇ ਲੱਗ ਜਾਓ ਜੀ ਉਹ ਕਹਿਣਗੇ ਪਹਿਲਾਂ ਤੁਸੀਂ ਮੀਡੀਆ ਚ ਡਿਕਲੇਅਰ ਕਰਨ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਸਾਡੇ ਨਾਲ ਸਲਾਹ ਕਰਦੇ ਫੇਰ ਅਸੀਂ ਜਿੱਦਾਂ ਮਰਜ਼ੀ ਹੁਣ ਬਿਲਕੁਲ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਹੋਵੇ ਅਗਲੇ ਇਹੀ ਸੋਚੂਗਾ ਤੇ ਇਸੇ ਤਰ੍ਹਾਂ ਕਿ ਭਾਈ ਕ੍ਰੈਡਿਟ ਤੁਸੀਂ ਲੈ ਜਾਓ ਤੇ ਸਾਨੂੰ ਜਿਹੜਾ ਆ ਯੂਜ਼ ਕਰ ਜਾਓ ਅਗਲੇ ਚੁੱਪ ਕਰਕੇ ਅਗਲੇ ਕਹਿੰਦੇ ਸਾਡਾ ਆਪਣਾ ਆਪਣਾ ਵੋਟ ਬੈਂਕ ਹੈ ਜੀ ਦੂਜਾ ਇਹ ਨਾ ਤਾਂ ਧਰਮ ਨਾਲ ਇਹਨਾਂ ਨੂੰ ਕਿਸੇ ਨੂੰ ਮਤਲਬ ਹੈਗਾ ਜੀ
0: ਜੀ
1: ਨਾ ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਨਾਲ ਮਤਲਬ ਆ ਜੀ
0: ਜੀ
1: ਉਹ ਤਾਂ ਬੁੱਧਾ ਵੀ ਭੁੱਲ ਚੁੱਕੇ ਹੈਗੇ ਜੀ ਨਾ ਪੰਜਾਬ ਨਾਲ ਮਤਲਬ ਆ ਜੀ ਹਰ ਕੇ ਦੇਖਦਾ ਵੀ ਮੈਨੂੰ ਵੋਟਾਂ ਕਿਧਰੋਂ ਚਾਰ ਵੱਧ ਮਿਲ ਸਕਦੀਆਂ ਤੇ ਕਿਹੜੇ ਕਿਹੜੇ ਕੌਜ਼ ਆਫ ਐਕਸ਼ਨ ਨਾ ਇਹ ਹੁਣ ਜਿਹੜਾ ਮੇਰੀ ਪੀ ਮੋਰਚਾ ਹੈਗਾ ਆ ਇਹਦੇ ਵਿੱਚ ਉਹਨਾਂ ਦਾ ਸਹਿਯੋਗ ਮੰਗਿਆ ਹੈਗਾ ਜੀ ਸੰਸਥਾਵਾਂ ਦਾ ਸਿੱਖ ਸੰਸਥਾਵਾਂ ਅੱਗੇ ਹੋ ਕੇ ਨਾਲ ਤੁਰਨਗੀਆਂ ਇੱਕ ਵਹੀਰ ਵਾਂਗੂ ਨਿਕਲ ਜਾਊਗੀ ਜੀ ਥਾਂ ਥਾਂ ਤੇ ਪੰਜਾਬ ਦੇ ਚੱਲਿਆ ਜਾਊਗਾ ਲੋਕਾਂ ਦੇ ਵਿੱਚ ਜਿਹੜਾ ਆ ਉਹ ਪ੍ਰੋਪੋਗੰਡਾ ਕੀਤਾ ਜਾਊਗਾ ਪਰ ਸਵਾਲ ਇਹ ਆ ਇਸ ਚੀਜ਼ ਨੂੰ ਫੇਰ ਦਿਮਾਗ ਦੇ ਵਿੱਚ ਰੱਖ ਲੈਣਾ ਚਾਹੀਦਾ ਸੀ ਕਿ ਜਿੱਦਾਂ ਤੁਸੀਂ ਪੋਸਟਰ ਲਾਏ ਸੀ ਤੇ ਜਿਹੜੇ ਪੋਸਟਰ ਪਾੜਨ ਵਾਲੇ ਸੀ ਉਹ ਵੀ ਅੰਮ੍ਰਿਤਧਾਰੀ ਸੀਗੇ ਜੀ
0: ਜੀ
1: ਸੋ ਇਸ ਕਰਕੇ ਤੁਹਾਡਾ ਪੰਥ ਤਾਂ ਪਹਿਲਾਂ ਹੀ ਵੰਡ ਹੋਇਆ ਪਿਆ ਹੈਗਾ ਕੋਈ ਇਸ਼ੂ ਨਹੀਂ ਹਰ ਨੂੰ ਕਲਾ ਵਿੱਚ ਲੈਣ ਦੀ ਕੋਸ਼ਿਸ਼ ਕਰੋ ਕਿਉਂ ਦੂਰ ਕਰਨਾ ਕਿਸੇ ਨੂੰ
0: ਜੀ
1: ਰਾਜਨੀਤੀ ਕਰੋ ਜਿੱਦਾਂ ਮਰਜ਼ੀ ਪਰ ਏਜੰਡਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਜੀ ਜਿੰਨੇ ਪੈਸੇ ਜਿਹੜੇ ਹੈਗੇ ਆ ਤੁਸੀਂ ਇਹਨਾਂ ਕੰਮਾਂ ਤੇ ਲਾਉਂਦੇ ਥਾਂ ਥਾਂ ਤੇ ਲਾਇਬ੍ਰੇਰੀਆਂ ਬਣਾ ਦਿਓ ਉਹਦੇ ਵਿੱਚ ਠੀਕ ਹੈ ਜੀ ਲਾਇਬ੍ਰੇਰੀਆਂ ਦੇ ਵਿੱਚ ਤੁਸੀਂ ਸਿੱਖ ਕਲਚਰ ਸਿੱਖ ਹਿਸਟਰੀ ਬਾਰੇ ਜਿਹੜੀਆਂ ਕਿਤਾਬਾਂ ਵੱਧ ਰੱਖੋ
0: ਜੇ
1: ਤੁਸੀਂ ਆਪਣਾ ਵੀ ਜਿਹੜਾ ਆ ਪ੍ਰਮੋਟ ਕਰਨੀ ਆ ਸਿੱਖੀ ਤੇ
0: ਜੀ ਬਿਲਕੁਲ
1: ਬੱਚਿਆਂ ਨੂੰ ਗਾਈਡ ਕਰੋ ਜੀ ਛੋੜੋ ਹਾਂਜੀ ਹਰ ਇੱਕ ਤੀਰ ਦਾ ਸਾਇੰਟਿਫਿਕ ਤਰੀਕੇ ਜਿਹੜੇ ਹੈਗੇ ਆ ਉਹ ਅਪਣਾਉਣ ਦੀ ਕੋਸ਼ਿਸ਼ ਕਰੋ ਜੀ
0: ਜੀ
1: ਹਾਂਜੀ
0: ਬਿਲਕੁਲ,
1: ਕਿਉਂਕਿ ਜੇ ਐਜੂਕੇਟ ਕਰੋਗੇ ਤਾਂ ਹੀ ਜਿਹੜਾ ਆ ਬੱਚੇ ਜਿਹੜੇ ਆ ਉਹਨਾਂ ਤੋਂ ਥੋੜੀ ਜਿਹੀ ਸੋਝੀ ਆਊਗੀ ਤੇ ਉਹ

0: ਆਪਣਾ ਚੰਗੀ ਜਿਹੜੀ ਹੈ ਜੀਵਨ, ਟੈਕਨੀਕਲ ਐਜੂਕੇਸ਼ਨ ਨੂੰ ਸਪਰੈਡ ਕਰੋ ਜੀ।
1: ਜੀ ਬਿਲਕੁਲ,
0: ਇਹ ਤਾਂ ਸਾਰਾ ਜੀ ਜਿਹੜਾ ਜੋ ਕੁਛ ਹੋ ਰਿਹਾ ਇੱਥੇ ਵੋਟ ਬੈਂਕ ਵਾਸਤੇ ਹੋ ਰਿਹਾ ਹੈ, ਤੇ ਧਰਮ ਦਾ ਤੜਕਾ ਦੋਨੇ ਪਾਸੇ ਲੱਗ ਰਿਹਾ, ਉਧਰੋਂ ਸਰਕਾਰ ਵੱਲੋਂ ਵੀ ਲੱਗ ਰਿਹਾ, ਉਧਰੋਂ ਅਕਾਲੀ ਦਲ ਵੀ ਸੋਚ ਰਿਹਾ ਹੈਗਾ ਜੀ ਥਰੂ SGPC। ਬਾਕੀ ਆਪਣੇ ਵਿੱਚ ਜੋ ਅਕਾਲੀ ਦਲ ਨੇ ਜਿਹੜਾ ਹੈਗਾ ਜੀ ਬੜਕ ਜੀ ਮਾਰੀ ਸੀ, ਉਹਦੇ ਵਾਸਤੇ ਤਾਂ ਹੀ ਪੰਨੂ ਸਾਹਿਬ ਜਾਣ ਜਾਣ ਕੇ ਕਹਿ ਰਹੇ ਸੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੁਣ ਉਹ ਵੀ ਚਾਹੁੰਦੇ ਹੈਗੇ ਸੀਗੇ ਵੀ ਇਸੇ ਪਿੱਚ ਤੇ ਖੇਡਿਆ ਜਾਵੇ ਤੇ ਅਸੀਂ ਸਕੋਰ ਵੱਡਾ ਬਣਾ ਲਿਆ ਆ ਜੀ, ਉਹ ਇਸ ਕਰਕੇ ਕਿਉਂਕਿ ਸੇਖੀ ਆਪਸ ਚ ਪਾਟ ਗਏ ਜੀ।
1: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਦਿੱਲੀ ਦੀ ਥੋੜੀ ਗੱਲ ਕਰੀਏ, ਕੋਕਰਜ ਜਨਤਾ ਪਾਰਟੀ ਜਿਹੜੀ ਹੈ ਦੀਪਕੇ ਨੇ ਜਿਹੜਾ ਭੁੱਖ ਹੜਤਾਲ ਖਤਮ ਕੀਤੀ ਹੈ ਵਾਂਗ ਚੁੱਕ ਦੀ ਬੇਨਤੀ ਤੇ, ਪਰ ਬਲੀ ਦਾ ਬੱਕਰਾ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਵਾਂਗ ਚੁੱਕ ਨੂੰ ਜਾਂ ਆਪ ਹੀ ਬਣ ਰਿਹਾ ਜੀ?
0: ਪਰ ਇਥੇ ਕਈ ਵਾਰੀ ਨਾ ਬੰਦੇ ਦੀ ਸੇਫਟੀ ਇੰਨੀ ਜ਼ਿਆਦਾ ਹੋ ਜਾਂਦੀ ਹੈਗੀ ਆ ਤੇ ਫੇਰ ਉਹ ਬੰਦਾ ਨਾ
1: ਪ੍ਰੋਫਾਈਲ ਵੀ ਹੋਵੇ ਜੀ ਪੂਰੇ ਮੁਲਕ ਦੇ ਵਿਚ।
0: ਭਾਈ ਸਾਹਿਬ ਜਿੱਥੇ ਜਾ ਕੇ ਸਾਡੀ ਸੋਚ ਮੁੱਕਦੀ ਹੈ ਬਾਅਦ ਚ ਪਤਾ ਲੱਗਦਾ ਭਾਜਪਾ ਤਾਂ ਉੱਥੋਂ ਸੋਚਣਾ ਸ਼ੁਰੂ ਕਰਦੀ ਹੈ ਜੀ।
1: ਬਿਲਕੁਲ ਹੈ ਜੀ।
0: ਮੰਨ ਲਓ ਜੋ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਸੀ ਨੀਟ ਦੇ ਪੇਪਰ ਤੋਂ ਬਾਅਦ ਜਾਂ ਇਸ ਤਰੀਕੇ ਦੇ ਨਾਲ
1: ਜੀ
0: ਉਹਨਾਂ ਦੇ ਅਗੇਂਸਟ ਚੱਲ ਰਿਹਾ ਸੀ, ਉਹਦਾ ਬੈਨੀਫਿਟ ਕਿਹਨੂੰ ਹੋਣਾ ਸੀ? ਆਪੋਜੀਸ਼ਨ ਨੂੰ। ਆਪੋਜੀਸ਼ਨ ਦੇ ਵਿੱਚ ਕੌਣ? ਕਾਂਗਰਸ ਪਾਰਟੀ
1: ਜੀ।
0: ਅਗਲਿਆਂ ਨੇ ਜੀ ਕੀਤਾ ਇਹ ਆਪੋਜੀਸ਼ਨ ਵਾਸਤੇ ਜਿਹੜਾ ਆ ਵੀ ਹਾਂ ਜੀ ਜਿਹੜੀ ਵੋਟ ਜਿਹੜੀ ਆ ਜਾਣੀ ਸੀ ਜੀ ਇਸ ਤਰੀਕੇ ਦੇ ਨਾਲ, ਹਾਂਜੀ ਐਂਟੀ ਇਨਕੰਬੈਂਸੀ ਵੋਟ ਜਿਹੜੀ ਆ ਉਹਦਾ ਫਾਇਦਾ ਆਪੋਜੀਸ਼ਨ ਨੂੰ ਨਾ ਮਿਲੇ, ਵਿੱਚ ਆਪਣੇ ਚ ਇੱਕ ਧੜਾ ਕਾਇਮ ਕਰ ਲਓ, ਜਦੋਂ ਚਾਹੋ ਉਹਨੂੰ ਵਰਤ ਲਓ, ਜਦੋਂ ਚਾਹੋ ਉਹਨੂੰ ਆਪਣੇ ਨਾਲ ਅਲੱਗ ਕਰ ਲਓ, ਜਦੋਂ ਚਾਹੋ ਤੇ ਆਪਣੇ ਨਾਲ ਜੋੜ ਲਓ। ਉਹਦੇ ਵਿੱਚ ਜਿਹੜੀ ਆ ਏਦਾਂ ਦੇ ਇਨੋਸੈਂਟ ਜਿਹੜੇ ਬੰਦੇ ਹੁੰਦੇ ਆ ਜੀ, ਕਿਉਂਕਿ ਵਾਂਗ ਚੁੱਕ ਦਾ ਵੀ ਜਿਹੜਾ ਹੈਗਾ ਨਾ ਸਰ ਪਿਛਲਾ ਪ੍ਰੋਫਾਈਲ ਦੇਖੋ ਤੁਸੀਂ ਵੀ, ਜਿੱਦਾਂ ਕਸ਼ਮੀਰ ਦੇ ਉਹਨੇ ਜਿਹੜਾ ਆ ਮੰਗਿਆ ਆਇਆ ਸੀ ਵੀ ਰੈਫਰੈਂਡਮ ਕਰਾ ਲਓ, ਹਾਂਜੀ ਏਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਹੈਗੀਆਂ ਉਹਦੀਆਂ ਵੀ ਏਦਾਂ ਲੱਗਦਾ ਆ ਕਿ ਫੋਰਨ ਮੋਟੀਵੇਟਡ ਹੈਗੀਆਂ ਜੀ।
1: ਜੀ
0: ਉਹ ਕਿਤੇ ਨਾ ਕਿਤੇ ਜਿਹੜਾ ਆ ਮੈਂ ਮਤਲਬ ਠੀਕ ਮੈਨੂੰ ਸ਼ੰਕਾ ਦੇ ਦਾਇਰੇ ਚ ਮੈਂ ਕਿਸੇ ਤੇ ਮਤਲਬ ਜਿਹੜਾ ਹੈਗਾ ਜੀ ਔਨ ਏਅਰ ਉਲੀ ਨਹੀਂ ਉਠਾਉਂਦਾ, ਪਰ ਇਹਨਾਂ ਦਾ ਕੰਡਕਟ ਜਿਹੜਾ ਹੈਗਾ ਆ ਬਿਲਕੁਲ ਸਾਫ਼ ਨਹੀਂ ਸੀ ਜੀ। ਤੁਸੀਂ ਦੇਖੋ ਨਾ ਲੋਕ ਜਿਹੜੇ ਆ ਉਹਨਾਂ ਦੇ ਇਹ ਸੈਂਟੀਮੈਂਟ ਨੂੰ ਕੈਸ਼ ਕਰ ਗਏ ਜੀ ਦੀਪਕੇ ਵਰਗੇ, ਉਹਦੇ ਵਿੱਚ ਵਾਂਗ ਚੁੱਕ ਵਰਗੇ ਜਿਹੜੇ ਭੋਲੇ ਬੰਦੇ ਆ ਉਹ ਆ ਕੇ ਫਸ ਗਏ ਜੀ।
1: ਪਹਿਲਾਂ
0: ਜਿਹੜਾ ਹੈਗਾ ਆ
1: ਅੱਜ ਵੀ ਬਦਨਾਮ ਤਾਂ ਕਾਂਗਰਸ ਹੀ ਹੋ ਰਹੀ ਹੈ ਨਾ, ਜੋ ਅੱਜ ਚਲੋ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਮਤਲਬ ਕਿ ਚਾਹੇ ਓਮ ਬਿਰਲਾ ਨੇ ਚਾਹੇ ਮਤਲਬ ਕਿ BJP ਹੈ ਉਹ ਦੂਸ਼ਣ ਤਾਂ ਇਹੀ ਲਾਉਣਗੇ ਵੀ ਭਾਈ ਇਹ ਕਾਂਗਰਸ ਵਾਲੇ ਸੰਸਦ ਨਹੀਂ ਚੱਲਣ ਦਿੰਦੇ ਅੱਜ ਵੀ ਜੋ ਹਾਲਾਤ ਬਣੇ ਨੇ, ਤੇ ਉਹ ਫਿਰ ਬਦਨਾਮੀ ਆਪਣੀ ਧਿਰ ਖੜੀ ਕਰਕੇ ਤੇ ਉਹਨਾਂ ਨੂੰ ਥੋੜੀ ਉਹ ਕੁਝ ਕਹਿ ਰਿਹਾ ਕਿ ਇਹਨਾਂ ਕਰਕੇ ਨਹੀਂ ਚੱਲ ਰਿਹਾ ਜਾਂ ਅਸੀਂ ਮਸਲਿਆਂ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਕੁਐਸਚਨ ਦਾ ਸਮਾਂ ਹੈ ਤੇ ਕੁਐਸਚਨ ਕਰੋ, ਜਵਾਬ ਸਵਾਲ ਜਵਾਬ ਹੋਣੇ ਚਾਹੀਦੇ ਹੈ। ਪਰ ਉਹ ਟਾਰਗੇਟ ਤਾਂ ਫਿਰ ਇਸ ਜ਼ਰੀਏ ਜਿਹੜਾ ਕਾਂਗਰਸ ਨੂੰ ਹੀ ਕਰ ਰਹੇ ਨੇ ਕਿ ਕਾਂਗਰਸ ਜਿਹੜਾ ਸੰਸਦ ਨਹੀਂ ਚੱਲਣ ਦਿੰਦੀ ਜੀ।
0: ਸਰ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਫੇਲਰ ਜਿਹੜੀ ਆ ਕਿਤੇ ਡਿਸਕਸ਼ਨ ਚ ਹੈਗੀ ਆ
1: ਜੀ।
0: ਡਿਸਕਸ ਤਾਂ ਅਸੀਂ ਕਰ ਰਹੇ ਹੈਗੇ ਇਹ ਦੀਪਕੇ ਕੌਣ ਹੈਗਾ ਆ ਜੀ, ਇਹਨਾਂ ਨੇ ਵਾਂਗ ਚੁੱਪ ਕਿੱਦਾਂ ਹੋਇਆ ਜੀ, ਆਹ ਚੀਜ਼ਾਂ ਨਾ ਡਿਸਕਸ ਹੋ ਰਹੀਆਂ ਸਾਰੇ ਪਾਸੇ, ਔਰ ਅਖਬਾਰਾਂ ਦੀਆਂ ਸੁਰਖੀਆਂ ਵੀ ਇਹਨਾਂ ਨੇ ਬਣਨਾ ਹੈਗਾ ਜੀ। ਉਹ ਡੀਲਟ ਵੀ ਪਿੱਛੇ ਰਹਿ ਜਾਣੀ ਹੈਗੀ ਆ, ਉਹ ਥੋੜਾ ਬਹੁਤ ਲਾਠੀ ਚਾਰਜ ਕਰ ਦਿੱਤਾ ਆ ਉਹ ਆ ਜਾਣਾ ਜੀ, ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਹੁਣੀ ਰੁਕ ਕੇ ਇੱਥੇ ਜਿਹੜਾ ਹੈਗਾ ਦੱਸਿਆ ਜੀ ਉਹਨਾਂ ਦੇ ਉੱਤੇ ਲਾਠੀਚਾਰਜ ਜਿਹੜਾ ਕੇਂਦਰ ਸਰਕਾਰ ਹੰਕਾਰ ਹੋਈ ਆ ਜੀ ਏਦਾਂ ਕਰਕੇ ਆ, ਤੇ ਆਪ ਇੱਥੇ ਮਨਰੇਗਾ ਵਾਲੇ ਕੁੱਟੇ ਜੀ, ਪਹਿਲਾਂ ਉਹ ਮੀਟਰ ਰੀਡਰ ਕੁੱਟੇ ਜੀ ਵੀ ਤੁਸੀਂ ਕੀ ਗੱਲ ਪੰਜਾਬ ਵਾਲੇ ਜਿਹੜੇ ਆ ਉਹ ਤੁਹਾਨੂੰ ਦਿਸਦੇ ਨਹੀਂ ਜੀ, ਵੀ ਆਪ ਵੀ ਤਾਂ ਤੁਸੀਂ ਉਹ ਕੁਛ ਕਰ ਰਹੇ ਆ, ਆਪ ਤਾਂ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਤਸ਼ੱਦਦ ਕਰ ਰਹੇ ਜੀ।
1: ਜੀ ਬਿਲਕੁਲ,
0: ਤੋਂ ਇਸ ਕਰਕੇ ਸਿਰਫ ਹਰ ਕੋਈ ਬੰਦਾ ਸਿਆਸੀ ਲਾਹੇ ਵਾਸਤੇ ਇੱਕ ਲੈਬ ਬੋਲ ਰਿਹਾ ਜੀ।
1: ਜੀ
0: ਮੈਂ ਤਾਂ ਫੇਰ ਕਹਿਣਾ ਹੈਗਾ ਜੀ ਦਾਂ ਵਾਂਗ ਚੁੱਕ ਨੇ ਜਿਹੜਾ ਹੈਗਾ ਆ ਉਹਨੂੰ ਕੋਈ ਜਨਤਾ ਨਾਲ ਜਾਂ ਜਨ ਜੀ ਨਾਲ ਪਿਆਰ ਹੈਗਾ ਜੀ, ਤੇ ਨਾ ਮਤਲਬ ਜਿਹੜਾ ਹੈਗਾ ਆ ਹੋਰ ਕਿਸੇ ਨੂੰ ਹੈਗਾ ਆ ਜੀ, ਸਾਰਿਆਂ ਦੇ ਆਪਣੇ ਆਪਣੇ ਸਿਆਸੀ ਜਿਹੜੇ ਆ ਸਵਾਰਥ ਹੈਗੇ ਆ ਜੀ, ਉਹ ਆਪਣਾ ਹਰ ਕੋਈ ਜੇ ਕੋਈ ਆਉਂਦਾ ਨਾ ਜੀ ਚੱਲ ਕੇ ਤੇ ਉਹ ਆਪਣਾ ਸਵਾਸੀ ਸਵਾਰਥ ਸਿੱਧ ਕਰਨ ਵਾਸਤੇ ਆਉਂਦਾ ਆ, ਨਥਿੰਗ ਮੋਰ ਦੈਨ ਦੈਟ ਜੀ।
1: ਬਿਲਕੁਲ
0: ਜੀ ਸਰ
1: ਗੱਲ ਤਾਂ ਹੋਣੀ ਚਾਹੀਦੀ ਜਿਹੜੇ ਸੱਤ ਬਿੱਲ ਸੈਣੀ ਸਾਹਿਬ ਜਿਹੜੇ ਸੱਤ ਬਿੱਲ ਲੈ ਕੇ ਆਏ ਅਗਲੇ ਉਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਜਿਹੜੇ ਆਲੇ ਦੁਆਲੇ ਦੇ ਮਸਲੇ ਆ ਨਾ ਉਹਨਾਂ ਦੇ ਵਿੱਚ ਉਲਝਾ ਕੇ ਅਗਲੇ ਆਪਣਾ ਕੰਮ ਕਰ ਜਾਂਦੇ ਆ ਜੀ।
0: ਬਿਲਕੁਲ ਜੀ, ਜਿਹੜਾ ਹੈਗਾ ਆ ਉੱਥੇ ਗੱਲ ਰੱਖਣੀ ਚਾਹੀਦੀ ਸੀ। ਜਿਹੜਾ ਉਹਨਾਂ ਨੇ ਇੱਕ ਬਿੱਲ ਲਿਆਣਾ ਸੀਗਾ ਵੀ ਡੈਥ ਮੌਤ ਜਿਹੜਾ ਹੈਗਾ ਆ ਬਰਥ ਤੇ ਡੈਥ ਜਿਹੜੀ ਹੈਗੀ ਆ 2 ਸਾਲ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਆਰਡਰ ਨਾਲ ਹੀ ਹੋਊਗੀ ਜੀ। ਤੇ ਭਾਈ ਉਹਨੂੰ 2 ਸਾਲ ਲੱਗਦੇ ਆ ਜੀ, ਬੰਦੇ ਨੂੰ ਚਾਹੀਦੀ ਹੋਵੇ ਅਰਜੈਂਸ, ਵਟ ਇਜ ਦਾ ਮਤਲਬ ਵਾਇਆ ਮੀਡੀਆ ਕੀ ਆ ਰਸਤਾ ਹੈਗਾ ਜੀ, ਦੱਸ ਦਿਓ ਜੀ ਅਰਜੈਂਸੀ ਦੇ ਵਿੱਚ ਜਿਹੜਾ ਹੈ ਕਿਤੇ ਗਲਤ ਆ ਗਿਆ ਡਾਕੂਮੈਂਟ ਤੁਹਾਡਾ ਜਿਹੜਾ ਆ, ਕਿ ਤੁਹਾਨੂੰ ਅਰਜੈਂਟ ਪੇਪਰ ਦੀ ਲੋੜ ਆ ਤੇ ਤੁਹਾਨੂੰ ਪਤਾ ਲੱਗਿਆ ਵੀ ਇੱਕ ਆਹ ਐਰਰ ਹੈਗੀ ਆ ਜੀ, ਹਾਂਜੀ, ਤੇ ਜਾਂ ਇਸ ਤਰੀਕੇ ਦੇ ਨਾਲ ਵੀ ਉਹ ਦਰਜ ਨਹੀਂ ਹੋ ਸਕਿਆ ਸੀਗਾ ਜੀ ਉਥੋਂ, ਕਿਉਂਕਿ ਜਦੋਂ ਭਾਰਤ ਸਾਹਿਬ ਕਿਸੇ ਦਾ ਨਹੀਂ ਦਰਜ ਹੁੰਦਾ ਤੇ ਉੱਥੇ ਇੱਕ ਸਰਟੀਫਿਕੇਟ ਦਿੰਦੇ ਉਹਨੂੰ ਨੋਟ ਫਾਊਂਡ ਸਰਟੀਫਿਕੇਟ ਕਹਿੰਦੇ ਆ ਜੀ, ਨੋਟ ਫਾਊਂਡ ਜਦੋਂ ਮਿਲ ਜਾਂਦਾ ਉਹ ਤੋਂ ਬਾਅਦ ਫਿਰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਮੇਰਾ ਐਗਜੈਕਟ ਡੇਟ ਆਫ ਬਰਥ ਆਇਆ ਜੀ ਤੇ ਮੈਨੂੰ ਇਹਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਹ ਫਿਰ ਸਾਰਾ ਉਸੇ ਪ੍ਰੋਸੈਸ ਦੇ ਰਾਹੀਂ ਜਾਂਦਾ ਹੈਗਾ ਜੀ, ਕਿ ਤਹਿਸੀਲਦਾਰ ਕੋ, ਐਸ ਡੀ ਐਮ ਕੋ, ਪਟਵਾਰੀ ਕੋ, ਉਹ ਸਾਰਾ ਕੁਛ ਤਸਦੀਕ ਹੋ ਕੇ ਸਰਪੰਚ ਕੋਲੋਂ ਮੋਹਰ ਲੱਗਦੀ ਹੈ ਜੀ ਤੇ ਉਹ ਉਸ ਡੇਟ ਦਾ ਸਪੈਸਿਫਿਕ ਡੇਟ ਦਾ ਜਾਰੀ ਕਰ ਦਿੱਤਾ ਜਾਂਦਾ ਜੀ। ਪਰ ਸਵਾਲ ਇਹ ਹੈਗਾ ਕਿ ਉਹ ਪ੍ਰੋਸੀਜਰ ਫਿਰ ਜਿਹੜਾ ਅਬੋਲਿਸ਼ ਹੋ ਜਾਏਗਾ ਕੀ ਆ, ਇਹ ਸਾਰੇ ਕੁਐਸਚਨ ਰੈਲੇਵੈਂਟ ਕੁਐਸਚਨ ਸੀ ਤੇ ਜਿਹੜੇ ਉੱਥੇ ਜਿਹੜਾ ਹੈਗਾ ਆਉਣੇ ਚਾਹੀਦੇ ਡਿਸਕਸ਼ਨ ਚ। ਹੋਣਾ ਕੀ ਆ ਜੀ, ਇਹ ਸਾਰਾ ਮਤਲਬ ਜਿਹੜਾ ਇਹ ਸੈਸ਼ਨ ਜਿਹੜਾ ਇਦਾਂ ਹੀ ਚੱਲ ਜਾਣਾ, ਆਖਰੀ ਦਿਨ ਅਗਲਿਆਂ ਨੇ ਸੱਤੇ ਦੇ ਸੱਤੇ ਉਦਾਂ ਹੀ ਸਹੀਆਂ ਪਾ ਕੇ ਅੱਧੇ ਘੰਟੇ ਦੇ ਵਿੱਚ, ਨਾ ਉਹਦੇ ਉੱਤੇ ਕੋਈ ਡਿਸਕਸ਼ਨ ਹੋਣੀ ਆ ਨਾ ਵਾਸਤਾ। ਤੁਸੀਂ ਦੇਖ ਲਓ ਸਰ, ਕਦੀ ਵੀ ਕਿਸੇ ਜਿਹੜਾ ਹੈਗਾ ਆ ਬਿੱਲ ਦੇ ਉੱਤੇ ਡਿਸਕਸ਼ਨ ਨਹੀਂ ਹੋਊਗੀ, ਬਸ ਬਾਈਕਾਟ ਦੇ ਉੱਤੇ ਕੰਮ ਚੱਲੇਗਾ ਜਾਂ ਦੂਜੇ ਮੁੱਦਿਆਂ ਨੂੰ ਚੱਕ ਲੈਣਗੇ ਜਿਹੜੇ ਇਹਨਾਂ ਨੂੰ ਆਪ ਨੂੰ ਈਜ਼ੀ ਹੋਣਗੇ ਕਿ ਉਹਦੇ ਵਿੱਚ ਤਾਂ ਪੜ੍ਹਨ ਲਿਖਣ ਵਾਲਾ ਕੰਮ ਆ ਨਾ ਜੀ, ਪੜ੍ਹਨ ਲਿਖਣਾ ਕਹਿੰਦੇ ਆ ਜੀ ਇੱਥੇ।
1: ਬਿਲਕੁਲ ਜੀ, ਆਖਿਰ ਦੇ ਵਿੱਚ ਆਪਣੇ ਇਕਬਾਲ ਸਿੰਘ ਸੰਧੂ ਪਾਰਟੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹ ਉੱਧਰ ਦੂਸਰੇ ਆਪਣੇ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਜੁਆਇਨ ਕਰ ਗਏ ਹੈ, ਤੇ ਦੂਸਰੇ ਪਾਸੇ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਤਕਰੀਬਨ ਅਨਾਊਂਸ ਹੀ ਕਰ ਦਿੱਤਾ ਕਿ ਅੰਮ੍ਰਿਤਪਾਲ ਜਿਹੜੇ ਨੇ ਸੀਐਮ ਹੋਣਗੇ ਜੀ 2027 ਦੇ ਵਿੱਚ।
0: ਚਲੋ ਜੀ, ਉਹ ਉਹਨਾਂ ਦੇ ਕੈਂਡੀਡੇਟ ਆ, ਉਹਨਾਂ ਦਾ ਪ੍ਰਵਿਲੇਜ ਆ, ਜਿਹਨੂੰ ਮਰਜ਼ੀ ਡਿਕਲੇਅਰ ਕਰਨ ਜੀ, ਬਾਹਰ ਆਉਣਗੇ ਤੇ ਸੀਐਮ ਬਣਨਗੇ, ਪਹਿਲਾਂ ਬਾਹਰ ਤਾਂ ਲੈ ਆਓ।
1: ਹਾਂਜੀ ਬਿਲਕੁਲ ਜੀ,
0: ਸੋ ਇਸ ਕਰਕੇ ਅਜੇ ਸਰ ਜਿਹੜਾ ਹੈਗਾ ਇਹ ਅਜੇ ਦਿੱਲੀ ਦੂਰ ਆ, ਇਹੋ ਜਿਹੀਆਂ ਜਿਹੜੀਆਂ ਟ੍ਰਾਂਸਫਰ ਜਿਹੜੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ ਜੀ ਆਰਜੀ ਤੌਰ ਤੇ, ਕਦੀ ਇੱਧਰ ਚੱਲ ਗਏ ਕਦੀ ਉੱਧਰ ਚੱਲ ਗਏ, 2 ਬੰਦਿਆਂ ਨੇ ਉੱਧਰ ਆ ਜਾਣਾ ਜੀ, 2 ਬੰਦਿਆਂ ਨੇ ਉੱਧਰ ਚੱਲ ਜਾਣਾ ਜੀ, ਇਹ ਸਾਰੇ ਸਿਆਸੀ ਹੈਗੇ ਆ ਜੀ ਬਟੇਰੇ। ਇਹ ਨਾ ਹਵਾ ਜੀ ਦੇਖਦੇ ਵੀ ਹਵਾ ਦਾ ਰੁੱਖ ਇਸ ਵੇਲੇ ਜਿਹੜਾ ਕਿੱਧਰ ਨੂੰ ਹੋਇਆ ਜੀ, ਉਸੇ ਵੇਲੇ ਛਾਲਾਂ ਉੱਧਰ ਨੂੰ ਮਾਰ ਦਿੰਦੇ ਆ ਜੀ, ਬਾਕੀ ਨਾ ਤਾਂ ਹੁਣ ਆਈਡੀਓਲੋਜੀ ਰਹਿ ਗਈ ਆ ਜੀ ਤੇ ਨਾ ਹੀ ਕੋਈ ਜਿਹੜਾ ਆ ਪ੍ਰਿੰਸੀਪਲ ਆ, ਤੇ ਇਸ ਕਰਕੇ ਜਿੱਦਾਂ ਮਰਜ਼ੀ ਹੈਗੇ ਛਾਲਾਂ ਮਾਰ ਲੈਂਦੇ ਜੀ।
1: ਬਿਲਕੁਲ ਜੀ,
0: ਬਾਕੀ ਭਾਰੇ ਸਾਹਿਬ ਅੱਜ ਗੁਰੀਮਾਨ ਹੁਣ ਜੁੜੇ ਆ ਜੀ, ਉਹਨਾਂ ਦਾ ਜਨਮ ਦਿਨ ਆ,
1: ਮੈਂ ਕਿਹਾ ਉਹਨਾਂ ਦਾ ਕਮੈਂਟ ਮੈਂ ਸ਼ੁਰੂ ਚ ਜ਼ਿਕਰ ਕੀਤਾ ਸੀ, ਆਪਣੇ ਗੁਰੀਮਾਨ ਤੇ ਆਪਣੇ ਲਸ਼ਕਰੀ ਰਾਮ ਜੱਖੂ ਜੀ ਕਵੈਤ ਵਾਲੇ, ਉਹਨਾਂ ਦਾ ਬਰਥਡੇ ਆ ਜੀ।
0: ਓਕੇ ਓਕੇ, ਗੁਰੀਮਾਨ ਜੀ ਨੂੰ ਬਹੁਤ ਬਹੁਤ ਮੁਬਾਰਕ ਜੀ, ਉਹਨਾਂ ਦਾ ਜਨਮ ਦਿਨ ਆ ਜੀ। ਉਹਨਾਂ ਨੇ ਅੱਜ ਨਾ ਦੁਪਹਿਰੇ ਵੀ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਵੀ ਭਾਰਤ ਸਾਹਿਬ ਦੇ ਨਾਲ ਜਾ ਕੇ ਸੈਲੀਬ੍ਰੇਟ ਕਰਾਂਗੇ। ਹੁਣ ਇਹ ਨੀ ਮੈਨੂੰ ਪਤਾ ਵੀ ਤੁਹਾਡੇ ਨਾਲ ਅੰਦਰ ਖਾਤੇ ਕੀ ਗੱਲਬਾਤ ਆ, ਤੇ ਕੇਕ ਜਿਹੜਾ ਆ ਕੇਕ ਤੁਹਾਨੂੰ ਫਿਨਲੈਂਡ ਦੇ ਵਿੱਚ ਸਿੱਧਾ ਪਹੁੰਚ ਰਿਹਾ ਆ, ਜਾਂ ਉਹਨਾਂ ਨੇ ਐਮਾਜੋਨ ਤੋਂ ਆਰਡਰ ਕਰ ਦਿੱਤਾ ਹੈ ਵੀ ਸਿੱਧੀ ਉੱਥੋਂ ਹੀ ਲੈ ਕੇ ਤੇ ਉੱਥੋਂ ਹੀ ਡਿਲੀਵਰੀ ਦੇਣੀ ਹੈਗੀ ਆ ਜੀ, ਇੱਕ ਦੂਜੇ ਦਾ ਮੂੰਹ ਮਿੱਠਾ ਤੁਸੀਂ ਕਿੱਦਾਂ ਕਰਾਉਣਾ ਆ, ਤੇ ਦੈਟ ਇਜ਼ ਅਪ ਟੂ ਯੂ। ਪਰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਜੀ, ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂ ਦੇ ਉੱਤੇ, ਤੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਆਪਣੇ ਗੁਰੀਮਾਨ ਬਾਈ ਜੀ ਦਾ ਤੇ ਲਸ਼ਕਰ ਰਿਆਨ ਜੱਖੂ ਜੀ ਦਾ ਬਰਥਡੇ ਆ ਜੀ ਉਹਨਾਂ ਦਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਪੂਰੀ ਟੀਮ ਦੇ ਵੱਲੋਂ, ਸਾਰੇ ਦੋਸਤਾਂ ਵੱਲੋਂ। ਲਓ ਆਪਣੇ ਨਾਲ ਜੁੜੀ ਗਏ ਨੇ, ਤੇ ਗੁਰੀਮਾਨ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਮੁਬਾਰਕਬਾਦ ਹੈ ਜੀ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਦੋਸਤਾਂ
2: ਨੂੰ। ਧੰਨਵਾਦ ਵੀਰ ਜੀ, ਮੈਂ ਤਾਂ ਸੁਣਦਾ ਪਿਆ ਸੀ ਸੈਣੀ ਸਾਹਿਬ ਨੂੰ, ਮੈਂ ਕਿਹਾ ਇਹਨੂੰ ਲੱਗਦਾ ਵੀ ਮੈਂ ਤੁਹਾਡੇ ਨਾਲ ਇਕੱਲੇ ਸੈਲੀਬ੍ਰੇਟ ਕਰਨਾ, ਮੈਂ ਕਿਹਾ ਨਹੀਂ ਜੀ ਇਕੱਲੇ ਨਹੀਂ ਕਰਨਾ, ਸਾਰਿਆਂ ਨਾਲ ਹੀ ਸੈਲੀਬ੍ਰੇਟ ਕਰਾਂਗੇ।
1: ਬਿਲਕੁਲ ਹੈ ਜੀ।
2: ਅੱਛਾ ਵੀਰ ਜੀ, ਹੁਣੀ ਸੈਣੀ ਸਾਹਿਬ ਗੱਲ ਕਰ ਰਹੇ ਸੀਗੇ ਜੀ ਧਰਨੇ ਨੂੰ ਲੈ ਕੇ,
1: ਹਾਂਜੀ
2: ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਅੱਜ ਕੇਜਰੀਵਾਲ ਸਾਹਿਬ ਸੋਨਮ ਸਾਹਿਬ ਕੋਲ ਉੱਥੇ ਦਿੱਲੀ ਜੰਤਰ ਮੰਤਰ ਜਾ ਕੇ ਧਰਨੇ ਦੇ ਵੀ ਸ਼ਮੂਲੀਅਤ ਪਾਉਂਦੇ ਨੇ ਆਪਣੀ।
1: ਹਾਂਜੀ ਬਿਲਕੁਲ ਹੈ ਜੀ,
2: ਹਾਂਜੀ ਹਾਂਜੀ, ਉੱਥੇ ਸ਼ਮੂਲੀਅਤ ਪਾਉਂਦੇ ਨੇ ਤੇ ਉੱਥੇ ਇਹਨਾਂ ਨੂੰ ਧਰਨਾ ਨਜ਼ਰ ਆ ਜਾਂਦਾ ਨਾ ਜੀ, ਜਦੋਂ ਸਾਡੇ ਪੰਜਾਬ ਦੇ ਕਿਸਾਨ, ਕੋਈ ਮਜ਼ਦੂਰ, ਅਧਿਆਪਕ, ਕੋਈ ਸਟੂਡੈਂਟ, ਈਵਨ ਕਿ ਰੋਡਵੇਜ਼ ਦੇ ਕੰਡਕਟਰ ਹੋ ਗਏ, ਡਰਾਈਵਰ ਵੀਰ ਹੋ ਗਏ, ਆ ਸੇਵਾ ਕੇਂਦਰ ਵਾਲੇ ਹੋ ਗਏ, ਇਹਨਾਂ ਤੇ ਸਾਰੇ ਤੇ ਡਾਂਗਾ ਭਰਾਉਂਦੇ ਨੇ। ਜੇ ਆਪ ਕਰਦੇ ਆ ਆਪਣਾ ਇਹਨਾਂ ਦਾ ਬਣ ਜਾਂਦਾ ਜੀ, ਮੈਂ ਸੱਤੇ ਗ੍ਰਹਿ ਚੱਲਿਆ ਤੇ ਬਾਕੀ ਸੱਤੇਗ੍ਰਹਿ ਇਹਨਾਂ ਨੂੰ ਪਾਪ ਨਜ਼ਰ ਆਉਂਦੇ ਨੇ।
1: ਮਨਰੇਗਾ ਵਾਲੇ ਕਿੰਨੇ ਕੁੱਟੇ ਆ ਦੇਖ ਲੋ, ਹਸਪਤਾਲ ਵੀ ਦਾਖਲ ਹੋਏ ਨੇ ਬਥੇਰਾ ਤੋਂ ਚੱਲੇ।
2: ਹਾਂਜੀ ਹਾਂਜੀ, ਉਹ ਆਈ ਥਿੰਕ ਤੁਸੀਂ ਰੀਸੈਂਟ ਦੀ ਗੱਲ ਕਰ ਰਹੇ ਹੋ, 3-4 ਦਿਨ ਪਹਿਲਾਂ ਦੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
2: ਹਾਂਜੀ ਹਾਂਜੀ, ਮੈਂ ਸੁਣਦਾ ਪਿਆ, ਮੈਂ ਵੇਖਦਾ ਪਿਆ ਸੀ ਉਹ ਵੀ, ਪਰ ਮੈਂ ਇਸ ਮਤਲਬ ਸੋਚਦਾ ਵੀ ਇਹ ਦੋਹਰੀ ਰਾਜਨੀਤੀ ਕੀ ਕਰ ਰਹੇ ਨੇ।
1: ਉਹ ਸੂਬੇ ਦੇ ਹਿਸਾਬ ਦੇ ਨਾਲ ਕਰਦੇ ਆ ਨਾ ਸਿਆਸਤ, ਪਈ ਇਸ ਸੂਬੇ ਦੇ ਵਿੱਚ ਕੀ ਬੋਲਣਾ ਤੇ ਉਸ ਸੂਬੇ ਦੇ ਵਿੱਚ ਕੀ ਬੋਲਣਾ ਹੈ ਜੀ।
2: ਨਹੀਂ ਸੂਪ, ਜਦਕਿ ਡੈਮੋਕਰੇਸੀ ਸਾਰਾ ਭਾਰਤੀ ਬੋਲਦਾ ਵੀ ਤੁਸੀਂ ਆਪ ਆਪਣੇ ਮੂੰਹ ਕਹਿੰਦੇ ਵੀ ਡੈਮੋਕਰੇਟਿਕ ਰਾਈਟ ਹੈ, ਇਨਸਾਨ ਦਾ ਧਰਨਾ ਦੇਣਾ ਬੜਾ ਹੱਕ ਰੱਖਣਾ,
1: ਬਿਲਕੁਲ ਹੈ ਜੀ,
2: ਤੇ ਤੁਸੀਂ ਬੰਦੇ ਨੇ ਡੈਮੋਕਰੇਟ ਰਾਈਟ ਖੋਈ ਜਾਂਦੇ ਉਹਨਾਂ ਕੋਲੋਂ,
1: ਬਿਲਕੁਲ ਹੈ ਜੀ, ਗਲਤ
2: ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਆਨੰਦਪੁਰ ਵਾਲੀ ਗੱਲ ਮੈਂ ਦੁਬਾਰਾ ਛੇੜਦਾ ਜੀ, ਮੈਂ ਹਾਲੇ ਪਰਸੋਂ ਰਾਤ ਨੂੰ ਇੱਥੋਂ ਗਿਆ। ਆਈ ਥਿੰਕ ਤੁਸੀਂ ਮੇਰੇ ਨਾਲ ਫੇਸਬੁੱਕ ਤੇ ਐਡ ਹੈਗੇ ਹੈ, ਮੇਰੀ ਆਈਡੀ ਹੈਗੀ ਉੱਥੇ, ਮੈਂ ਪੰਜਾਬ ਨਾਂ ਤੋਂ, ਮੇ ਬੀ ਸ਼ਾਇਦ ਤੁਸੀਂ ਐਡ ਹੈਗੇ ਹੈ, ਰੀਸੈਂਟਲੀ ਤੁਹਾਨੂੰ ਮੈਂ
1: ਦੁਬਾਰਾ ਦੱਸਿਓ ਆਈਡੀ ਨੇਮ ਦੱਸ ਦਿਓ।
2: ਮੈਂ ਹਾਂ ਪੰਜਾਬ ਜੀ, ਪੰਜਾਬੀ ਚ ਲਿਖਿਆ ਹੋਇਆ ਜੀ,
1: ਠੀਕ ਹੈ ਜੀ।
2: ਤੇ ਉੱਥੇ ਮੈਂ ਨਾ ਹੁਣ ਅੱਜ ਹੀ ਇੱਕ ਵੀਡੀਓ ਪਾ ਕੇ ਹਟਿਆ ਜੀ, ਇੱਥੇ ਨਾ ਕਾਹਨਪੁਰ ਕੋਈ ਅੱਡਾ ਪੈਂਦਾ ਜੀ ਆਪਣਾ ਰੋਡ ਦੇ ਉੱਪਰ।
1: ਹਾਂਜੀ,
2: ਉਸ ਰੋਡ ਦੇ ਉੱਪਰ ਨਾ ਆਈ ਥਿੰਕ ਜਿੱਥੋਂ ਇਹ ਮਾਈਨਿੰਗ ਨੂੰ ਜਾਂਦੇ ਆ, ਉਹ ਰੋਡ ਬਿਲਕੁਲ ਖਤਮ ਹੋ ਚੁੱਕੀ ਤੇ ਪਿੰਡ ਵਾਲੇ ਬਹੁਤ ਪਰੇਸ਼ਾਨ ਸੀ ਜੀ। ਨਾਲ ਹੀ ਰੋਡ ਦੇ ਉੱਪਰ ਸਕੂਲ ਹੈ, ਜਿਹਦੇ ਕੋਲ ਬੱਚਿਆਂ ਦੀ ਮਾਂ ਬਾਪ ਨੇ ਬੱਚੇ ਛੱਡਣ ਜਾਣਾ ਹੁੰਦਾ, ਕੋਈ ਲੈਣ ਜਾਣਾ ਹੁੰਦਾ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਨੂੰ
1: ਜੀ।
2: ਤੇ ਚਲੋ ਉਹਨਾਂ ਨੇ ਗੱਲਬਾਤ ਕਰਕੇ ਆਪਣੇ ਇੱਥੇ ਰੋਡ ਦਾ ਕੰਮ ਸਿਮੈਂਟਡ ਰੋਡ ਬਣਨ ਲੱਗੀ ਹੈ, ਕਿਉਂਕਿ ਇੱਥੇ ਪਾਣੀ ਦੀ ਮਾਰ ਵੀ ਪੈਂਦੀ ਹੈ, ਨਾਰਮਲ ਰੋਡ ਸਟੇਬਲ ਹੁੰਦੀ ਨੀ ਜੀ
1: ਜੀ, ਚੋ ਬਹੁਤ ਨੇ ਇੱਧਰ ਤੇ ਉੱਥੇ ਜੀ, ਬਿਲਕੁਲ।
2: ਹਾਂਜੀ ਹਾਂਜੀ ਹਾਂਜੀ, 3-4 ਦਿਨ ਤੋਂ ਇੱਥੇ ਰੋਡ ਬਣ ਰਹੀ ਸੀ ਤੇ ਪੁਲਿਸ ਵਾਲੇ ਡਿਊਟੀ ਲੱਗੀ ਹੋਈ ਥਾਣੇ ਵਾਲੇ ਦੀ, ਤੇ ਆਈ ਥਿੰਕ ਨਾ ਕੋਈ ਗੱਡੀ ਉੱਥੇ ਬੜੀ ਨੀ, ਤੇ ਕੱਲ ਪਰਸੋਂ ਚੌਥ ਦੀ ਗੱਲ ਹੈ ਜੀ, ਪੁਲਿਸ ਵਾਲੇ ਇੱਕ ਦਿਨ ਵਾਸਤੇ ਸੱਜੇ ਖੱਬੇ ਹੋਏ ਆ, ਉਹ ਮੇਰੇ ਖਿਆਲ ਕਰਵਾਏ ਗਏ ਆ ਜੀ ਕ੍ਰੈਸ਼ਰ ਵਾਲਿਆਂ ਕੋਲੋਂ, ਆਪਣੀ ਮਰਜ਼ੀ ਨਾਲ ਕੋਈ ਨੀ ਜਾਂਦਾ ਜੀ
1: ਜੀ,
2: 4 ਮਾਇਆ ਦੇ ਛਿੱਲੜ ਮਿਲ ਜਾਂਦੇ ਤੇ ਅੱਗੇ ਪਿੱਛੇ ਹੋ ਜਾਂਦੇ ਜੀ। ਉਹ ਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਰੋਡ ਦੇ ਉੱਪਰ ਜਿਹੜੀ ਮਿੱਟੀ ਦੀ ਢੇਰੀ ਲੱਗੀ ਹੋਈ ਸੀ, ਉਹ ਫਟਾਫਟ ਆਪਣੀ ਜੇਸੀਬੀ ਬੁਲਾਈ
1: ਜੀ,
2: ਤੇ ਢੇਰੀ ਚੱਕੀ ਜੀ, ਰੋਡ ਖੋਲ ਕੇ ਉੱਥੋਂ ਦਿਨ ਮਤਲਬ ਉੱਥੇ ਜੋ ਗੱਡੀਆਂ ਤੇ ਗੱਡੀਆਂ, ਜੋ ਟਿੱਪਰ ਤੇ ਟਿੱਪਰ, ਘੋੜੇ ਤੇ ਘੋੜੇ ਚਲਾਉਣੇ ਸ਼ੁਰੂ ਕਰਤੇ ਜੀ, ਹਾਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਫੇਰ ਥਾਣੇ ਮੂਹਰੇ ਧਰਨਾ ਲਾਉਣਾ ਪਿਆ, ਫੇਰ ਥਾਣੇ ਵਾਲਿਆਂ ਨੇ ਮੂਹਰੇ ਮਿੱਟੀ ਛਡਵਾ ਕੇ ਫੇਰ ਗੱਡੀਆਂ ਰੋਕੀਆਂ ਨੇ। ਤੁਸੀਂ ਯਕੀਨ ਮੰਨੋ ਪਰਸੋਂ ਮੈਂ ਉੱਥੋਂ ਨਿਕਲਿਆ, ਅਰਾਊਂਡ 500 ਗੱਡੀ ਖੜੀ ਸੀ, ਜਿਹਦੇ ਵਿੱਚ ਟਿੱਪਰ ਖੜਾ ਸੀ, ਜਿਹਦੇ ਵਿੱਚ ਘੋੜੇ ਖੜੇ ਸੀਗੇ ਜੀ ਰਿੱਤੇ ਵਾਸਤੇ
1: ਜੀ, ਬਿਲਕੁਲ ਆ ਜੀ,
2: 500 ਗੱਡੀ ਮਾਇਨੇ ਰੱਖਦੀ ਹੈ, ਰੋਡ ਪੂਰੀ ਬੰਦ ਸੀਗੀ ਜੀ, ਅਸੀਂ ਪਤਾ ਨੀ ਉੱਥੋਂ ਕਿਸ ਤਰ੍ਹਾਂ ਔਖੇ ਸੌਖੇ ਹੋ ਕੇ ਨਿਕਲੇ ਹੈ
1: ਜੀ,
2: ਤੇ ਮਤਲਬ ਉਹੀ ਗੱਲ ਹੈ ਜੀ, ਕ੍ਰੈਸ਼ਰ ਵਾਲੇ ਮਿਲੀ ਭੁੱਖ ਚੱਲ ਰਹੀ ਹੈ, ਇੱਥੇ ਕੋਈ ਕੰਮ ਨੀ ਮਤਲਬ ਨਾਰਮਲ ਤਰੀਕੇ ਨਾਲ ਚੱਲ ਰਿਹਾ। ਤੁਸੀਂ ਹੁਣ ਦੇਖ ਰਹੇ ਹੋ ਆਪਣੇ ਪੰਜਾਬ ਸੌਣ ਚੜ ਗਿਆ ਜੀ, ਸੌਣ ਤੋਂ ਬਾਅਦ ਨੇੜਲੇ ਪਿੰਡ ਕੇ ਕਈ ਪਾਸਿਆਂ ਤੋਂ ਆਪਾਂ ਨੂੰ ਪਾਣੀ ਦੀ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ,
1: ਬਿਲਕੁਲ,
2: ਈਵਨ ਜੰਮੂ ਤੋਂ ਹੋ ਗਿਆ, ਕਿਤੇ ਹੋ ਗਿਆ ਜੀ, ਕਿਤੇ ਹੋ ਗਿਆ
1: ਜੀ, ਬਿਲਕੁਲ ਬਿਲਕੁਲ।
2: ਤੇ ਹੁਣ ਮੈਂ ਕਹਿੰਦਾ ਜਿਸ ਹਿਸਾਬ ਨਾਲ ਅੱਜ ਇੱਕ ਮਹੀਨੇ ਹੀ ਕਾਫੀ ਪਾਣੀ ਦੀ ਤਰ੍ਹਾਂ ਤਰ੍ਹਾਂ ਕਰਾਤੀ, ਕਿਉਂਕਿ ਜਿਹੜੀ ਨੀਚੇ ਕਲਮਾ ਮੋੜ ਤੋਂ ਗੜ ਸ਼ੰਕਰ ਤੇ ਨੰਗਲ ਨੂੰ ਰੋਡ ਜਾਂਦੀ ਹੈ ਜੀ, ਉਸ ਰੋਡ ਦੇ ਉੱਪਰ ਤਾਂ ਪੁਲੀਆਂ ਹੜ ਗਈਆਂ ਜੀ, ਉੱਪਰੋਂ ਪਾਣੀ ਬਹੁਤ ਆਇਆ।
1: ਬਿਲਕੁਲ ਆ ਜੀ, ਪੰਜਾਬ ਚ ਹੁਣ ਵੀ ਚੇਤਾਵਨੀ ਆ ਕਿ 4 ਦਿਨ ਲਗਾਤਾਰ ਮੀਂਹ ਪੈਣਾ ਜੀ।
2: ਹਾਂਜੀ ਹਾਂਜੀ ਹਾਂਜੀ, ਤੁਸੀਂ 4 ਦਿਨ ਚ ਦੇਖਿਓ ਜੀ, ਇੱਥੇ ਤਕਰੀਬਨ ਪਾਣੀ ਪਾਣੀ ਦੁਬਾਰਾ ਹੋਊਗਾ
1: ਜੀ, ਬਿਲਕੁਲ
2: ਦੇਖ ਲਿਓ। ਤੇ ਇਹ ਪਿੰਡ ਵਾਲੇ ਵੀ ਆਪ ਤੰਗ ਹੋਣਗੇ, ਮੈਂ ਕਹਿੰਦਾ ਪਿੰਡ ਵਾਲੇ ਪੂਰਾ ਜ਼ੋਰ ਲਾਉਂਦੇ ਜੀ ਇਹਨਾਂ ਦਾ ਵਿਰੋਧ ਕਰਦੇ ਇਹਨੂੰ, ਪਰ ਜਿਹੜੇ ਅੰਦਰ ਇਹਨਾਂ ਦੇ ਕ੍ਰੈਸ਼ਰ ਵਾਲੇ ਨੇ ਜੀ, ਕ੍ਰੈਸ਼ਰ ਵਾਲੇ ਤਕਰੀਬਨ ਇੰਨੀ ਕਿਹਦੇ ਦੀ ਆਪਣੀ ਮੈਜੋਰਟੀ ਹੈ, ਇਹਨਾਂ ਰਾਤ ਨੂੰ ਮਾਈਨਿੰਗ ਕਰਨੀ ਹੈ, ਸਵੇਰੇ ਕਾਲਾ ਬੈਗ ਭਰ ਕੇ ਲੈ ਕੇ ਨਾ ਇਹ ਆਨੰਦਪੁਰ ਕੰਨੀ ਜਾਂਦੇ ਨੇ। ਹਰਜੋਤ ਬਹਿਨ ਸਾਹਿਬ ਉੱਥੇ ਕੇਸਗੜ੍ਹ ਸਾਹਿਬ ਲੱਗੇ ਜੀ, ਕੋਈ ਮੀਟਿੰਗ ਕੋਈ ਇਹਨਾਂ ਨੇ ਹਾਲ ਹੂਲ ਲਿੱਤਾ ਹੋਇਆ ਜੀ, ਉੱਥੇ ਮੀਟਿੰਗਾਂ ਕਰਦੇ, ਉੱਥੇ ਪੇਮੈਂਟਾਂ ਫੜਾ ਕੇ ਆਉਂਦੇ ਨੇ, ਉੱਪਰ ਉਹ ਮੀਡੀਆ ਚ ਆ ਕੇ ਸਫਾਈ ਦਿੰਦੇ ਨੇ ਜੀ, ਆਪਾਂ ਤਾਂ ਉੱਥੇ ਕੋਈ ਸਾਡਾ ਕੋਈ ਲੈਣਾ ਦੇਣਾ ਜੀ, ਥੋੜਾ ਲੈਣਾ ਦੇ ਤੁਸੀਂ ਬੰਦ ਤਾਂ ਕਰਾ ਸਕਦੇ ਹੈ
1: ਜੀ, ਬਿਲਕੁਲ ਹੈ ਜੀ,
2: ਬਿਲਕੁਲ, ਉਹ ਬੰਦ ਵੀ ਨੀ ਕਰਵਾ ਰਹੇ ਜੀ
1: ਜੀ ਜੀ,
2: ਇਹ ਹਾਲ ਹੈ ਜੀ ਇਲਾਕੇ ਦਾ। ਮੈਂ ਹੁਣ ਫੇਰ ਉੱਥੇ ਹੀ ਜਾ ਰਿਹਾ ਜੀ ਹਲੇ ਆਪਣੇ ਕੰਮ ਦੇ ਪਰਪਸ ਤੋਂ, ਤੇ ਤੁਸੀਂ ਤਾਂ ਚਲੋ ਮੇਰੇ ਨਾਲ ਐਡ ਹੈ ਜੀ, ਅੱਜ ਵੀ ਮੈਨੂੰ ਕੋਈ ਇਹੋ ਜਿਹੀ ਹਰਕਤ ਲੱਗੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ, ਤੁਸੀਂ ਆਪਣੇ ਪਲੇਟਫਾਰਮ ਤੇ ਜ਼ਰੂਰ ਪਾਇਓ ਜੀ।
1: ਜ਼ਰੂਰ ਬਾਈ ਜੀ, ਸ਼ੁਕਰੀਆ, ਥੈਂਕ ਯੂ, ਮੁਬਾਰਕਬਾਦ ਫਿਰ ਤੋਂ ਇੱਕ ਵਾਰ। ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਫਰਾਂਸ ਤੋਂ, ਤੇ ਆਪਣੇ ਹਰਜੀਤ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੁਣ ਰਹੇ ਨੇ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਜੀ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਤੇ ਰਾਜਕੁਮਾਰ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਗੁਰੀਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅਗਲੀਆਂ। ਤੇ ਨਕੋਦਰ ਦੇ ਵਿੱਚ ਪਹੁੰਚ ਗਏ ਨੇ ਜੀ ਹਰਿਆਣਾ ਦੇ ਸੀਐਮ ਸੈਣੀ, ਤੇ ਰਾਸਤੇ ਦੇ ਵਿੱਚ ਕਾਫਲਾ ਰੋਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਕਿਹਾ ਕਿ ਪੰਜਾਬ ਫਿਰ ਬਣੇਗਾ ਦੇਸ਼ ਦਾ ਨੰਬਰ 1 ਸੂਬਾ ਜੀ। ਤੇ ਹਾਲਾਤ ਨੇ ਜੀ, ਰੈਲੀਆਂ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣੀ ਕਿਤੇ ਨਾ ਕਿਤੇ ਜੜ੍ਹਾਂ ਫੈਲਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਹਰ ਪਾਰਟੀ ਦੀ। ਤੇ ਇਸੇ ਤਰ੍ਹਾਂ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜ੍ਹਾ ਜਿਹਾ, ਤੇ ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਰਿਪੋਰਟ ਹੈ ਆਪਣੀ, ਉਹ ਹੈਗੀ ਆ ਜੀ ਆਪਣੀ BBC ਦੀ ਖੋਜ ਦੇ ਅਨੁਸਾਰ ਹੈ ਇੰਸਟਾਗ੍ਰਾਮ ਦੇ ਉੱਤੇ ਜੋ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਹੈ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਹੀ ਹੈ। ਉਹਦੇ ਵਿੱਚ ਦਿਵਿਆ ਆਰੀਆ ਉਹਨਾਂ ਦੀ ਜਿਹੜੀ ਲਿਖਤ ਹੈ ਤੇ ਅਨੁਵਾਦ ਆਪਣੇ ਸੁਖਵੰਤ ਹੁੰਦਲ ਜੀ ਦਾ ਹੈ, ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਹਾਲਾਤ ਨੇ, ਦੋ ਚਾਰ ਖਬਰਾਂ ਹੋਰ ਨੇ। ਇੰਡੀਆ ਤੇ ਅਫਗਾਨਿਸਤਾਨ ਦੇ ਵਿਚਕਾਰ ਟ੍ਰੇਡ ਜਿਹੜੀ ਹੈ ਡੀਲ ਹੋ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਅਫਗਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇਨਵੈਸਟਮੈਂਟ ਜਿਹੜਾ ACCI ਨੇ ਭਾਰਤ ਦੇ ਨਾਲ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਜਿਹੜੇ ਨੇ ਦੂਰ ਕਰਨ ਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ਦੇ ਉੱਤੇ ਕਾਬੁਲ ਦੇ ਵਿੱਚ ACCI ਦੇ ਜਿਹੜੇ ਚੇਅਰਮੈਨ ਨੇ ਸੈਯਦ ਕਰੀਮ ਹਾਸ਼ਿਮੀ ਦੇ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ ਹੈ। ਸੰਗਠਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਿਕ ਜਿਹੜਾ ਤੇ ਕੂਟਨੀਤਿਕ ਸੰਵਾਦ ਦੇ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਦੇ ਬਾਰੇ ਚਰਚਾ ਕੀਤੀ ਹੈ। ਇਹ ਮੀਟਿੰਗ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਪਾਰ ਤੇਜ਼ੀ ਦੇ ਨਾਲ ਘਟਿਆ। ਵਿੱਤੀ ਸਾਲ 2020 ਤੇ 21 ਦੇ ਵਿੱਚ ਜਿੱਥੇ ਤਕਰੀਬਨ $5 ਅਰਬ ਅਮਰੀਕਨ ਡਾਲਰ ਦੇ ਜਿਹੜਾ ਇਹਦਾ ਵਪਾਰ ਸੀਗਾ, ਉੱਥੇ ਵਿੱਤੀ ਸਾਲ 2025-26 ਦੇ ਦੌਰਾਨ ਇਹ ਜਿਹੜਾ ਘਟ ਕੇ 36.7 ਕਰੋੜ ਅਮਰੀਕਨ ਡਾਲਰ ਰਹਿ ਗਿਆ। ਇਸ ਦੇ ਚਲਦਿਆਂ ਅਫਗਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਭਾਰਤ ਵੀ ਇਰਾਨ ਦੇ ਜਿਹੜਾ ਚਾਬਹਾਰ ਬੰਦਰਗਾਹ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਵੱਲੋਂ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ ਅਟੈਕ ਕੀਤਾ ਗਿਆ। ਜੋਰਡਨ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੇ ਮਗਰੋਂ ਅਮਰੀਕੀ ਫੌਜ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਦੇ ਵਿੱਚ ਪੁਲਾਂ, ਬਿਜਲਈ ਪਲਾਟਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਅਤੇ ਤਹਿਰਾਨ ਨੇ ਮੋੜਵੇਂ ਰੂਪ ਦੇ ਵਿੱਚ ਕੁਵੈਤ ਦੇ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਦੇ ਵਿੱਚ ਹਮਲਿਆਂ ਦਾ ਘੇਰਾ ਬਣਾਉਣ ਜਾਂ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਤੇ ਉਧਰ ਕੁਵੈਤ ਨੇ ਇਰਾਨ ਦੇ ਵੱਲੋਂ ਆਉਂਦੇ ਡਰੋਨਾਂ ਦੇ ਉੱਤੇ ਮਿਜ਼ਾਈਲਾਂ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਇਰਾਨ ਫੌਜ ਦੀ ਜਿਹੜੀ ਹੈ ਸਾਹਿਲੀ ਨਿਗਰਾਨੀ ਦੇ ਉੱਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰਥਾਵਾਂ ਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਜਿਹੜਾ ਕਿਹਾ ਕਿ ਉਸਨੇ ਪਹਿਲੀ ਵਾਰ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਵਿੱਚ ਤਾਕਤ ਦਾ ਅਹਿਮ ਕੇਂਦਰ ਹੈ ਤੇ ਬਲੈਸਟਿਕ ਮਿਜ਼ਾਈਲ ਦੇ ਜ਼ਖੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫੌਜ ਦੇ ਵੱਲੋਂ ਜਾਰੀ ਫੋਟੋਜ਼ ਦੇ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਤੇ ਸਮੁੰਦਰ ਦੇ ਵਿੱਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਦੇ ਉੱਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਰਾਨ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਇਰਾਨ ਦੇ ਸੁਪਰੀਮ ਆਗੂ ਮੁਜਤਬਾ ਖੈਮੇਨੇਈ ਨੇ ਜਿਹੜਾ ਸ਼ਨਿਚਰਵਾਰ ਨੂੰ ਜ਼ਰੂਰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਸਬਕ ਜਿਹੜਾ ਸਿਖਾਇਆ ਜਾਵੇਗਾ। ਦੂਸਰੇ ਪਾਸੇ ਨੇਤਨਯਾਹੂ ਤੇ ਨਾਲ ਮਮਦਾਨੀ ਦੇ ਵਿੱਚ ਖੜਕ ਪਈ ਹੈ। ਨੇਤਨਯਾਹੂ ਕਰਾਂਗੇ ਗ੍ਰਿਫ਼ਤਾਰ ਬਿਆਨ ਦੇ ਉੱਤੇ ਨਿਊਯਾਰਕ ਸਿਟੀ ਜਿਹੜੀ ਹੈ ਉਹਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ ਜਿਹੜਾ ਵਾਪਸ ਮਿਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਇਹ ਵਿਵਾਦ ਮੇਅਰ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਦੌਰੇ ਦੇ ਦੌਰਾਨ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਕਾਨੂੰਨੀ ਤਰੀਕਿਆਂ ਦੀ ਜਾਂਚ ਕਰ ਰਿਹਾ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਦੌਰਾਨ ਜਿਹੜਾ ਜਵਾਬ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਦੇ ਗ੍ਰਿਫਤਾਰੀ ਵਾਰੰਟ ਨੂੰ ਜਾਲੀ ਕਰਾਰ ਦਿੱਤਾ ਗਿਆ। ਅੰਤਰਰਾਸ਼ਟਰੀ ਸੰਸਥਾ ਨੂੰ ਕੰਗਾਰੂ ਅਦਾਲਤ ਦਾ ਜਿਹੜਾ ਲੇਬਲ ਦਿੱਤਾ ਗਿਆ, ਜਿਸਦਾ ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦੇ ਉੱਤੇ ਕੋਈ ਅਧਿਕਾਰਤ ਖੇਤਰ ਨਹੀਂ ਹੈ। ਬਿਆਨ ਦੇ ਵਿੱਚ ਦੱਸਿਆ ਗਿਆ, ਦੋਸ਼ ਲਾਇਆ ਗਿਆ ਕਿ ICC ਦੇ ਸਾਬਕਾ ਵਕੀਲ ਕਰੀਮ ਖਾਨ ਨੇ ਆਪਣੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਬਾਅਦ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਵਾਰੰਟ ਜਾਰੀ ਕਰਨ ਦੀ ਚਾਲ ਜਿਹੜੀ ਹੈ ਚੱਲੀ ਹੈ। ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਤਿੱਖੀ ਫਟਕਾਰ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ੋਰ ਦੇ ਕੇ ਕਿਹਾ ਕਿ ਮਮਦਾਨੀ ਨਿਊਯਾਰਕ ਦੇ ਅੰਦਰ ਘਰੇਲੂ ਸ਼ਾਸਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਖਾਨ ਦੀ ਰਾਜਨੀਤੀ ਜਿਹੜੀ ਹੈ ਰਣਨੀਤੀ ਦੀ ਨਕਲ ਕਰ ਰਿਹਾ ਸੀ। ਦੂਜੇ ਪਾਸੇ ਮੇਅਰ ਮਮਦਾਨੀ ਨੇ ਨਿਊਯਾਰਕ ਟਾਈਮਸ ਦੇ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ ਇੱਕ ਯੁੱਧ ਅਪਰਾਧੀ ਦੱਸਿਆ ਜੋ ਹੇਗ ਦੀ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਮੇਅਰ ਨੇ ਖੁਲਾਸਾ ਕੀਤਾ ਕਿ ਮਿਊਂਸੀਪਲ ਅਧਿਕਾਰੀ ਸ਼ਹਿਰ ਦੇ ਕਾਨੂੰਨ ਵਿਭਾਗ ਦੇ ਨਾਲ ਸਰਗਰਮ ਗੱਲਬਾਤ ਕਰ ਰਹੇ ਨੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਨੇਤਨਯਾਹੂ ਦੇ ਸ਼ਹਿਰ ਦੇ ਵਿੱਚ ਪਹੁੰਚਣ ਦੇ ਉੱਤੇ ਸਥਾਨਕ ਕਾਨੂੰਨੀ ਅਧਿਕਾਰ ਖੇਤਰ ਦਾ ਦਾਇਰਾ ਕੀ ਹੋਵੇਗਾ। ਤੇ ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ ਉਹੀ ਕਰਨਗੇ। ਇਜ਼ਰਾਈਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਮੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਮਦਾਨੀ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੀ ਬਜਾਏ ਨਿਊਯਾਰਕ ਦੇ ਵਿੱਚ ਆਪਣੀਆਂ ਨੀਤੀਆਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਆਪਣੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਬੇਮਿਸਾਲ ਕਦਮ ਚੁੱਕ ਰਹੇ ਨੇ ਤੇ ਜਦਕਿ ਹਮਾਸ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਵਜੋਂ ਵਰਤ ਰਿਹਾ ਹੈ। ICC ਨੇ ਨਵੰਬਰ 2024 ਦੇ ਵਿੱਚ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਜਵਾਬ ਗੈਲਟ ਜਿਹੜੇ ਨੇ ਵਿਰੁੱਧ ਗਾਜ਼ਾ ਸੰਘਰਸ਼ ਦੇ ਦੌਰਾਨ ਯੁੱਧ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮਾਂ ਹੇਠ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ ਅਮਰੀਕਾ ਰੋਮ ਵਿਧਾਨ ਸਭਾ ਹਸਤਾਖਰ ਕਰਤਾ ਨਹੀਂ ਹੈ, ਜਿਸਦਾ ਮਤਲਬ ਹੈ ਕਿ ਵਾਸ਼ਿੰਗਟਨ ICC ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਹਵਾਲੇ ਕਰਨ ਦੇ ਲਈ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹੈ। ਇਜ਼ਰਾਈਲ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਅਦਾਲਤ ਦੀ ਕਾਨੂੰਨੀ ਸਥਿਤੀ ਨੂੰ ਚੁਣੌਤੀ ਦਿੱਤੀ। ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਰੋਮ ਕਾਨੂੰਨ ਦਾ ਜਿਹੜਾ ਗੈਰ ਹਸਤਾਖਰਕਾਰ ਬਣਿਆ ਹੋਇਆ, ਜਿਸਦਾ ਅਰਥ ਹੈ ਕਿ ਵਾਸ਼ਿੰਗਟਨ ICC ਦੇ ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਜਾਂ ਹਵਾਲਗੀ ਕਰਨ ਲਈ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਆਉਂਦਾ ਹੈ। ਦੂਸਰੇ ਪਾਸੇ ਇਰਾਨ ਦੇ ਵਿੱਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਗਿਆ। ਮਿਰਜ਼ਾਵੇ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀ ਤਾਲਿਬ ਮਸਜਿਦ ਦੇ ਵਿੱਚ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਮਿਰਜ਼ਾਵੇ ਇਰਾਨ ਦੇ ਦੱਖਣੀ ਪੱਛਮੀ ਸੂਬੇ ਦਾ ਇਲਾਕਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸਦਾ ਕਤਲ ਕਰਤਾ ਹੈ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰਿਗੀ ਦਾ ਕਤਲ ਕੀਤਾ ਗਿਆ ਉਦੋਂ ਇਰਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਦੇ ਤੜਕੇ ਦੇ 4 ਵਜੇ ਸਨ। ਇਸ ਦੇ ਲਈ ਇਸ ਘਟਨਾ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਤੇ ਸੁੰਨੀ ਧਰਮ ਗੁਰੂ ਮੌਲਵੀ ਇਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜ਼ਾਵੇ ਸ਼ਹਿਰ ਵਿੱਚ ਸੁੰਨੀ ਭਾਈਚਾਰੇ ਦੇ ਇੱਕ ਪ੍ਰਮੁੱਖ ਨੇਤਾ ਸਨ ਤੇ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ ਏ ਜੁਮਾ ਸਨ ਤੇ ਉਹ ਬਲੋਚ ਭਾਈਚਾਰੇ ਦੇ ਇੱਕ ਮੌਲਵੀ ਸਨ। ਇਰਾਨ ਦੇ ਵਿੱਚ ਸੁੰਨੀ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਰਹੇ ਨੇ। ਉਹਨਾਂ ਦੀ ਨਿਯੁਕਤੀ ਮਿਰਜ਼ਾਵੇ ਦੀ ਜਿਹੜੀ ਸੀ ਮਸਜਿਦ ਦੇ ਵਿੱਚ ਇਮਾਮ ਏ ਜੁਮਾ ਦੇ ਵਜੋਂ ਹੋਈ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਓਨਟਾਰੀਓ ਦੇ ਮੰਤਰੀਆਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਓਨਟਾਰੀਓ ਦੇ ਮੰਤਰੀ ਨੇ ਬੇਲੋੜੇ ਹੋਟਲ ਖਰਚਿਆਂ ਦੇ ਦੋਸ਼ ਲੱਗਣ ਦੇ ਉੱਤੇ ਅਸਤੀਫਾ ਦਿੱਤਾ ਹੈ। ਓਨਟਾਰੀਓ ਦੇ ਕੁਝ ਮੰਤਰੀਆਂ ਦੀ ਜਿਹੜੀ ਆ ਰਿਹਾਇਸ਼ ਵਿਧਾਨ ਸਭਾ ਸਕੱਤਰਤ ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖਰਚੇ ਲੈਣ ਦੇ ਦੋਸ਼ ਲੱਗੇ ਨੇ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸਟੈਨ ਚੋ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਸਟੈਨ ਚੋ ਨੇ ਜਿਹੜਾ ਇਸ ਖਰਚੇ ਦੇ ਵਜੋਂ ਸਰਕਾਰ ਤੋਂ $16,000 ਵਸੂਲੇ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਜੋਹਨ ਫਰੇਜ਼ਰ ਨੇ ਮੰਗ ਕੀਤੀ ਕਿ ਮੰਤਰੀਆਂ ਦੇ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ $15,865 ਟਰਾਂਸਪੋਰਟ ਮੰਤਰੀ ਸਰਕਾਰੀਆ ਦੇ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ $27,275 ਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ $18,976 ਸਰਕਾਰੀ ਖਜ਼ਾਨੇ ਦੇ ਵਿੱਚੋਂ ਵਸੂਲੇ। ਅਸਤੀਫਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਅਣਜਾਣੇ ਦੇ ਵਿਚ ਹੋਈ ਇਸ ਗਲਤੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਤੇ ਉਹ ਇੱਕ ਇੱਕ ਪੈਸਾ ਵਾਪਸ ਕਰਨਗੇ ਤੇ ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਜਿਹੜੇ ਨੇ ਪੈਸੇ ਦਾ ਬੋਝ ਆਪਣੇ ਮਨ ਦੇ ਉੱਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ ਜਿਹੜਾ ਵਿਧਾਨ ਸਭਾ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ, ਜਿੱਥੋਂ ਰੋਜ਼ਾਨਾ ਆਉਣਾ ਜਾਣਾ ਬੇਹੱਦ ਆਸਾਨ ਹੈ ਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਹੋਟਲਾਂ ਦੇ ਖਰਚੇ ਕਲੇਮ ਕੀਤੇ ਗਏ ਨੇ। ਇਸ ਵਿਵਾਦ ਦੇ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਜਾਇਜ਼ ਲਿਆ ਹੈ ਉਸਦੇ ਕੋਲੋਂ ਇੱਕ ਇੱਕ ਪੈਸੇ ਦੀ ਵਸੂਲੀ ਕੀਤੀ ਜਾਏਗੀ, ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ਦੇ ਉੱਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਜਿਹੜਾ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ ਜਿਸ ਦੇ ਨਾਲ ਲੋਕਾਂ ਦੇ ਵੱਲੋਂ ਟੈਕਸਾਂ ਦੇ ਰੂਪ ਦੇ ਵਿੱਚ ਦਿੱਤੇ ਖੂਨ ਪਸੀਨੇ ਦੇ ਪੈਸੇ ਦੇ ਵਿੱਚੋਂ ਇੱਕ ਇੱਕ ਡਾਲਰ ਦੀ ਵੀ ਫਜ਼ੂਲ ਖਰਚੀ ਹੋਵੇ, ਇੱਕ ਵੀ ਡਾਲਰ ਦੀ ਫਜ਼ੂਲ ਖਰਚੀ ਹੋਵੇ। ਇਹ ਨੇ ਜੀ ਲੋਕਾਂ ਦੇ ਨਾਲ ਖੜਨ ਵਾਲੇ ਲੋਕ, ਤੇ ਸਾਡੇ ਵਾਲੇ ਕਹਿੰਦੇ ਆ ਕਿ ਲੋਕਾਂ ਨੂੰ ਲੁੱਟ ਲਈਏ ਕੁੱਟ ਲਈਏ ਜਿੰਨਾ ਨਜ਼ਾਰੇ ਨਜ਼ਾਰੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਪਾਸੇ ਇਰਾਨ ਦੇ ਨਾਲ ਟਕਰਾਅ ਹੈ ਭਾਈ ਤੁਸੀਂ ਰੱਖ ਨਹੀਂ ਸਕਦੇ, ਤੇ ਦੂਸਰੇ ਪਾਸੇ ਉਹਨਾਂ ਗੁਆਂਢੀ ਮੁਲਕਾਂ ਨੂੰ ਕਹਿੰਦਾ ਯੂਰੇਨੀਅਮ ਨੂੰ ਤੁਸੀਂ ਸੰਸ਼ੋਧਨ ਕਰੋ ਭਾਈ। ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਰਿਪੋਰਟ ਦੇ ਅਨੁਸਾਰ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। CNN ਨੇ ਜਿਹੜਾ ਦਸਤਾਵੇਜ਼ਾਂ ਤੇ ਮਾਮਲੇ ਤੋਂ ਜਾਣੂ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਨਾਲ ਸੰਬੰਧਿਤ ਡਰਾਫਟ ਸਮਝੌਤਾ ਅਜੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਦੀ ਜਿਹੜੀ ਉਡੀਕ ਕਰ ਰਿਹਾ ਹੈ। ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਸੀ। ਅਮਰੀਕਾ ਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ 123 ਸਮਝੌਤਾ ਇੱਕ ਢਾਂਚਾ ਸਮਝੌਤਾ ਹੈ ਜਿਸ ਦੇ ਉੱਤੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰੇਗੀ। ਇਸ ਨੂੰ ਜਿਹੜਾ ਅਜੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਨੇ ਸਮਝੌਤੇ ਦੀ ਪ੍ਰਵਾਨਗੀ ਦੇ ਵਿੱਚ ਦੇਰੀ ਕੀਤੀ ਹੈ ਤੇ ਕਾਂਗਰਸ ਦੇ ਸੂਤਰਾਂ ਦੇ ਮੁਤਾਬਕ ਮੰਨਣਾ ਹੈ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀ ਸੰਭਾਵਨਾ ਵੀ ਦੇਰੀ ਦਾ ਇੱਕ ਜਿਹੜਾ ਕਾਰਕ ਹੋ ਸਕਦੀ ਹੈ। ਦੂਸਰੇ ਪਾਸੇ ਆਖਰੀ ਖ਼ਬਰ ਹੈ ਜੀ, ਐਂਡੀ ਬਰਨਹੈਮ ਬਣ ਗਏ ਨੇ ਜੀ ਬ੍ਰਿਟੇਨ ਦੇ ਨਵੇਂ PM। ਮੁਬਾਰਕ ਹੋਵੇ ਇੰਗਲੈਂਡ ਵਾਲਿਆਂ ਨੂੰ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨਹੈਮ ਨੇ ਜਿਹੜਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣੇ ਜਾਂਦੇ ਬਰਨਹੈਮ ਕੀਰ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਸਨ। ਉਨ੍ਹਾਂ ਦਾ ਮੁੱਖ ਟੀਚਾ ਲੋਕਪ੍ਰਿਯ ਪਾਰਟੀ ਰਿਫਾਰਮ UK ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਤੇ ਬ੍ਰਿਟੇਨ ਦੇ ਵਿੱਚ ਰਾਜਨੀਤਿਕ ਉਥਲ ਪੁਥਲ ਦੇ ਵਿਚਕਾਰ ਦੇਸ਼ ਨੂੰ ਹੁਣ ਪਿਛਲੇ ਦਹਾਕੇ ਦੇ ਵਿੱਚ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਿਆ। ਲੇਬਰ ਪਾਰਟੀ ਦੇ ਦਿੱਗਜ ਐਂਡੀ ਬਰਨਹੈਮ ਨੂੰ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਚੇਅਰਪਰਸਨ ਸ਼ਬਾਨਾ ਮਹਿਮੂਦ ਨੇ ਲੰਡਨ ਦੇ ਵਿੱਚ ਇੱਕ ਵਿਸ਼ੇਸ਼ ਪਾਰਟੀ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ। ਉਹਨੇ ਜਿਹੜਾ ਕਿਹਾ ਸਿਰਫ ਇੱਕ ਸੰਸਦ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਨਾਲ ਮੁਕਾਬਲਤਨ ਆਸਾਨ ਹੋ ਗਿਆ ਤੇ ਬਰਨਹੈਮ ਨੇ ਜਿਹੜਾ ਸੀ ਆਪਣੀ ਚੋਣ ਨੂੰ ਪਿਛਲੇ 40 ਸਾਲਾਂ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਦੱਸਿਆ। ਕੀ ਸਟਾਰਮਰ ਨੇ ਆਪਣਾ ਵਿਦਾਇਗੀ ਭਾਸ਼ਣ ਦੇਣ ਅਤੇ ਰਸਮੀ ਤੌਰ ਦੇ ਉੱਤੇ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ 10 ਡਾਊਨਿੰਗ ਸਟਰੀਟ ਦੇ ਬਾਹਰ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਫਿਰ ਕਿੰਗ ਨੇ ਐਂਡੀ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ। 56 ਸਾਲਾਂ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਹੁਣ ਜਿਹੜਾ ਸੰਘਰਸ਼ਸ਼ੀਲ ਜਨਤਕ ਸਹੂਲਤਾਂ ਤੇ ਕਮਜ਼ੋਰ ਆਰਥਿਕ ਵਿਕਾਸ ਵਰਗੀਆਂ ਲੰਬੇ ਸਮੇਂ ਚੋਂ ਚੱਲ ਰਹੀਆਂ ਜਿਹੜੀਆਂ ਨੇ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਜ਼ਿੰਮੇਵਾਰ ਅਗਲੇ UK ਦੇ ਹੋਣਗੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਦੇ ਆਂ ਨਾਲ ਨਾਲ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਗੁਰੀ ਜੀ ਲਿਖਦੇ ਆ, ਧੰਨਵਾਦ ਬਾਈ ਜੀ, ਤੇ ਇਜ਼ਰਾਈਲ ਦਾ ਪ੍ਰੈਜ਼ੀਡੈਂਟ ਇਰਾਨ ਨਾਲ ਸਾਹਮਣੇ ਆਉਂਦਾ ਨਹੀਂ ਆ ਪਿਆ ਕਹਿੰਦੇ ਜੀ, ਪਰ ਅਮਰੀਕਾ ਨੂੰ ਜ਼ਰੂਰ ਸਿੱਧਾ ਖੜਾ ਕਰ ਦਿੱਤਾ ਹੈ। ਇਰਾਨ ਦੁਬਾਰਾ ਮਿਡਲ ਈਸਟ ਦੇ ਵਿੱਚ ਹਮਲਾ ਕਰ ਰਿਹਾ ਤੇ ਸਮਝੌਤਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਤੇ ਕੱਚੇ ਤੇਲ ਦਾ ਕੰਮ ਫਿਰ ਤੋਂ ਕਹਿੰਦੇ ਵੱਧ ਜਾਣਾ ਬਿਲਕੁਲ ਹੈ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਉਹਨਾਂ ਲਿਖਿਆ ਕਿ ਅਸਤੀਫਾ ਦੇ ਦਿੱਤਾ ਓਂਟਾਰੀਓ ਵਾਲਿਆਂ ਨੇ, ਸਾਡੇ ਤਾਂ ਕਹਿੰਦੇ ਮਨਿਸਟਰ ਸਾਰਾ ਖਰਚਾ ਸਰਕਾਰੀ ਖਜ਼ਾਨੇ ਦੇ ਉੱਤੇ ਕਰਦੇ ਆ, ਬਿਲਕੁਲ ਹੈ ਜੀ, ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ, ਨਾ ਉਹਨਾਂ ਨੂੰ ਕੋਈ ਪੁੱਛਦਾ, ਤੇ ਅਸਤੀਫਾ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੈ ਜੀ। ਗੁਰੀਮਾਨ ਜੀ, ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਲਿਖਦੇ ਆ। ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਹੜਤਾਲ ਵਧੀਆ ਵਕੀਲ ਕਿਹੜਾ ਚਾਹੁੰਦੇ ਆ ਜੀ, ਛੁੱਟੀ ਹੋਵੇ ਜੀ, ਵਧੀਆ ਵਕੀਲ ਨਹੀਂ ਚਾਹੁੰਦੇ ਕਹਿੰਦੇ ਜੀ ਛੁੱਟੀ ਹੋਵੇ। ਤੇ ਨਾਲ ਕਹਿੰਦੇ ਨੇ ਉਹ ਹੋ ਭਾਰਤ ਚ ਤਾਂ ਅਸੀਂ ਕਹਿੰਦੇ ਚਿੱਟੀ ਪੱਗ ਬੰਨੀ ਬੈਠਾ, ਵਕੀਲ ਸਮੱਸਿਆ ਦੇ ਵਿੱਚ ਨਹੀਂ ਜੀ, ਚਲੋ ਇਹ ਤਾਂ ਰੁਟੀਨ ਹੀ ਆ ਬਣੀ। ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਪਰਿਵਾਰ ਨੂੰ ਕਹਿੰਦੇ ਨੇ ਜੀ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਲਿਖਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਜੀ ਤੇ ਹੋਰ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਬਹੁਤਾਤ ਥੋੜੀ ਜੀ ਘੱਟ ਲੱਗਦੀ ਹੈ, ਦੋਸਤ ਬਿਜ਼ੀ ਲੱਗਦੇ ਆ ਕਿਤੇ। ਚਲੋ ਜਾਂਦੇ ਜਾਂਦੇ ਆਪਣੇ ਕੋਲ ਜੇ ਅੱਧੇ ਘੰਟੇ ਦਾ ਸਮਾਂ ਹੈ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਸ ਸਟੂਡੀਓ ਦਾ ਨੰਬਰ ਹੈ। ਤੇ ਲਓ ਦੋਸਤੋ ਫਿਰ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ। ਇਹ ਰਿਪੋਰਟ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਆਪਣੀ ਰਿਪੋਰਟ ਹੈਗੀ ਹੈ ਜੀ ਸੁਖਵੰਤ ਹੁੰਦਲ ਹੁਣਾਂ ਦੀ, ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ। ਤੇ ਆਪਣਾ ਇਸ ਨੂੰ ਲਿਖਿਆ ਦਿਵਿਆ ਆਰੀਆ ਉਹਨਾਂ ਨੇ ਜੀ। ਇਹ ਰਿਪੋਰਟ ਅਸਲ ਦੇ ਵਿੱਚ ਕੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ ਹੈ। ਇਸ ਦੇ ਲੇਖਕ ਨੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ। ਇਹ ਰਿਪੋਰਟ ਜਿਹੜੀ ਹੈ BBC ਦੀ ਆਨਲਾਈਨ ਸਾਈਟ ਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਹੈ ਸੁਖਵੰਤ ਹੁੰਦਲ ਹੁਣਾਂ ਦੇ ਵੱਲੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। BBC ਆਈ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ, ਚਾਈਲਡ ਸੈਕਸੁਅਲ ਐਬਿਊਜ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ। ਤੇ ਇੱਕ ਮਿੰਟ ਦੋਸਤੋ, ਆਪਾਂ ਪਹਿਲਾਂ ਗੱਲ ਸੁਣ ਲਈਏ ਫਿਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸੁਰਿੰਦਰ ਕੌਰ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਬਾਰਾਂ ਆਏ ਸੀ 11 ਘੰਟੇ ਡਰਾਈਵ ਕਰਕੇ। ਅਸਲ ਚ ਹਰਜਿੰਦਰ ਜੀਰਾ ਜੀ ਕਹਿ ਰਹੇ ਸੀ ਮਾਇਲ ਜੀ ਭੀ ਤੁਸੀਂ ਸਾਰਿਆਂ ਨੂੰ ਕਮੈਂਟ ਨੀ ਕਰਦੇ ਹੈ ਨਾ, ਭੀ ਪਾਰਸ਼ੈਲਿਟੀ ਸਮਝ ਕਰਦੇ ਹੈ ਨਾ। ਪਰ ਪਤਾ ਕੀ ਹੈ, ਮੇਰੇ ਕੋਲ ਤੁਹਾਨੂੰ ਭਵਿੰਦਰ ਜੀ ਮੇਰਾ ਪਤਾ ਪਿਆ ਉਸ ਵੇਲੇ ਮੇਰਾ ਲੰਚ ਟਾਈਮ ਦਾ ਹੁੰਦਾ, ਮੈਨੂੰ ਇੱਕ ਮਿੰਟ ਸੀ ਜਿਸ ਵੇਲੇ ਮੈਨੂੰ ਖਿਆਲ ਆਇਆ, ਮੈਂ ਉਸ ਵੇਲੇ ਆਟਾ ਗੁੰਨ ਰਹੀ ਸੀ, ਮੈਂ ਪਹਿਲਾਂ ਇਹਨਾਂ ਦਾ ਸੁਣ ਰਹੀ ਸੀ ਬਗੋਂਦੀ, ਉਦੋਂ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਮੈਂ ਨਹੀਂ ਸੱਚੀ ਕਰ ਸਕੀ, ਨਹੀਂ ਕਰ ਸਕਦਾ ਹੁੰਦਾ ਕਈ ਵਾਰ, ਮੈਂ ਤੁਹਾਨੂੰ ਵੀ ਕਹਿੰਦੀ ਹੁੰਦੀ ਮੈਂ ਕਈ ਵਾਰ ਸੁਣਦੀ ਹੁੰਦੀ ਆ ਤੇ ਮੈਂ ਕਈ ਵਾਰ ਕੁਛ ਨਾ ਬੋਲ ਸਕਦੀ ਹੁੰਦੀ, ਕਈ ਵਾਰ ਜੀ ਕਰਦਾ ਹੁੰਦਾ ਪਰ ਤੁਸੀਂ ਉਸ ਵੇਲੇ ਨਹੀਂ ਕਰ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ, ਮੈਂ ਵੀ ਕੱਲ ਨਾ ਡਰਾਈਵ ਤੇ ਹੀ ਸੀਗਾ ਜੀ, ਚਲੋ ਵਿੱਚ ਵਿੱਚ ਜ਼ਰੂਰ ਮੈਂ ਰਿਸਕ ਹੋ ਜਾਂਦਾ ਵੈਸੇ ਤਾਂ, ਮਤਲਬ ਕਿ ਫਿਰ ਵੀ ਕਈ ਵਾਰੀ ਰਿਹਾ ਨੀ ਜਾਂਦਾ ਜੀ, ਫਿਰ ਉਹ ਲਿਖ ਹੋ ਜਾਂਦਾ ਵਿੱਚ, ਕਈ ਵਾਰੀ ਕੋਸ਼ਿਸ਼ ਕਰ।
3: ਹਾਂਜੀ, ਪਰ ਮੈਂ ਤੁਹਾਡਾ ਸੁਣਿਆ, ਤੁਹਾਡਾ ਸੁਣ ਰਹੀ ਸੀਗੀ ਤੇ ਤੁਸੀਂ ਦੱਸ ਰਹੇ ਸੀ ਦੇਖ ਲੋ ਇੰਨਾ ਦੂਜਾ ਕਰਕੇ, ਬਾਕੀ ਇਹ ਲਾਈਫ ਹੁੰਦੀ ਆ ਤੁਸੀਂ ਕਿੱਦਾਂ, ਮੈਂ ਕਿਹਾ ਦੇਖ ਲੋ ਕੱਲ ਤੁਸੀਂ ਪ੍ਰੋਗਰਾਮ ਕੀਤਾ, ਹੁਣ ਫਿਰ ਤੁਸੀਂ 11 ਘੰਟੇ ਦਾ ਸਫ਼ਰ ਵੀ ਕੀਤਾ, ਹੁਣ ਫਿਰ ਫਿਰ ਤੁਸੀਂ ਦੇਖੋ ਘਰ ਵੀ ਬੱਚਿਆਂ ਨੂੰ ਦੇਖਣਾ ਕਰਨਾ ਕਿੰਨਾ ਮੁਸ਼ਕਲ ਜਿਹਾ ਹੋ ਜਾਂਦਾ, ਸਾਰਾ ਕੰਮ ਸਾਰਾ ਸੈੱਟ ਕਰਨਾ, ਕਈ ਚੀਜ਼ਾਂ ਕਰਦੀਆਂ
1: ਹੋਣੀਆਂ, ਉਹ ਵੀ ਨਾਲ ਨਾਲ ਚੱਲੀ ਜਾਂਦਾ ਭੈਣ ਜੀ, ਚਲੋ ਛੁੱਟੀਆਂ ਦਾ ਮਾਹੌਲ ਚੱਲਦਾ ਹੈ, ਬੱਚੇ ਵੀ
3: ਪਰ ਉਹ ਵਧੀਆ ਲੱਗਾ, ਪਰ ਮੈਂ ਵੀ ਫੇਰ ਮੈਂ ਦੇਖਾਂ ਵੀ ਹੁਣ ਮੈਂ ਕਿਹਾ ਮੈਂ ਮਰ ਜਾ ਦੱਸਦੀ ਇਹੋ ਜਿਹੀ ਗੱਲ ਨੀ ਹੁੰਦੀ ਮੈਨੂੰ ਕਿਸੇ ਨਾਲ ਕੋਈ ਨੀ ਮੈਂ ਤਾਂ ਉਸ ਵੇਲੇ ਮੈਂ ਸਪੈਸ਼ਲ ਕਮੈਂਟ ਸ਼ਮੀ ਜੀ ਨੂੰ ਕੀ ਕਹਿ ਰਹੇ ਸੀ ਦਿਲ ਚ ਗੱਲ ਕਰਦੀ ਸੀ ਜਿਹੜੀ ਫਿਰ ਮੈਂ ਹੁਣ ਦੱਸਦੀ ਦਿਲ ਚ ਮੈਂ ਇਹ ਕਹਿ ਰਹੀ ਸੀ ਵੀ ਸ਼ਮੀ ਜੀ ਵੀ ਟੀਚਰ ਆ ਠੀਕ ਹੈ ਟੀਚਰ ਜਿੱਦਾਂ ਦੇਖਦਾ ਵੀ ਕਿਹੜਾ ਬੱਚਾ ਕਿਸ ਤਰੀਕੇ ਨਾਲ ਚੱਲਦਾ ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਕਿੱਦਾਂ ਪੜ੍ਹਾਈ ਕਰਾਉਣੀ ਕਿੱਦਾਂ ਕਿਉਂਕਿ ਸਾਰਿਆਂ ਦਾ ਆਈ ਕਿਊ ਲੈਵਲ ਡਿਫਰੈਂਟ ਹੁੰਦਾ ਤੇ ਮੈਨੂੰ ਬਹੁਤ ਖੁਸ਼ੀ ਸੀ ਇਸ ਗੱਲ ਦੀ ਵੀ ਜਿੱਦਾਂ ਤੁਸੀਂ ਆ ਜਾਂ ਸ਼ਮੀ ਜੀ ਆ ਉਹ ਇਕੱਲੇ ਇਕੱਲੇ ਨੂੰ ਟਾਈਮ ਦਿੰਦੇ ਉਹ ਇਹ ਨੀ ਦੇਖਦੇ ਕਿਹੜਾ ਵਧੀਆ ਕਰਦਾ ਕਿਹੜਾ ਘਟੀਆ ਕਰਦਾ ਉਹ ਤਾਂ ਸੁਣਨ ਵਾਲਿਆਂ ਨੂੰ ਕਿਸੇ ਨੂੰ ਬੇਸ਼ਕ ਲੱਗਦਾ ਹੋਊਗਾ ਕਿੱਦਾਂ ਜਾਂ ਕਿੱਦਾਂ ਕਿਸੇ ਨੂੰ ਕੋਈ ਵਿਚਾਰ ਕਿਸੇ ਦਾ ਪਸੰਦ ਆਉਂਦਾ ਕਿਸੇ ਨੂੰ ਬਹੁਤ ਜ਼ਿਆਦਾ ਆ ਜਾਂਦਾ ਕਿਸੇ ਨੂੰ ਕੋਈ ਘੱਟ ਆਉਂਦਾ ਪਰ ਸ਼ਮੀ ਜੀ ਜਾਣੀ ਕਿ ਬਹੁਤ ਵਧੀਆ ਬਾਖੂਬੀ ਆਪਣੀ ਜੋਬ ਨਿਭਾ ਰਹੇ ਤੇ ਸਾਰਿਆਂ ਨੂੰ ਟਾਈਮ ਰਹੇ ਸਾਰਿਆਂ ਨਾਲ ਹੱਸ ਰਹੇ ਕਰ ਰਹੇ ਤੇ ਮਤਲਬ ਉਸ ਲਈ ਫਿਰ ਮੈਨੂੰ ਵੀ ਉਹੀ ਗੱਲ ਫਿਰ ਮੈਂ ਵੀ ਉਦਾਂ ਟੀਚਰ ਨਹੀਂ ਆ ਗਈ ਉਮਰ ਸਾਰੀ ਜੋਬ ਕੀਤੀ ਆ ਪਰ ਕਈ ਵਾਰ ਤੁਹਾਡੀ ਮਜਬੂਰੀ ਹੁੰਦੀ ਮੈਂ ਤਾਂ ਕਈ ਵਾਰ ਕਹਿ ਸਕੀ ਫਿਰ ਮੈਂ ਭੁਪਿੰਦਰ ਜੀ ਆ ਨਹੀਂ ਸਕਦੀ ਹੁੰਦੀ ਮੈਂ ਸੁਣਦੀ ਹੁੰਦੀ
1: ਜੀ ਬਿਲਕੁਲ ਹੈ ਜੀ
3: ਹਾਂਜੀ
1: ਦੁਬਾਰਾ ਵਿਸ਼ਾ ਰੱਖ ਲਾਂਗੇ ਖਾਸ ਕਰਕੇ ਚਲੋ ਅਮਰੀਕਾ ਜਾਂ ਕੈਨੇਡਾ ਦੇ ਉੱਤੇ ਹੀ ਕਰ ਲਾਂਗੇ ਕਿ ਪਹਿਲਾਂ ਤਾਂ ਭੈਣ ਜੀ ਚਲੋ ਇਹਨਾਂ ਗੌਰਮੈਂਟਾਂ ਦਾ ਸੌਖਾ ਸੀਗਾ ਥੋੜਾ ਕਿ ਮਤਲਬ ਕਿ ਤੁਸੀਂ ਫਸਟ ਘਰ ਲੈਂਦੇ ਹੋ ਹੋਮ ਖਰੀਦਦੇ ਹੋ ਤਾਂ ਉਹਦੇ ਉੱਤੇ ਟੈਕਸ ਵਗੈਰਾ ਨਹੀਂ ਸੀ ਤੇ ਦੂਸਰਾ ਜੇ ਤੁਹਾਨੂੰ ਲੋਨ ਹੁੰਦੀ ਸੀ ਇੱਕ ਤਾਂ ਸਰਕਾਰੀ ਲੋਨ ਕੁਝ ਨਾ ਕੁਝ ਹੱਦ ਤੱਕ ਉਹ ਦੇ ਦਿੰਦੇ ਸੀ ਨਾਲ ਸਹਿਯੋਗ ਕਰ ਦਿੰਦੇ ਸੀ ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਲਾਜ਼ਮੀ ਕਰ ਦਿੱਤਾ ਚਲੋ ਜਿਵੇਂ ਕਿ ਕੈਨੇਡਾ ਦੀਆਂ ਰਿਪੋਰਟਾਂ ਨੇ ਪਿਛਲੇ ਦਿਨਾਂ ਚ ਪੜ੍ਹਦੇ ਰਹੇ ਹਾਂ ਕਿ ਉਹਨਾਂ ਦੇ 20% ਜਿਹੜਾ ਜੇ ਤੁਸੀਂ 1 ਮਿਲੀਅਨ ਦਾ ਘਰ ਲੈਣਾ ਤੇ ਤੁਹਾਡੇ ਕੋਲ ਤਕਰੀਬਨ 20 ਲੱਖ ਰੁਪਇਆ ਆਪਣਾ ਹੋਣਾ ਚਾਹੀਦਾ ਜੀ ਸੇਵਿੰਗ ਦੇ ਵਿੱਚ ਫੇਰ ਤੇ ਉਹ ਬਹੁਤ ਔਖਾ ਹੋ ਗਿਆ ਜੀ ਬੱਚਿਆਂ ਲਈ ਹੁਣ ਤਾਂ ਸੇਵਿੰਗ ਹੀ ਨੀ ਓਦਾਂ ਵੀ ਨੀ ਹੁੰਦੀ ਜੀ ਜੇ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੀਆਂ ਉਹ ਚਾਹੇ ਕੱਲੇ ਆਪਣੇ ਇੰਡੀਅਨ ਦੀ ਗੱਲ ਨੀ ਗੀ ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਉਹ ਗੋਰੇ ਵੀ ਨੇ ਉਹ ਘਰ ਹੀ ਨੀ ਖਰੀਦ ਸਕਣਗੇ ਜੀ ਆਉਣ ਵਾਲੀਆਂ ਪੀੜੀਆਂ ਜੀ
3: ਮੈਂ ਕਹਿੰਦੀ ਗੋਰੇ ਉਦਾਂ ਸੌਖੇ ਆ ਭੁਪਿੰਦਰ ਜੀ ਜਿਹੜੇ ਸਾਡੇ ਲੋਕ ਆ ਨਾ ਜਾਣੀ ਕਿ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਕਰਦੇ ਇੱਕ ਦੂਜੇ ਤੋਂ ਵੱਧ ਗੱਡੀਆਂ ਰੱਖਦੇ ਇੱਕ ਦੂਜੇ ਤੋਂ ਵੱਧ ਵੱਡਾ ਘਰ ਜੇ ਮੈਂ ਵੱਡਾ ਘਰ ਲਿਆ ਤਾਂ ਨਾਲ ਦਾ ਸੋਚਦਾ ਮੈਂ ਵੱਡਾ ਘਰ ਲੈਣਾ ਜੇ ਉਹਨੂੰ ਵੱਡਾ ਲੈ ਲਿਆ ਤਾਂ ਫਿਰ ਮੈਂ ਸੋਚੂਗੀ ਵੀ ਜੇ ਮੈਂ ਇਹ ਤੋਂ ਵੱਡਾ ਲੈਣਾ ਇਹ ਤਾਂ ਲੈਂਦੇ ਪੰਗੇ ਮੇਰੇ ਖਿਆਲ ਜੇ ਛੋਟਾ ਜਿਹਾ ਘਰ ਆ ਤੁਸੀਂ ਆਰਾਮ ਚ ਹੈਗੇ ਛੋਟੀ ਜਿਹੀ ਗੱਡੀ ਉਹ ਛੋਟੀ ਗੱਡੀ ਨੇ ਵੀ ਤੁਹਾਨੂੰ ਉੱਥੇ ਪਹੁੰਚਾਉਣਾ ਕੰਮ ਤੇ ਤਾਂ ਬੜੀ ਨੇ ਵੀ ਉਨੀ ਬਚਾਉਣਾ ਤਾਂ ਗੱਲ ਇਹ ਜਿਹੜੇ ਐਡੀਆਂ ਕਿਸ਼ਤਾਂ ਲੈਣੀਆਂ ਸੌਖੀ ਗੱਲ ਨੀ ਬਾਕੀ ਰਹੀ ਘਰ ਦੀ ਗੱਲ ਹੈ ਤੁਹਾਨੂੰ ਮੈਂ ਦੱਸਦੀ ਹਾਂ ਇੱਥੇ ਦਾ ਤਾਂ ਮੈਨੂੰ ਇੱਥੇ ਦਾ ਤਾਂ ਇੱਥੇ ਆ ਕੇ ਪਤਾ ਲੱਗਾ ਪਰ ਇੰਡੀਆ ਵੀ ਪਤਾ ਮੈਂ ਤੁਹਾਨੂੰ ਮੈਂ ਦੱਸਦੀ ਮੇਰੇ ਹਸਬੈਂਡ ਨੇ ਉੱਥੇ 3 ਘਰ ਲਏ ਹੋਏ ਸੀ ਇੱਕ ਨਵੇਂ ਸ਼ਹਿਰ ਲਿਆ ਸੀ ਇੱਕ ਲੁਧਿਆਣੇ ਤਾਂ ਫਿਰ ਉਹਨੇ ਬੰਗੇ ਲੈਣਾ ਸੀ ਉਹ ਜਦੋਂ ਉਹਨੇ ਬੰਗੇ ਲਿਆ ਫਿਰ ਉਹ ਮੈਂ ਤਾਂ ਉੱਥੇ ਹੈ ਵੀ ਨਹੀਂ ਸੀ ਉਹਨੇ ਮੇਰੇ ਨਾਂ ਤੇ ਲਿਆ ਮੈਂ ਕਿਹਾ ਤੁਸੀਂ ਆ ਘਰ ਮੇਰੇ ਨਾਂ ਤੇ ਲੈ ਲਿਆ ਐਤਕੀ ਘਰ ਤੇ ਉਹ ਕਹਿੰਦੇ ਫਿਰ ਜਿੱਦਾਂ ਮੈਂ 1 ਲਿਆ 2 ਲਿਆ 3 ਲਿਆ ਤਾਂ ਕਹਿੰਦੇ ਫਿਰ ਉਹ ਟੈਕਸ ਟੂਕਸ ਜ਼ਿਆਦਾ ਦੇਣਾ ਪੈਂਦਾ ਆਹ ਕਰਨਾ ਪੈਂਦਾ ਆਹ ਕਰਨਾ ਪੈਂਦਾ ਮੈਂ ਕਿਹਾ ਠੀਕ ਹੈ ਹੁਣ ਇਹ ਮਤਲਬ ਸਾਰੇ ਕੰਟਰੀਆਂ ਚ ਹੋਊਗੀ ਗੱਲ ਹਨਾ ਜਿਸ ਤਰ੍ਹਾਂ ਆਪਾਂ ਖਰੀਦਦੇ
1: ਬਿਲਕੁਲ
3: ਹਾਂਜੀ ਚਲੋ ਹੁਣ ਫਿਰ ਮੈਂ ਸੁਣਦੀ ਹਾਂ
1: ਲੋ ਦੋਸਤੋ ਸੁਨਿੰਦਰ ਕੌਰ ਮਾਲ ਜੀ ਸਨ ਜੀ ਆਪਣੇ ਨਾਲ ਜੁੜੇ ਸਨ ਜੀ ਗੱਲਬਾਤ ਆਪਣੀ ਰੱਖ ਕੇ ਗਏ ਨੇ ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਰਿਪੋਰਟ ਦੀ ਜਿਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ ਇਸ ਦੇ ਲੇਖਕ ਨੇ ਦਵਿੰਦਰ ਆਰੀਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਸੁਖਵੰਤ ਹੁੰਦਲ ਜੀ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਇਸ ਤੇ ਦੁਆਬਾ ਰੇਡੀਓ ਦਾ ਮੰਚ ਸੁਖਵੰਤ ਹੁੰਦਲ ਜੀ ਜੋ ਅਨੁਵਾਦ ਦੇ ਵਿੱਚ ਲਿਖਦੇ ਹੈ ਕਿ ਇਹ ਰਿਪੋਰਟ BBC ਦੀ ਆਨਲਾਈਨ ਸਾਈਟ ਜਿਹੜੀ ਹੈ ਉਹਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਕਰਦੇ ਨੇ BBC ਦੀ ਜਿਹੜੀ ਹੈ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ BBC ਦੀ ਵਰਲਡ ਸਰਵਿਸ ਦੇ ਵੱਲੋਂ ਦੇਖੇ ਗਏ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਰੇਪ ਵੀਡੀਓ ਜਾਣੀ ਕਿ ਬਲਾਤਕਾਰ ਵੀਡੀਓ ਤੇ ਚਾਈਲਡ ਵੀਡੀਓ ਭਾਵ ਬੱਚੇ ਦੀ ਵੀਡੀਓ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਹ ਜਿਹੜਾ ਇਸ਼ਤਿਹਾਰ ਹੈ ਵਰਤੋਂਕਾਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਅਜਿਹੇ ਚੈਨਲਾਂ ਦੇ ਜੋੜਦਾ ਹੈ ਜਿੱਥੋਂ ਇਸ ਸਮੱਗਰੀ ਨੂੰ ਮਹਿਜ 99 ਰੁਪਏ ਦੇ ਵਿੱਚ ਖਰੀਦ ਸਕਦੇ ਨੇ ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਕਿਹਾ ਕਿ ਉਸਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ ਜਿਹੜੀ ਹੈ ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ। ਇੰਸਟਾਗ੍ਰਾਮ ਦੇ ਇਸ਼ਤਿਹਾਰ ਸਿਰਫ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਨਾ ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਲਈ ਜਿਹੜਾ ਤਕਨਾਲੋਜੀ ਮਾਡਰੇਸ਼ਨ ਤਕਨਾਲੋਜੀ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਕੋਲ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਦੇ ਬਾਅਦ ਹੀ ਜਵਾਬ ਦਿੱਤਾ ਕਿ ਇਹ ਪੋਸਟ ਉਸਦੀਆਂ ਕਮਿਊਨਿਟੀ ਦੀਆਂ ਸੇਧਾਂ ਦੇ ਭਾਵ ਕਮਿਊਨਿਟੀ ਗਾਈਡਲਾਈਨਸ ਦੀ ਜਿਹੜੀ ਉਲੰਘਣਾ ਨਹੀਂ ਕਰਦੀ ਹੈ, ਉਹਦੇ ਵਿੱਚ ਰਹਿ ਕੇ ਉਹ ਕਰ ਰਹੇ ਹੈ। ਬਾਅਦ ਦੇ ਵਿੱਚ ਜਦੋਂ ਬੀਬੀਸੀ ਨੇ ਮੈਟਾ ਤੋਂ ਇਸ ਦੇ ਉੱਤੇ ਟਿੱਪਣੀ ਮੰਗੀ ਵੀ ਤੁਸੀਂ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਜਿਹੜਾ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਨੇ, ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਨੇ। ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਜਾਂਚ ਦੇ ਪ੍ਰਤੀਕਰਮ ਦੇ ਵਿੱਚ ਉਸਨੇ ਹੋਰ ਵੀ ਇਸ਼ਤਿਹਾਰ ਹਟਾ ਦਿੱਤੇ ਨੇ ਤੇ ਹੋਰ ਅਕਾਊਂਟ ਬੰਦ ਕਰ ਦਿੱਤੇ ਨੇ ਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਹੋਰ ਸਮੱਗਰੀ ਦੇ ਵੈੱਬ ਐਡਰੈਸਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਟੈਲੀਗ੍ਰਾਮ ਨੇ ਕਿਹਾ ਕਿ ਉਸਨੇ 226 ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦੇ ਨਾਲ ਸੰਬੰਧਿਤ 274,000 ਤੋਂ ਵੱਧ ਗਰੁੱਪਾਂ ਤੇ ਚੈਨਲਾਂ ਨੂੰ ਹਟਾਇਆ। ਇਹ ਹਾਲਾਤ ਨੇ ਜੀ ਇੰਡੀਆ ਦੇ। ਜਦੋਂ ਬੀਬੀਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਹੇ ਨੇ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਇੱਕ ਫਰਜ਼ੀ ਜਿਹੜਾ ਅਕਾਊਂਟ ਬਣਾਇਆ। ਇਸ ਦੇ ਵਿੱਚ ਭਾਰਤ ਦੇ ਵਿੱਚ ਮੌਸਮ ਅਤੇ ਰੋਜ਼ਾਨਾ ਜ਼ਿੰਦਗੀ ਦੇ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਤੇ ਆਪਣੀਆਂ ਪੋਸਟਾਂ ਦੇ ਵਿੱਚ 2 ਅਰਬੀ ਜਾਂ 2 ਅਰਥੀ ਜਿਹੜਾ ਲੈਂਗੁਏਜ ਦੀ ਉਹ ਵਰਤੋਂ ਕਰਦੇ ਆ, 2 ਅਰਥੀ ਜਿਹੜੇ ਨੇ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੇ। ਪਲੇਟਫਾਰਮ ਦੇ ਉੱਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਦੇ ਲਈ ਭਾਰਤ ਦੇ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਹਨਾਂ ਔਰਤਾਂ ਤੇ ਉਸ ਤਰ੍ਹਾਂ ਦੇ ਜਿਹੜੇ ਹੋਰ ਲੋਕਾਂ ਨੂੰ ਕੁੱਲ ਮਿਲਾ ਕੇ 10 ਨੂੰ ਜਿਹੜਾ ਸੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ, ਇਨਵੈਸਟੀਗੇਸ਼ਨ ਕੀਤੀ ਉਹਦੀ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਸਟਾਗ੍ਰਾਮ ਨੇ ਫੀਡ ਦੇ ਉੱਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਜਿਹੜੀ ਪੇਸ਼ਕਸ਼ ਕਰ ਰਹੀਆਂ ਸਨ ਵੀ ਵੀਡੀਓ ਕਾਲ ਕਰੋ ਤੁਸੀਂ। ਸਪਸ਼ਟ ਤੌਰ ਦੇ ਉੱਤੇ ਨੰਗੇ ਜੋੜਿਆਂ ਨੂੰ ਜਿਹੜਾ ਸੀ ਹਰਕਤਾਂ ਕਰਦੇ ਦਿਖਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਇਸਨੇ ਬਾਲਗਾਂ ਦੇ ਨਾਲ ਜਿਹੜਾ ਸੀਗਾ ਸੰਬੰਧ ਸਥਿਤੀਆਂ ਦੇ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਹਨਾਂ ਵਿੱਚੋਂ ਕੁਝ ਨੂੰ ਵੀ ਕਈ ਅਕਾਊਂਟਾਂ ਦੇ ਦੁਆਰਾ ਸਾਂਝਾ ਕੀਤਾ ਗਿਆ ਸੀ ਤੇ ਉਹ ਫਰਜ਼ੀ ਅਕਾਊਂਟ ਨੂੰ ਬਾਲਗ ਜਿਹੜਾ ਸੀ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ। ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ ਦੋਵਾਂ ਨੂੰ ਹੀ ਵੰਡਣਾ ਇੱਕ ਫੌਜਦਾਰੀ ਅਪਰਾਧ ਹੈ ਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਦੇ ਵਿੱਚ ਬਾਲਗਾਂ ਦਾ ਨੰਗੇਜ਼, ਜਣਨ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਵੇ। ਬੀਬੀਸੀ ਨੇ ਇਹਨਾਂ ਜਿਹੜਾ ਸਾਰੇ ਇਸ਼ਤਿਹਾਰਾਂ ਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਬਾਰੇ ਭਾਰਤੀ ਅਧਿਕਾਰੀਆਂ ਦੇ ਕੋਲੋਂ ਰਿਪੋਰਟ ਜਿਹੜੀ ਕੀਤੀ ਹੈ। ਇੱਕ ਇਸ਼ਤਿਹਾਰ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਿਹੜਾ ਸੰਬੰਧ ਬਣਾਉਂਦੇ ਦਿਖਾਇਆ ਗਿਆ ਤੇ ਇੱਕ ਹੋਰ ਇਸ਼ਤਿਹਾਰ ਦੇ ਵਿੱਚ ਇੱਕ ਆਦਮੀ ਨੇ ਇੱਕ ਕੁੜੀ ਨੂੰ ਬਾਹਾਂ ਦੇ ਵਿੱਚ ਲਿਆ ਹੋਇਆ ਸੀ। ਇਸ ਦੇ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ ਕਿ ਹੋਰ ਦੇਖਣ ਦੇ ਲਈ ਕਲਿੱਕ ਕਰੋ। ਇਹ ਲਿੰਕ ਇੱਕ ਟੈਲੀਗ੍ਰਾਮ ਦੀ ਚੈਨਲ ਦੇ ਨਾਲ ਜੁੜਿਆ ਹੋਇਆ ਸੀ। ਬੀਬੀਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਦੇ ਬਾਰੇ ਰਿਪੋਰਟ ਕੀਤੀ ਤੇ ਜਿਸ ਦੇ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦਿਆਂ ਦਿਖਾਇਆ ਗਿਆ ਸੀ। ਲਿਖਿਆ ਹੋਇਆ ਸੀ ਕਿ ਉਸਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ। 24 ਘੰਟਿਆਂ ਬਾਅਦ ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ ਸਾਡੀ ਰਿਵਿਊ ਟੀਮ ਦੇ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ। ਬਾਅਦ ਦੇ ਵਿੱਚ ਮੈਟਾ ਨੇ ਬੀਬੀਸੀ ਨੂੰ ਦੱਸਿਆ ਕਿ ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਤੇ ਸਾਡੀ ਰਿਵਿਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ ਹੈ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨਾਲੋਜੀ ਡਿਟੈਕਸ਼ਨ ਤਕਨਾਲੋਜੀ ਵਰਤਦੇ ਰਹਿੰਦੇ ਹਾਂ। ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਦੇ ਬਾਰੇ ਰਿਪੋਰਟ ਕਰ ਸਕਦਾ ਜਿਸ ਦੇ ਬਾਰੇ ਉਹ ਸੋਚਦਾ ਹੈ ਕਿ ਉਹ ਇਸ਼ਤਿਹਾਰ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਪਰ ਕਰੇ ਕੌਣ, ਲੋਕ ਤਾਂ ਸਮਾਂ ਕਿ ਨਹੀਂ ਵੀ ਖੋਲਣਾ ਤਾਂ ਵੀ ਖੋਲ੍ਹ ਕੇ ਅਤੇ ਸ਼ੇਅਰ ਕਰਦੇ ਅੱਗੇ, ਅਤੇ ਕਈ ਵਾਰੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਵਿੱਚ ਫਸ ਵੀ ਜਾਂਦੇ ਆ, ਆਪਣਾ ਖਾਤੇ ਵੀ ਖਾਲੀ ਕਰਵਾ ਲੈਂਦੇ ਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਦੇ ਲਈ ਰਾਸ਼ਟਰੀ ਕੇਂਦਰ ਭਾਵ ਐਨ ਸੀ ਐਮ ਈ ਸੀ ਕੋਲ ਇਸ ਦੀ ਰਿਪੋਰਟ ਕਰਦਾ ਹੈ। ਐਨ ਸੀ ਐਮ ਈ ਸੀ ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਬਾਰੇ ਰਿਪੋਰਟ ਕਰਨ ਦੇ ਲਈ ਵਿਸ਼ਵ ਪੱਧਰ ਦਾ ਇੱਕ ਕੇਂਦਰੀ ਜਿਹੜਾ ਪ੍ਰਬੰਧਨ ਹੈ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਦੇ ਕੋਲ ਰਿਪੋਰਟ ਕੀਤੀ। ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਤੁਰੰਤ ਹਟਾ ਦਿੱਤਾ ਗਿਆ ਅਤੇ ਉਸਦੀ ਥਾਂ ਦੇ ਉੱਤੇ ਇੱਕ ਸੁਨੇਹਾ ਆਉਣ ਲੱਗ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ, ਕਿਉਂਕਿ ਕਈ ਵਾਰੀ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ, ਦੇਖਣੀਆਂ ਪੈਂਦੀਆਂ। ਜਿੱਦਾਂ ਕਿ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਬਣਿਆ ਹੋਇਆ, ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਜਿਹੜੇ ਲਿੰਕ ਵਗੈਰਾ ਨੇ ਜਿੱਦਾਂ ਉਹ ਬਹੁਤ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ, ਵੈਸੇ ਤਾਂ ਜੋ ਜਿੱਦਾਂ ਕਿ ਅਸੀਂ ਆਪ ਹੀ ਹੈਂਡਲ ਕਰਦੇ ਹਾਂ ਉਸ ਚੈਨਲ ਨੂੰ, ਤਾਂ ਉਹਦੇ ਵਿੱਚ ਆ ਕੇ ਪਤਾ ਨਹੀਂ ਕਿੱਧਰੋਂ ਹੈਕ ਕਰਕੇ ਜਾਂ ਕਿੱਦਾਂ ਕਰਕੇ ਉਹ ਉਹਦੇ ਵਿੱਚ ਕਮੈਂਟ ਪਾ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਗਰੀ, ਜਾਂ ਉਹ ਜਿਹੜੀ ਦੇਖਣ ਯੋਗ ਨਹੀਂ ਹੁੰਦੇ, ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦਾ ਵੀ ਇਹ ਸਾਰਾ ਕੁਝ ਕਰਦੇ ਆ। ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਭਾਵ ਟਰਮਸ ਆਫ ਸਰਵਿਸ ਦੀ ਉਲੰਘਣਾ ਕੀਤੀ ਹੈ। ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਦੇ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ ਅਤੇ ਫਿਰ ਉਸ ਨੂੰ ਹਟਾ ਦਿੱਤਾ ਗਿਆ। ਆਲੋਚਕਾਂ ਨੇ ਪਹਿਲਾਂ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ। ਦੁਬਈ ਸਥਿਤ ਇੱਕ ਕੰਪਨੀ ਹੈ, ਐਨ ਸੀ ਐਮ ਈ ਸੀ ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਦੇ ਵਿੱਚ ਇੰਟਰਨੈਟ ਵਾਚ ਫਾਊਂਡੇਸ਼ਨ ਦੇ ਵਿੱਚ ਸ਼ਾਮਲ ਹੋਈ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਅਤੇ ਹਟਾਉਣ ਦੇ ਲਈ ਬਹੁਤੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਖਤਮ ਕਰਨ ਦੇ ਲਈ ਆਟੋਮੇਟਿਡ, ਸਵੈਚਾਲਿਤ ਅਤੇ ਮਨੁੱਖੀ ਦੋਵਾਂ ਤਰ੍ਹਾਂ ਦੀ ਜਿਹੜੀ ਹੈ ਨਿਗਰਾਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਤੀਜੇ ਵਜੋਂ ਉਸਨੇ ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਜਿਹੜਾ ਪ੍ਰਸਾਰਣ ਨੂੰ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਖਤਮ ਕਰ ਦਿੱਤਾ ਹੈ। ਇਸ਼ਤਿਹਾਰ ਮੈਟਾ ਦੇ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਨੇ। ਇਸ ਨੇ ਜਨਵਰੀ ਦੇ ਵਿੱਚ ਰਿਪੋਰਟ ਕੀਤੀ ਸੀ ਕਿ 2025 ਦੇ ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਦੇ ਲਈ ਇਸਦੀ $200 ਅਰਬ ਯਾਨੀ ਕਿ $200 ਬਿਲੀਅਨ £152 ਅਰਬ ਦੀ ਆਮਦਨ ਦੇ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਹੀ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ਦੇ ਉੱਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸਦੇ ਪਲੇਟਫਾਰਮਾਂ ਦੇ ਉੱਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ। ਇਸਦਾ ਰਿਵਿਊ ਕਰਨ ਵਾਲਾ ਪ੍ਰਬੰਧਨ ਮੁੱਖ ਤੌਰ ਦੇ ਉੱਤੇ ਆਟੋਮੇਟਿਡ ਤਕਨਾਲੋਜੀ ਉੱਤੇ ਨਿਰਭਰ ਕਰਦਾ ਹੈ ਤੇ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ ਨਾਲ ਇਹ ਵੀ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸਿੱਧਤ ਹੈ ਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਜਿਹੜਾ ਭੇਜਦੇ ਨੇ। ਇਹ ਸਾਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਫਿਰ ਮਨਜ਼ੂਰ ਕਰਦਾ ਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵਿਊ ਦੇ ਲਈ ਅੱਗੇ ਭੇਜ ਦਿੰਦਾ ਹੈ। ਮਾਰਚ ਦੇ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਭਾਵ ਤੀਜੀ ਧਿਰ ਦੇ ਮਨੁੱਖੀ ਮਾਡਰੇਟਰਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਵਰਤੋਂ ਵਧਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮਾਹਰ ਸਾਡੇ AI ਸਿਸਟਮਾਂ ਨੂੰ ਡਿਜ਼ਾਈਨ ਕਰਨਗੇ ਤੇ ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਤੇ ਉਹਨਾਂ ਦਾ ਜਿਹੜਾ ਮੁਲਾਂਕਣ ਕਰਨਗੇ। ਬੀਬੀਸੀ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸਵੈ ਮੁਕਤ ਜੱਜ ਮਦਨ ਲੋਕੂਰ ਉਹਨਾਂ ਨੂੰ ਉਹਨਾਂ ਇਸ਼ਤਿਹਾਰਾਂ ਦੇ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਦੇ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ ਦੇ ਇੱਕ ਅਪਰਾਧਿਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ। ਉਹਨਾਂ ਦਾ ਕਹਿਣਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਦੇ ਲਈ ਸੂਮੋਟੋ, ਜਦੋਂ ਕਿ ਅਦਾਲਤ ਕਿਸੇ ਹੋਰ ਦੇ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ, ਸੂਮੋਟੋ ਦੇ ਉੱਤੇ ਲੈਂਦੀ ਹੈ ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਕਾਫ਼ੀ ਗੰਭੀਰ ਮੁੱਦਾ ਹੈ। ਜੱਜ ਲੋਕੁਰ ਨੇ ਜਿਹੜਾ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵੱਲੋਂ ਅਪਲੋਡ ਕੀਤੀ ਸਮੱਗਰੀ ਦੇ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ। ਫੇਸਬੁੱਕ, ਜਿਸ ਦੇ ਨਾਂ ਦੇ ਨਾਲ ਮੈਟਾ ਨੂੰ 2021 ਦੇ ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਉਹਦੇ ਇੱਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ BBC ਦੇ ਖੁਲਾਸਿਆਂ ਤੋਂ ਬੇਹੱਦ ਪਰੇਸ਼ਾਨ ਹੈ ਪਰ ਹੈਰਾਨ ਬਿਲਕੁਲ ਨਹੀਂ ਹੈ। ਕੰਪਨੀ ਦੇ ਲਈ 2009 ਤੋਂ 2020 ਦੇ ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਜਿਹੜੇ ਨੇ ਐਡਵਰਟਾਈਜ਼ਿੰਗ ਜੋ ਐਡ ਕਰਦੇ ਆ, ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸਨੇ ਕੰਪਨੀ ਦੇ ਵਿੱਚ ਕੰਪਨੀ ਇਸ ਦੇ ਲਈ ਛੱਡੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਕੰਪਨੀ ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਹਾ ਕਿ ਇੰਸਟਾਗ੍ਰਾਮ ਦਾ ਜਿਹੜਾ ਐਲਗੋਰਿਦਮ ਹੈ ਵਰਤੋਂਕਾਰਾਂ ਨੂੰ ਕੁਝ ਜ਼ਿਆਦਾ ਹੀ ਸਨਸਨੀਖੇਜ਼ ਤੇ ਲੁਭਾਊ ਦਿਖਾ ਕੇ ਪਲੇਟਫਾਰਮ ਦੇ ਉੱਤੇ ਟਿਕਾਏ ਰੱਖਣ ਦੇ ਲਈ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ਕਿ ਆਓ ਲੋਕਾਂ ਨੂੰ ਪੀਡੋਫਾਈਲ ਭਾਵ ਬੱਚਿਆਂ ਦੇ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛੁਕ ਬਣਾਈਏ, ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਸੇਧ ਨਹੀਂ ਦੇ ਰਹੇ ਤੇ ਕੰਟਰੋਲ ਨਹੀਂ ਕਰ ਰਹੇ, ਸਿਰਫ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਦੇ ਮਗਰ ਹੀ ਭੱਜ ਰਹੇ ਨੇ। ਜੇਕਰ ਲੋਕ ਇਨ੍ਹਾਂ ਸਿਸਟਮਾਂ ਦਾ ਸੱਚਮੁੱਚ ਹੀ ਜ਼ੋਰਦਾਰ ਢੰਗ ਦੇ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ। ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸਨੇ ਅਜਿਹੇ ਜਿਹੜੇ ਸਨ ਇਸ਼ਤਿਹਾਰ ਹਟਾਉਣ ਦੇ ਲਈ ਇੱਕ ਪ੍ਰੋਜੈਕਟ ਦੀ ਜਿਹੜੀ ਅਗਵਾਈ ਵੀ ਕੀਤੀ ਸੀ ਜੋ ਵਰਤੋਂਕਾਰਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ, ਜਿਸਦਾ ਮਤਲਬ ਸੀ ਕਿ ਉਸਨੂੰ ਉਸ ਸਮੇਂ ਵਰਤੋਂਕਾਰਾਂ ਦੀ ਸੁਰੱਖਿਆ ਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਦੇ ਵਿੱਚ ਦੁਖਦਾਈ ਅਤੇ ਤਰਾਸਦਿਕ ਗੱਲ ਇਹ ਵੀ ਹੈ ਕਿ ਸਮੇਂ ਦੇ ਨਾਲ ਨਾਲ ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਜਿਹੜਾ ਇੱਕ ਮੁੱਖ ਹਿੱਸਾ ਜਿਹੜਾ ਬਣ ਗਿਆ। ਉਸਦਾ ਕਹਿਣਾ ਹੈ ਕਿ ਉਸਨੇ 2025 ਦੇ ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ ਤੇ ਉਸਦੇ ਵਿਚਾਰ ਦੇ ਵਿੱਚ ਜੇਕਰ ਲੋਕ ਵੱਡੀ ਗਿਣਤੀ ਚ ਕਹਿਣ ਲੱਗ ਪੈਣ ਕਿ ਮੈਂ ਬਾਹਰ ਹਾਂ, ਮੇਰਾ ਇਸ ਦੇ ਨਾਲ ਸੰਬੰਧ ਖਤਮ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਧਿਆਨ ਦੇਵੇਗੀ। BBC ਨੂੰ ਭੇਜੇ ਇੱਕ ਬਿਆਨ ਦੇ ਵਿੱਚ ਮੈਟਾ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਤੇ ਮੈਟਾ ਆਪਣੀਆਂ ਐਪਾਂ ਦੇ ਉੱਤੇ ਤੇ ਇਸ ਦੇ ਨਾਲ ਲੜਨ ਦੇ ਲਈ ਜ਼ੋਰਦਾਰ ਢੰਗ ਦੇ ਨਾਲ ਕੰਮ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ ਪੂਰੀ ਤਰ੍ਹਾਂ ਗਲਤ ਹੈ ਕਿ ਮੈਟਾ ਨੇ ਜਾਣ ਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਦੇ ਵਿੱਚ ਅਨੁਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ। ਕੰਪਨੀ ਨੇ ਕਮਾਈ ਨੂੰ ਸੁਰੱਖਿਆ ਦੇ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ 2025 ਦੇ ਵਿੱਚ ਉਨ੍ਹਾਂ ਨੇ ਸੰਭਾਵੀ ਤੌਰ ਦੇ ਉੱਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ ਦਿਖਾਉਣ ਵਾਲੇ 40,04,000,000 ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਕੇ ਰੱਖ ਦਿੱਤਾ ਸੀ। ਮੈਟਾ ਨੇ ਅੱਗੇ ਕਿਹਾ ਕਿ ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਾਡੀ ਬਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਸ਼ੋਸ਼ਣਕਾਰੀਆਂ ਨੂੰ ਪੂਰੀ ਜਿਹੜਾ ਤਰ੍ਹਾਂ ਬਾਹਰ ਕੱਢਣ ਦੇ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਨੇ, ਉਲੰਘਣਾ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਨੇ ਤੇ ਹੋਰ ਕੰਪਨੀਆਂ ਦੇ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਨੇ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ। ਇਸ ਸਾਲ ਦੇ ਸ਼ੁਰੂ ਦੇ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਵਿੱਚ ਇੱਕ ਮੁਕੱਦਮੇ ਦੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਦੇ ਵਿੱਚ ਮੈਟਾ ਤੇ ਆਪਣੇ ਪਲੇਟਫਾਰਮਾਂ ਦੇ ਉੱਤੇ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37,50,00,000 ਰੁਪਏ ਯਾਨੀ ਕਿ $375 million ਭਾਵ $27,90,00,000 ਰੁਪਏ ਤੇ 279 million ਪੌਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਦੇ ਨਾਲ ਸਹਿਮਤ ਨਹੀਂ ਸਨ ਤੇ ਅਪੀਲ ਕਰਨ ਦਾ ਜਿਹੜਾ ਇਰਾਦਾ ਰੱਖਦੇ ਸਨ। ਅਮਰੀਕਾ ਆਧਾਰਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ਦੇ ਉੱਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ NCMEC ਭਾਵ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਡਿਡ ਚਿਲਡਰਨ ਦੀ ਜਿਹੜੀ ਹੈ ਸਾਈਬਰ ਟਿਪ ਲਾਈਨ ਦੇ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪ ਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਦੇ ਵਿੱਚ ਭਾਰਤ ਨੂੰ 19,01,9 million ਰਿਪੋਰਟਾਂ ਪ੍ਰਾਪਤ ਹੋਈਆਂ ਇਹਦੇ ਵਿੱਚ, ਜੋ ਕਿ 20,00,000 ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਭਾਰਤ ਦੇ ਸੂਬੇ ਤੇਲੰਗਾਨਾ ਤੇਲੰਗਾਨਾ ਦੇ ਵਿਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ ਭਾਰਤ ਦੇ ਚੋਟੀ ਦੇ ਸਾਈਬਰ ਪੁਲਿਸ ਅਧਿਕਾਰੀਆਂ ਦੇ ਵਿਚੋਂ ਇਕ ਸਿਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਨੇ ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਨੇ। ਉਸਨੇ ਅਗਾਂਹ ਕਿਹਾ ਕਿ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਨੇ। ਜੇਕਰ ਉਨ੍ਹਾਂ ਦੇ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਲਈ ਇਕ ਚੰਗੀ ਐਲਗੋਰਿਦਮ ਹੈ ਤਾਂ ਸਪਸ਼ਟ ਤੌਰ ਦੇ ਉੱਤੇ ਉਨ੍ਹਾਂ ਵੱਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ। ਆਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ ਆਧਾਰਿਤ ਐਨ ਜੀ ਓ ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ। ਇਹ ਐਨ ਜੀ ਓ ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਦੇ ਵਿਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਹਿਯੋਗ ਕਰਦੀ ਹੈ, ਪਰ ਇਸਦੇ ਸਹਿ ਸੰਸਥਾਪਕ ਤੇ

0: ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇੱਕ ਨੈੱਟਵਰਕ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿੱਬੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਹੈ ਤੇ ਪੁਲਿਸ ਅਜੇ ਇਸ ਦੇ ਨਾਲ ਨਜਿੱਠਣ ਦੇ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫਲਤਾਪੂਰਵਕ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਜਿਹੜੇ ਨੇ ਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਜਥੇਬੰਦਕ ਅਪਰਾਧ ਦੇ ਜਾਲ ਨੂੰ ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਦੇ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕੀਤਾ ਜਾਣਾ ਇਹਦੇ ਵਿੱਚ ਚਾਹੀਦਾ ਹੈ ਜੀ। ਦੋਸਤੋ ਇਹ ਸੀ ਜੀ, ਖਾਸ ਕਰ ਪਰਿਵਾਰਾਂ ਵਾਲੇ ਇਹਦੇ ਉੱਤੇ ਜ਼ਰੂਰ ਧਿਆਨ ਦੇਣ। ਵੈਸੇ ਵੀ ਆਪਾਂ ਬੱਚਿਆਂ ਦੀਆਂ ਫੋਟੋਆਂ ਜਾਂ ਨਹਾਉਂਦੇ ਧੋਂਦੇ ਜਾਂ ਹੋਰ ਕਿਤੇ ਬਾਹਰ ਕਿਤੇ ਸਵੀਮਿੰਗ ਕਰ ਰਹੇ ਆ ਉਦਾਂ ਫੋਟੋਆਂ ਪਾ ਦਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਬੰਦੀ ਯੋਗ ਨੇ। ਤੇ ਸੀ ਰਿਪੋਰਟ। ਬੀਬੀਸੀ ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਲੇਖਕ ਸਨ ਇਸਦੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਜੋ ਕਿ 3 ਜੁਲਾਈ 2026 ਦੀ ਪ੍ਰਕਾਸ਼ਿਤ ਹੋਈ ਆਨਲਾਈਨ ਸਾਈਟ ਦੇ ਉੱਤੇ ਬੀਬੀਸੀ ਦੇ ਉੱਤੇ ਰਿਪੋਰਟ ਸੀ, ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ। ਤੇ ਇਹ ਸੀ ਦੋਸਤੋ ਅੱਜ ਦੀ ਇੱਕ ਜੜੀ ਰਿਪੋਰਟ। ਚੰਗੀ ਲੱਗੀ ਹੋਵੇ ਉਹ ਦੋਸਤਾਂ ਮਿੱਤਰਾਂ ਤੱਕ, ਹੋ ਸਕਦਾ ਤੁਹਾਨੂੰ ਬੋਰ ਕਰਦੀ ਹੋਵੇ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਸਾਡੇ ਲਈ, ਜਿਹੜੀਆਂ ਕਿਉਂਕਿ ਡਿਜੀਟਲ ਮੀਡੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਡਿਜੀਟਲ ਆਪਣੇ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਆ, ਟੀਵੀ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਜੇ ਇਹਨਾਂ ਚੀਜ਼ਾਂ ਦੇ ਬਾਰੇ ਚਲਾਉਣ ਨੂੰ ਜਾਂ ਘਰ ਦੇ ਵਿੱਚ ਰੱਖਣ ਦੀ ਸਾਨੂੰ ਪੂਰੀ ਪੂਰੀ ਜਾਣਕਾਰੀ ਚਾਹੀਦੀ ਹੈ, ਕਿੱਥੇ ਕਿੱਥੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਅਤੇ ਕਿੱਥੇ ਕਿੱਥੇ ਨਹੀਂ ਕਰਨਾ। ਤੇ ਇੱਕ ਛੋਟੀ ਜਿਹੀ ਕੀਤੀ ਹੋਈ ਗਲਤੀ ਜਾਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੋਈ ਉਹ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ, ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਪਤਾ ਉਦੋਂ ਲੱਗਣਾ ਜਦੋਂ ਪੂਰੀ ਦੁਨੀਆਂ ਦੇ ਵਿੱਚ ਰੌਲਾ ਪੈ ਗਿਆ, ਫਿਰ ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਹੋ ਜਾਂਦੀ ਹੈ ਜੀ। ਤੇ ਲੋ ਦੋਸਤੋ ਇਹ ਸੀ ਜੀ ਇੱਕ ਰਿਪੋਰਟ, ਤੇ ਫਿਰ ਕਰੀਏ ਸਮਾਪਤੀ ਜਾਂਦੇ ਜਾਂਦੇ ਕਿ ਕੁਝ ਹੋਰ ਵੀ ਸਾਂਝਾ ਕਰਦੀ ਹੈ ਤੁਹਾਡੇ ਨਾਲ। ਵੈਸੇ ਤਾਂ ਇੱਕ ਸਤਲੁਜ ਦੇ ਉੱਤੇ ਸੀਗੀ ਇੱਕ ਗੱਲਬਾਤ ਇੰਟਰਸਟਿੰਗ ਇਤਿਹਾਸ ਦੇ ਪੱਖ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। +358 44 900 1979 ਬਸ ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਅਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਔਜਲਾ ਸਾਹਿਬ ਲਿਖਦੇ ਨੇ, ਗੁਰੀ ਮਾਨ ਜੀ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ, ਤੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਤੇ ਔਜਲਾ ਸਾਹਿਬ ਕਹਿੰਦੇ ਦੂਜੇ ਨਾਲੋਂ 400 ਸਕੇਅਰ ਫੁੱਟ ਵੱਡਾ ਬਣਾਉਣਾ ਜ਼ਰੂਰ ਹੈ ਜੀ। ਕੀ ਬਣਾਉਣਾ ਔਜਲਾ ਸਾਹਿਬ ਆਪਾਂ ਵੱਡਾ? ਹਾਂ ਅੱਛਾ ਜੀ, ਘਰ ਦੀ ਗੱਲ ਕਰਦੇ ਆ, ਬਿਲਕੁਲ ਹੈ ਜੀ ਬਿਲਕੁਲ। ਹਾਂਜੀ ਇੱਥੇ ਦੇਖੋ ਹੁਣ ਗੋਰੇ, ਵੈਸੇ ਦੇਖਿਆ ਜਾਵੇ ਆਪਣੀ ਫੈਸਿਲਿਟੀ ਲਈ ਵੀ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਜਾਂਦੇ ਆ ਉਦਾਂ ਉਦਾਂ ਬੱਚੇ ਜਿਹੜਾ ਆਪਣੇ ਚਲੇ ਜਾਂਦੇ ਆ ਜੀ, ਆਪਣੇ ਆਪਣੇ ਉਡਾਰੀ ਮਾਰ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਵੀ ਉੱਥੇ ਕਰਨੀਆਂ ਨੇ ਜੇ ਪਿੰਡਾਂ 'ਚ ਰਹਿੰਦੇ ਆ। ਤਾਂ ਫਿਰ ਘਰ ਜਿੱਦਾਂ ਪਹਿਲਾਂ 4 ਕਮਰਿਆਂ ਵਾਲਾ ਜਾਂ 6 ਕਮਰਿਆਂ ਵਾਲਾ ਲਿਆ ਤੁਸੀਂ 1000 ਸਕੇਅਰ ਫਿੱਟ ਦੇ ਵਿੱਚ ਆ, ਤਾਂ ਇਕੱਲੇ 2 ਜੀ ਰਹਿ ਜਾਂਦੇ ਆ, ਤੇ ਫਿਰ ਉਹ ਰੱਖਣਾ ਵੀ, ਸਾਂਭਣਾ ਵੀ, ਉਮਰ ਦੇ ਹਿਸਾਬ ਦੇ ਨਾਲ ਵੀ ਔਖਾ, ਐਕਸਪੈਂਸ ਵੀ ਹੈ, ਹੋਰ ਕਮਿਊਨਿਟੀ ਦੇ ਖਰਚੇ ਆ, ਆਪਣੀ ਕਮੇਟੀਆਂ ਦੇ ਖਰਚੇ ਨੇ, ਰੋਡ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਟੈਕਸ ਦੇਣਾ ਪੈਂਦਾ ਹੈ ਸਾਲ ਬਾਅਦ ਸਾਰ, ਉਹ ਸਾਰੇ ਫਿਰ ਐਕਸਪੈਂਸਿਵ ਲੱਗਦੇ ਨੇ ਜੀ। ਫਿਰ ਰਿਟਾਇਰਮੈਂਟ ਹੋ ਜਾਂਦੀ ਹੈ, ਵਿਚਾਰੇ 2 ਹੀ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਵੀ। ਇਸੇ ਕਰਕੇ ਗੋਰੇ ਫਿਰ ਉਹ ਚੀਜ਼ ਨੂੰ ਉਨਾ ਕੁ ਚਿਰ ਵਰਤਦੇ ਆ ਜਿੰਨਾ ਚਿਰ ਉਹਦੀ ਜ਼ਰੂਰਤ ਹੈ, ਪਰ ਸਾਡੇ ਵਾਲੇ ਕਹਿੰਦੇ ਕਿ ਇੱਕ ਵਾਰੀ ਚੀਜ਼ ਖਰੀਦ ਲਈ ਤੇ ਰਹਿੰਦੀ ਦੁਨੀਆਂ, ਅਗਲੀਆਂ 4-5 ਪੀੜ੍ਹੀਆਂ ਇਸ ਨੂੰ ਮਤਲਬ ਕਿ ਆਪਣੇ ਕੋਲ ਹੀ ਰੱਖਣਗੀਆਂ। ਉਹ ਅਸੀਂ ਥੋੜੇ ਜਿਹੇ ਹੋਰ ਬਿਰਤੀ ਦੇ ਲੋਕ ਹਾਂ, ਸਾਡੀ ਸੋਚ ਥੋੜੀ ਜਿਹੀ ਵੱਖਰੀ ਹੈ, ਪਰ ਗੋਰਿਆਂ ਦੀ ਸੋਚ ਥੋੜੀ ਵੱਖਰੀ ਹੈ ਜੀ। ਤੇ ਆਪਣੇ ਨਾਲ ਸਵੀਡਨ ਤੋਂ ਜੁੜੇ ਆ ਯਾਦਵਿੰਦਰ ਵਿਦੇਸ਼ਾ ਜੀ, ਤੇ ਵੈਸੇ ਸਵੀਡਨ ਕੱਲ ਜਾਣ ਦਾ ਮੌਕਾ ਮਿਲਿਆ, ਪਰ ਉਹ ਆਪਣੇ ਸਵੀਡਨ ਯਾਦਵਿੰਦਰ ਜੀ ਥੋੜਾ ਜਿਹਾ ਦੂਰ ਰਹਿੰਦੇ ਨੇ ਜੀ, ਤੇ ਅਸੀਂ ਉਰੇ ਉਰੇ ਮੁੜੇ ਆਏ। ਵੈਸੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਯਾਦਵਿੰਦਰ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਤੋਂ।
0: ਜਰੂਰ ਜਰੂਰ, ਅਗਲੀਆਂ ਗਰਮੀਆਂ ਦੇਖਾਂਗੇ, ਲੰਬਾ ਟੂਰ ਬਣਾਉਂਦੇ
1: ਆ। ਨਹੀਂ ਨਹੀਂ ਆਇਓ ਆਇਓ ਇੱਧਰ ਕਿਤੇ
0: ਜੀ। ਤੁਸੀਂ ਬੈਠੇ ਭਾਈ ਡੈਨਮਾਰਕ ਦੇ।

0: ਦੇ ਵਿੱਚ ਜਾ ਕੇ।
1: ਸਾਨੂੰ ਉਹਦਾ ਬੜਾ ਫਾਇਦਾ ਹੈ ਨਾ, ਉਧਰੋਂ ਡੈਨਮਾਰਕ, ਨਾਰਵੇ
0: ਹਾਂਜੀ
1: ਤੇ ਸਵੀਡਨ ਦੇ ਘੁੰਮਣਾ ਹੀ ਹੈ, ਤੇ ਲੋਕ ਸਾਨੂੰ ਇਹ ਬੜਾ ਫਾਇਦਾ ਸੀ, ਬੜੇ ਤੋਂ ਵਧੀਆ ਜਗ੍ਹਾ ਤੇ ਨਾ ਜਿੱਥੋਂ ਆਲੇ ਦੁਆਲੇ ਘੁੰਮ
0: ਬਿਲਕੁਲ
1: ਸਕਦੇ ਹਾਂ ਸਮਾਨ ਦੀ
0: ਜੀ।
1: ਉੱਥੋਂ ਨਾਲੇ ਇੱਥੋਂ 20 ਮਿੰਟਾਂ ਤੇ ਬੰਦਾ ਆਪਣਾ ਏਅਰਪੋਰਟ ਆ, 15 ਮਿੰਟ ਲੱਗਦੇ ਆ
0: ਜੀ
1: ਜਿੱਥੋਂ
0: ਜੀ
1: ਹਰ ਕੰਟਰੀ ਜਾਂਦੇ।
0: ਬਿਲਕੁਲ ਹੈ,
1: ਵਧੀਆ ਪ੍ਰੋਗਰਾਮ, ਮੈਂ ਤਾਂ ਲੇਟ ਹੀ ਲਾਇਆ ਸੀ।
0: ਥੈਂਕ ਯੂ ਜੀ।
1: ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ ਤੇ ਉਹ ਪੰਗੇ ਪੈਂਦੇ ਆ, ਹਟਣੇ ਚਾਹੀਦੇ ਆ, ਹੁਣ ਤੇ ਇਹਨਾਂ ਬੜੀਆਂ ਬੜਾ ਬੜਾ ਲੋਕੀ ਵੀਡੀਓ ਪਾਈ ਜਾਂਦੇ
0: ਜੀ।
1: ਬਾਕੀ ਜਿਹੜੀ ਐਂਡ ਵਾਲੀ ਗੱਲ ਕੀਤੀ, ਗੱਲ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਹੈ
0: ਜੀ,
1: ਤੇ ਉਹ ਮੈਨੂੰ ਕਹਿੰਦਾ ਹੁੰਦਾ ਖਾ ਗਏ ਅਮੈਰੀਕਾ ਇੰਗਲੈਂਡ ਖਾ ਗਿਆ ਲੋਕਾਂ ਨੂੰ, ਕਹਿੰਦਾ ਗੱਲ ਵਾਕਈ ਰਿਸ਼ਤਿਆਂ ਨੂੰ ਮਤਲਬ ਖਾ ਗਏ ਆ ਲੋਕ, ਆਪਣੇ ਨੌਜਵਾਨਾਂ ਨੂੰ ਦੂਜਿਆਂ ਤੇ ਜਾ ਕੇ ਸਾਰੇ ਲੈ ਕੇ ਕੱਢ ਕੇ, ਹੁਣ ਘਰਾਂ ਚ ਕੋਈ ਬੰਦਾ ਹੀ ਨੀ ਰਿਹਾ ਕਿ ਇੱਕ ਦੋ ਦੋ ਬੰਦੇ ਰਹੇ ਆ।
0: ਨਹੀਂ ਉਹਨਾਂ ਦੀ ਤਾਂ
1: ਹੁਣ
0: ਚਲੋ
1: ਸਾਡੇ
0: ਕੀ
1: ਘਰ ਵੀ
0: ਗਲਤੀ,
1: ਦੋ ਜਣੇ
0: ਆਪਣੀਆਂ ਵੀ ਗਲਤੀਆਂ ਨੇ, ਕੱਲਾ ਉਹਨਾਂ ਨੂੰ ਕਹਿ ਸਕਦੇ ਇਹਨਾਂ ਮੁਲਕਾਂ ਨੇ, ਚਲੋ ਜੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ ਵੀ
1: ਨਹੀਂ,
0: ਦਿੱਤਾ।
1: ਗਲਤੀ ਨੀ ਓਦਾਂ ਗੱਲ ਕੀਤੀ ਕਿ ਮਾਂ ਪਿਓ, ਹੁਣ ਜਿੱਦਾਂ ਕੱਲੇ ਆਡੇ ਮਾਂ ਪਿਓ ਕੱਲੇ ਘਰ ਚ ਕੱਲੇ ਹੁੰਦੇ
0: ਜੀ,
1: ਹੁਣ ਦੇ ਕਾਡਾ ਮਾਮਾ ਵਾ ਉੱਥੇ ਲਾਗੇ ਬਾਅਦ ਤਿੰਨੇ ਜੀ ਉਹ ਘਰੇ,
0: ਜੀ
1: ਉਹਦੇ ਹੁਣ ਜੇ ਬੰਦਾ ਕੋਲ ਹੋਵੇ, ਮੈਂ ਵੀ ਅੱਗੇ ਉੱਥੇ ਹੁਣ ਆਪਾਂ ਪੰਜਾਬਾਂ ਨੂੰ ਮਿਲਦੇ ਆ
0: ਜੀ,
1: ਐਗਰੀ ਲਾਗਾਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਆਇਆ ਰਹਿੰਦਾ
0: ਜੀ,
1: ਇੱਥੇ ਤੇ ਹੁਣ ਕੋਈ ਪ੍ਰੋਗਰਾਮ ਹੀ ਨਹੀਂ, ਇੱਥੇ ਤੇ ਬੰਦਾ ਵੇਹਦਾ ਕੋਈ ਪਾਰਟੀ ਪੂਰਟੀ ਆਵੇ ਕਿਤੇ ਸਾਲ ਚ ਇੱਕ ਦੋ ਆ ਗਈਆਂ ਨਹੀਂ ਤੇ ਉਹਦੀ
0: ਜੀ।
1: ਗੱਲ ਪਰ ਇਹ ਆ ਕਿ ਜਿੱਥੇ ਜਿਹਾ ਦਾਣ ਜਿੱਥੇ ਗੁਰੂ ਨਾਨਕ ਸਾਹਿਬ ਵਾਂਗੂ ਜਿੱਥੇ ਦਾਣਾ ਉੱਥੇ ਖਾਣਾ ਹੀ ਪੈਣਾ।
0: ਉਹਨੇ ਉਹ ਚਲੋ
1: ਚਲੋ ਫਿਰ
0: ਲਾਈਫ
1: ਵੀ
0: ਸਟਾਈਲ
1: ਠੀਕ ਹੋਣਾ
0: ਥੋੜਾ
1: ਬੜਾ
0: ਚੇਂਜ
1: ਵਧੀਆ
0: ਕਰਾਂਗੇ, ਹੁਣ ਇੱਥੇ ਗੋਰਿਆਂ ਦੇ
1: ਵਧੀਆ
0: ਨਾਲ ਵੀ ਉੱਠਣਾ ਪੈਣਾ ਜਾਂ ਹੋਰ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਆਪਣੇ ਬੋਲੀ ਦੇ ਹਿਸਾਬ ਦੇ ਨਾਲ ਕਲਚਰ ਦੇ ਨਾਲ ਮਤਲਬ ਕਿ ਆਪਣਾ ਕੰਫਰਟੇਬਲ ਜ਼ੋਨ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵਿਚਰੀਏ, ਪਰ ਚਲੋ ਇੱਥੇ
1: ਨਹੀਂ ਨਹੀਂ
0: ਗੋਰਿਆਂ
1: ਉਹ
0: ਦੇ ਨਾਲ
1: ਤੇ
0: ਵੀ ਸਾਰਾ
1: ਵਧੀਆ
0: ਕੁਝ
1: ਹੈ,
0: ਉੱਠਣਾ ਪੈਣਾ ਵੱਖਰੀਆਂ ਕਮਿਊਨਿਟੀਆਂ ਦੇ ਵਿੱਚ, ਉਹ ਵੀ ਇੱਕ ਚੰਗਾ ਹੈ, ਪਰ ਬਹੁਤ
1: ਨਹੀਂ
0: ਸਾਰੇ
1: ਉਹ
0: ਲੋਕ ਨਹੀਂ
1: ਮਾੜਾ
0: ਕਰਦੇ ਇਹਨਾਂ ਚੀਜ਼ਾਂ ਨੂੰ ਜੀ।
1: ਅਸੀਂ ਤੇ ਬਹੁਤ ਖੁਸ਼ ਹਾਂ, ਮਹਾਰਾਜ ਨੇ ਬੜਾ ਵਧੀਆ
0: ਜੀ
1: ਟਿਕਾਣੇ ਤੇ ਭੇਜਤਾ, ਬਹੁਤ ਕੁਝ ਦਿੱਤਾ ਧਰਤੀ ਨੇ।
0: ਬਿਲਕੁਲ ਹੈ,
1: ਤੇ ਉਹ ਇੱਕ ਬੰਦੇ ਦੀ ਜਦੋਂ ਉਮਰ ਦਾ ਹਿਸਾਬ ਨਾਲ ਫਰਕ ਪੈਣ ਡਿਆ ਪੈਂਦਾ ਨਾ, ਉਮਰ ਥੋੜੀ ਵਧਣ ਡਿਆ ਪੈਂਦੀ, ਉਹਦਾ ਬੰਦੇ ਦਾ ਧਿਆਨ ਫਿਰ ਪਿੱਛੇ ਨੂੰ ਜਾਂਦਾ, ਜਿੱਦਾਂ
0: ਜੀ
1: ਲਾ ਲਓ ਕਿ ਪੰਛੀ ਮੁੜਦੇ ਆਲਣਿਆਂ ਨੂੰ, ਪਰ ਮੁੜਿਆ ਨੀ ਜਾਂਦਾ, ਇੱਥੋਂ ਮੁੜਦਾ ਨਾਲ ਮੁੜ ਕੇ ਲੈਣਾ ਵੀ ਕੀ, ਮੈਂ ਅੱਗੇ ਸੋਚਦਾ ਨਾ ਕਈ ਕਹਿਣਗੇ ਅਸੀਂ ਸਾਰੀ ਫੈਮਿਲੀ ਦਾ ਮੂਵ ਹੋ ਗਿਆ, ਤੇ ਹੁਣ ਜਿਹੜੇ ਬੱਚੇ ਇੱਥੇ ਜੰਮੇ ਉਹਨਾਂ ਦੇ ਨਾਲ ਤੇ ਅਸੀਂ ਉਹ ਬੱਚਿਆਂ ਦੇ ਨਾਲ ਤੇ ਮੇਰਾ ਸਾਡਾ ਵੀ ਕੀ ਕਹਿੰਦੇ ਉਹਨਾਂ ਦੇ ਨਾਲ ਤੇ ਮੇਰਾ ਜੀ ਕੋਈ ਜਾਤੀ ਕੰਡ ਹੈ ਨਾ, ਜਿਹੜੇ ਇੱਥੇ ਪੈਦਾ ਹੋਏ ਉਹਨਾਂ ਨੂੰ ਲੈ ਜਾਈਏ ਅਸੀਂ ਉੱਥੇ ਚੁੱਕੇ
0: ਜੀ,
1: ਤੇ ਇਹ ਤੇ ਫਿਰ ਗਲਤ ਵਾ ਨਾ ਵੀ ਥੋੜਾ ਅੱਗੇ।
0: ਚਲੋ ਜਦੋਂ ਆਪਣਾ ਅਡਾਰੀ ਯੋਗੇ ਹੋ ਗਏ, ਆਪਣਾ ਪੈਰਾਂ ਸਿਰ ਹੋ ਗਏ ਸਾਰਾ ਕੁਝ, ਫਿਰ ਤਾਂ ਬੰਦਾ ਜਾ ਜੂ ਆਉਂਦਾ। ਚਲੋ
1: ਨਹੀਂ ਨਹੀਂ ਫਿਰ ਤੇ ਬੰਦਾ ਚਲੋ 6 ਮਹੀਨੇ ਰਹਿ ਹੁੰਦਾ ਵਾ, 6 ਮਹੀਨੇ ਰਹਿ ਸਕਦੇ ਹਾਂ, 6 ਮਹੀਨੇ ਬੰਦਾ ਵਧੀਆ ਰਹਿ ਲੈਂਦਾ ਉੱਥੇ
0: ਜੀ।
1: ਤੇ ਇੱਕ ਇਹ ਆ ਕਿ ਚਲੋ ਇਹ ਫਾਇਦਾ ਹੈਗਾ ਕਿ ਆਪਾਂ ਨੂੰ ਚਲੋ ਪਾਸਪੋਰਟ ਤੇ 6 ਮਹੀਨੇ ਦੀ ਐਂਟਰੀ ਦੇ ਹੈਗੀ ਹੈ
0: ਜੀ,
1: 6 ਮਹੀਨੇ ਬੰਦਾ ਰਹਿ ਹੁੰਦਾ
0: ਜੀ,
1: ਨਾਲੇ ਜਿੱਥੇ ਜਿੱਥੇ ਰੋਟੀ ਲੱਗੀ ਉੱਥੇ ਹੁਣ ਉੱਥੋਂ ਉੱਥੋਂ ਨੂੰ ਛੱਡ ਕੇ ਥੋੜਾ ਜਿਹਾ ਆ ਜਾਂਦਾ।
0: ਬਿਲਕੁਲ ਹੈ ਜੀ,
1: ਹੁਣ ਜਿਹੜੇ ਛੱਡ ਕੇ ਜਾਣ ਡੇ ਉਹ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ
0: ਜੀ,
1: ਉਹ ਲੋਕੀ ਜੇ ਕੋਈ ਕਹਿੰਦਾ ਨਾ ਜੀ ਵਾਪਸ ਆ ਗਏ ਆ, ਉਹ ਵੀ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਹੀ ਆ, ਜੇ ਕੋਈ ਗਿਆ
0: ਜੀ
1: ਪਹਿਲਾਂ ਕੋਈ ਵੀ ਨੀ ਜਾਂਦਾ, ਪਹਿਲਾਂ ਨੇ ਇੱਥੋਂ ਖਰਚੇ ਨਿੱਕੇ ਨਿੱਕੇ ਖਰਚੇ ਕੰਮਾਂ ਕਾਰਾਂ ਦੇ ਸਭ ਕੁਝ ਸਾਰੇ ਖਰਚੇ ਇੱਥੇ ਪੂਰੇ ਕਰਦੇ ਨੇ
0: ਜੀ।
1: ਬਾਕੀ ਯਾਰ ਪੰਜਾਬ ਦੇ ਹਾਲਾਤ ਜਿਹੜੇ ਆ ਲੱਗਦੇ ਵਿਗੜੀ ਜਾ ਰਹੇ ਆ ਰੋਜ਼, ਅੱਜ ਪ੍ਰਧਾਨ ਸਾਹਿਬ ਨੂੰ ਚੁੱਕ ਕੇ ਲੈ ਗਏ ਜਾਂਦੇ,
0: ਨਹੀਂ ਨਹੀਂ ਕਿਤੇ ਨੀ ਲਗੇ, ਚੁੱਕ ਕੇ ਤਾਂ ਨੀ ਲਗੇ, ਪੇਸ਼ ਹੋਏ ਜੀ ਸਿੱਟ ਅੱਗੇ ਜਾਂਦੀ
1: ਅਜਾ ਪੇਸ਼ ਹੋਏ
0: ਜੀ,
1: ਚਲ
0: 2-3 ਘੰਟੇ
1: ਉਹਨਾਂ
0: ਬੈਠੇ
1: ਕੋਲ
0: ਆ ਉੱਥੇ, ਪੂਰੀ ਮਹਿਕਮੇ ਨੇ ਸੇਵਾ ਸੁਵਾ ਕੀਤੀ ਆ, ਉਹ ਭਗਤ ਕੀਤੀ ਹੈ।
1: ਨਹੀਂ ਉਹ ਦੂਜੇ ਮੇਰੇ ਤੇਰੇ ਵਰਗੇ ਬੰਦੇ ਦੀ ਸੇਵਾ ਦੂਜੇ ਤਰੀਕੇ ਨੇ ਕਰਦੀ, ਇਹਨਾਂ ਦੀ ਸੇਵਾ ਤਾਂ ਵਧੀਆ ਹੀ ਕਰਦੇ ਹੋ,
0: ਨਹੀਂ ਇਹਨਾਂ ਦਾ
1: ਸਾਡੇ ਵਰਗੇ ਬੰਦੇ ਨੂੰ
0: ਜੀ,
1: ਸਾਡੇ ਬੰਦੇ ਨੂੰ ਚੁੱਕ ਕੇ ਖੜਿਆ ਹੋਵੇ ਤੇ ਉਹ ਬਿਠਾਉਂਦੇ ਵੀ ਥੱਲੇ ਹੀ ਆ ਨਾ, ਫਿਰ ਫੋਟੋਆਂ ਹੋਈਆਂ ਨਾ ਕਿੱਦਾਂ ਅਖਬਾਰਾਂ ਥੱਲੇ ਬਿਠਾਏ ਜਾਂਦੇ
0: ਜੀ ਜੀ ਜੀ,
1: ਉਹਨਾਂ ਦੀ ਸੇਵਾ ਤੇ ਬਹੁਤ ਵਾ, ਉਹਦੀ ਸੇਵਾ ਕਮਾਲ ਹੁੰਦੀ
0: ਜੀ।
1: ਇਹ ਆ ਕੇ ਕੋਈ ਹੁਣ ਉਹ ਗੱਲ ਸੁਣੋ, ਟੋਫੀਆਂ ਵੱਖ ਵੱਖਰੀਆਂ ਟੋਫੀਆਂ, ਇਹ ਟੀ ਨੂੰ ਟੋਫੀ ਲੈ ਲਈਏ, ਦੂਜੀ ਨੂੰ ਟੋਫੀ ਲੈ ਲਈਏ, ਪੰਜਾਬੀਆਂ ਨੇ ਪਰ ਟੋਫੀਆਂ ਖਾਂਦੇ ਰਹਿਣਾ
0: ਜੀ,
1: ਉਹ ਹੁਣ ਦੂਜੀ ਪਾਰਟੀ ਲੈ ਉਹ ਤੇ ਕੋਈ ਦੂਜੀ ਪਾਰਟੀ ਲੈ ਉਹ,
0: ਬਿਲਕੁਲ ਹੈ ਜੀ,
1: ਹੁਣ ਸਿਆਣ ਤੇ ਵੀ ਕਰਨੀ ਪੈਣੀ ਹੈ ਨਾ, ਹੁਣ ਬਿਲਕੁਲ ਹੀ ਇੱਕੋ ਕੇ ਹੁਣ ਜਿੱਦਾਂ ਹੁਣ ਆ ਜਿਹੜਾ ਹੁਣ ਮੈਂ ਸੋਚਣ ਡਿਆ ਵੀ ਇੱਕ ਰਾਜਨੀਤੀ ਹੁੰਦੀ ਸੀ, ਬਾਰ ਬਾਰ ਅੰਮ੍ਰਿਤਪਾਲ ਦਾ ਨਾਂ ਲਈ ਜਾਓ, ਮੁੱਖ ਮੰਤਰੀ ਅੰਮ੍ਰਿਤਪਾਲ ਬਣ ਰਿਹਾ, ਮੁੱਖ ਮੰਤਰੀ ਬਣ ਰਿਹਾ, ਤੇ ਉਹਨੂੰ ਜਿਹੜਾ ਛੱਡਣਾ ਹੁੰਦਾ ਉਹ ਕਿਹੜਾ ਛੱਡਣ।
0: ਨਹੀਂ ਉਹਨਾਂ ਨੇ ਅਨਾਉਂਸ ਕੀਤਾ, ਉਹਨਾਂ ਦੀ ਅੱਜ ਵਾਰਿਸ ਪੰਜਾਬ ਪਾਰਟੀ ਨੇ ਕਿਹਾ ਕਿ ਆਉਣ ਵਾਲਾ ਚਿਹਰਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਏਗਾ ਜੀ, ਅੰਮ੍ਰਿਤਪਾਲ।
1: ਨਹੀਂ ਉਹ ਤੇ ਉਹੀ ਹੋਣਾ ਜਦੋਂ ਮੇਨ ਪ੍ਰਧਾਨ ਹੀ ਉਹਨਾਂ ਦਾ, ਉਹ ਤੇ ਸਿੱਧਾ ਲੌਜਿਕ ਹੀ ਉਹੀ
0: ਬਿਲਕੁਲ
1: ਹੋਣਾ
0: ਜੀ, ਬਿਲਕੁਲ ਹੈ।
1: ਪਰ ਇਹ ਆ ਕਿ ਮੈਂ ਇੱਕ ਲਾਸਟ ਜਿਹੜਾ ਮੈਸੇਜ ਦੇਣਾ ਕਿ ਪੰਜਾਬ ਨੇ ਠੇਕਾ ਨੀ ਲਿਆ ਆਪਣੇ ਨਿਆਣੇ ਮਰਵਾਉਣ ਨੂੰ, ਤੇ ਬਾਅਦ ਚ 20-25 ਸਾਲਾਂ ਬਾਅਦ ਉਹ ਕਿਸੇ ਨੂੰ ਸਜ਼ਾ ਹੁੰਦੀ ਆ, ਉਦੋਂ ਤੱਕ ਉਹ ਨਜ਼ਾਰੇ ਲੈ ਕੇ ਹੋ ਜਾਂਦਾ। ਇੱਕ ਜਿਹੜੀ ਫੋਕੀ ਅਣਕ ਜਿਹੜੀ ਬੜੀ ਆ ਨਾ
0: ਜੀ,
1: ਤੇ ਅਣਕ ਤੇ ਇੱਕ ਗੁੱਸਾ ਜਿਹੜਾ ਪੰਜਾਬੀਆਂ ਨੂੰ ਲੈ ਕੇ ਡੁੱਬਣ ਡਿਆ
0: ਜੀ,
1: ਜੇ ਕੋਈ ਕਰਨਾ ਤੇ ਫਿਰ ਨਿਆਣੇ ਨੂੰ ਨਿਆਣੇ ਕੋਈ ਡਾਕਟਰ ਇੰਜੀਨੀਅਰ ਬਣਾਉਣੇ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਪਿੱਛੋਂ ਹਟਣਾ ਪੈਣਾ।
0: ਬਿਲਕੁਲ ਹੈ ਜੀ, ਬਿਲਕੁਲ।
1: ਕਾਰਲ ਮਾਰਕਸ ਨੇ ਆਖਿਆ ਨਾ ਕਿ ਹਿਸਟਰੀ ਜਿਹੜੀ ਰਿਪੀਟ ਕਰਦੀ ਹੈ
0: ਜੀ,
1: ਤੇ ਤੁਸੀਂ ਹਿਸਟਰੀ ਤੋਂ ਸਿੱਖਿਆ ਕੀ ਹੈ? ਹਿਸਟਰੀ ਤੋਂ ਕੱਖ ਨੀ ਸਿੱਖਿਆ,
0: ਦੋ ਤਿੰਨ ਚਾਂਸ ਹੀ ਆਪਣੀ ਰਿਪੀਟ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਰੋਜ਼ ਹੀ ਰਿਪੀਟ।
1: ਦੋ ਤਿੰਨ ਆ ਜਦੋਂ ਦੀ ਆਪਣਾ ਜਨਮ ਹੋਇਆ ਅਸੀਂ ਤੋਂ ਲੈ ਕੇ ਦੋ ਤਿੰਨ ਚਾਂਸ ਹੋ ਗਏ
0: ਜੀ,
1: ਤੇ ਨਾਲੇ ਪੰਜਾਬੀਆਂ ਨੂੰ ਪੰਜਾਬੀ ਇੱਕ ਧਿਰ ਨੂੰ ਕਹੀ ਜਾਂਦੇ ਆ ਕਿ ਇੱਕ ਧਿਰ ਨੇ ਕੀਤਾ ਦੂਜੀ ਨੇ ਕੀਤਾ। ਹੁਣ ਭੁਪਿੰਦਰ ਨੂੰ ਕੋਈ ਖਤਰਾ ਹੋਵੇ ਤੇ ਮੈਨੂੰ ਪਤਾ ਲੱਗ ਜੇ
0: ਜੀ,
1: ਤੇ ਮੈਂ ਭੁਪਿੰਦਰ ਨੂੰ ਦੱਸਾਂ ਨਾ ਕਿ ਭਾਈ ਤੈਨੂੰ ਇਸ ਚੀਜ਼ ਦਾ ਖਤਰਾ, ਨਾ ਭੁਪਿੰਦਰ ਦੇ ਘਰ ਵਾਲੇ ਨੂੰ ਦੱਸਾਂ।
0: ਬਿਲਕੁਲ,
1: ਤੇ ਗੁਨੇਗਾਰ ਕੌਣ ਆ? ਗੁਨੇਗਾਰ ਤੇ ਮੈਂ ਆ, ਮੈਨੂੰ ਪਤਾ ਵਾ ਸਭ ਕੁਛ। ਹੁਣ ਆ ਜਿਹੜੇ ਮਾਨ ਸਾਹਿਬ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ
0: ਜੀ,
1: ਚਲੋ ਮੇਰੇ ਵਿਚਾਰ ਵਾ, ਚਲੋ ਜਿਹਨੂੰ ਨਹੀਂ ਕਈ ਚੰਗੇ ਲੱਗਣੇ ਕਈਆਂ ਨੂੰ ਨਹੀਂ ਲੱਗਦੇ। ਹੁਣ ਮਾਨ ਸਾਹਿਬ ਨੂੰ ਜੇ ਪਤਾ ਹੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਨੀ ਮੁੱਖ ਮੰਤਰੀ ਬਣਨਾ, ਬਾਦਲ ਸਾਹਿਬ ਮੈਨੂੰ ਬਣਾਉਣ ਡੇ, ਮੈਂ ਨੀ ਬਣਨਾ
0: ਜੀ,
1: ਤੇ ਹੁਣ ਜੋ ਕਹਿਣ ਡੇ, ਮੈਨੂੰ ਵੀ ਪਤਾ ਕਿ ਬੰਦੇ ਮਾਰਨੇ ਪੈਣੇ
0: ਜੀ,
1: ਮੁੰਡੇ ਮਾਰਨੇ ਹੀ ਪੈਣੇ ਸੀ, ਤੇ ਮੈਂ ਅਸੀਂ ਕੋ ਆਪਣੇ ਨਾਲ ਲਵਾਉਣੇ ਸੀ
0: ਜੀ,
1: ਤੇ ਤੁਸੀਂ ਉਹ ਟਾਈਮ ਤੇ ਸੁੱਤੇ ਸੀ, ਤੁਸੀਂ ਉਦੋਂ ਰੌਲਾ ਪਾਉਂਦੇ ਕਿ ਭਾਈ ਸਾਨੂੰ ਇਹ ਕੰਮ ਹੋਣਾ ਵਾ, ਤੇ ਤੁਸੀਂ ਉੱਥੇ ਕੋਈ ਜਥੇਦਾਰ ਸਾਹਿਬ ਨੂੰ ਕਹਿੰਦੇ, ਇੱਕ ਜਥੇਦਾਰ ਸਾਹਿਬ ਨਵੇਂ ਤੋਂ ਨਵੇਂ ਬਣ ਜਾਂਦੇ ਜਿਹੜੇ ਧੜੀਆਂ ਜੇਬਾਂ 'ਚ ਨਿਕਲਦੇ ਆ
0: ਜੀ,
1: ਕਿਸੇ ਨੂੰ ਤੇ ਕਹਿੰਦੇ ਕਿ ਭਾਈ ਹਾਂ ਨਾਰਾ ਤੇ ਮਾਰਦੇ ਕਿ ਭਾਈ ਆਹ ਕੰਮ ਹੋਣ ਲੱਗਾ ਜੀ,
0: ਬਿਲਕੁਲ।
1: ਤੁਸੀਂ ਆਪਣੀ ਜਾਨ ਬਚਾਲੀ ਕੇ ਚੱਲ ਸਾਡੇ ਕੋਲ ਹੱਥੋਂ ਨਾ ਪਾਪ ਹੋਵੇ ਤੇ ਦੂਜਿਆਂ ਕੋ ਕਰਾ ਦਿੰਦੇ ਆ
0: ਜੀ,
1: ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਸੋਚਣਾ ਪੈਣਾ, ਪੋਲਿਟਿਕਸ ਸਿੱਖਣੀ ਪੈਣੀ ਆ।
0: ਬਿਲਕੁਲ ਹੈ ਜੀ,
1: ਹਰ ਪੰਜਾਬੀ ਨੂੰ ਪੋਲਿਟਿਕਸ ਸਿੱਖਣੀ ਪੈਣੀ, ਉਹ ਜਾਂ ਦੇ ਜਾਂ ਦੇ ਕਿਤਾਬਾਂ ਪੜ੍ਹੇ ਪੋਲਿਟਿਕਸ ਦੀਆਂ, ਕਿੱਦਾਂ ਬਚਣਾ ਇਹਨਾਂ ਨੇ, ਇਹਨਾਂ ਨੇ ਕਿੱਦਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਕਿੱਦਾਂ ਇਹਨਾਂ ਤੋਂ ਬਚਣਾ
0: ਜੀ।
1: ਸਭ ਨੂੰ ਵੱਡੇ ਗੁਨਾਹਗਾਰ ਮਾਨ ਸਾਹਿਬ ਜਿਹਨਾਂ ਨੇ ਹੋਣ ਦਿੱਤਾ, ਜਿਹਨਾਂ ਨੇ ਅੱਖਾਂ ਦੇ ਸਾਹਮਣੇ ਹੋਇਆ, ਭਾਵੇਂ ਅਸੀਂ ਕੇ ਪੀ ਐਸ ਗੱਲ ਨੂੰ ਮਾੜਾ ਕਹਿ ਲਈਏ, ਭਾਵੇਂ ਸੰਧੂ ਨੂੰ ਮਾੜਾ ਕਹਿ ਲਈਏ, ਜੋ ਮਰਜ਼ੀ ਕਹਿ ਲਈਏ, ਉਹਨਾਂ ਨੇ ਤੇ ਕੀਤਾ ਵਾ,
0: ਪਰ ਕਰਦੇ ਮਾੜਾ ਵੀ ਹੋਇਆ ਚੰਗਾ ਵੀ ਹੋਇਆ, ਪੁਲਿਸ ਵਾਲਿਆਂ ਵੱਲੋਂ ਵੀ ਹੋਇਆ, ਆਮ ਲੋਕਾਂ ਵੱਲੋਂ ਵੀ
1: ਹੋਇਆ, ਬੰਦੇ ਹੋਇਆ, ਪੁਲਿਸ ਵਾਲਿਆਂ ਦਾ ਵੀ ਨੁਕਸਾਨ ਹੋਇਆ।
0: ਉਸ ਸਮੇਂ ਦੀਆਂ ਜਥੇਬੰਦੀਆਂ ਜਿਹੜੀਆਂ ਸੀ, ਉਹ ਚਾਹੇ ਕਾਲੀਆਂ ਖੇਸੀਆਂ ਵਾਲੇ ਸੀ, ਚਾਹੇ ਭੂਰੀਆਂ ਵਾਲੇ ਸੀਗੇ, ਚਾਹੇ ਜਿੱਦਾਂ ਵੀ ਸੀ, ਉਹਨਾਂ ਦੇ ਵੱਲੋਂ ਵੀ ਹੋਇਆ,
1: ਭਾਵੇਂ ਮਾੜਾ ਉਹਨਾਂ ਵੱਲੋਂ ਵੀ ਹੋਇਆ
0: ਜੀ,
1: ਪਰ ਇੱਕ ਕਬੂਤਰ ਨੂੰ ਅੱਖਾਂ ਮੀਟ ਕੇ ਲਾ ਕੇ ਤੁਸੀਂ ਬੈਠੇ, ਤੁਸੀਂ ਇਹਦੇ ਮਰਨ ਦੋ ਇਹਨਾਂ ਨੂੰ, ਪਰੋ ਅਸੀਂ ਉਹ ਕਹਿ ਦਿੰਦੇ ਨਾ ਸਾਡੇ ਨਾਂ ਲੱਗਣਗੇ, ਦਫ਼ਾ ਕਰੋ ਇਹਨਾਂ ਨੇ ਲਵਾ ਦਿੰਦੇ
0: ਜੀ। ਹੁਣ ਦੇਖੋ ਜੇ ਉਹ ਇਹ ਚੀਜ਼ਾਂ ਨੂੰ ਜੇ ਕਹਿੰਦੇ ਕਿ ਅਸੀਂ ਮਤਲਬ ਕਿ ਆਹ ਕੰਮ ਕਰਨਾ ਨਹੀਂ ਚਾਹੁੰਦੇ ਸੀ, ਅਸੀਂ ਪਿੱਛੇ ਹਟ ਗਏ, ਤਾਂ ਜੇ ਉਹ ਗਿੱਲ ਹੋਣੀ ਸੀਗੇ ਤਾਂ ਉਹਨਾਂ ਨੇ ਇਸ ਚੀਜ਼ ਨੂੰ ਖਤਮ ਵੀ ਤਾਂ ਕੀਤਾ ਨਾ, ਕ੍ਰੈਡਿਟ ਫੇਰ ਉਹਨਾਂ ਨੂੰ ਜਾਣਾ ਉਸ ਚੀਜ਼ ਦਾ।
1: ਨਹੀਂ ਉਹ ਗੱਲ ਦਾ ਹਾਂ, ਹੁਣ ਅੱਜ ਕਈ ਉਹਨਾਂ ਨੂੰ ਸੁਪਰ ਕਾਪੀ ਵੀ ਆਉਂਦੇ ਤੇ ਕਈ ਦੂਜਾ ਨਾਂ ਵੀ ਲੈਂਦੇ ਆ, ਦੋਵੇਂ ਚੀਜ਼ਾਂ ਚ ਲੰਡੀਆਂ ਨਾ, ਇੱਕ ਚੀਜ਼ ਤੇ ਨੀ ਨਾ ਹੈਗੀ, ਉਹਨਾਂ ਨੂੰ ਕੋਈ ਚੰਗਾ ਵੀ ਕਹਿਣ ਡਿਆ ਮਾੜਾ ਵੀ ਕਹਿੰਦਾ, ਹੁਣ ਤੁਹਾਨੂੰ ਕੀ ਕਵੇ, ਤੁਹਾਨੂੰ ਇਹ ਕਵੇ ਕਿ ਉਹ ਕੀ ਕਹਿੰਦੇ ਲੱਤਾਂ ਚੰਡਿਆ ਦੇਖ ਲੱਤ।
0: ਅਸਲ ਚ ਨਾ ਯਾਦਵਿੰਦਰ ਜੀ, ਸਾਡੀ ਭੁੱਲ ਇਹ ਹੈ ਕਿ ਅਸੀਂ ਹਰ ਵਿਅਕਤੀ ਤੋਂ ਨਾ ਉਮੀਦਾਂ ਬਹੁਤ ਵੱਡੀਆਂ ਲਾ ਲੈਂਦੇ ਹਾਂ। ਤੁਹਾਨੂੰ ਚੇਤਾ ਹੋਣਾ ਕਾਂਗਰਸ ਦੇ ਵਿੱਚ ਜਦੋਂ ਆਪਣੇ PM ਸੀਗੇ ਮਨਮੋਹਨ ਸਿੰਘ ਹੋਣੀ, ਕਹਿੰਦੇ ਸੀ ਲਓ ਜੀ ਹੁਣ ਤਾਂ ਪੰਜਾਬ ਦੀ ਕਾਇਆ ਪਲਟ ਹੋ ਜਾਣੀ। ਭਾਈ ਉਹਨਾਂ ਦੇ ਕਾਨੂੰਨ ਦੇ ਅੰਦਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਅੰਦਰ ਰਹਿ ਕੇ, ਇਹ ਥੋੜੀ ਭਈ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਆ ਗਿਆ ਤਾਂ ਉਹ ਕਮਿਊਨਿਟੀ ਜੀ
1: ਨਹੀਂ, ਉਹ ਇੱਕ ਉੱਪਰ ਸਾਰੀ ਦੁਨੀਆ ਆਪਣੇ ਆਪਣੇ ਦੇਸ਼ਦਾਰ ਪ੍ਰਧਾਨ ਮੰਤਰੀ ਆ, ਅਸਲੀ ਕਾਇਆ ਪਲਟ ਤੇ ਕਰਨੀ ਦੀ ਮੁੱਖ ਮੰਤਰੀ ਸਟੇਟ ਦੇ ਨੇ
0: ਜੀ।
1: ਉਹ ਜੇ ਸਿਆਣਾ ਵਾ ਤੇ ਉਹ ਪੈਸੇ ਕੱਢ ਕੇ ਕਢਾ ਕੇ ਲਿਆਊਗਾ ਸੈਂਟਰ ਤੋਂ,
0: ਬਿਲਕੁਲ।
1: ਜੇ ਉਹ ਬੋਰ ਖਾਰੇ ਕਿੱਥੋਂ ਲੈ ਆਊ
0: ਜੀ।
1: ਇਹ ਕਾਇਆ ਪਲਟ ਵਾਲੀ ਜਿਹੜੀ ਗੱਲ ਨਾ, ਵਾਕਿਆ ਉਹ ਗੱਲ ਨੇ ਕਿ ਅਸੀਂ ਉਮੀਦਾਂ, ਖਾਸ ਕਰਕੇ ਪੰਜਾਬੀ ਬੰਦੇ ਨੇ ਜਿਹੜੇ
0: ਜੀ,
1: ਉਹ ਉਮੀਦਾਂ ਔਰ ਖਾਸ ਕਰ ਪੰਜਾਬੀ ਦੱਸਦੇ
0: ਆ, ਉਹੀ ਦਿਲ ਜੀ ਤਾਂ ਪਹਿਲਾਂ ਉਹਨੂੰ ਹੱਥਾਂ ਤੇ ਚੁੱਕੀ ਫਿਰਦਾ ਸੀ, ਅੱਖਾਂ ਤੇ ਚੁੱਕੀ ਫਿਰਦਾ ਸੀ, ਹੁਣ ਉਹਦੋਂ ਗਾਲਾਂ
1: ਕੱਢਦੇ ਆ। ਮੇਰੀ ਗੱਲ ਦੀ ਮੂੰਹ ਦੀ ਗੱਲ ਫੜ ਲਈ ਆ, ਉਹ ਬੜੀ ਉਮਰ ਲੰਮੀ ਦਲਜੀਤ ਦੀ, ਮੇਰੇ ਮੂੰਹ ਦੀ ਗੱਲ ਫੜ ਲਈ, ਹੁਣ ਉਹ ਦਲਜੀਤ ਵਾ,
0: ਅਗਲੇ ਨੂੰ ਐਕਟਿੰਗ ਕਰਨੀ, ਗੀਤ ਗਾਉਣਾ, ਪੈਸੇ ਲੈਣੇ, ਅਗਲੇ ਦਾ ਤਾਂ ਕਾਰੋਬਾਰ ਆ।
1: ਨਹੀਂ ਇਹ ਦੋ ਕੰਮ ਕਰਦੇ ਨਾ ਪੰਜਾਬੀ, ਖਾਸ ਕਰਕੇ ਪੰਜਾਬੀ
0: ਜੀ,
1: ਪਹਿਲਾਂ ਬੰਦੇ ਨੂੰ ਤਾਂ ਚੜ੍ਹਾਉਂਦੇ ਆ, ਫਿਰ ਥੱਲੇ ਕੁਰਸੀ ਵੀ ਲਾ ਲੈਂਦੇ, ਕੱਢ ਲੈਂਦੇ, ਪੌੜੀਆਂ ਵੀ ਲਾ ਲੈਂਦੇ। ਇੱਕ ਨਾ ਸੁਣਾਇਆ ਵਾ, ਹੁਣ ਮੂਸੇ ਵਾਲੇ ਨੂੰ ਕਿੰਨੀਆਂ ਗਾਲਾਂ ਕਰਦੇ ਹੁੰਦੇ, ਆਪਾਂ ਪ੍ਰੋਗਰਾਮ ਵੀ ਕੀਤੇ ਇੱਕ ਦੋ, ਆਪਾਂ ਉਹਨਾਂ ਦੀ ਉਹਦੇ ਗੀਤਾਂ ਨੂੰ ਅਸੀਂ ਵਿਰੋਧ ਕਰਦੇ, ਪਰ ਇਹੋ ਜਿਹੀ ਚੀਜ਼ਾਂ ਨੂੰ ਅਸੀਂ ਕਦੇ ਸੋਚਿਆ ਵੀ ਨਹੀਂ, ਪਰ ਉਹ ਲੋਕੀ ਗਾਲਾਂ ਕੱਢਦੇ ਹੁੰਦੇ, ਅੱਜ ਉਹ ਲੋਕੀ ਜਾ ਕੇ ਮੱਥਾ ਟੇਕਦੇ, ਫੋਟੋਆਂ ਬਣਾਉਂਦੇ
0: ਜੀ,
1: ਉਹੀ ਤੇ ਤੁਸੀਂ ਆਪ ਵੀ ਕਰ ਸਕਦੇ ਨਾ, ਤੁਸੀਂ ਕਿਸੇ ਕੋਲ ਕਿਸੇ ਤੋਂ ਰੱਖਣ ਦੇ ਜੇ
0: ਜੀ।
1: ਹੁਣ ਅੱਜ ਲੋਕੀ ਕਿੱਥੇ ਕਿੰਨੀਆਂ ਖੋਜਾਂ ਹੁੰਦੀਆਂ ਦੁਨੀਆਂ ਦੇ ਵਿੱਚ, ਲੋਕੀ ਕਿਤੇ ਨਾ ਕਿਤੇ ਪਹੁੰਚ ਗਏ
0: ਜੀ,
1: ਤੇ ਤੁਸੀਂ ਤੁਸੀਂ ਇੱਕੋ ਚੀਜ਼ ਦੇ ਪਿੱਛੇ ਪਏ ਜੇ,
0: ਬਿਲਕੁਲ।
1: ਕੱਲੀ ਕੱਲੀ ਪੰਜਾਬੀਆਂ ਨੂੰ ਨੀ ਬਿਮਾਰੀ ਆ, ਜਿਹੜਾ ਆਹ ਜਿਹੜਾ ਇੱਧਰ ਦਾ ਅਰਬਾਂ ਵਾਲਾ ਏਰੀਆ, ਉਹ ਬਿਮਾਰੀ ਆ
0: ਜੀ,
1: ਉਹ ਵੀ ਵੇਖ ਲਓ, ਉਦਣ ਜਿਹੜਾ ਮੈਚ ਹੋਇਆ ਪੁਰਤਗਾਲ ਦਾ ਤੇ ਇਜਿਪਟ ਦਾ,
0: ਹਾਂਜੀ, ਬਾਅਦ ਦੇ ਵਿਚ ਜਿਹੜਾ ਰੋਲਾ ਵੀ ਪਾਉਂਦਾ ਰਿਹਾ ਜਾਂ ਬਾਅਦ ਚ ਓਹਦੀਆਂ ਵੀਡੀਓ ਵਾਇਰਲ ਹੋਈਆਂ ਨੇ ਉਹ ਜਿਹੜਾ ਗੰਜੇ ਸਿਰ ਤੇ ਬਾਲ ਨੀ ਸੀਗੇ ਉਹਨਾਂ ਦਾ ਕੋਚ ਜਿਹੜਾ ਸੀਗਾ ਤੇ ਉਹ ਜਦੋਂ ਜਿੱਤਿਆ ਨਾ ਆਪਣਾ ਪਹਿਲੇ ਮੈਚਾਂ ਦੇ ਵਿਚ ਮਿਸਰ ਜਿੱਤਿਆ ਤੇ ਉਹਨੇ ਆਪਣਾ ਪਲਸਤੀਨ ਦਾ ਜਿਹੜਾ ਸੀ ਝੰਡਾ ਸੀ ਨਾ ਉਹ ਪਿੱਠ ਦੇ ਉੱਤੇ ਉਹ ਗਰਾਊਂਡ ਦੇ ਵਿਚ ਹੀ ਖੜਾ ਸੀ ਉਦੋਂ ਤੇ ਪਿੱਠ ਦੇ ਉੱਤੇ ਰੱਖ ਕੇ ਤੇ ਲਹਿਰਾ ਦਿੱਤਾ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ
1: ਸਾਰੀਆਂ ਟੀਮਾਂ ਚ ਮੁਸਲਮਾਨ ਵੀ ਖੇਡਣ ਡੇ
0: ਆ ਆਪਣੇ
1: ਕ੍ਰਿਸਚਨ ਵੀ ਖੇਡਣ ਡੇ ਯਹੂਦੀ ਵੀ ਖੇਡਣ ਡੇ ਤੁਸੀਂ ਆਹ ਜਿਹੜਾ ਕੰਮ ਕਰਨਾ ਆ ਫਲਸਤੀਨ ਦਾ ਝੰਡਾ ਲੈ ਕੇ ਇਜਿਪਟ ਕਹਿਣ ਡਿਆ ਹੁਣ ਤੁਸੀਂ ਇਹ ਸੋਚੋ ਇਜਿਪਟ ਇਜਿਪਟ ਨੇ ਕਿਹੜੀ ਮਦਦ ਕੀਤੀ ਫਲਸਤੀਨੀਆਂ ਦੀ ਮੈਨੂੰ ਇਹ ਦੱਸੋ
0: ਟਰੰਪ ਦੇ ਦਿੱਤੀ ਹੈ ਤੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰੀਏ ਟਰੰਪ ਵਿਚ ਬੜੀ ਜਾਂਦਾ ਦੁਬਾਰਾ ਦੁਬਾਰਾ ਬੜੀ ਜਾਂਦਾ ਕਿ ਮੇਰੀ ਵੀ ਫੋਟੋ ਵਿਚ ਆਵੇ ਜਾ ਉਹ ਅਗਲਿਆਂ ਨੇ ਪਾਸੇ ਕਰ ਦਿੱਤਾ ਬਾਈ ਤੁਸੀਂ ਸਾਈਡ ਦੇ ਉੱਤੇ ਹੋ ਜਾਓ ਅਸੀਂ ਸਾਡਾ ਕੋਈ ਪੋਲੀਟਿਕਸ ਦੇ ਨਾਲ ਲੈਣਾ ਦੇਣਾ ਕੋਈ ਉਹੀ ਮੁਲਕ ਦੀ ਟੀਮ ਸਪੇਨ ਦੀ ਜਦੋਂ ਨਾਟੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ PM ਆ ਉਹ ਮੱਥਾ ਲਾ ਕੇ ਬੈਠਾ ਆ ਕਹਿੰਦਾ ਅਸੀਂ ਤੁਹਾਡਾ ਸਾਥ ਨੀ ਦੇਣਾ ਨਾ ਹੀ ਤੁਹਾਨੂੰ ਅਸੀਂ ਆਪਣੀ ਗਰਾਊਂਡ ਦੇਣੀ ਆ ਵਰਤਣ ਦੇ ਲਈ ਉੱਥੇ ਇਹਦੇ ਵਿਚ ਕਲੇਸ਼ ਪਿਆ ਹੋਇਆ ਹੈ ਤੇ ਇੱਥੇ ਹੁਣ ਬੱਲੇ ਬੱਲੇ ਖੱਟਣ ਨੂੰ ਟਰੰਪ ਉਹਨਾਂ ਦੀ ਟੀਮ ਦੇ ਨਾਲ ਤੁਰਿਆ ਫਿਰਦਾ ਹੈ
1: ਉਹੀ ਕਹਿਣ ਡਿਆ ਨਾ ਉਹਨਾਂ ਝੰਡੇ ਲੈ ਕੇ ਤੂੰ ਫਿਰਨਾ ਇਹੋ ਜਿਹੇ ਇਹ ਕੰਮ ਗੇਮਾਂ ਚ ਥੋੜਾ ਹੁੰਦੇ ਗੇਮ ਜਿਹੜੀ ਨੀ ਉਹਦੇ ਇੱਕ ਨਿਰਪੱਖ ਗੇਮ ਹੁੰਦੀ
0: ਬਿਲਕੁਲ ਹੁਣ
1: ਇੱਕ ਪਲੇਅਰ ਹੋਵੇ ਭਾਵੇਂ ਰਾਈਟਰ ਹੋਵੇ ਭਾਵੇਂ ਕੋਈ ਗੀਤਕਾਰ ਹੋਵੇ ਉਹਨੂੰ ਇਹਨਾਂ ਚੀਜ਼ਾਂ ਨੂੰ ਦੂਰ ਰਹਿਣਾ
0: ਇਹੀ ਤਾਂ ਸਪੋਰਟਸਮੈਨਸ਼ਿਪ ਅਗਲਿਆਂ ਨੇ ਕੱਲ ਸ਼ੋਅ ਕੀਤੀ ਹੈ ਸਪੋਰਟਸਮੈਨਸ਼ਿਪ ਬਿਲਕੁਲ ਕੀਤੀ ਹੈ
1: ਉਹ ਅਗਲਿਆਂ ਨੇ ਸ਼ੋਅ ਕੀਤੀ ਹੈ ਅਗਲੇ ਜਿੱਤ ਕੇ
0: ਜੀ
1: ਹੁਣ ਇਹ ਜਿਹੜੇ ਅਰਬੀ ਲੋਕ ਇਹੋ ਹੀ ਦਿਮਾਗ ਚ ਰੱਖਦੇ ਰਹੇ ਕਿ ਸੁਖਣਾ ਸੁੱਖ ਦੇ ਰਹੇ ਅੱਲਾ ਅੱਲਾ ਇਹਨੂੰ ਪੁਰਤਗਾਲ ਮੁਰਾ ਦੇ ਅੱਲਾ ਇਹ ਪੁਰਤਗਾਲ ਮੁਰਾ
0: ਜੀ
1: ਉਹ ਮੈਂ ਕੱਲ ਮੈਨੂੰ ਇੱਕ ਆਂਦਾ ਮੈਂ ਏਦਾਂ ਹੀ ਆਖਿਆ ਮੈਂ ਵੀ ਮੈਚ ਸੁਣ ਰਿਹਾ ਬਸ ਤੇ ਮੈਂ ਹੈਗਾ ਇੱਕ ਗੋਲ ਕਿਹਾ ਏਦਾਂ ਦੇ ਮੈਨੂੰ ਆਂਦਾ ਤੇਰਾ ਮੈਸੀ ਅਰਬੀ ਆਂਦਾ ਤੇਰਾ ਮੈਸੀ ਤੇ ਹੁਣੇ ਗਿਆ ਲੈ
0: ਜੀ
1: ਮੈਂ ਕਿਹਾ ਮੇਰਾ ਮੈਸੀ ਮੈਨੂੰ ਤੇ ਗੇਮ ਫੁੱਟਬਾਲ ਦੀ ਗੇਮ ਬੜਾ ਪਤਾ ਨਹੀਂ ਕੌਣ ਨਹੀਂ ਨਾਲੇ ਮੇਰਾ ਮੈਸੀ ਚਲੋ ਮੈਸੀ ਟਰੈਕਟਰ ਤੇ ਹੁੰਦੇ ਸੀ
0: ਜੀ
1: ਪਰ ਮੈਂ ਜੇ ਮੇਰਾ ਮੈਸੀ ਆ ਮੈਨੂੰ ਤਾਂ ਪਤਾ ਹੀ ਨੀ ਫੁੱਟਬਾਲ ਬਾਰੇ ਪਤਾ ਮੈਸੀ ਕਿੱਥੋਂ ਰਹਿੰਦਾ
0: ਮੈਂ
1: ਹੁਣ ਆ ਨਿੱਕੀ ਜੀ ਰੱਖ ਦੇ ਤੁਸੀਂ ਦਵਾਵਾਂ ਕੰਡ ਜੇ ਰੱਬ ਨੂੰ ਕਹੀ ਨਾ ਤੁਸੀਂ ਦਵਾ ਕਰਦੇ ਜੇ ਅਮਰੀਕਾ ਤੇਰਾ ਬੇੜਾ ਗਰਕ ਹੋ ਜੇ ਕਿਸੇ ਦਾ ਬੇੜਾ ਗਰਕ ਹੋ ਜੇ ਜਿਹੜੀਆਂ ਤੁਹਾਨੂੰ ਜਿਹੜੀਆਂ ਕੰਟਰੀਆਂ ਤੁਹਾਨੂੰ ਮੂੰਹ ਨੀ ਲਾਉਂਦੀਆਂ ਉਹਨਾਂ ਨੇ ਤੁਸੀਂ ਬੇੜਾ ਗਰਕ ਮੰਨਦੇ ਤੁਸੀਂ ਪੁਰਤਗਾਲ ਦੀ ਤੁਸੀਂ ਮੰਗਣ ਡੇ ਤੁਸੀਂ ਮੰਗਣ ਡੇ ਹਾਰ ਜੇ
0: ਨਾਲੇ ਪੱਟਾਂ ਦੇ ਹਿੱਕ ਦੇ ਵਿੱਚ ਜ਼ੋਰ ਚਾਹੀਦਾ ਹੈ 90 ਮਿੰਟ ਦੌੜਨਾ 120 ਮਿੰਟ ਦੌੜਨਾ ਕਿਤੇ ਸੌਖਾ ਖਾਲਾ ਜੀ ਦਾ ਪਾੜਾ ਸਟੈਮਰ
1: ਉਹਨਾਂ ਨੇ ਪੂਰਾ ਸ਼ੈਂਪਾ ਕੀਤਾ ਪੁਆਇੰਟ ਤੱਕ ਗਏ
0: ਕਹਿੰਦੀਆਂ ਘੁੰਮਦੀਆਂ ਟੀਮਾਂ ਅਗਲਿਆਂ ਨੇ ਮਤਲਬ ਕਿ ਖੜੀਆਂ ਕਰ ਦਿੱਤੀਆਂ ਜਿਹੜੀਆਂ ਕਦੇ ਨਾ ਨੀ ਸੁਣੇ ਸੀ ਟੀਮਾਂ ਦੇ ਉਹ ਕਿੰਨਾ ਵਧੀਆ ਖੇਡ ਗਏ ਸਾਰਾ ਕੁਝ ਹੋਇਆ
1: ਤੇ ਇਹਨਾਂ ਲੋਕਾਂ ਦੀ ਦੁਸ਼ਮਣੀ ਇਹਨਾਂ ਨੂੰ ਲੈ ਕੇ ਡੁੱਬਣ ਡੇ ਸਾਡੇ ਪੰਜਾਬੀਆਂ ਨੂੰ ਵੀ ਇਹੋ ਹੀ ਹੈ ਹੁਣ ਅਸੀਂ ਪੰਜਾਬੀ ਵੀ ਗਾਲਾਂ ਕੱਢੀ ਜਾਂਦੇ ਦੂਜੀਆਂ ਲੋਕਾਂ ਨੂੰ ਉਧਰ ਆ ਗਿਆ ਹੋ ਗਿਆ ਪਹਿਲਾਂ ਤੁਸੀਂ ਬਈਏ
0: ਪੰਜਾਬ ਦਾ ਮੁੰਡਾ ਸੀਗਾ ਨਿਊਜ਼ੀਲੈਂਡ ਦੇ ਵੱਲੋਂ ਕਿ ਆਸਟ੍ਰੇਲੀਆ ਵੱਲੋਂ ਖੇਡਿਆ ਆਸਟ੍ਰੇਲੀਆ ਵੱਲੋਂ ਸੀ ਆਸਟ੍ਰੇਲੀਆ ਦੀ ਟੀਮ ਤੁਹਾਡੇ ਕੋਲ ਇੱਕ 20 ਬੰਦਿਆਂ ਦੀ ਟੀਮ ਨੀ ਤਿਆਰ ਹੁੰਦੀ ਫੁੱਟਬਾਲ ਦੀ
1: ਇਹਨਾਂ ਨੂੰ ਇਹ ਬੜੀ ਖੁਸ਼ੀ ਹੁੰਦੀ ਨਾ ਸਾਡੇ ਆਪਣੇ ਬੰਦੇ ਬੜੀਆਂ ਪੋਸਟਾਂ ਪਾਉਣਗੇ ਆ ਵੇਖੋ ਇਹ ਨਾ ਰੁਮਾਲੇ ਦੁਮਾਲੇ ਬੜੇ ਦਿਖਾਉਣਗੇ ਜਨਾਨੀਆਂ ਦੇ ਸਿਰਾਂ ਦੇ ਉੱਤੇ ਬੰਨੇ ਗੋਰੀਆਂ ਦੇ ਆਹਾ ਵੇਖੋ ਜੀ ਵੇਖੋ ਮੈਂ ਥਲੇ ਇਹਦਾ ਨਾ ਮੈਂ ਜੇ ਆਪਣੀ ਕੋਈ ਗੋਰੀ ਬਣ ਗਈ ਤੇ ਫਿਰ ਉਹਦੇ ਬਾਰੇ ਕੋਈ ਦੱਸੂਗੇ
0: ਜੀ
1: ਫਿਰ ਗਾਲੀਓ ਗਾਲਾਂ ਕੱਢਦੇ ਤੁਹਾਡਾ ਆਪਣਾ ਬੰਦਾ ਨਾ ਕੋਈ ਗੋਰਾ ਬਣ ਜੇ
0: ਬਿਲਕੁਲ
1: ਗੋਰੇ ਤੁਹਾਡੇ ਸਿੱਖ ਬਣ ਜਾਣ ਗੱਲਾਂ
0: ਜੀ
1: ਹੈ ਤੇ ਜਿਹੜਾ ਕਿ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾਣ ਡਿਆ ਉਹਦੇ ਤੇ ਕੀ ਯਕੀਨ ਕਰ ਲੈਂਦੇ
0: ਨਹੀਂ ਆ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਇੱਕ ਸੱਜਣ ਆ ਕੇ ਕਹਿੰਦਾ ਕਿ ਤੂੰ ਤਾਂ ਪੂਰਾ ਕ੍ਰਿਸਚਨ ਹੋ ਗਿਆ ਤੁਹਾਨੂੰ ਯਾਦ ਹੋਣੀ ਗੱਲ ਸ਼ਾਇਦ ਮੈਂ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਕੇ ਤਾਂ ਮੈਂ ਕ੍ਰਿਸਚਨ ਹੋ ਗਿਆ ਤਾਂ ਉਹ ਵੀ ਤਾਂ ਸਿੰਗੜੀ ਹੋਈ ਆ ਮੰਨੋ ਫਿਰ ਇਸ ਗੱਲ ਨੂੰ
1: ਅਮਰਤ ਸ਼ਗਨ ਦੇ ਵਿਚ ਸਭ ਇਹਨਾਂ ਨੇ ਆਪ ਝੁੰਡ ਬਣਾਏ ਆ, ਇਹਨਾਂ ਨੇ ਝੁੰਡ ਕੀ ਗਰੁੱਪ ਬਣਾਏ ਆ, ਜਿਨ੍ਹਾਂ ਨੇ ਸਾਡੀਆਂ ਦਾਦੀਆਂ ਬੀਬੀਆਂ ਨੇ ਵੀ ਅਮਰਤ ਸ਼ਗਨ ਦੇ ਘਰੀ ਵੇਖਿਆ ਇਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਉਹ ਚੁੰਨੀਆਂ ਲਈ ਜਾਂਦੀਆਂ ਇਹ ਨਵੇਂ ਜਿਹੜੇ ਇਹਨਾਂ ਨੇ ਉਦੋਂ ਜਦੋਂ ਗੋਰੀਆਂ ਦਮਾਲੇ ਬੰਨੀ ਉਦੋਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ, ਜਦੋਂ ਹੁਣ ਤੁਹਾਡੀ ਕੋਈ ਜਾ ਕੇ ਕ੍ਰਿਸ਼ਨ ਬਣ ਜਾਏ ਫਿਰ ਤੁਹਾਨੂੰ ਅੱਗ ਲੱਗਦੀ ਠੀਕ ਨੀ। ਹੁਣ ਸਾਡੇ ਨਿਆਣੇ ਯਾਰ ਸਾਡੇ ਨਿਆਣੇ ਇਸੇ ਕਲਚਰ ਦੇ ਪਿੱਟ ਸਿਆਪੇ ਕਰਕੇ ਨਿਆਣੇ ਜਿਹੜੇ ਸਾਡੇ ਉਹ ਆਂਦੇ ਅਸੀਂ ਕਲਚਰ ਨੂੰ ਮੰਨਦੇ ਨੀ। ਹੁਣ ਸਾਡੇ ਨਿਆਣੇ ਜੇ ਕਹਿ ਦੇਣੇ ਮੁਸਲਮਾਨ ਨਾਲ ਵਿਆਹ ਕਰਾ ਲਈਏ ਜਾਂ ਉਹਨਾਂ ਵਿਆਹ ਕਰਾ ਲਈਏ, ਸਾਡੇ ਲੋਕ ਵੱਢਣ ਦੱਸ ਜਾਂਦੇ ਕਿ ਵੜ ਦੇਣਾ ਛੱਡਣਾ ਕੱਖ ਨੀ ਇਹਨਾਂ ਨੇ ਉਹ ਕਰਨਾ। ਜਦੋਂ ਤੁਸੀਂ ਦੂਜਿਆਂ ਨੀ ਲਿਆਉਂਦੇ ਵਿਆਹ ਕੇ ਉਦੋਂ
0: ਜੀ
1: ਗੋਰੀ ਤੁਹਾਨੂੰ ਕੋਈ ਫਰਕ ਪੈਂਦਾ? ਤੁਸੀਂ ਇੱਥੇ ਪੱਕੇ ਹੋਣਾ ਤੇ ਗੋਰੀ ਹੋ ਭਾਵੇਂ ਉਮਰ ਵੀ ਨਹੀਂ ਮੇਰੇ, ਤੁਸੀਂ ਉਹਦੇ ਨਾਲ ਵੀ ਵਿਆਹ ਕਰਾਉਂਦੇ ਉਦੋਂ ਤੁਸੀਂ ਗੋਰੇ ਨੀ ਬਣਦੇ।
0: ਬਿਲਕੁਲ
1: ਇਹ ਪਖੰਡ ਕਰਦੇ ਆ ਸਾਰੇ ਰਲ ਕੇ ਪੱਲੇ ਪੱਲੇ ਕੱਖੇ ਤੇ ਕੱਖ ਨੀ ਹੋਮੇ ਨੂੰ
0: ਖੰਡ ਮਾਰਦੇ ਜਿੱਥੇ ਸਾਡਾ ਸੂਤ ਲੱਗਦਾ ਲਾਉਣ ਦੀ ਕੋਸ਼ਿਸ਼ ਕਰਦੇ ਆ।
1: ਜੱਟ ਸਾਰੀ ਉਮਰ ਇੱਦਾਂ ਹੀ ਲੜਦੇ ਰਹਿੰਦੇ, ਮੇਰਾ ਟਰੈਕਟਰ ਚੰਗਾ ਤੇ ਮੇਰਾ ਹੋਰ ਟਰੈਕਟਰ ਚੰਗਾ, ਇਹਦਾ ਟਰੈਕਟਰ ਚੁੱਕਿਆ ਜਾਂਦਾ ਤੇ ਅੱਗੇ ਇਹਦੇ ਟਰੈਕਟਰ ਜ਼ੋਰ ਨੀ ਲੱਗਦਾ ਮੇਰਾ ਟਰੈਕਟਰ ਚੁੱਕਿਆ। ਇਹਨਾਂ ਚੀਜ਼ਾਂ ਕਰਕੇ ਪਹਿਲਾਂ ਰੇੜਿਆਂ ਦੇ ਲੜਦੇ ਰਹੇ ਆ ਕਿ ਸਾਡਾ ਸੰਡਾ ਜਿਹੜਾ ਕਿੱਲਾ ਕੱਢ ਦਿੰਦਾ, ਚੰਦਰਮੇ ਨੂੰ ਥੱਲੇ ਬੈਠੇ ਮਾਮਾ ਹੀ ਕਹਿਣਾ, ਮਾਮਾ ਜੀ ਨੂੰ ਬਸ ਸਵੇਰੇ ਸਵੇਰੇ ਵੇਖ ਲੋ, ਚੰਦਰਮੇ ਨੇ ਜਾਣ ਦਾ ਯਤਨ ਹੀ ਕਰਦੇ ਉੱਥੇ ਪਹੁੰਚਣ। ਚਲੋ ਅਗਲੇ ਰੱਬ ਦਊਗਾ ਮਾਤੇ ਨੂੰ। ਚਲੋ ਠੀਕ ਆ,
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ ਯਾਦਵਿੰਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਵੀਡਨ ਤੋਂ ਯਾਦਵਿੰਦਰ ਵਿਦੇਸ਼ ਹੈ ਜੀ, ਗੱਲਬਾਤ ਆਪਣੀ ਸਾਂਝ ਪਾ ਕੇ ਗਏ ਨੇ, ਤੇ ਲੋ ਫਿਰ ਆਪਾਂ ਇੱਥੇ ਆਗਿਆ ਲੈਂਦੇ ਆ। ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਔਜਲਾ ਵੀਰ ਜੀ, ਹਾਂਜੀ ਇਵੇਂ ਹੀ ਕਰਦੇ ਆ ਜੀ ਆਪਣੇ ਲੋਕ। ਤੇ ਜੇ ਅਗਲੇ ਨੇ 1000 ਸਕੇਅਰ ਫਿੱਟ ਦਾ ਲਿਆ ਤਾਂ ਅਗਲਾ ਕਹਿੰਦਾ ਮੈਂ 1400 ਲੈਣਾ ਜੀ, ਤੇ ਆਪਣੀ ਚਾਦਰ ਨਹੀਂ ਦੇਖਦੇ, ਪੈਰ ਬਾਹਰ ਕੱਢ ਲੈਂਦੇ ਆ ਚਾਦਰ ਤੋਂ ਜੀ। ਤੇ ਲੋ ਦੋਸਤੋ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ। ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਸ਼ਨ ਆਪਣੇ ਜਸ਼ਨਪ੍ਰੀਤ ਜਸ਼ਨ ਜੀ ਲਿਖਦੇ ਹੈ, ਧੰਨਵਾਦ ਵੀਰ ਜੀ ਵਾਰਸ ਪੰਜਾਬ ਦੇ, ਸਵਾਗਤ ਹੈ ਬਾਈ ਜੀ ਨਿੱਘਾ ਜੀਆਂ ਨੂੰ ਜੀ। ਤੇ ਜੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਦੋਸਤੋ, ਤੇ ਲੋ ਫਿਰ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਬਾਬਾ ਰੈਡੀ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਹਿਬਜ਼ਾਦੇ ਲਾਉਣ ਲੱਗੇ ਜਾਨਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ

0: ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲੈਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਓਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਓਹਨੂੰ ਭਾਵੇਂ ਕਰਕੇ ਹਲਾਲ ਜੀ। ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮੱਖਮਲ

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਵਾਰ ਵਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂ ਹਾਏ, ਹੱਥ ਜੋੜ ਜਾਲ ਮਾਨੂ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂ।

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਵੈਲਕਮ। ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੋ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਦੱਖੇ ਮਦਾ ਜਾਚਕ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ। ਸੋ ਪੇਸ਼ ਹੈ, ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜ੍ਹਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ, ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ, ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਉਹ ਲੋਕ

0: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ, ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ। ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ। ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: परिवार से सारा गोविंद सतगुर प्यारे पो माग दियां ठंडियां रातां वक्त ने कहर गुजारे विच मैदाने मुगलां नूं सी ऐसा सबक सिखाया सवा लख नाल इक है लड़दा ऐसा पंथ सजाया भाजड़ पाई दुश्मन नूं सी दिने विखाए तारे वार दिता परिवार सी सारा गोविंद सतगुर प्यारे पो माग दियां ठंडियां रातां वक्त ने कहर गुजारे मैं ददा हूरिया शर्मा सिंगो ए होई अर्ज गुजारा क्यों राहों पे कराहे सिखो करिए सोच विचारा सिजदा करिए ओ सतगुर नूं सदा जाइए बलिहारे वार दिता परिवार सी सारा गोविंद सतगुर प्यारे पो माग दियां ठंडियां रातां वक्त ने कहर गुजारे वार दिता परिवार सी सारा गोविंद सतगुर प्यारे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ। ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਵੰਦ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇੱਕ

ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ। ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ, ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ, ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ, ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ, ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਹੈ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਟ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ

0: ਹੁਣ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ ਜਿਵੇਂ ਆਪਾਂ
1: ਬਿਲਕੁਲ
0: ਘੜਾ ਬਣਾਉਂਦੇ ਹਾਂ ਘੁਮਾਰ ਬਣਾਉਂਦਾ ਉਹਨੂੰ
1: ਹਾਂਜੀ
0: ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ
1: ਬਿਲਕੁਲ
0: ਬਣੂਗਾ
1: ਬਿਲਕੁਲ
0: ਤੇ
1: ਸਹੀ
0: ਇਸ
1: ਕਹਿ ਰਹੇ
0: ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ। ਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਆ।
0: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਗਿਆ ਮੈਂ ਡਾਕਟਰ ਬਣਾਵਾਂਗਾ। ਮੇ ਵੀ
1: ਹਾਂਜੀ
0: ਜਿਵੇਂ
1: ਹਾਂਜੀ
0: ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ
1: ਬਿਲਕੁਲ
0: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਗਿਆ ਮੈਂ ਡਾਕਟਰ
1: ਕਿ
0: ਬਣਾਉਣਾ
1: ਕੋਈ
0: ਹੈ
1: ਹਾਂਜੀ
0: ਜਾਂ
1: ਹਾਂਜੀ
0: ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ। ਡਾਕਟਰ ਬਣਨਾ, ਇੰਜੀਨੀਅਰ ਬਣਨਾ ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ
1: ਜੀ
0: ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ
1: ਹਾਂਜੀ
0: ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ
1: ਜੀ
0: ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ
1: ਬਿਲਕੁਲ
0: ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th ਤੱਕ। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ
1: ਜੀ
0: ਕਿਸ
1: ਜੀ ਜੀ
0: ਤਰ੍ਹਾਂ ਕਰ ਸਕਦੇ ਨੇ ਕਿ
1: ਹਾਂਜੀ
0: ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
0: ਉਹਦੇ
1: ਤਾਂ ਹੋਏ।
0: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
0: 8ਵੀਂ 9ਵੀਂ ਤੱਕ,
1: ਬਿਲਕੁਲ
0: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
0: ਵਿਲ
1: ਜੀ
0: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
0: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮਿਨਾਰ ਕੁਝ ਬਣਨਗੇ।
0: ਬਿਲਕੁਲ
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
0: ਬਿਲਕੁਲ ਬਿਲਕੁਲ
1: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
0: ਬਿਲਕੁਲ
1: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ ਤੇ ਕਲਾਸਾਂ
0: ਬਿਲਕੁਲ
1: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
0: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ
1: ਜੀ
0: ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
1: ਜੀ ਜੀ
0: ਕਿ
1: ਜੀ
0: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ,
1: ਜੀ ਜੀ
0: ਤੁਸੀਂ
1: ਜੀ
0: ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
1: ਬਿਲਕੁਲ
0: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ, जे
1: ये
0: हुण
1: बात
0: तुसीं ऐश कर ली 2-3 साल दे, सारी उम्र तुहानूं मतलब दिहाड़ी करनी
1: फिर
0: पैनी
1: दिहाड़ी में
0: है,
1: पछतावा ही
0: फिर
1: रहेगा।
0: पछतावा रहना है।
1: हाँ जी, हाँ
0: असीं
1: जी,
0: सोचते हैं कि भाई बड़ी मतलब एक वधिया गल दसी, असीं 2 साल मेहनत कर लेंदे हैं, 9वीं 10वीं चलो चंगे नंबर आ जाते हैं,
1: बिल्कुल सही है।
0: फिर जो 11वीं च होंदे हैं टीचर बदल जाते हैं, पेरेंट्स तो चलो उही गल रिपीट करते रहते हैं कि ये 11वीं 12वीं होर तुसीं मेहनत कर लो,
1: हाँ
0: फिर
1: जी, हाँ
0: सारी उम्र तुहाडे 60 साल जिहड़े
1: बिल्कुल,
0: ऐश दे निकलणगे। असीं फिर सोच के मेहनत कर लेते हैं कि चलो 2 साल होर कर लेंदे
1: दो
0: मेहनत,
1: ऐड हो गए, चलो कोई
0: दो
1: गल
0: होर
1: नहीं।
0: है,
1: हाँ
0: कोई बच्चा कर लेंदा मेहनत कर लेंदा, कोई डॉक्टर बन
1: जी,
0: जाता है 12वीं तो, इंजीनियरिंग लाइन च लैंदा, कोई सर्विसेज वगैरह कितने चला जाता,
1: हाँ जी, हाँ
0: उस तो
1: जी,
0: बाद फिर एक बार डॉक्टर बन ही गया फिर तो मेहनत करनी
1: फिर तो फिर
0: पैनी
1: तो गड्डी ली ते आ गई है, फिर
0: फिर तो
1: तो
0: आ
1: जाना
0: गया
1: ही।
0: उस तो बाद। मतलब कहने की गल है कि किसी भी तरह नाल, इस तरह की गल्ला नाल या कोई होर किसी मोटिवेशन नाल, जे बच्चे नु आपा उस वेले सपोर्ट दे दिए, उनु आपा किसी तरह रीइंफोर्समेंट दे दिए, तो उसका सारा जेड़ा करियर है उस वेले शेप अप हो सकता है। तो उस वेले पेरेंट्स नु टीचर्स नु ये बहुत सोचने की लोड़ है कि किस तरह अपने बच्चों नु अपने विद्यार्थियों किस तरह इस चंगी सपोर्ट दे सके।
1: बिल्कुल सही जी, ये तो यही एक तरह का कह लो कि क्रॉस रोड्स ने,
0: बिल्कुल
1: इन्हों के उत्ते ही सही ट्रैक पकड़न की लोड़ होंगी है। तो बड़ी वधिया गल तुसी कीती। वैसे तुसी डॉक्टर भी हो, हुण मैं जे निजी सवाल पूछा कि तुसी डॉक्टर हो, MBBS हो, फिर तुसी ट्रैक बदलते हो, फिर तुसी सिविल सर्विस चाहते हो, ये किवें डॉक्टर बनन का ट्रैक किवें सी, ते उस तो बाद जिहड़ा टर्न लिया वो किवें जिंदगी च आया?
0: डॉक्टर बनन दी जेड़ा सुपना सीगा, वो एक्चुअली जिहड़ी मैं गल कह रहा सी मेरे पेरेंट्स नहीं सी, मेरा सुपना नहीं सीगा, जस्ट दैट कि उन्होंने ग्रूम इस तरह का किया कि पढ़ाई से नॉर्मली अपना ठीक रहे, अपनी क्लास च पीछे वाली कतार च ना हो, अगली कतार च रहे। 7वीं 8वीं तक यही चलता रहा, खेडों च भी ठीक सीगा,
1: हाँ जी,
0: खेड
1: हाँ
0: कूद भी
1: जी,
0: ठीक लेंदे सी।
1: ठीक है
0: जिहड़ी गल
1: जी,
0: मैं आखी कि 8वीं जदों एक क्रॉस पॉइंट आया कि बोर्ड के पेपरों में बड़ा हवा बनाता, साढ़े टाइम से 8वीं बोर्ड की होंगी सी,
1: 8वीं बोर्ड की। हाँ जी, हाँ
0: कहते जी
1: जी,
0: बोर्ड का पेपर है तो यह चंगा तुसी करना ही करना, इस
1: ये
0: ज्यादा
1: तो
0: कोई वो है ही नहीं, हल ही नहीं है।
1: हाँ जी, हाँ जी,
0: 8वीं से मेहनत की उदो ही गल्ला कही गया कि जी 8वीं पास कर लो फिर तुम लेके जावे कितने, असं भी नाल
1: हाँ,
0: करा,
1: वाह जी
0: हो
1: वाह,
0: गई पास हो गई 8वीं संभव।
1: ठीक है।
0: 9वीं अच्छा एक आदत शुरू तो पवाई कि पेपर रीडिंग नहीं, न्यूज़ पेपर तुम शुरू तो पढ़ते रहो, बुक्स वगैरह जीके की बुक्स है या होर कोई कंप्लीट
1: अच्छा
0: डिस्क्रिप्शन की
1: अच्छा
0: बुक्स
1: अच्छा
0: है, ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को 3 लैंग्वेज के आते
1: ये
0: आते
1: प्लस
0: सी,
1: पॉइंट्स
0: ये प्लस पॉइंट,
1: मिलते।
0: एक ग्रूमिंग की जी मैं गल आख रहा
1: हाँ जी,
0: सी
1: हाँ जी,
0: कि
1: ठीक
0: तिने
1: है,
0: तिने लैंग्वेज के पेपर साढ़े घर से आते सी, हिंदी
1: जी,
0: पंजाबी इंग्लिश तिने शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे, 10th दे विच जो क्लियर होया तो आई हैड प्रिपेयर्ड माई माइंड कि बायो लैनी है कि डॉक्टर जरा है बनना है, किसी ने थोपिया नहीं,
1: अच्छा,
0: सपना
1: ठीक है, ठीक
0: पेरेंट्स
1: है,
0: का सीगा बट उदों थोपिया नहीं गया कि तुसी बनना है, उदों तक माइंड
1: आप
0: बन
1: ही
0: गया
1: तुसी सोच,
0: बिल्कुल
1: आपने अपना सपना बना लिया।
0: बिल्कुल कि बनना है मेडिकल ले
1: जी
0: ली,
1: जी जी
0: नाल थोड़ा मैथ्स इंटरेस्ट सी, नॉन मेडिकल वैसी ऑप्शनल रख ली,
1: और क्या
0: उदों
1: बता, मतलब तुसी ट्रैक छड्डिया कोई नहीं, दोनों भी नाल ही रखिया।
0: उन्होंने दिनों जो जे मेरे फ्रेंड से वो NDA का पेपर देने जा रहे थे,
1: हाँ जी, हाँ
0: मैं कहा कि
1: जी,
0: चलो पता नहीं डॉक्टर बनाएंगे नहीं बनाएंगे,
1: ठीक, हाँ जी,
0: पेपर दे चुके थे कि NDA का पेपर भी देने चले गए,
1: हाँ जी,
0: रब दी मेहर से तुम्हें जड़े हैं उसका प्रीलिम्स क्लियर हो गया था, डॉक्टरी का क्लियर हो गया
1: क्या
0: उस
1: बात
0: वेले। मतलब चीज़ें वही हैं कि जरूरी नहीं कि तुम दोवें एक
1: है,
0: साथ
1: सही
0: टेकअप
1: ट्रैक पे
0: करो,
1: जा रहे थे तुसी।
0: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग दे,
1: जी,
0: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है CA बनना है मैं,
1: सारा
0: किसी को
1: जोड़ा
0: लगता है
1: बिल्कुल,
0: इंजीनियरिंग करना है, दैट इज द स्टेज जो 9वीं 10वीं दे लिए अपना एक प्लेटफॉर्म तैयार करते हो, प्लस वन
1: बिल्कुल,
0: दे टेक ऑफ करते हो, उस तो
1: जी जी
0: बाद भावें CA बनो, इंजीनियर बनो, टीचर
1: हाँ जी, हाँ
0: बनो,
1: जी,
0: अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी,
0: मेडिकल
1: हाँ
0: दे विच,
1: जी,
0: ते मेडिकल सब्जेक्ट ले लिया
1: बिल्कुल
0: पहले
1: बिल्कुल,
0: अटैम्प्ट दे विच, और सिविल सर्विसिस्ट इस करके बनया क्योंकि जिवें मैं दस्या सी कि GK शुरू तो अच्छी सीगी,
1: हाँ जी,
0: पेपर रीडिंग बहुत चंगी एक आदत जो बच्चे च पै सकती होवे,
1: हाँ जी,
0: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वो जरा बेसिक थ्रू न्यूज़पेपर रीडिंग मेरा बचपन तो
1: शुरू
0: ही
1: तो बनया
0: तैयार
1: है
0: हो
1: बिल्कुल।
0: चुका सेगा, एंड उस आदत के कारण जरा सिविल सर्विस का डिसीजन होया कि ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ
1: ਜੀ
0: ਬਣਿਆ
1: ਜੀ
0: ਹੋਇਆ ਸੀਗਾ।
1: ਬਿਲਕੁਲ ਠੀਕ ਹੈ।
0: ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
1: ਜੀ
0: ਤੁਸੀਂ
1: ਜੀ
0: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ।
0: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
1: ਜੀ
0: 'ਚ
1: ਜੀ
0: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
1: ਬਿਲਕੁਲ
0: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ।
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ।
0: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ
1: ਜੀ
0: ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
1: ਹਾਂਜੀ ਹਾਂਜੀ
0: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ,
1: ਹਾਂਜੀ
0: ਉਹ
1: ਹਾਂਜੀ
0: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ
1: ਕਿਆ ਬਾਤ ਹੈ,
0: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ ਜੀ ਜੀ
0: ਆਪਣਾ
1: ਜੀ
0: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਹੈ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ,
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਦੀ ਅਸੀਂ
1: ਠੀਕ ਹੈ ਜੀ,
0: ਈਵਨ
1: ਬਿਲਕੁਲ
0: ਸਿਵਲ
1: ਬਿਲਕੁਲ
0: ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
1: ਹਾਂ
0: ਡੀਸੀ ਤੋਂ
1: ਡੀਸੀ ਹੀ ਬਣ ਗਏ ਬਸ,
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।
1: ਜੀ
0: ਤੁਹਾਡੇ ਕੋਲ
1: ਜੀ
0: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ
1: ਹਾਂਜੀ
0: ਵੀ
1: ਹਾਂਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜੀ ਜਿਹੀ
1: ਬਿਲਕੁਲ
0: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ
1: ਬਿਲਕੁਲ
0: ਐਕਟਿੰਗ ਲਾਈਨ 'ਚ
1: ਹਾਂਜੀ
0: ਚਲੇ
1: ਹਾਂਜੀ
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਕਿੰਨਾ
1: ਵਾਕਈ
0: ਬੰਦਾ
1: ਹਾਂਜੀ
0: ਲੱਗ ਗਿਆ
1: ਹਾਂਜੀ
0: ਸੀਗਾ,
1: ਬਿਲਕੁਲ ਜੀ।
0: ਤਾਂ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ
1: ਰਹੇ ਹਾਂ, ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ, ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ, ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
0: ਹਮਾਰੀ,
1: ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ
1: जी
0: ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ
0: ਕੁਝ
1: ਬਿਲਕੁਲ
0: ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ
1: जी
0: ਬੈਚ ਦੀ ਗੱਲ ਵੀ ਕਰਦਾ IAS
1: जी
0: ਬੈਚ ਦੇ ਵਿੱਚ ਮੇਰੇ
1: अच्छा
0: ਨਾਲ
1: जी
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: अच्छा जी
0: ਉਹ ਕਿਤੇ ਜੌਬ ਕਰ ਰਹੇ ਸੀਗੇ,
1: जी
0: ਕੋਈ
1: जी
0: ਕਿਸੇ
1: जी
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ। ਬਟ
1: ओके
0: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ ਉਹਦੇ
1: ਬਤਾ ਕਿਆ ਬਤਾ
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੇ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ
1: ਜੀ
0: ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਵੀ
0: ਬਿਲਕੁਲ
1: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ, ਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਤੇ ਉਹ ਕੀਤਾ ਉਹਦੇ ਲਈ, ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਆਹਾ
0: ਹਮ ਜਬ
1: ਬਿਲਕੁਲ
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਉਹ
1: ਵਾਹ,
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਯੇ ਅਚੀਵ ਕਰਨਾ ਹੈ,
1: ਜੀ ਜੀ,
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ,
1: ਜੀ
0: ਠੀਕ ਹੈ,
1: ਜੀ ਜੀ
0: ਕਿਉਂਕਿ
1: ਜੀ ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ ਬਿਲਕੁਲ। ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ
1: ਜ਼ਰੂਰੀ ਹੈ ਜੀ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
0: ਦੇਣਾ,
1: ਨੇ ਠੀਕ ਨਹੀਂ ਕੀਤਾ,
0: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
0: ਬਿਲਕੁਲ
1: ਉਹ
0: ਬਿਲਕੁਲ
1: ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਉਹਦਾ ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ। ਬਟ
1: ਜੀ ਜੀ
0: ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
0: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਐਂਡ ਅੱਗੇ
1: ਜੀ
0: ਲਾਈਫ
1: ਜੀ
0: ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਭਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
1: ਹਾਂ
0: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
1: ਜ਼ਰੂਰੀ
0: ਬਹੁਤ
1: ਹੈ,
0: ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ
0: ਇੱਕ ਬੈਕਅਪ
1: ਜ਼ਰੂਰੀ
0: ਜਿਵੇਂ
1: ਹੈ ਜੀ,
0: ਤੁਹਾਡੇ ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
1: ਬਿਲਕੁਲ
0: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
1: ਜੀ
0: ਮੇਰਾ
1: ਜੀ ਜੀ
0: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
1: ਹਾਂਜੀ
0: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਬੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫ਼ੀ
1: ਸਾਰੇ ਆ
0: ਜਿਹੜੇ
1: ਰਹੇ
0: ਪ੍ਰੋਗਰਾਮ ਬਣਦੇ ਪਏ ਨੇ,
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ ਆ,
0: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫ਼ੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
1: ਜੀ
0: ਤੁਸੀਂ
1: ਜੀ
0: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ
0: ਬਟ
1: ਬਿਲਕੁਲ
0: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
0: ਬਿਲਕੁਲ
1: ਇਹੀ ਜ਼ਿੰਦਗੀ ਆ,
0: ਬਿਲਕੁਲ।
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
0: ਬਿਲਕੁਲ,
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ। ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ
1: ਅੱਛਾ
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
1: ਹਾਂਜੀ ਹਾਂਜੀ,
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫ਼ੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ,
1: ਸੈਲਫ
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ, ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ, ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫ਼ੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। मैं पहला भी क्या सी ਤੁਹਾਨੂੰ 올림픽ਸ ਦੀ ਆਪਾਂ ਗੱਲ
1: हाँ जी हाँ
0: ਕਰੀਏ।
1: जी
0: ਇਸ ਵਾਰੀ
1: बिल्कुल
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
1: हाँ
0: ਮਲਿਕ, ਦੀਪਾ
1: बिल्कुल बिल्कुल
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
1: ਉਹਨਾਂ
0: ਰੈਕੋਗਨੀਸ਼ਨ
1: ਨੂੰ ਮਿਲਦੀ
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: बिल्कुल बिल्कुल बिल्कुल
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
1: ਚੇਂਜਸ ਆ ਰਹੇ ਹੈ
0: ਚੇਂਜਸ
1: ਜੀ,
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ,
1: ਬਿਲਕੁਲ
0: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂ ਜੀ ਹਾਂ
0: ਤੁਸੀਂ
1: ਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: सही सही
0: ਆਈਐਸਈ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
1: ਕੀ
0: ਪੂਰੇ
1: ਬੰਦਾ, ਵਾਕਈ
0: ਪੂਰੇ
1: ਉਹ
0: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ
1: ਬਿਲਕੁਲ
0: ਮਾਹੌਲ
1: ਸਹੀ
0: ਸੀਗਾ।
1: ਸਹੀ ਗੱਲ ਹੈ ਜੀ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂ ਜੀ
0: ਆਪਾਂ
1: ਹਾਂ
0: ਕਹਿੰਦੇ
1: ਜੀ
0: ਲੋਇਸ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ
1: ਹਾਂ
0: ਦੇ
1: ਜੀ ਹਾਂ
0: ਵਿੱਚ,
1: ਜੀ
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਜਾਨੀ
0: ਮਿਲੀ।
1: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
0: ਜਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ
1: ਜੀ ਜੀ
0: ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
1: ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ।
0: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ,
1: ਹਾਂਜੀ ਹਾਂਜੀ,
0: ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ,
1: ਹਾਂਜੀ ਹਾਂਜੀ
0: ਇਹ ਵੀ ਮੈਂ
1: ਠੀਕ
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ
1: ਤਰ੍ਹਾਂ
0: ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ, ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
3: ਮਾਟੀ

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਦੇ ਵਿਚ, ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ੰਮੀ ਜੀ ਲੈ ਕੇ ਹਾਜ਼ਰ ਹੁੰਦੇ ਆ। ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ। ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ ਉਹਦਾ ਜ਼ਿਕਰ ਕਰਾਂਗੇ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ। ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ। ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਆਪਣੇ ਸਵੇਰ ਦੇ 9:04 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ। 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ। 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ। ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ, ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਨ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੋਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ। ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ। ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ
ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ਦੇ ਵਿਚ 43 ਸਾਲ ਦੀ ਉਮਰ ਦੇ ਵਿਚ ਸੱਤਾ ਸੰਭਾਲ ਲਈ ਸੀ ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਨ੍ਹਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲਿਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਨ੍ਹਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲੀ ਕਾਰ ਦੇ ਵਿਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਨ੍ਹਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਹੈ ਤਾਂ ਉਨ੍ਹਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਨ੍ਹਾਂ ਨੇ 1861 ਤੋਂ 1865 ਦੇ ਵਿਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ, ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ 'ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਹੈ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਿਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਓਲਾਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ। ਉਹਨਾਂ ਨੂੰ ਜਿਹੜਾ ਸੀ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੇ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਰੰਗ ਭੇਦ ਦਾ ਮੁੱਦਾ ਵੀ ਚੁੱਕਿਆ ਸੀ ਤੇ 4 ਅਪ੍ਰੈਲ 1968 ਨੂੰ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੰਬਰ ਆਉਂਦਾ ਹੈ ਮਹਾਤਮਾ ਗਾਂਧੀ ਹੋਣਾ ਦਾ। 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤੇ ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ ਕਿ ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂ ਰਾਮ ਗੌਂਡਸੇ ਹੋਣਾ ਨੇ ਉਹਨਾਂ ਦੇ ਪੈਰ ਛੂਹਣ ਤੋਂ ਬਾਅਦ 3 ਗੋਲੀਆਂ ਮਾਰੀਆਂ। ਫਿਰ ਗੱਲ ਆਉਂਦੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। 31 ਅਕਤੂਬਰ 1984 ਦਾ ਦਿਹਾੜਾ, ਸਫਦਰਗੰਜ ਰੋਡ ਨਵੀਂ ਦਿੱਲੀ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਵਜੇ ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਹਨਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ ਇਸ ਦੇ ਕਾਰਨ ਉਹਨਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਹਨਾਂ ਦੀ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ, ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ, ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 ਜੂਨ 1914 ਨੂੰ ਉਹ ਪਤਨੀ ਹੋਹੇਨਬਰਗ ਦੇ ਨਾਲ ਬੋਸਨੀਆ ਸਥਿਤ ਸਾਰਾ ਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ਦੇ ਵਿਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ, ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰ ਬੰਦਤਾ ਸੀ ਹੀ ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ ਪਰ ਉਹਨਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਹਨਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 449 7619 ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਲਾ ਗਿਆ ਸਿਆਸੀ, ਕਹਿੰਦੇ ਆ ਕਿ

ਸਿਲਸਿਲਿਆਂ, ਸੰਸਦ ਦੇ ਮੌਨਸੂਨੀ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸਨਸਨੀਖੇਜ਼ ਦਾਅਵਿਆਂ, ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ, ਤੇ ਮੱਧ ਪੂਰਬ ਦੇ ਵਿਚ ਵਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ। ਤੇ ਗੱਲ ਕਰਦਿਆਂ ਜੋ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫ਼ੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ, ਅਸਮਾਨ ਦੇ ਵਿਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿਚ ਅਸਮਾਨ ਦੇ ਵਿਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ ਜੋ ਸਮਾਨ ਦੇ ਵਿਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿਚ ਹੀ ਤੱਕ ਜਿਹੜਾ ਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓਜ਼ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖੰਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਹੀ ਕੋਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ, ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ, ਜਿਸ ਦੇ ਕਾਰਨ ਅਸਮਾਨ ਦੇ ਵਿਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਾਹਰਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ, ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ, ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਜੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਿਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾ, ਬੜੀ, ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ

0: kitchen cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Big Parch 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ। ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ 24 ਜੁਲਾਈ 2026 ਦਾ ਦਿਹਾੜਾ ਅਤੇ ਫਰਾਈਡੇ ਵਾਲਾ ਦਿਨ ਆਖਰੀ ਹਫ਼ਤੇ ਦਾ ਦਿਨ ਹੁੰਦਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, 2.25 ਘੰਟੇ 2.5 ਘੰਟੇ, ਅਤੇ ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ, ਸਿਆਸਤ, ਵਿਰਾਸਤ, ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਅਤੇ ਅੱਜ ਦੋਸਤੋ ਸਭ ਤੋਂ ਪਹਿਲਾਂ ਮਾਫ਼ੀ ਚਾਹਵਾਂਗੇ ਗੁਸਤਾਖੀ ਕਿ ਵੀਡੀਓ ਪ੍ਰੋਗਰਾਮ ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਨਹੀਂ ਹੋ ਸਕੇਗਾ, ਪਰ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਯੂਟਿਊਬ ਦੇ ਉੱਤੇ ਵੀ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਉਸੇ ਤਰ੍ਹਾਂ ਹੀ ਸਾਰੇ ਸਾਧਨਾਂ ਦੇ ਰਾਹੀਂ ਜਿਹੜਾ ਸੁਣ ਸਕਦੇ ਹੋ। ਸਿਰਫ ਤਾਂ ਸਿਰਫ ਕੈਮਰੇ ਦੀ ਤਸਵੀਰ ਜਿਹੜੀ ਆ ਨਹੀਂ ਆਵੇਗੀ, ਉਹਦੇ ਲਈ ਮਾਫ਼ੀ ਹੈ, ਕੁਝ ਟੈਕਨੀਕਲ ਇਸ਼ੂ ਆ, ਵੀਕਐਂਡ ਦੇ ਵਿੱਚ ਜ਼ਰੂਰ ਉਸ ਨੂੰ ਹੱਲ ਕਰ ਲਿਆ ਜਾਵੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਜੇ ਕੋਈ ਤੰਗੀ ਪਰੇਸ਼ਾਨੀ ਆ ਤਾਂ ਜ਼ਰੂਰ ਥੱਲੇ ਕਮੈਂਟ ਜਿਹੜਾ ਕਰਕੇ ਤੁਸੀਂ ਸਾਂਝ ਪਾ ਸਕਦੇ ਹੋ, ਤਾਂ ਕਿ ਤੁਹਾਡੇ ਤੱਕ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਪਹੁੰਚ ਸਕੇ ਜੀ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਅਤੇ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਅਤੇ ਜਿਵੇਂ ਕਿ ਦੇਸ਼ ਭਰ ਦੀਆਂ ਖਬਰਾਂ ਅਤੇ ਨਾਲ ਅੱਜ ਦਾ ਵਿਚਾਰ, ਅਤੇ ਉਸ ਤੋਂ ਬਾਅਦ ਨਾਵਲ, ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ, ਉਹਦੇ ਵਿੱਚੋਂ ਇੱਕ ਇੱਕ ਕਰਕੇ ਪੰਨੇ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਅਤੇ ਜੇ ਸਮਾਂ ਸਬੱਬ ਬਣਿਆ ਅੱਜ ਫਿਰ ਤੁਹਾਡੇ ਨਾਲ ਉਹਦੇ ਵਿੱਚੋਂ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹ ਸਦਾ ਯਾਦ ਰਹਿੰਦੇ ਨੇ, ਸੀਨਿਆਂ ਦੇ ਅੰਦਰ ਧੜਕਦੇ ਨੇ, ਅਤੇ ਉਹਨਾਂ ਨੂੰ ਯਾਦ ਕਰਨਾ ਨਹੀਂ ਪੈਂਦਾ ਕਿ ਉਹਨਾਂ ਕੀ ਉਹਨਾਂ ਦੇ ਕੀਤੇ ਹੋਏ ਕੰਮ ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਸਦਾ ਦਿਲਾਂ ਦੇ ਵਿੱਚ ਵੱਸਦੀਆਂ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1206 ਦੇ ਵਿੱਚ ਤੁਹਾਨੂੰ ਲੈ ਚੱਲੀਏ 24 ਜੁਲਾਈ ਨੂੰ, ਕੁਤਬਦੀਨ ਐਬਕ ਦੀ ਜਿਹੜੀ ਲਾਹੌਰ ਦੇ ਵਿੱਚ ਤਾਜਪੋਸ਼ੀ ਹੋਈ ਸੀ ਅੱਜ ਦੇ ਦਿਨ 'ਚ, ਅਤੇ 1954 ਦੇ ਵਿੱਚ ਦੇਸ਼ ਭਗਤ ਬਾਬਾ ਗੁਰਤਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਸਰਹਾਲੀ ਵਾਲਿਆਂ ਦਾ ਦੇਹਾਂਤ ਹੁੰਦਾ ਹੈ। 1969 ਦੇ ਵਿੱਚ ਇੱਕ ਮਹੀਨੇ ਲਈ ਮੁਹੰਮਦ ਹਦਾਇਤ ਉੱਲਾ ਦੇਸ਼ ਦੇ ਜਿਹੜੇ ਸਨ ਰਾਸ਼ਟਰਪਤੀ ਬਣੇ ਸਨ, ਸਿਰਫ ਇੱਕ ਮਹੀਨੇ ਲਈ। ਅਤੇ 1985 ਦੇ ਵਿੱਚ ਪੰਜਾਬ ਸਮੱਸਿਆ ਹੱਲ ਦੇ ਯਤਨ ਵਜੋਂ ਰਾਜੀਵ ਲੌਂਗੋਵਾਲ ਦਾ ਅਸਫਲ ਸਮਝੌਤਾ ਜਿਹੜਾ ਹੋਇਆ ਸੀ। ਦੂਸਰੇ ਪਾਸੇ ਕਾਮਾਗਾਟਾ ਮਾਰੂ ਦਾ ਜ਼ਿਕਰ ਹੋਇਆ ਅਤੇ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ, ਜਿਵੇਂ ਕਿ ਸੀਨਿਆਂ ਦੇ ਵਿੱਚ ਹਰ ਵਕਤ ਧੜਕਦੇ ਨੇ ਉਹ ਲੋਕ, ਉਹ ਯੋਧੇ ਜਿਨ੍ਹਾਂ ਦਾ ਚੇਤੇ ਰੱਖਣਾ ਨਹੀਂ ਪੈਂਦਾ ਹੈ। ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ ਅਤੇ ਉਹ ਸਦਾ ਯਾਦ ਰਹਿੰਦੇ ਨੇ। ਆਜ਼ਾਦੀ ਦੇ ਇਤਿਹਾਸ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮ ਰੱਖਦੀ ਹੈ, ਅਹਿਮੀਅਤ ਰੱਖਦੀ ਹੈ। ਕੈਨੇਡਾ ਦੇ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉੱਥੋਂ ਦੀ ਸਰਕਾਰ ਨੇ 9 ਤਰੀਕ ਤੇ 5ਵੇਂ ਮਹੀਨੇ ਦੇ ਵਿੱਚ 1907 ਨੂੰ ਐਲਾਨ ਕੀਤਾ ਸੀ, ਜੂਨ ਮਹੀਨੇ, ਕਿ ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ, ਸੋਰੀ ਮਈ ਮਹੀਨੇ ਕੀਤਾ ਸੀ, ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ $200 ਜੇਬ ਦੇ ਵਿੱਚ, ਯਾਨੀ ਕਿ ₹600 ਉਸ ਸਮੇਂ ਦੇ ਲੈ ਕੇ ਆਵੇਗਾ। ਉਹ ਜਾਣਦੇ ਸਨ ਕਿ ਭਾਰਤ ਤੋਂ ਕੋਈ ਵੀ ਸਿੱਧਾ ਜਹਾਜ਼ ਕੈਨੇਡਾ ਨਹੀਂ ਆਉਂਦਾ। ਬਾਬਾ ਗੁਰਦਿੱਤ ਸਿੰਘ, ਜੋ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਦੇ ਨਾਲ ਬਿਲੋਂਗ ਕਰਦੇ ਹੈ, ਉਸ ਸਮੇਂ ਮਲੇਸ਼ੀਆ ਦੇ ਵਿੱਚ ਵਪਾਰ ਦਾ ਕੰਮ ਕਰਦੇ ਸੀ। ਉਹਨਾਂ ਨੇ ਜਪਾਨੀ ਕੰਪਨੀ ਦੇ ਕੋਲੋਂ 19 ਮਾਰਚ 1914 ਨੂੰ SS ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ 6 ਮਹੀਨਿਆਂ ਲਈ $11,000 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਪਟੇ ਦੇ ਉੱਤੇ ਲੈ ਲਿਆ ਅਤੇ ਲੈ ਕੇ 500 ਯਾਤਰੀਆਂ ਦੇ ਸਮੇਤ ਕੋਲਾ ਲੱਦ ਕੇ ਵਪਾਰ ਕਰਨ ਦੇ ਲਈ ਤੁਰਨ ਲੱਗੇ ਤਾਂ ਸਰਕਾਰ ਨੇ ਬਾਬਾ ਜੀ ਨੂੰ ਝੂਠੇ ਕੇਸ ਦੇ ਵਿੱਚ 25 ਮਾਰਚ 1914 ਨੂੰ ਗ੍ਰਿਫਤਾਰ ਕੀਤਾ। ਇਸ ਸਮੇਂ ਪੈਦਾ ਹੋਈ ਹਫੜਾ ਦਫੜੀ ਕਰਕੇ ਬਹੁਤ ਮੁਸਾਫਰ ਖਿਸਕ ਗਏ ਅਤੇ ਸਿਰਫ 135 ਮੁਸਾਫਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜ਼ੂਰੀ ਮਿਲਣ ਦੇ ਉੱਤੇ ਜਹਾਜ਼ ਵੱਖ ਵੱਖ ਬੰਦਰਗਾਹਾਂ ਤੋਂ ਕੁੱਲ 376 ਯਾਤਰੀ ਲੈ ਕੇ 4 ਤਰੀਕ ਮਾਰਚ ਦਾ ਮਹੀਨਾ 1914 ਨੂੰ ਕੈਨੇਡਾ ਦੇ ਲਈ ਰਵਾਨਾ ਹੋਇਆ। 17 ਅਪ੍ਰੈਲ ਨੂੰ ਖਾਲਸਾ ਦੀਵਾਨ ਸ਼ੰਘਾਈ ਦੀ ਮੀਟਿੰਗ ਦੇ ਵਿੱਚ ਭਾਰਤ ਦੇ ਵਾਇਸਰਾਏ ਨੇ ਨੂੰ ਜਿਹੜੀ ਸੀ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੀ ਜਿਹੜੀ ਆ ਆਗਿਆ ਦਿੱਤੀ ਜਾਵੇ, ਅਤੇ ਪਰ ਨਾ ਮੰਨੀ ਗਈ। ਕੁਝ ਹੋਰ ਸੰਸਥਾਵਾਂ ਜਿਹੜੀਆਂ ਸਨ, ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਕਾਂਗਰਸ ਜਾਂ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫਰਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ। 22 ਤੇ 23 ਮਈ ਨੂੰ ਕੈਨੇਡਾ ਦੀ ਬੰਦਰਗਾਹ ਵੈਂਕੂਵਰ ਤੋਂ ਪਿੱਛੇ ਵਾਪਸ ਭੇਜਣ ਵਾਸਤੇ ਰੋਕ ਦਿੱਤਾ ਗਿਆ ਵੀ ਭਾਈ ਤੁਹਾਨੂੰ ਐਂਟਰੀ ਨਹੀਂ ਦੇਣੀ। ਜਹਾਜ਼ ਦੇ ਵਿੱਚ ਗਿਣਤੀ ਦੇ ਦਿਨਾਂ ਦਾ ਰੱਖਿਆ ਹੋਇਆ ਰਾਸ਼ਨ ਖਤਮ ਹੋਣ ਲੱਗਿਆ। 2 ਮਹੀਨੇ ਖੱਜਲ ਖਰਾਬ ਕਰਨ ਦੇ ਉੱਤੇ ਜਹਾਜ਼ ਨੂੰ ਵਾਪਸ ਮੋੜਨ ਦੇ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾ ਕੇ ਬੰਦੂਕਾਂ ਤੋਪਾਂ ਚਲਾਉਣ ਦੀ ਧਮਕੀ ਦੇ ਦਿੱਤੀ ਅਤੇ ਤਾਣ ਲਈਆਂ ਗਈਆਂ, ਜਿਸਦੇ ਵਿਰੋਧ ਦੇ ਵਿੱਚ ਵੈਂਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਜੋ ਜ਼ਮੀਨ 'ਤੇ ਸਨ। ਅੰਤ ਦੇ ਵਿੱਚ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜ਼ੀ ਕਰ ਲਿਆ ਵੀ ਰਾਸ਼ਨ ਤੁਹਾਨੂੰ ਦੇ ਦਿੰਦੇ ਹਾਂ ਵਾਪਸੀ ਜਿੰਨਾ, ਅਤੇ ਤੁਸੀਂ ਵਾਪਸ ਜਾਓ। 29 ਸਤੰਬਰ ਨੂੰ ਬਜਬਜ ਘਾਟ ਜਿਹੜਾ ਕਲਕੱਤਾ ਪਹੁੰਚਣ ਦੇ ਉੱਤੇ ਜਹਾਜ਼ ਅੰਗਰੇਜ਼ ਸਰਕਾਰ ਦੀ ਪੁਲਿਸ ਦੇ ਵੱਲੋਂ ਬਾਬਾ ਜੀ ਨੂੰ ਅਤੇ ਬਾਕੀ ਮੁਸਾਫਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹੋਈ ਕਾਰਵਾਈ ਦੇ ਸਮੇਂ ਵਾਪਰੇ ਸਾਕੇ ਦੇ ਵਿੱਚ 21 ਦੇ ਕਰੀਬ ਮੌਤਾਂ ਹੋਈਆਂ, 300 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਅਤੇ ਬਾਬਾ ਜੀ ਅਤੇ ਕੁਝ ਮੁਸਾਫਰ ਬਚ ਨਿਕਲਣ ਦੇ ਵਿੱਚ ਸਫਲ ਵੀ ਹੋਏ। 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਵਾਪਸ ਭੇਜਣ ਦੇ ਸੰਬੰਧ ਦੇ ਵਿੱਚ ਭਾਰਤੀਆਂ ਤੋਂ ਮਾਫ਼ੀ ਮੰਗੀ। ਬਾਬਾ ਗੁਰਦਿੱਤ ਸਿੰਘ ਉਹਨਾਂ ਦਾ ਹੀ ਜ਼ਿਕਰ ਹੋਇਆ ਤਾਂ ਉਹਨਾਂ ਦੀ ਗੱਲ ਕਰਦਿਆਂ, ਜਨਮ ਭਾਈ ਹੁਕਮ ਸਿੰਘ ਦੇ ਘਰ ਹੁੰਦਾ ਅਤੇ ਪਿੰਡ ਸਰਹਾਲੀ ਕਲਾਂ ਵੱਡੀ ਸਰਹਾਲੀ ਜਿਹਨੂੰ ਕਿਹਾ ਜਾਂਦਾ ਹੈ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ 25 ਅਗਸਤ 1860 ਨੂੰ। ਇਹਨਾਂ ਦੇ ਪਿਤਾ ਜੀ ਇੱਕ ਵਾਰ ਇੱਥੇ ਫਸਲ ਚੰਗੀ ਤਰ੍ਹਾਂ ਨਾ ਹੋਣ ਦੇ ਕਰਕੇ ਮਲਾਇਆ ਚਲੇ ਗਏ ਸਨ, ਯਾਨੀ ਕਿ ਮਲੇਸ਼ੀਆ। ਉੱਥੋਂ ਫਿਰ 7 ਸਾਲ ਬਾਅਦ ਚੰਗੀ ਕਮਾਈ ਕਰਕੇ ਪਿੰਡ ਆ ਗਏ ਅਤੇ ਬਾਬਾ ਗੁਰਦਿੱਤ ਸਿੰਘ ਜੀ ਵੀ ਕੰਮ ਦੀ ਭਾਲ ਦੇ ਵਿੱਚ 1894 ਨੂੰ ਮਲਾਇਆ ਜਿਹੜਾ ਸੀ ਚਲੇ ਗਏ। ਉੱਥੇ ਚੀਨੀ ਮਾਲਕ ਦੇ ਕੋਲ ਕੰਮ ਕਰਨ ਲੱਗ ਪਏ ਅਤੇ ਪੈਸੇ ਇਕੱਠੇ ਹੋਣ 'ਤੇ ਖੁਦ ਠੇਕੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਠੇਕੇਦਾਰੀ ਦੇ ਕੰਮ ਦੇ ਲਈ ਸਿੰਗਾਪੁਰ ਗਏ ਤਾਂ ਉੱਥੇ ਗੁਰਦੁਆਰਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਮਿਲੇ ਜਿਹੜੇ ਕੈਨੇਡਾ ਜਾਣ ਵਾਸਤੇ ਰੁਕੇ ਹੋਏ ਸਨ। ਉੱਥੇ ਭਾਈ ਬਲਵੰਤ ਸਿੰਘ ਮੁਰਾਦਪੁਰ ਨਾਲ ਵੀ ਜਿਹੜਾ ਮੁਲਾਕਾਤ ਹੋਈ, ਜੋ ਪ੍ਰਵਾਸੀਆਂ ਦੀਆਂ ਜਿਹੜੀਆਂ ਸੀ ਤਕਲੀਫਾਂ ਲੈ ਕੇ ਹਿੰਦੁਸਤਾਨ ਆਇਆ ਸੀ ਪਰ ਕੁਝ ਨਾ ਬਣਦਾ ਵੇਖ ਕੇ ਵਾਪਸ ਕੈਨੇਡਾ ਜਾ ਰਿਹਾ ਸੀ। ਬਾਬਾ ਜੀ ਨੇ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਜਪਾਨੀ ਕੰਪਨੀ ਤੋਂ ਕਿਰਾਏ 'ਤੇ ਲਿਆ ਅਤੇ ਕੈਨੇਡਾ ਦੇ ਵਿੱਚ ਦਾਖਲ ਨਾ ਹੋਣ 'ਤੇ ਵਾਪਸ ਕਲਕੱਤਾ ਦੀ ਬੰਦਰਗਾਹ ਉੱਤੇ ਬਾਬਾ ਜੀ ਸਮੇਤ ਸਾਰਿਆਂ ਦੀ ਗ੍ਰਿਫਤਾਰੀ ਦੇ ਸਮੇਂ ਬਜਬਜ ਘਾੜ ਵਿਖੇ ਵਾਪਰੇ ਸਾਕੇ ਦੇ ਦੌਰਾਨ ਹਨੇਰੇ ਦੇ ਵਿੱਚ ਬਚ ਨਿਕਲੇ ਸਨ ਅਤੇ 7 ਸਾਲ ਗੁਪਤ ਵਾਸ ਰਹੇ ਅਤੇ ਬਹੁਤ ਤਕਲੀਫਾਂ ਝੱਲੀਆਂ। 5 ਨਵੰਬਰ 1921 ਨੂੰ ਦਿੱਲੀ ਦੇ ਵਿੱਚ ਕਾਂਗਰਸ ਦੇ ਸਰਬ ਹਿੰਦ ਇਜਲਾਸ ਦੇ ਵਿੱਚ ਡੈਲੀਗੇਟ ਬਣ ਕੇ ਸ਼ਾਮਲ ਹੋਏ ਤੇ ਮਹਾਤਮਾ ਗਾਂਧੀ ਜਿਹੜੇ ਸਨ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਇੱਕ ਪਬਲਿਕ ਇਜਲਾਸ ਦੇ ਵਿੱਚ ਭਾਸ਼ਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ। ਇਹਨਾਂ ਦੇ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਉੱਤੇ 3.5 ਮਹੀਨੇ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਇਹਨਾਂ ਨੇ 28 ਫਰਵਰੀ 1922 ਨੂੰ ਆਪਣੇ ਸਵਾਗਤੀ ਜਲੂਸ ਦੇ ਵਿੱਚ ਜਜ਼ਬਾਤੀ ਤਕਰੀਰ ਕੀਤੀ ਤਾਂ ਸਰਕਾਰ ਨੇ ਉਹਨਾਂ ਦੇ ਖਿਲਾਫ਼ ਮੁਕੱਦਮਾ ਚਲਾ ਕੇ 5 ਸਾਲ ਦੀ ਸਜ਼ਾ ਸੁਣਾਤੀ। 26/7/1926 ਨੂੰ ਰਿਹਾਅ ਹੋਏ ਤੇ 1931 ਦੇ ਵਿੱਚ ਵੀ 5 ਮਹੀਨੇ ਦੀ ਸਜ਼ਾ ਹੋਈ। ਕਲਕੱਤਾ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ। 1947 ਤੱਕ ਸਰਕਾਰ ਦੇ ਖਿਲਾਫ਼ ਲੜਦੇ ਰਹੇ ਤੇ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਬਜਬਜ ਘਾਟ ਤੇ ਸ਼ਹੀਦਾਂ ਦੀ ਯਾਦਗਾਰ ਬਣਾਈ, ਜਿਹਦਾ ਉਦਘਾਟਨ 1952 ਦੇ ਵਿੱਚ ਨਹਿਰੂ ਤੋਂ ਕਰਵਾਇਆ ਗਿਆ। 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਆਪਣੇ ਵਾਕਫ਼ ਦੇ ਘਰ ਬਿਮਾਰ ਹੋਣ ਦੇ ਉੱਤੇ ਇਲਾਜ ਕਰਦੇ ਸਮੇਂ ਸਦਾ ਲਈ ਵਿਛੋੜਾ ਦੇ ਗਏ ਤੇ ਇਹਨਾਂ ਦੀ ਦੇਹ ਨੂੰ ਅੰਮ੍ਰਿਤਸਰ ਦੇ ਵਿੱਚੋਂ ਜਲੂਸ ਦੀ ਸ਼ਕਲ ਦੇ ਵਿੱਚ ਸਰਹਾਲੀ ਲਿਆ ਕੇ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰੇ ਦੇ ਅੰਦਰ ਸੰਸਕਾਰ ਕੀਤਾ ਗਿਆ। ਹਰ ਸਾਲ ਪਿੰਡ ਨਿਵਾਸੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਦੇ ਲਈ ਅੱਜ ਦੇ ਦਿਨ ਦੇ ਉੱਤੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਬਰਸੀ ਵੀ ਮਨਾਈ ਜਾਂਦੀ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੇ ਆਪ ਜਿਹੜਾ ਗਵਾਏ ਤੇ ਸਜ਼ਾਵਾਂ ਵੀ ਭੁਗਤੀਆਂ, ਜ਼ਮੀਨਾਂ ਵੀ ਕੁਰਕ ਕਰਾਈਆਂ, ਪਰ ਆਖਰ ਦੇ ਵਿੱਚ ਧੱਬਾ ਲੱਗਿਆ ਕਾਮਰੇਡਾਂ ਦਾ ਜਾਂ ਫਿਰ ਗਦਰੀ ਬਾਬਿਆਂ ਦੀ ਗੱਲ ਆਉਂਦੀ ਹੈ ਤਾਂ। ਤੇ ਲਓ ਦੋਸਤੋ, ਇਹ ਵੀ ਸਾਨੂੰ ਸਮੇਂ ਦੇ ਲੋਕ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ। ਅਤੇ ਅੱਜ ਦੇ ਮੁੱਦਿਆਂ ਦੇ ਵੱਲ ਨੂੰ ਚੱਲੀਏ ਤੇ ਅੱਜ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ, ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਜੋ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਲੱਗਦਾ ਕਿ ਹੋ ਰਿਹਾ ਦੇਸ਼ ਦੇ ਵਿੱਚ ਡਰਾਮਾ, ਤੇ ਮੀਰੀ ਪੀਰੀ ਮਾਰਚ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਮਾਵਾਂ ਧੀਆਂ ਦਾ ਵਾਧਾ ਹੋ ਰਿਹਾ ਤੇ ਵਾਰ ਤੇ ਪੀਸ ਦੀ ਦੂਸਰੇ ਪਾਸੇ ਗੱਲ ਹੋ ਰਹੀ ਹੈ। ਇੱਕ ਪਾਸੇ ਹੁਣ ਟਰੰਪ ਸਾਹਿਬ ਸਮਝੌਤਾ ਕਰਾਉਣ ਦੀ ਤਿਆਰੀ ਦੇ ਵਿੱਚ ਨੇ ਯੂਕਰੇਨ ਤੇ ਰੂਸ ਦਾ, ਤੇ ਦੂਸਰੇ ਪਾਸੇ ਉਜਾੜਾ ਕਰਨ ਦੇ ਲਈ ਤਿਆਰ ਬਾਰ ਤਿਆਰ ਨੇ ਇਰਾਨ ਦੇ ਵਿੱਚ। ਤੇ ਮੁਕਤਸਰ ਸਾਹਿਬ ਤੋਂ ਲੈ ਕੇ ਗੱਲ ਕਰਾਂਗੇ, ਸ਼ਹੀਦ ਫੌਜੀ ਜਵਾਨ ਨੂੰ ਅੰਤਮ ਜਿਹੜੀ ਵਿਦਾਇਗੀ ਦਿੱਤੀ ਗਈ ਹੈ ਸਨਮਾਨ ਦੇ ਨਾਲ। ਮੀਰੀ ਪੀਰੀ ਦਿਵਸ ਦੇ ਖਾਲਸਾ ਮਾਰਚ ਜਿਹੜਾ ਸ਼ੁਰੂ ਹੋ ਗਿਆ, ਪੰਜਾਬ ਦੀਆਂ ਔਰਤਾਂ ਦੇ ਲਈ ਮਾਵਾਂ ਧੀਆਂ ਸਤਿਕਾਰ ਯੋਜਨਾ, ਬਰਨਾਲਾ ਲਾਠੀਚਾਰਜ, ਅਜਨਾਲਾ ਮਾਮਲੇ ਦੀ ਗ੍ਰਿਫਤਾਰੀਆਂ, ਨੀਟ ਪੇਪਰ ਲੀਕ ਵਿਵਾਦ, ਕਿਸਾਨ ਅੰਦੋਲਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਨਾਲ ਜੁੜੇ ਸਵਾਲਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹਨਾਂ ਦੀ ਬਾਤ ਪਾਵਾਂਗੇ, ਤੇ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਨਸ਼ਾ ਤਸਕਰੀ ਰੈਕਟ ਤੱਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਰਹੇਗੀ। 17 ਕੁਇੰਟਲ ਨਸ਼ਾ ਜਿਹੜਾ ਫੜਿਆ ਗਿਆ ਟਰੱਕਾਂ ਦੇ ਵਿੱਚੋਂ ਜੀ, ਤੇ ਪੰਜਾਬੀਆਂ ਨੇ ਨਾਮ ਰੋਸ਼ਨ ਕੀਤੇ ਆ। ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂ ਕਰੀਏ ਤੇ ਲਓ ਜੀ, ਪੰਜਾਬ ਸਰਕਾਰ ਦਾ ਸਰਬੱਤ AI ਪ੍ਰੋਜੈਕਟ ਵੀ ਜਿਹੜਾ ਤਿਆਰ ਹੋ ਗਿਆ, ਤੇ ਭਾਈ ਹਰ ਜਗ੍ਹਾ ਹੁਣ ਸਰਬੱਤ ਹੀ ਲਿਖਣਗੇ ਸਾਰਾ ਕੁਝ। ਜਿਹਨੂੰ ਵੀ ਹਰ ਚੀਜ਼ ਨੂੰ ਦੇਖੋ ਨਾ, ਸਿਆਸੀਕਰਨ ਕਿਤੇ ਨਾ ਕਿਤੇ, ਧਾਰਮਿਕ ਰੰਗਤ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਹੈ ਹਰ ਚੀਜ਼ ਨੂੰ। ਦੂਸਰੇ ਪਾਸੇ ਗੱਲ ਤੋਰਦੇ ਹਾਂ ਮੁਕਤਸਰ ਸਾਹਿਬ ਦੀ। ਫੌਜੀ ਜਵਾਨ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਰਾਤ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਫੌਜ ਦੀ 19 ਜੈਕ ਰਾਈਫਲ ਦੇ ਲਾਸ ਨਾਇਕ ਸੁਖਪ੍ਰੀਤ ਸਿੰਘ 27 ਸਾਲਾਂ ਦਾ ਸ਼ੁੱਕਰਵਾਰ ਨੂੰ ਅੱਜ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਉਹਨਾਂ ਦੇ ਨਿਵਾਸ ਪਿੰਡ ਬੁੱਟਰ ਬਖੂਆ ਵਿਖੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜੇ ਗਲਤ ਨਹੀਂ ਤਾਂ ਆਪਣੇ ਮੱਖਣ ਸ਼ਰਮਾ ਜੀ ਜੁੜਦੇ ਆ, ਉਹਨਾਂ ਦਾ ਏਰੀਆ ਜਾਂ ਉਹਨਾਂ ਦਾ ਪਿੰਡ ਵੀ ਹੋ ਸਕਦਾ ਬੁੱਟਰ। ਤੇ ਸ਼ਰਧਾਂਜਲੀ ਦੇਣ ਦੇ ਲਈ ਉਮੜਿਆ ਜਨ ਸੈਲਾਬ ਹੈ, ਦੇ ਵਿੱਚ ਹਰ ਕਿਸੇ ਦੀ ਅੱਖ ਨਮ ਹੋਈ ਹੈ, ਜਵਾਨੀ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਗਏ। ਜਵਾਨ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਤੇ ਫੌਜੀ ਜਵਾਨਾਂ ਜਿਨ੍ਹਾਂ ਦੇ ਵਿੱਚ ਸੂਬੇਦਾਰ ਸੁਖਵਿੰਦਰ ਸਿੰਘ, ਸਥਾਨਕ ਵਿਧਾਇਕ ਹਰਦੀਪ ਸਿੰਘ, ਡਿੰਪੀ ਢਿੱਲੋਂ, ਕਾਂਗਰਸੀ ਆਗੂ ਅਮਰਤਾ ਵੜਿੰਗ, ਗਿੱਦੜਬਾਹਾ ਦੇ SDM ਅਰਵਿੰਦਰਪਾਲ ਸਿੰਘ ਅਤੇ ਕਈ ਸਾਬਕਾ ਫੌਜੀ ਵੀ ਉੱਥੇ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਏ ਦੱਸੇ ਜਾ ਰਹੇ ਨੇ। ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ। ਜਥੇਦਾਰ ਦੇ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਦੇ ਵਿਰੁੱਧ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਅੱਜ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ ਤੇ ਗੁਰਮਤ ਰਵਾਇਤਾਂ ਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਇੱਕਜੁੱਟ ਹੋਵੇ ਤੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਪ੍ਰਤੀਨਿਧ ਜਿਹੜੇ ਸ਼ਾਮਲ ਨੇ। ਪੁਰਾਤਨ ਚੱਲੀ ਆ ਰਹੀ ਜਿਹੜੀ ਆ ਪਰੰਪਰਾ ਦੇ ਮੁਤਾਬਕ ਖਾਲਸਾ ਮਾਰਚ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਸਜਾਏ ਹੋਏ ਹਾਥੀ, ਘੋੜੇ ਤੇ ਊਠ ਵੀ ਜਿਹੜੇ ਸ਼ਾਮਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੀ ਬੱਸ ਅਤੇ 5 ਪਿਆਰੇ ਮਾਰਚ ਦੀ ਅਗਵਾਈ ਕਰ ਰਹੇ ਨੇ। ਸਕੂਲੀ ਬੱਚਿਆਂ ਦੀਆਂ ਬੈਂਡ ਟੀਮਾਂ ਜਿਹੜੀਆਂ ਨੇ ਵੱਲੋਂ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ ਜਾ ਰਿਹਾ। ਨਿਹੰਗ ਜਥੇਬੰਦੀਆਂ ਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜ਼ੋਰ ਜਿਹੜੇ ਨੇ ਦਿਖਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਦੇ ਸੰਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮਨਾਮਾ ਵੀ ਲਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਧਾਰਨ ਕੀਤੀਆਂ ਗਈਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਹੋਏ ਇਸ ਦਿਨ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਆਖਿਆ ਕਿ ਮੁਗਲ ਕਾਲ, ਅੰਗਰੇਜ਼ ਕਾਲ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਸਿੱਖ ਸੰਸਥਾਵਾਂ ਦੇ ਉੱਤੇ ਹਮਲੇ ਜਾਰੀ ਨੇ। ਉਹਨਾਂ ਆਖਿਆ ਕਿ ਬਣਾਏ ਗਏ ਨਵੇਂ ਇੱਕ ਕਾਨੂੰਨ ਰਾਹੀਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਕਰਨ ਦੀ ਸਾਜਿਸ਼ ਹੈ। ਜਥੇਦਾਰ ਨੇ ਆਖਿਆ ਕਿ ਜਦੋਂ ਸਿੱਖ ਰਾਜਸੀ ਤੌਰ ਦੇ ਉੱਤੇ ਕਮਜ਼ੋਰ ਹੋਏ ਨੇ ਤਾਂ ਇਹ ਹਮਲਿਆਂ ਦੇ ਵਿੱਚ ਵਾਧਾ ਹੋਇਆ। ਉਹਨਾਂ ਕਿਹਾ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਇੱਕਜੁੱਟ ਹੋਣਾ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਸਿੱਖ ਅਵੇਸਲੇ ਨਾ ਹੋਣ ਤੇ ਜਦੋਂ ਸਿੱਖ ਅਵੇਸਲਾ ਹੋਇਆ ਉਸ ਵੇਲੇ ਹੀ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਰੀ ਪੀਰੀ ਦਿਵਸ ਦੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਵਿੱਖ ਦੇ ਵਿੱਚ ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਸਜਾਉਣ ਦੇ ਇਸ ਰੁਝਾਨ ਨੂੰ ਜਿਹੜਾ ਜਾਰੀ ਰੱਖਣ ਵਾਸਤੇ ਇਸ ਬੰਦ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਉਹਨਾਂ ਸਮੁੱਚੇ ਸਿੱਖ ਕੌਮ ਨੂੰ ਇੱਕਜੁੱਟ ਹੋਣ ਤੇ ਸਿੱਖ ਕੌਮ ਤੇ ਹੋ ਰਹੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਦੂਸਰੇ ਪਾਸੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ ਹੋ ਗਿਆ। ਹੁਣ ਤੱਕ 1149 ਕਰੋੜ ਜਾਰੀ ਕੀਤਾ ਗਿਆ। ਜੁਲਾਈ ਦੇ ਵਿੱਚ 37 ਲੱਖ ਤੇ ਜੂਨ ਮਹੀਨੇ ਦੇ ਵਿੱਚ 33 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਟੱਪ ਗਿਆ ਤੇ ਹਾਲਾਂਕਿ ਸੂਬੇ ਦੇ ਵਿੱਚ ਹਾਲੇ ਵੀ ਰਜਿਸਟ੍ਰੇਸ਼ਨ ਕਹਿੰਦੇ ਜਾਰੀ ਹੈ। ਜੁਲਾਈ ਮਹੀਨੇ ਦੇ ਦੌਰਾਨ ਸੂਬੇ ਦੀਆਂ 37 ਲੱਖ ਔਰਤਾਂ ਦੇ ਵੱਲੋਂ ਨਵੀਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਦੋਂ ਕਿ ਜੂਨ ਮਹੀਨੇ ਦੇ ਵਿੱਚ 33 ਲੱਖ ਦੇ ਕਰੀਬ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗਿਣਤੀ 52 ਲੱਖ ਦੇ ਕਰੀਬ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਗਿਆ, ਜਦੋਂ ਕਿ ਇਹ ਅੰਕੜਾ ਵੱਧ ਕੇ 70 ਲੱਖ ਤੋਂ ਪਾਰ ਹੋ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ 66 ਹਲਕਿਆਂ ਦੇ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ 50,000 ਤੋਂ ਵੱਧ ਹੈ। ਸੂਬੇ ਦੇ ਵਿੱਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿੱਚ ਹੋਈ ਹੈ, ਜਿੱਥੇ 87,460 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸੇ ਤਰ੍ਹਾਂ ਦੂਜੇ ਸਥਾਨ ਦੇ ਉੱਤੇ ਵਿਧਾਨ ਸਭਾ ਹਲਕਾ ਸਨੌਰ ਰਿਹਾ, ਜਿੱਥੇ 84,111 ਔਰਤਾਂ ਨੇ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ 63,036 ਔਰਤਾਂ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਤੇ ਹਾਲਾਂਕਿ ਸਭ ਤੋਂ ਘੱਟ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਹੋਈ, ਜਿੱਥੇ ਸਿਰਫ 30,073 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਦੀ ਔਰਤਾਂ ਨੂੰ 1500 ਰੁਪਏ ਮਹੀਨੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਤੇ ਸੂਬਾ ਸਰਕਾਰ ਨੇ 1 ਜੁਲਾਈ ਨੂੰ ਸੂਬੇ ਦੀਆਂ 32.96 ਲੱਖ ਔਰਤਾਂ ਨੂੰ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਦੀ 1 ਕਿਸ਼ਤ ਸਿੱਧੀ ਬੈਂਕ ਖਾਤਿਆਂ ਦੇ ਵਿੱਚ ਪਾ ਦਿੱਤੀ ਦੱਸੀ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਹੁਣ ਤੱਕ ਕਹਿੰਦੇ ਨੇ ਕਿ 1,149.59 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੇ ਦੌਰਾਨ 37 ਲੱਖ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਿਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਪੰਜਾਬ ਦੇ ਵਿੱਚ 1 ਅਗਸਤ ਨੂੰ ਮੁੜ ਤੋਂ ਔਰਤਾਂ ਦੇ ਮੋਬਾਈਲਾਂ ਦੇ ਉੱਤੇ ਕਹਿੰਦੇ ਟੂੰ ਟੂੰ ਹੋਏਗੀ। ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲੇ ਵੀ ਰਜਿਸਟ੍ਰੇਸ਼ਨ ਲਗਾਤਾਰ ਜਾਰੀ ਹੈ ਤੇ ਕਿਸੇ ਵੀ ਪੰਜਾਬ ਦੀ ਔਰਤ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਏਗਾ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਪਰਮਾਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਹੈ ਤੇ ਪਰਮਾਰ ਦੇ ਖਿਲਾਫ ਲੱਗੇ ਦੋਸ਼ ਰੱਦ ਕੀਤੇ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁੱਖ ਡਾਇਰੈਕਟਰ ਜਿਹੜੇ ਨੇ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 1997 ਬੈਚ ਦੇ ਜਿਹੜੇ ਨੇ IPS ਅਧਿਕਾਰੀ ਪਰਮਾਰ ਇਸ ਵੇਲੇ ADGP ਲਾਅ ਐਂਡ ਆਰਡਰ ਦੇ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਤੇ ਗ੍ਰਹਿ ਵਿਭਾਗ ਦੇ ਸਕੱਤਰ ਦੇ ਵੱਲੋਂ ਅੱਜ ਸਾਰੀ ਪੱਤਰ ਜੋ ਜਾਰੀ ਕੀਤਾ ਗਿਆ ਪੱਤਰ ਹੈ ਅਨੁਸਾਰ IPS ਅਧਿਕਾਰੀ ਪਰਮਾਰ ਦੇ ਵਿਰੁੱਧ ਵਿਭਾਗੀ ਕਾਰਵਾਈ ਨੂੰ ਖਤਮ ਕਰਦਿਆਂ ਉਹਨਾਂ ਦੇ ਖਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਹਨਾਂ ਦੇ ਮੁਅੱਤਲੀ ਦੇ ਸਮੇਂ ਨੂੰ ਹੁਣ ਡਿਊਟੀ ਦਾ ਸਮਾਂ ਹੀ ਜਿਹੜਾ ਮੰਨਿਆ ਜਾਵੇਗਾ। ਸੁਰਿੰਦਰਪਾਲ ਸਿੰਘ ਪਰਮਾਰ ਨੇ 26 ਮਾਰਚ 2025 ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਤੇ ਕਰੀਬ 1 ਮਹੀਨੇ ਮਗਰੋਂ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਪਰਮਾਰ ਤੋਂ ਇਲਾਵਾ SSP ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ AIG ਹਰਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਡਰਾਈਵਿੰਗ ਲਾਇਸੈਂਸ ਮਾਮਲੇ ਦੇ ਵਿੱਚ ਡਿਊਟੀ ਦੇ ਵਿੱਚ ਕੁਤਾਹੀ ਦੇ ਦੋਸ਼ਾਂ ਦੇ ਤਹਿਤ ਸੀਨੀਅਰ ਅਧਿਕਾਰੀ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਉਸ ਮਗਰੋਂ 27 ਅਗਸਤ 2025 ਨੂੰ ਅਧਿਕਾਰੀ ਪਰਮਾਰ ਨੂੰ ਬਹਾਲ ਕਰ ਦਿੱਤਾ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਕੋਈ ਚੰਗਾ ਕੰਮ ਕਰਦਾ ਆਫਿਸਰ ਤੇ ਉਹਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਬਰਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਸਰਕਾਰ ਵੱਲੋਂ DSP ਸਤਬੀਰ ਸਿੰਘ ਮੁਅੱਤਲ ਕਰ ਦਿੱਤੇ ਹੈ। ਪੰਜਾਬ ਸਰਕਾਰ ਨੇ ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਦੇ ਉੱਤੇ ਲਾਠੀਚਾਰਜ ਕਰਨ ਵਾਲੇ DSP ਸਤਬੀਰ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ। ਬਰਨਾਲਾ ਦੇ ਵਿੱਚ ਬੁੱਧਵਾਰ ਵਾਲੇ ਦਿਨ ਸਫਾਈ ਸੇਵਕਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਮੌਕੇ ਮਹਿਲਾ ਸਫਾਈ ਸੇਵਕਾਂ ਦੇ ਉੱਤੇ ਵੀ ਪੁਲਿਸ ਨੇ ਡਾਂਗ ਚਲਾਈ। ਸੋਸ਼ਲ ਮੀਡੀਆ ਦੇ ਉੱਤੇ ਔਰਤਾਂ ਦੀ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੇ ਜਾਣ ਵਾਲੀਆਂ ਵੀਡੀਓਜ਼ ਕਾਰਨ ਇਹ ਮਾਮਲਾ ਤੂਲ ਜਿਹੜਾ ਫੜ ਗਿਆ। ਬਰਨਾਲਾ ਘਟਨਾ ਦਾ ਰੌਲਾ ਪੈਣ ਦੇ ਉੱਤੇ ਘਟਨਾ ਦੀ ਨਿਖੇਧੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ DSP ਨੂੰ ਮੁਅੱਤਲ ਕਰਤਾ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਨੂੰ ਜਿਹੜਾ ਇਸ ਮਾਮਲੇ ਦੇ ਉੱਤੇ ਫੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਬਰਨਾਲਾ ਘਟਨਾ ਦੀ ਪਟਿਆਲਾ ਰੇਂਜ ਦੇ DIG ਵੱਲੋਂ ਪੜਤਾਲ ਕਰਕੇ ਰਿਪੋਰਟ ਪੇਸ਼ ਕੀਤੀ ਸੀ। ਅੱਜ ਰਿਪੋਰਟ ਮਿਲਣ ਮਗਰੋਂ ਹੀ DIG ਨੇ ਬਰਨਾਲਾ ਪੁਲਿਸ ਦੇ DSP ਸਤਬੀਰ ਸਿੰਘ ਨੂੰ ਮੁਅੱਤਲ ਕਰਕੇ ਉਹਨਾਂ ਦਾ ਹੈੱਡਕੁਆਟਰ 4th ਕਮਾਂਡੋ ਬਟਾਲੀਅਨ ਮੁਹਾਲੀ ਕਰ ਦਿੱਤਾ। ਬਰਨਾਲਾ ਦੇ ਵਿੱਚ ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਤੇ ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਤੇ ਬਰਨਾਲਾ ਨਿਗਮ ਨੇ ਸ਼ਹਿਰ ਦੇ ਵਿੱਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਗੇ ਵਧੀਏ ਤੇ ਅਜਨਾਲਾ ਝੜਪ ਦਾ ਭਗੌੜਾ ਜਿਹੜਾ ਮੁਲਜ਼ਮ ਤੇ ਅਮਰੀਕੀ ਨਾਗਰਿਕ UP ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਵਾਰਸ ਪੰਜਾਬ ਦੇ ਨਾਲ ਜੁੜਿਆ ਵਿਕਰਮਜੀਤ ਸਿੰਘ 2 ਸਾਲਾਂ ਤੋਂ ਫਰਾਰ ਸੀ। ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਕੇਸ ਦੇ ਵਿੱਚ ਲੋੜੀਂਦੇ ਭਗੌੜੇ ਮੁਲਜ਼ਮ ਅਤੇ ਵਾਰਸ ਪੰਜਾਬ ਦੇ ਸੰਗਠਨ ਦੇ ਕਾਰਕੁਨ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕੀਤਾ ਹੈ। ਉਸ ਦੇ ਨਾਲ ਹੀ ਪੁਲਿਸ ਨੇ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ 'ਚ ਲਿਆ। ਇਸ ਤੋਂ ਇਲਾਵਾ ਉਹਨਾਂ ਦੀ ਗੈਰ ਕਾਨੂੰਨੀ ਦਾਖਲੇ ਦੇ ਵਿੱਚ ਮਦਦ ਕਰਨ ਵਾਲੇ 3 ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਇਹ ਗ੍ਰਿਫਤਾਰੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੇ ਵਿਕਰਮਜੀਤ ਸਿੰਘ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਪੁਲਿਸ ਨੂੰ ਝਕਾਨੀ ਦੇ ਰਿਹਾ ਸੀ ਤੇ ਇਸ ਦੇ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਤੇ ਉਧਮਪੁਰ ਵਰਗੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲੁਕਿਆ ਰਿਹਾ ਤੇ ਲਗਭਗ 1 ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਠਮੰਡੂ ਦੇ ਵਿੱਚ ਭੱਜ ਗਿਆ ਸੀ। ਉੱਤਰ ਪ੍ਰਦੇਸ਼ ਦੇ ਪੁਲਿਸ ਸੁਪਰਡੈਂਟ ਜਿਹੜੇ ਨੇ ਵਿਸ਼ਵਜੀਤ ਸ਼੍ਰੀਵਾਸਤਵ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਹੋਣ ਦੇ ਕਾਰਨ ਹਿਰਾਸਤ 'ਚ ਲਿਆ ਗਿਆ। ਉਹਨਾਂ ਦੱਸਿਆ ਕਿ ਰੂਟੀਨ ਚੈਕਿੰਗ ਦੇ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤੇ ਪੁਲਿਸ ਦੇ ਮੁਤਾਬਕ ਦੋਵਾਂ ਦੇ ਕੋਲ ਭਾਰਤ ਦੇ ਵਿੱਚ ਦਾਖਲੇ ਦੇ ਲਈ ਲੋੜੀਂਦੇ ਜਿਹੜੇ ਨੇ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਵਿਕਰਮਜੀਤ ਸਿੰਘ ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਤੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਵਾਰਸ ਪੰਜਾਬ ਦੇ ਮੁਖੀ ਜਿਹੜੇ ਨੇ ਜੋ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਤੇ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਇਰਾਦਾ ਏ ਕਤਲ ਕੇਸ ਦੇ ਵਿੱਚੋਂ ਛਡਵਾਉਣ ਦੇ ਲਈ ਕੀਤਾ ਗਿਆ ਸੀ। ਦੂਸਰੇ ਪਾਸੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ ਹੈ ਕਹਿੰਦੇ ਤੇ ਸਾਡੀ ਮੁੱਖ ਮੰਗ ਇਹੀ ਹੈ ਤੇ ਇਸ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ, ਸੀਜੇਪੀ ਕਹਿੰਦੀ ਹੈ। ਕੇਂਦਰੀ ਸਰਕਾਰ ਦੇ ਮੰਤਰੀਆਂ ਦੇ ਨਾਲ ਹੋਈ ਅਹਿਮ ਜਿਹੜੀ ਹੈ ਮੀਟਿੰਗ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਆਪਣਾ ਰੁੱਖ ਹੋਰ ਸਖ਼ਤ ਕਰ ਲਿਆ। ਬੈਠਕ ਤੋਂ ਤੁਰੰਤ ਬਾਅਦ ਸੀਜੇਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀਆਂ ਨੂੰ ਸਪਸ਼ਟ ਕਰ ਦਿੱਤਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੌਰਵ ਦਾਸ ਨੇ ਦੱਸਿਆ ਕਿ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਜਥੇਬੰਦੀ ਨੇ ਆਪਣੇ ਪੁਰਾਣੇ ਸਟੈਂਡ ਨੂੰ ਜਿਹੜਾ ਦੁਹਰਾਉਂਦਿਆਂ ਆਖਿਆ ਕਿ ਪ੍ਰੀਖਿਆ ਦੇ ਵਿੱਚ ਹੋਈਆਂ ਗੜਬੜੀਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਨੂੰ ਤੁਰੰਤ ਅਹੁਦਾ ਛੱਡਣਾ ਪਵੇਗਾ ਤੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸੇ ਤਰ੍ਹਾਂ ਨੀਟ ਪੇਪਰ ਦੇ ਵਿੱਚ ਕੇਂਦਰ ਦੇ ਸਖ਼ਤ ਕਦਮਾਂ ਦੇ ਉੱਤੇ ਸੁਪਰੀਮ ਕੋਰਟ ਹੁਣ ਰੱਖੇਗੀ ਨਜ਼ਰ। ਕੇਂਦਰੀ ਸਰਕਾਰ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਕੁਝ ਸਖ਼ਤ ਕਦਮ ਚੁੱਕੇ ਜਾ ਰਹੇ ਨੇ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨੀਟ ਪੇਪਰ ਲੀਕ ਨੂੰ ਰੋਕਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਕਰੇਗੀ ਤੇ ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਨੂੰ ਸੁਰੱਖਿਅਤ ਢੰਗ ਦੇ ਨਾਲ ਕਰਵਾਉਣ ਦੇ ਲਈ ਚੁੱਕੇ ਜਾ ਰਹੇ ਅਸਥਾਈ ਕਦਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਵਕਤੀ ਪ੍ਰਬੰਧਾਂ ਜਿਹੜੇ ਨੇ ਉਹਨਾਂ ਨੇ ਸਾਲਾਂ ਤੋਂ ਹੀ ਪਰੇਸ਼ਾਨੀ ਖੜੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਸਾਈਬਰ ਸੁਰੱਖਿਆ ਤੇ ਡਾਟਾ ਸੁਰੱਖਿਆ ਤੇ ਠੋਸ ਕਦਮ ਚੁੱਕਣ ਦੀ ਉਮੀਦ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਅਗਲੇ ਸਾਲ ਤੋਂ ਨੀਟ UG ਪ੍ਰੀਖਿਆ ਦੇ ਲਈ ਕੰਪਿਊਟਰ ਆਧਾਰਿਤ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸੇ ਤਰ੍ਹਾਂ ਇੱਕ BKU ਦੀ ਖਬਰ ਕਰੀਏ ਤੇ BKU ਏਕਤਾ ਉਗਰਾਹਾਂ 27 ਜੁਲਾਈ ਨੂੰ ਜੰਤਰ ਮੰਤਰ ਦੇ ਉੱਤੇ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਸੂਬੇ ਦੀਆਂ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜੰਤਰ ਮੰਤਰ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਨ ਦੇ ਲਈ 27 ਜੁਲਾਈ ਨੂੰ ਦਿੱਲੀ ਵੱਲ ਕੂਚ ਕਰੇਗੀ ਤੇ ਜਥੇਬੰਦੀ ਦੇ ਅਨੁਸਾਰ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ 'ਚ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੀ ਹੈ। BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਦੱਸਿਆ ਅੱਜ ਕਿ ਜਥੇਬੰਦੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਰੀ ਦੇ ਨਾਲ ਕਦਮ ਚੁੱਕ ਰਹੀ ਹੈ ਪਰ ਹੁਣ ਉਹ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦੇਵੇਗੀ ਤੇ ਨਾਲ ਕਿਹਾ ਕਿ ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ ਤੇ ਹੁਣ ਤੱਕ ਪ੍ਰਦਰਸ਼ਨ ਤੋਂ ਦੂਰ ਰਹੇ ਹਾਂ ਪਰ ਹੁਣ ਅਸੀਂ ਦਿੱਲੀ ਜ਼ਰੂਰ ਜਾਵਾਂਗੇ। ਉਗਰਾਹਾਂ ਨੇ ਦੱਸਿਆ ਕਿ ਰਾਜਧਾਨੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਜਲਦ ਹੀ ਆਪਣੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਵੇਗੀ ਜਿਸਦੇ ਵਿੱਚ ਵਰਕਰਾਂ ਦੇ ਇਕੱਠੇ ਹੋਣ ਦੀ ਥਾਂ ਤੇ ਸਮਾਂ ਤੈਅ ਕੀਤਾ ਜਾਏਗਾ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੇ ਸਰਕਾਰ ਨੂੰ ਇਹਨਾਂ ਦੇ ਉੱਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਦੱਸੀ ਗਈ ਹੈ। ਤੇ ਦੂਸਰੇ ਪਾਸੇ ਇੱਕ ਯੂਰਪੀਅਨ ਮੁਲਕਾਂ ਦੇ ਵਿੱਚ ਮੁੱਦਾ ਉੱਠ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਰੀ ਭੇਜਣ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੋਈਆਂ ਮਰਿਆਦਾ ਸੰਬੰਧੀ ਉਲੰਘਣਾਵਾਂ ਨੂੰ ਲੈ ਕੇ ਯੂਰਪ ਦੀਆਂ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰ ਦਸਖਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਯਾਤਰਾਵਾਂ ਲਈ ਸੇਵਾ ਦੀ ਲੋੜ ਪਈ ਤਾਂ ਉਹ ਖਾਲਸਾਈ ਮਰਿਆਦਾ ਦੇ ਅਨੁਸਾਰ ਇਹ ਸੇਵਾ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਬਿਆਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਯਾਤਰਾ ਦੇ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਤੇ ਪ੍ਰਬੰਧਾਂ ਦੇ ਵਿੱਚ ਗੰਭੀਰ ਕਮੀਆਂ ਰਹੀਆਂ ਨੇ। ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਵਨ ਸਰੂਪ ਸਮੁੰਦਰੀ ਕੰਟੇਨਰਾਂ ਦੇ ਰਾਹੀਂ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਫ਼ਰ ਕਰਦੇ ਰਹੇ, ਜਦਕਿ 5 ਪਿਆਰਿਆਂ ਦੇ ਲਈ ਹਵਾਈ ਯਾਤਰਾ ਅਤੇ ਹੋਰ ਸੁਵਿਧਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਕਿ ਜਦੋਂ ਪਾਵਨ ਸਰੂਪਾਂ ਵਾਲੀ ਬੱਸ ਵੈਂਕੂਵਰ ਪੋਰਟ ਦੇ ਉੱਤੇ ਪਹੁੰਚੀ ਤਾਂ ਉਹ ਖਰਾਬ ਹੋ ਗਈ ਅਤੇ ਉਸਨੂੰ ਟੋਚਨ ਕਰਕੇ ਲਿਜਾਣਾ ਪਿਆ। ਲਓ ਦੱਸੋ ਯਾਰ, ਇਹ ਤਾਂ ਹੁਣ ਮਸ਼ੀਨਰੀ ਹੈ ਕਿ ਕੁਝ ਵੀ ਵਾਪਰ ਸਕਦਾ, ਇੱਦਾਂ ਹੁਣ ਸ਼ਿਪ ਆਉਂਦਾ ਸੀਗਾ ਉਹ ਜੇ ਸਮੁੰਦਰ ਦੇ ਵਿੱਚ ਖਰਾਬੀ ਹੋ ਜਾਂਦਾ, ਕੁਝ ਹੋ ਜਾਂਦਾ, ਫਿਰ ਉਹਨੂੰ ਵੀ ਆਪਾਂ ਓਬਜੈਕਸ਼ਨ ਕਰਦੇ। ਯੂਰਪ ਦੀਆਂ ਸੰਗਤਾਂ ਨੇ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਕਰਨ ਦੇ ਵਿੱਚ ਸੰਬੰਧਿਤ ਕਮੇਟੀਆਂ ਸਮਰੱਥ ਨੇ ਤਾਂ ਇਟਲੀ, ਸਪੇਨ ਅਤੇ ਗ੍ਰੀਸ ਦੀਆਂ ਸੰਗਤਾਂ ਮਨ, ਤਨ ਅਤੇ ਧਨ ਦੇ ਨਾਲ ਗੁਰੂ ਘਰ ਦੀ ਇਸ ਸੇਵਾ ਦੇ ਲਈ ਅੱਗੇ ਆਉਣ ਨੂੰ ਤਿਆਰ ਨੇ। ਭਾਈ ਆਪਣਾ ਹੀ ਪਲੇਨ ਲੈ ਲਓ, ਆਪਣਾ ਚੁੱਪ ਕਰਕੇ ਹੈ ਨਾ ਇੱਕ ਅਤੇ ਇਸ ਕੰਮ ਦੇ ਲਈ, ਅਤੇ ਆਪਣਾ ਉੱਥੋਂ ਅੰਮ੍ਰਿਤਸਰ ਤੋਂ ਹੀ ਚੜ੍ਹ ਜਿਆ ਕਰੇਗਾ, ਹੁਣ ਤਾਂ ਉੱਥੋਂ ਏਅਰਪੋਰਟ ਬਣ ਗਿਆ, ਜਿੱਥੋਂ ਮਰਜ਼ੀ ਚੜ੍ਹਾ ਲਿਆ ਕਰੋ। ਮਾਫ਼ੀ ਚਾਹਵਾਂਗਾ ਇਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ, ਪਰ ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਚੰਗੀ ਨਹੀਂ ਹੁੰਦੀ, ਅਤੇ ਖਾਲਸਾਈ ਰਿਆਇਤ ਮਰਿਆਦਾ ਦੇ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣਗੀਆਂ। ਕਹਿੰਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਕਿ ਨਵੇਂ ਬੇਅਦਬੀ ਕਾਨੂੰਨ ਦੇ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੀ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸੰਬੰਧਿਤ ਮਾਮਲੇ ਦੀ ਜਾਂਚ ਕਰਕੇ ਜਿਹੜਾ ਬਣਦੀ ਕਾਰਵਾਈ ਜਿਹੜੀ ਕਰਨ ਦੀ ਮੰਗ ਕੀਤੀ ਗਈ ਹੈ। ਸੰਗਤਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਯੂਰਪ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਪੰਥਕ ਮੁਹਿੰਮ ਚਲਾਈ ਜਾਵੇਗੀ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰਾਂ ਨੇ ਭਵਿੱਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਦੇ ਲਈ ਸੇਵਾ ਸੰਭਾਲਣ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲਓ ਜੀ ਦੋਸਤੋ, ਇਹ ਨੇ ਮੁੱਦੇ, ਅਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅਤੇ ਅਗਲੀਆਂ ਬਾਤਾਂ ਪਾਉਂਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
1: ਜੀ
3: ਪਹਿਲਾਂ ਤਾਂ ਤੁਹਾਡੀ ਹੈ ਯੂਰਪ ਵਾਲੀ ਜੀ, ਕਰਾਉਣਾ ਕੀ ਹੈ ਜੀ? ਪਹਿਲਾਂ ਤਾਂ ਤੁਸੀਂ ਦੇਖੋ ਕੀ ਕਰਾਈ ਜਾਂਦੇ ਯੂਰਪ ਚ।
1: ਨਹੀਂ, ਮੈਂ ਸੋਚਦਾ ਸੀ ਜੇ ਖਾਲਸਾ ਏਡ ਚੱਲ ਸਕਦੀ ਹੈ, ਇੰਨਾ ਕੁਝ ਚੱਲ ਸਕਦਾ ਹੈ, ਸਰਕਾਰ ਨੂੰ ਚਾਹੀਦਾ ਇੱਕ ਹਵਾਈ ਜਹਾਜ਼ ਹੀ ਦਾਨ ਕਰਨ ਜੀ, ਚੁੱਪ ਕਰਕੇ, ਨਾਲੇ ਮਰਿਆਦਾ ਬਣੀ ਰਹੇਗੀ ਤੇ ਨਾਲੇ
3: ਠੀਕ ਹੈ ਜੀ। ਯੂਰਪ ਦੀਆਂ ਸੰਗਤਾਂ ਚਾਰਟਰਡ ਪਲੇਨ ਲੈਣ ਦਾ ਵਿਚਾਰ ਕਰ ਰਹੀਆਂ ਆ ਤੇ ਉਹ ਚਾਰਟਰਡ ਪਲੇਨ ਲੈ ਲੈਣਾ ਚਾਹੀਦਾ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਹਾਂਜੀ, ਤੋਂ ਪਰ ਗੱਲ ਏਦਾਂ ਹੈਗੀ ਨਾ, ਪਰ ਇਸ ਗੱਲ ਪੰਜਾਬ ਦੀ ਹੱਦ ਤੋਂ ਬਾਹਰ ਤਾਂ ਚੰਡੀਗੜ੍ਹ ਦੇ ਵਿੱਚ ਤਾਂ ਉਹ ਕਾਨੂੰਨ ਲਾਗੂ ਨਹੀਂ ਹੁੰਦਾ, ਜਿਹੜਾ ਜਿਹੜੇ ਕਾਨੂੰਨ ਦੇ ਤਹਿਤ ਕਾਰਵਾਈ ਚਾਹੁੰਦੇ ਹੈਗੇ ਆ, ਵਿੱਚ ਸਮੁੰਦਰ ਦੇ ਘਟਨਾ ਹੋਈ ਜਿਹੜੀ ਆ ਉਹ ਕਿੱਥੇ। ਹਾਂਜੀ
1: ਸੈਣੀ ਸਾਹਿਬ, ਕਈ ਵਾਰੀ ਇਹਨਾਂ ਹਾਸਾ ਆਉਂਦਾ ਆਪਣੇ ਆਪ ਦੇ ਉੱਤੇ ਵੀ ਤੇ ਗੱਲ ਕਰਨ ਵੇਲੇ ਵੀ ਕਿ ਇਹਨਾਂ ਮੁਲਕਾਂ ਚ ਆ ਕੇ ਵਸ ਗਏ ਆ ਤਾਂ ਵੀ ਸਾਨੂੰ ਅਸੀਂ ਖੜੇ ਉੱਥੇ ਦੇ ਉੱਥੇ ਹੀ ਹਾਂ ਜੀ, ਸਾਡਾ ਨਾ ਤਾਂ ਵਿਕਾਸ ਹੋਇਆ ਸ਼ਖਸੀਅਤਾਂ ਦਾ ਤੇ ਨਾ ਸਾਡੇ ਦਿਮਾਗ ਦੇ ਵਿੱਚ ਕੁਝ ਓਪਨ ਮਾਈਂਡਡ ਅਸੀਂ ਹਜੇ ਤੱਕ ਹੋ ਸਕੇ ਹਾਂ ਜੀ।
3: ਪਰ ਸਰ ਜਿਹੜੇ ਨਿਊਜ਼ੀਲੈਂਡ ਵਾਲੇ ਅਪਗ੍ਰੇਡ ਵਾਲੇ ਹੈਗੇ ਨਾ, ਉਹ ਕਈ ਗੱਲਾਂ ਦੇ ਵਿੱਚ ਤਰਕਪੂਰਨ ਗੱਲ ਕਰਦੇ ਹੈਗੇ ਆ ਤੇ ਉੱਥੇ ਗੱਲ ਸੁਣਨ ਦਾ ਮਜ਼ਾ ਵੀ ਆਉਂਦਾ
1: ਜੀ।
3: ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਨਸੈਪਟ ਹੈਗਾ ਨਾ ਜੀ, ਉਹਨੂੰ ਮਤਲਬ ਇਹਨਾਂ ਨੇ ਲੋਕਾਂ ਨੇ ਆ ਮਰਿਆਦਾ ਦੇ ਨਾਮ ਤੇ ਇੰਨਾ ਕੁ ਜ਼ਿਆਦਾ ਮਤਲਬ ਲੋਕਾਂ ਤੋਂ ਦੂਰ ਕਰ ਦਿੱਤਾ, ਸੰਗਤਾਂ ਤੋਂ ਦੂਰ ਕਰ ਦਿੱਤਾ
1: ਜੀ,
3: ਕਿ ਆਮ ਬੰਦਾ ਤਾਂ ਜਿਹੜਾ ਹੈਗਾ ਆ ਜੀ ਨੇੜੇ ਵੀ ਨਹੀਂ ਜਾਂਦਾ ਜੀ। ਇਸ ਕਰਕੇ ਵੈਸੇ ਤਾਂ ਸਾਨੂੰ ਉੱਥੋਂ ਮਤਲਬ ਪੜਾਂਗੇ, ਕੁਝ ਸਿੱਖਾਂਗੇ
1: ਜੀ,
3: ਤਾਂ ਹੀ ਜਿਹੜਾ ਆ ਉਹਦਾ ਤੇ ਅਮਲ ਕਰਾਂਗੇ ਤੇ ਕੁਛ ਉਹਦੇ ਵਿੱਚੋਂ ਹਾਸਲ ਕਰ ਸਕਦੇ ਆ।
1: ਹੁਣ ਦੇਖੋ ਬਹੁਤ ਸਾਰੇ ਲੋਕ ਨੇ ਸੈਣੀ ਸਾਹਿਬ ਫੋਨ ਦੇ ਉੱਤੇ, ਚਲੋ ਗੁਰੂ ਗ੍ਰੰਥ ਸਾਹਿਬ ਜੀ ਹੈ ਨਹੀਂ ਘਰ ਦੇ ਵਿੱਚ ਜਾਂ ਗੁਟਕਾ ਸਾਹਿਬ ਹੈ ਨਹੀਂ ਜਾਂ ਪੋਥੀਆਂ ਹੈ ਨਹੀਂ, ਤਾਂ ਕਿਤੇ ਟਰੈਵਲ ਕਰਦੇ ਵੀ ਮਨ ਦੇ ਵਿੱਚ ਚਲੋ ਆਉਂਦਾ ਕਿ ਕੋਈ ਕਿਤਾਬ ਪੜ੍ਹ ਲਈਏ ਜਾਂ ਕੁਝ ਕਰ ਲਈਏ, ਜਿਹੜੇ ਥੋੜ੍ਹਾ ਜਿਹਾ ਧਰਮ ਨੂੰ ਮਤਲਬ ਕਿ ਇੰਟਰਸਟ ਰੱਖਦੇ ਹੈ ਉਹ ਚਲੋ ਫੋਨ ਦੇ ਵਿੱਚੋਂ ਕੁਝ ਐਸੀਆਂ ਧਾਰਮਿਕ ਕਿਤਾਬਾਂ ਜਾਂ ਧਾਰਮਿਕ ਚਾਹੇ ਗੁਰਬਾਣੀ ਕਹਿ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਮਤਲਬ ਕਿ ਬੈਠੇ ਵੀ ਹੈਗੇ ਹਾਂ, ਤਾਂ ਕਿ ਉੱਥੇ ਵੀ ਫਿਰ ਇਹਨਾਂ ਚੀਜ਼ਾਂ ਨੂੰ ਫਿਰ ਲਾਗੂ ਕਰਨਾ ਪਏਗਾ, ਸਵਾਲ ਤਾਂ ਇਹ ਵੀ ਖੜਾ ਹੁੰਦਾ ਫੋਨ ਦੇ ਜਿੱਥੇ ਮਰਜ਼ੀ ਲੋਕ ਲੈ ਕੇ ਹੁਣ ਫਿਰ ਉਹ ਕਰੀ ਜਾਂਦੇ ਆ ਜੀ, ਮਤਲਬ ਕਿ ਸੀਮਤ ਕਰਨਾ ਤੇ ਕਿਸੇ ਦੇ ਨੋਰਮਲ ਹੱਥ ਦੇ ਵਿੱਚ ਨਾ ਆਵੇ ਚੀਜ਼।
3: ਭਾਰਤ ਸਾਹਿਬ ਅਸੀਂ ਬੱਸਾਂ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਸੀਗੇ ਛੋਟੇ ਹੁੰਦੇ, ਦੇਖਦੇ ਰਹੇ ਹਾਂ
1: ਜੀ
3: ਲੋਕੀ ਜਿਹੜਾ ਆ ਤੇ ਗੁਟਕਾ ਸਾਹਿਬ ਉਹਨਾਂ ਦੇ ਹੱਥ ਚ ਹੋਣਾ, ਉਹਨਾਂ ਨੇ ਰਸਤਾ ਜਿਹੜਾ ਹੈਗਾ ਆ ਸਾਰਾ ਸਫ਼ਰ ਪਾਠ ਕਰਦੇ ਆਪਣਾ ਚੱਲ ਜਾਣਾ ਜੀ।
1: ਜੀ
3: ਹੁਣ ਕਦੀ ਇਹ ਚੀਜ਼ ਦੇਖੀ ਹੈ ਜੀ?
1: ਨਾਲੇ ਦੇਖੋ ਜੇ
3: ਲੋਕੀ ਜਿਹੜਾ
1: ਗੁਰੂ
3: ਹੈਗਾ।
1: ਗ੍ਰੰਥ ਸਾਹਿਬ ਜੇ ਪਲੇਨ ਦੇ ਵਿੱਚ ਵੀ ਲੈ ਕੇ ਆਉਣਾ ਤੇ ਜਿੰਨਾ ਵੀ ਲਗਜ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਥੱਲੇ ਰੱਖੀਆਂ ਜਾਂਦੀਆਂ ਜੀ, ਤੇ ਇੱਥੇ ਤਾਂ ਰੋਲਾ ਪਿਆ ਕਿ ਮਤਲਬ ਕਿ ਜ਼ਮੀਨ ਤੇ ਬੈਠੋ ਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਬੀੜ ਹੈ ਜਿਹੜੀ ਉਹ ਉੱਪਰ ਉੱਚੀ ਹੋਣੀ ਚਾਹੀਦੀ ਹੈ ਜੀ। ਹੁਣ ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਮਾਫ਼ੀ ਚਾਹੁੰਦਾ ਟਿੱਪਣੀ ਕਰਨ ਲੱਗਿਆਂ, ਜਿਹੜਾ ਆਪਣਾ ਜੋ ਕਿ ਆਪਣਾ ਸ਼੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ ਦਰਬਾਰ ਸਾਹਿਬ ਹੈ ਜੀ, ਉਹਦਾ ਜਿਹੜਾ ਸਾਰਾ ਡਿਜ਼ਾਈਨ ਦੇਖੋ, ਇਹਦੇ ਵਿੱਚ ਜਦੋਂ ਉਸ ਸਮੇਂ ਦੇ ਵਿੱਚ ਉਸਨੂੰ ਮਤਲਬ ਕਿ ਉਸਾਰਿਆ ਗਿਆ, ਸਾਰਾ ਕੁਝ ਕੀਤਾ ਗਿਆ, ਤੇ ਦੇਖੋ ਕਿੰਨਾ ਉਹ ਮਤਲਬ ਕਿ ਜਿਹੜਾ ਨੋਰਮਲ ਜ਼ਮੀਨ ਦਾ ਲੈਵਲ ਹੈ ਜਿੱਥੇ ਦੁਕਾਨਾਂ ਨੇ ਜਾਂ ਹੋਰ ਸਾਰਾ ਹੈ, ਆਪਾਂ ਕਿੰਨੀਆਂ ਪੌੜੀਆਂ ਉਤਰ ਕੇ ਉੱਥੇ ਥੱਲੇ ਆਉਂਦੇ ਹਾਂ ਜੀ, ਤਾਂ ਫਿਰ ਤਾਂ ਉਹ ਵੀ ਉਸ ਹਿਸਾਬ ਦੇ ਨਾਲ ਇਹ ਕਹਿਣਗੇ ਵੀ ਗਲਤ ਹੈ ਜੀ।
3: ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਸਹੀ ਕਹਿ ਰਹੇ ਹੋ, ਪਰ ਕਰੀਏ ਕੀ ਜੀ, ਹੁਣ ਜਿੱਦਾਂ ਦੀ ਸੋਚ ਆ ਜਿੱਦਾਂ ਦੇ, ਇੱਥੋਂ ਹੀ ਤਾਂ ਮੈਂ ਕਹਿੰਦਾ ਜੀ ਵੀ ਪ੍ਰਚਾਰਕ ਜਿਹੜੇ ਹੈਗੇ ਉਹ ਸਹੀ ਨਹੀਂ ਸੀ ਜੀ।
1: ਜੀ
3: ਉਹਨਾਂ ਨੇ ਇਸ ਧਰਮ ਨੂੰ ਪ੍ਰਚਾਰ ਹੀ ਇਸ ਢੰਗ ਨਾਲ ਦਿੱਤਾ ਹੈਗਾ, ਇੱਕ ਕਿਸਮ ਦੀ ਇੰਪਲਾਇਮੈਂਟ ਐਕਸਚੇਂਜ ਬਣਾ ਕੇ ਰੱਖ ਲਈ ਜੀ,
1: ਜੀ
3: ਉਸੇ ਜਿਹੜਾ ਹੈਗਾ ਆ ਵੀ ਹਾਂ ਠੀਕ ਹੈ ਜੀ, ਵੀ ਇਹਦੇ ਤੋਂ ਰੁਜ਼ਗਾਰ ਨਿਕਲਦਾ ਆ ਜੀ, ਵਪਾਰ ਨਿਕਲਦਾ ਆ ਜੀ,
1: ਬਿਲਕੁਲ ਹੈ
3: ਸਾਰਾ ਕੁਛ। ਬਾਕੀ ਜਿਹੜਾ ਆ ਅਧਿਆਤਮ ਜਿਹੜਾ ਆ ਉਹਨੂੰ ਪਿੱਛੇ ਪਾ ਤਾ,
1: ਜੀ
3: ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਦੇਖੋ ਨਾ, ਹੁਣ ਤੁਸੀਂ ਖਾਲਸਾ ਵੀਰ ਦੀ ਗੱਲ ਕੀਤੀ ਹੈ ਜੀ,
1: ਜੀ
3: ਸਭਨਾਂ ਮੀਰੀ ਪੀਰੀ ਦਾ ਜਿਹੜਾ ਹੈਗਾ ਆ ਨਿਕਲ ਰਿਹਾ ਜੀ ਖਾਲਸਾ
1: ਹਾਂ ਜੀ,
3: ਵੀਰ, ਪਰ ਇਹ ਸਭ ਦੱਸੋ ਵਟ ਵਿਲ ਇਟ ਗੇਨ,
1: ਪੰਥ ਨੂੰ ਖਤਰਾ ਹੋ
3: ਕੀ
1: ਗਿਆ ਜੀ।
3: ਮਤਲਬ ਹੋਊਗਾ ਫਿਰ, ਹਾਂ ਜੀ ਕੀ ਮਤਲਬ ਇਹਦੇ ਨਾਲ ਕੀ ਹੋਊਗਾ ਜੀ,
1: ਜੀ
3: ਵੀ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ, ਹਾਂ ਜੀ ਤੁਸੀਂ ਕੀ ਕਰੋਗੇ ਉਹਦੇ ਨਾਲ ਜਿਹੜਾ ਆ ਕਿ ਟ੍ਰੈਫਿਕ ਦੀ ਸਮੱਸਿਆ ਖੜੀ ਕਰੋਗੇ ਜਿਸ
1: ਜੀ,
3: ਰੋਡ ਤੋਂ ਚੱਲੋਗੇ ਜੀ, ਹੈ ਜੀ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਚੱਲਣਗੀਆਂ, ਉਹਨਾਂ ਦੇ ਨਾਲ ਹਾਥੀ ਚੱਲਣਗੇ, ਹੈ ਜੀ
1: ਬਿਲਕੁਲ ਹੈ ਜੀ।
3: ਉਹ ਤੁਸੀਂ ਜਿਹੜਾ ਹੈਗਾ ਆ ਭਾਈ ਸੜਕਾਂ ਤੇ ਤਾਂ ਅੱਗੇ ਓਵਰ ਕਰਾਊਡਿਡ ਟ੍ਰੈਫਿਕ ਹੈਗਾ ਆ ਜੀ,
1: ਜੀ
3: ਫਿਰ ਉਧਰੋਂ ਟ੍ਰੈਫਿਕ ਡਾਈਵਰਟ ਹੋਊਗਾ ਜੀ,
1: ਜੀ
3: ਜਿਹੜੇ ਬੰਦੇ ਸਾਡੇ ਮਤਲਬ ਧਰਮ ਨੂੰ ਨਹੀਂ ਬਿਲੋਂਗ ਕਰਦੇ, ਦੂਜੇ ਧਰਮਾਂ ਦੇ ਲੋਕ ਹੈਗੇ ਆ ਜੀ,
1: ਜੀ
3: ਉਹ ਮਤਲਬ ਜਿਹੜਾ ਆ ਕਿ ਉਹਨਾਂ ਦੇ ਮਨ ਦੇ ਵਿੱਚ ਸਾਡੇ ਧਰਮ ਪ੍ਰਤੀ ਉਹ ਸਤਿਕਾਰ ਰਹੂਗਾ ਜੀ, ਵੀ ਜਿੱਦਾਂ
1: ਨਹੀਂ
3: ਮਤਲਬ ਜੇ ਉਹਨਾਂ ਦੀ ਕਿਤੇ ਹਰਾਸਮੈਂਟ ਹੁੰਦੀ ਹੈਗੀ ਆ ਤੇ
1: ਸੈਣੀ ਸਾਹਿਬ, ਇਹਦੇ ਨਾਲ
3: ਕਿਸੇ
1: ਤਾਂ
3: ਵਜ੍ਹਾ
1: ਇੱਦਾਂ
3: ਕਰਕੇ
1: ਕਰਦੇ, ਜਿੰਨਾ ਪੈਸਾ ਇਸ ਚੀਜ਼ ਦੇ ਉੱਤੇ ਲੱਗਣਾ ਨਾ, ਉਹਦੇ ਨਾਲ ਤਾਂ ਇੱਦਾਂ ਕਰਦੇ ਕਿ ਜਿੰਨੇ ਨੇਤਰਹੀਣ ਲੋਕ ਨੇ ਜਾਂ ਕਿਸੇ ਦਾ ਅੰਗ ਖਰਾਬ ਹੈ ਉਹਦੀ ਸਰਜਰੀ ਕਰਾ ਦਿੰਦੇ ਜਾਂ ਉਹ ਸਾਰੀਆਂ ਚੀਜ਼ਾਂ ਕਰਵਾ ਦਿੰਦੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਯਾਦ ਰਹਿੰਦਾ ਕਿ ਹਾਂ ਇਹ ਵੀ ਲੋਕ ਹੈਗੇ ਆ ਜਿਹੜੇ ਮਤਲਬ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜੀ।
3: ਭਾਰਤ ਸਾਹਿਬ ਅੱਜ ਨਾ ਇੱਕ ਪਰਿਵਾਰ ਨੇ ਇੱਕ ਚੈਨਲ ਦੇ ਉੱਤੇ ਅਪੀਲ ਕੀਤੀ ਕਿ ਉਹਨਾਂ ਦੇ ਬੱਚੇ ਨੂੰ ਕੋਈ ਏਦਾਂ ਦੀ ਡਿਜ਼ੀਜ਼ ਆ
1: ਜੀ,
3: ਕਿ ਜਿਹਦਾ 9 ਕਰੋੜ ਦਾ ਟੀਕਾ ਲੱਗਣਾ ਆ ਜੀ,
1: ਜੀ
3: ਉਹ ਵਿਚਾਰੇ ਨਹੀਂ ਜੁਟਾ ਸਕਦੇ ਪੈਸੇ, ਉਹਨਾਂ ਨੇ ਮਦਦ ਦੀ ਮੰਗ ਕੀਤੀ ਹੈ।
1: ਜੀ
3: ਸੋ ਇਹੋ ਜਿਹੇ ਕੰਮਾਂ ਦੇ ਉੱਤੇ ਜਿਹੜਾ ਹੈਗਾ ਆ ਇੱਕ ਜ਼ਿੰਦਗੀ ਬਚਾ ਲੈਂਦੇ ਤੇ ਉਹ ਜ਼ਿਆਦਾ ਵਧੀਆ ਨਹੀਂ ਸੀ।
1: ਨਾਲੇ ਦੇਖੋ ਅੱਜ ਕੱਲ੍ਹ ਤਾਂ ਸੈਣੀ ਸਾਹਿਬ ਪਹਿਲਾਂ ਸੀਗਾ ਕਿ ਲੱਕੜ ਦੀਆਂ ਬਾਹਾਂ ਜਾਂ ਲੱਤਾਂ ਬਣਦੀਆਂ ਸੀ, ਹੁਣ ਤਾਂ ਬਹੁਤ ਲਾਈਟ ਵੇਟ ਜਾਂ ਐਡਵਾਂਸ ਟੈਕਨੋਲੋਜੀ ਦੇ ਨਾਲ ਹੋ ਗਿਆ, ਉਹੀ ਘੱਟੋ ਘੱਟ ਲੈ ਕੇ ਲੋਕਾਂ ਨੂੰ ਮਤਲਬ ਕਿ ਦਿਓ ਹਨਾ, ਭਈ ਚੱਲ ਫਿਰ ਸਕਣ, ਉਹਨਾਂ ਦੀ ਜ਼ਿੰਦਗੀ ਥੋੜ੍ਹੀ ਜਿਹੀ ਸਵਰੇ, ਜਾਂ ਘੱਟੋ ਘੱਟ ਜੇ ਉਹ ਇਨਵੈਸਟ ਨਹੀਂ ਕਰ ਸਕਦੇ, ਦੁਆਵਾਂ ਤਾਂ ਦੇਣਗੇ ਹਨਾ, ਚੇਤੇ ਤਾਂ ਰੱਖਣਗੇ ਵੀ ਇਸ ਧਰਮ ਨੇ ਸਾਨੂੰ ਤੋਰਨ ਲਾਇਆ, ਚੱਲਣ ਲਾਇਆ।
3: ਪਰ ਹੁਣ ਦੇਖੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਇਹ ਜੋ ਕੁਛ ਹੋ ਰਿਹਾ ਨਿਰੂਲ ਪੋਲੀਟਿਕਸ ਹੋ ਰਹੀ ਆ
1: ਜੀ,
3: ਲੋਕਾਂ ਦੋ ਇੱਕ ਮਤਲਬ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਮਤਲਬ ਫੀਲਡ ਤਿਆਰ ਕਰਕੇ ਦੇਣਾ ਵਾਸਤੇ ਹੈਗਾ ਜੀ, ਵੀ ਉਹਨਾਂ ਵਾਸਤੇ ਵੀ ਉਹ ਅੱਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਣ, ਇਸ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈਗੀ ਆ ਜੀ, ਲੋਕਾਂ ਦੇ ਮਨਾਂ ਦੇ ਵਿੱਚ ਪੰਥ ਪ੍ਰਤੀ ਮਤਲਬ ਥੋੜਾ ਜਿਹਾ ਤੇ ਨਾਲ ਜਿਹੜਾ ਆ ਵੀ ਪੰਥ ਦੇ ਨਾਲ ਰਿਲੇਟਡ ਪਾਰਟੀ ਪ੍ਰਤੀ ਜਿਹੜਾ ਆ ਲੋਕਾਂ ਨੂੰ ਖਿੱਚਣ ਦੀ ਇੱਕ ਕੋਸ਼ਿਸ਼ ਆ ਜੀ।
1: ਸੈਣੀ ਸਾਹਿਬ
3: ਅਦਰਵਾਈਜ਼ ਹੁਣ
1: ਜੇ ਇਸ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਦੇਖੋ ਹੁਣ ਕੋਈ ਵੀ ਪਾਰਟੀ ਆ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਚਲੋ ਉਹ ਤਾਂ ਹਕੂਮਤ ਕਰ ਰਹੀ ਹੈ ਨਾ, ਪਰ ਉਹ ਫਿਰ ਵੀ ਉਹ ਸਮਝਦੀ ਨਹੀਂ ਆਪਣੇ ਆਪ ਦੇ ਵਿੱਚ ਅਸੀਂ ਹਕੂਮਤ ਕਰਦੇ, ਉਹ ਵੀ ਤੀਜੇ ਕੁ ਦਿਨ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ, ਤੇ ਪਰ ਉਹ ਤੁਸੀਂ ਦੇਖੋ ਕਿ ਇਸ ਵਕਤ ਜੇ ਲੋਕ ਮੁੱਦੇ ਜਿਹੜੇ ਨੇ, ਜਨਤਾ ਦੇ ਮੁੱਦੇ ਨੇ, ਜਾਂ ਜ਼ੀਰੋ ਗਰਾਊਂਡ ਦੇ ਉੱਤੇ ਜੋ ਕੁਝ ਵਾਪਰ ਰਿਹਾ, ਜੇ ਅਕਾਲੀ ਦਲ ਸਿਰਫ ਉਹੀ ਚੱਕ ਲਵੇ ਤਾਂ ਗਰਾਊਂਡ ਆਪੇ ਹੀ ਬਣ ਜਾਣੀ ਆ ਜੀ। ਕਿਸਾਨੀ ਮੁੱਦੇ ਕਿੰਨੇ ਨੇ, ਹੋਰ ਪਾਣੀਆਂ ਦੇ ਮੁੱਦੇ ਕਿੰਨੇ ਨੇ, ਆਪਣੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ, ਪਰ ਉਹਦੇ ਉੱਤੇ ਪਹਿਰਾ ਵੀ ਤਾਂ ਦੇਣਾ ਪਏਗਾ ਨਾ। ਜੇ ਪਹਿਰਾ ਦੇਣਗੇ ਡਟ ਕੇ ਤਾਂ ਲੋਕ ਆਪੇ ਹੀ ਨਾਲ ਜੁੜਨਗੇ ਜੀ।
3: ਪਰ ਸਾਹਿਬ ਬੇਨਤੀ ਇਹ ਹੈਗੀ ਆ, ਇੱਕ ਚੀਜ਼ ਤਾਂ ਤੁਸੀਂ ਵੀ ਨਾਲ ਸਹਿਮਤ ਹੋਵੋਗੇ ਕਿ ਫ੍ਰੀ ਵੀਜ਼ ਦੇ ਜਿਹੜਾ ਹੈਗਾ ਆ ਚੱਕਰ ਨੇ
1: ਜੀ,
3: ਜੋ ਇਸ ਪਾਰਟੀ ਨੇ ਜਿਹੜਾ ਆ ਚਲਾਇਆ, ਉਹਦੇ ਨਾਲ ਜਿਹੜਾ ਆ ਦੂਜਿਆਂ ਵਾਸਤੇ ਫੀਲਡ ਸੈੱਟ ਕਰਨਾ ਔਖਾ ਹੋ ਗਿਆ ਜੀ।
1: ਜੀ
3: ਉਹ ਹੁਣ ਸਿਰਫ ਉਹਦਾ ਜਿਹੜਾ ਆ ਤੋੜ ਉਹਨਾਂ ਨੂੰ ਇਹਦੇ ਵਿੱਚ ਵੀ ਧਰਮ ਦਾ ਐਂਗਲ ਜਿਹੜਾ ਆ ਉਹਦੇ ਨਾਲ ਵੀ ਧਰਮ ਦਾ ਟੱਚ ਦਿੱਤਾ ਜਾਵੇ, ਤਾਂ ਜਾ ਕੇ ਜਿਹੜਾ ਇਹ ਧਰਮ ਵਾਲਾ ਟੀਕਾ ਲਾਇਆ ਜਾਊਗਾ ਤੇ ਤਾਂ ਵੋਟਰ ਜਿਹੜਾ ਆ ਘੁੰਮ ਕੇ ਇੱਧਰ ਨੂੰ ਆ ਜਾਊਗਾ। ਅਦਰਵਾਈਜ਼ ਫ੍ਰੀ ਬੀਜ ਦੇ ਉੱਤੇ ਤਾਂ ਲੋਕੀ ਜਿਹੜੇ ਹੈਗੇ ਤੁਸੀਂ ਦੇਖੋ ਨਾ, ਹਰ ਇੱਕ ਚੀਜ਼ ਦੇ ਵਿੱਚ ਵੱਜ ਇੱਕ ਸਗਾ ਇੱਕ ਛੋਟੀ ਜਿਹੀ ਵੀਡੀਓ ਇੱਕ ਜੋਕ ਦੇ ਟਾਈਮ ਤੇ ਮਤਲਬ ਟਾਈਪ ਬਣਾਈ ਸੀ ਕਿਸੇ ਨੇ, ਮੈਂ ਦੇਖੀ ਕਿਤੇ ਸਕਰੋਲ ਕਰਦੇ ਕਰਦੇ ਆ ਗਈ ਸਾਹਮਣੇ
1: ਜੀ।
3: ਉਹ ਕਹਿੰਦੇ ਵੀ ਬੀਬਾ ਤੈਨੂੰ ਸਰਕਾਰੀ ਕਹਿ ਤੇ ਤੈਨੂੰ ਸਰਕਾਰੀ ਨੌਕਰੀ ਲਵਾ ਦਈਏ
1: ਜੀ।
3: ਉਹ ਕਹਿੰਦੀ ਨਾ ਨਾ ਨਾ ਅਸੀਂ ਨੀ ਸਰਕਾਰੀ ਨੌਕਰੀ ਲੈਣੀ ਹੈਂਜੀ, ਸਾਡੀ ਤਾਂ ਕਣਕ ਬੰਦ ਹੋ ਜਾਣੀ ਹੈਗੀ ਆ
1: ਹੈਂਜੀ,
3: ਇਸ ਕਰਕੇ
1: ਬੱਚਿਆਂ ਲਈ ਲਿਆਂਦੀ ਆ ਜਾਂ ਕੁਛ ਕੀਤਾ, ਇੱਕ ਸਬਜੈਕਟ ਜਿਹੜਾ ਪਹਿਲਾ ਸੂਬਾ ਬਣਿਆ ਪੰਜਾਬ, ਤੇ ਉਹਦਾ ਨਾਂ ਦੇਖੋ ਸਰਬੱਤ AI
3: ਹਾਂਜੀ। ਉਹ ਮਤਲਬ ਸਾਰੇ ਪਾਸੇ ਚੱਲਦੇ ਹੈਗੇ, ਅਗਲੇ ਦੇਖਦੇ ਹੈਗੇ ਆ ਵੀ ਹਾਂ ਠੀਕ ਗੱਲ ਹੈ, ਅਸੀਂ ਖੁੱਲਾ ਕਿਉਂ ਛੱਡੀਏ ਜੀ, ਅਸੀਂ ਜਿਹੜਾ ਲਕੂਨਾ ਕਿਉਂ ਛੱਡੀਏ, ਅਸੀਂ ਲਕੂਨਾ ਨਾਲ ਨਾਲ ਫਿੱਲ ਕਰਦੇ ਜਾਈਏ, ਇੱਕ ਫ੍ਰੀ ਬੀਜ ਹੋ ਗਈ ਨਾਲ ਥੋੜਾ ਜਿਹਾ ਟੱਚ ਤੁਹਾਨੂੰ ਵੀ ਦੇਤਾ ਜੀ।
1: ਬਿਲਕੁਲ,
3: ਇਸ ਕਰਕੇ ਨਰੋਲ ਪੋਲੀਟਿਕਸ ਹੋ ਰਹੀ ਆ ਸਟੇਟ ਦੇ ਜੋ ਹਾਲਾਤ ਆ, ਪਤਾ ਨੀ ਮੈਨੂੰ ਨੀ ਸਮਝ ਆਉਂਦੀ ਕਿ ਸੰਜੀਦਾ ਬੰਦੇ ਚੀਕਾਂ ਮਾਰਨ ਲੱਗੇ ਆ
1: ਜੀ,
3: ਤੇ ਜਿਹੜੇ ਇਹ ਸਮਰੱਥ ਬੰਦੇ ਆ ਜਿਹਨਾਂ ਨੇ ਅੱਗੇ ਹੋ ਕੇ ਪੰਜਾਬ ਦਾ ਕੋਈ ਸਵਾਰਨਾ ਆ
1: ਜੀ,
3: ਉਹਨਾਂ ਦਾ ਜਿਹੜਾ ਹੈਗਾ ਦਿਸ਼ਾ ਹੀ ਭਟ ਗਈ ਹੈਗੀ ਆ, ਉਹਨਾਂ ਨੂੰ ਨੀ ਪਤਾ ਵੀ ਲੋਕਾਂ ਤੇ ਰੋਟੀ ਖਾਣੀ ਔਖੀ ਹੋਈ ਆ ਜੀ।
1: ਬਿਲਕੁਲ,
3: ਲੁੱਟ ਖੂਹ ਹੋ ਰਹੀ ਆ ਜੀ ਬਕਾਇਦਾ ਤੌਰ ਤੇ ਇੱਥੇ ਜਿਹੜਾ ਹੈਗਾ ਆ। ਪਹਿਲਾਂ ਕਹਿੰਦੇ ਸੀਗੇ ਜੀ ਵੀ ਹਾਂ ਜੀ ਵੀ ਹੱਥ ਦੀ ਕੋਈ ਖੋਹ ਸਕਦਾ, ਮੱਥੇ ਦੀ ਕੋਈ ਨੀ ਖੋਹ ਸਕਦਾ, ਹੁਣ ਤਾਂ ਅੱਗੇ ਮੱਥੇ ਦੀ ਖੋਹ ਕੇ ਵੀ ਲੈ ਜਾਂਦੇ ਆ ਜੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੈਸੇ ਜਿਹੜਾ ਆ ਇਹਦੇ ਨਾਲ ਧਰਮ ਸਪਰੈਡ ਨੀ ਹੁੰਦਾ ਜੀ।
1: ਜੀ
3: ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕਿੱਥੋਂ ਚੱਲੇ ਕਿੱਥੇ ਤੱਕ ਚੱਲੇ
1: ਜੀ
3: ਹੈਂਜੀ, ਤੇ ਮੁੜ ਕੇ ਸਿੱਖੀ ਜਿਹੜੀ ਹੈਗੀ ਆ ਕਨਫਾਈਨ ਰਹਿ ਗਈ ਜਿਹੜੀ ਆ ਪੰਜਾਬ ਤੱਕ ਜਾਂ ਪੰਜਾਬੀ ਜਿੱਥੇ ਜਾ ਕੇ ਵਸੇ ਉੱਥੇ ਤੱਕ ਹੈਂਜੀ। ਬਟ ਆਹ ਜਿਹੜਾ ਹੈਗਾ ਕਾਰਨ ਕੀ ਹੈਗਾ ਆ, ਤੁਸੀਂ ਇਕੱਲਾ ਇੱਥੇ ਥੋੜਾ ਦੇਖੋਗੇ, ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ ਸਾਰੇ ਪਾਸੇ ਜਿਹੜਾ ਹੈਗਾ ਆ ਇਹ ਨਗਰ ਕੀਰਤਨ ਨਿਕਲ ਰਹੇ ਆ ਜੀ।
1: ਬਿਲਕੁਲ,
3: ਉਹਨਾਂ ਨਾਲ ਦੂਜੇ ਰਿਲੀਜਨ ਜਿਹੜੇ ਹੈਗੇ ਆ ਉਹ ਉੱਥੇ ਦੇ ਜਿਹੜੇ ਆ ਆਖਰ ਜਿਹੜੇ ਉੱਥੇ ਦੇ ਵਸ਼ਿੰਦੇ ਹੈਗੇ ਆ ਜੀ, ਉਹ ਇਸ ਚੀਜ਼ ਨੂੰ ਜਿਹੜਾ ਆ ਆਪਣੇ ਆਪ ਨੂੰ ਇਨਸਕਿਓਰ ਫੀਲ ਕਰਦੇ ਆ
1: ਜੀ।
3: ਅਗਲੇ ਕਹਿੰਦੇ ਹੈਗੇ ਤਾਂ ਸਾਡੀ ਪ੍ਰਾਈਵੇਸੀ ਦੇ ਵਿੱਚ ਖਲਲ ਹੋ ਰਿਹਾ ਜੀ
1: ਜੀ,
3: ਜਦਕਿ ਇਸ ਚੀਜ਼ ਦੀ ਆਊਟਪੁੱਟ ਕੀ ਨਿਕਲਦੀ ਆ ਮੈਨੂੰ ਅੱਜ ਤੱਕ ਕੋਈ ਅਧਿਆਤਮ ਵਾਲਾ ਬੰਦਾ ਨਹੀਂ ਸਮਝਾ ਸਕਿਆ। ਮੈਂ ਤਾਂ ਇਸ ਚੀਜ਼ ਕਰਕੇ ਆ ਨਾ ਵੀ ਧਰਮ ਨੂੰ ਆਪਾਂ ਫੋਲੋ ਕਰਦੇ ਹਾਂ ਅਧਿਆਤਮ ਲਈ,
1: ਨਾਲੇ ਸਾਇੰਸ ਸਾਹਿਬ ਸਤਿਕਾਰ ਤਾਂ ਮੰਨਦੇ ਹਰ ਕਿਸੇ ਵੀ ਚੀਜ਼ ਦਾ ਸਤਿਕਾਰ ਹੈ, ਉਹ ਚਾਹੇ ਧਰਮ ਦਾ ਹੈ ਚਾਹੇ ਸਾਡੇ ਗੁਰੂਆਂ ਦਾ ਹੈ ਚਾਹੇ ਆਪਾਂ ਕੋਈ ਐਜੂਕੇਸ਼ਨ ਚਾਹੇ ਪ੍ਰੋਫੈਸ਼ਨ ਦੇ ਵਿੱਚ ਆ, ਉਹ ਸਤਿਕਾਰ ਤਾਂ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਨਾ, ਦਿਖਾਵੇ ਦਾ ਥੋੜੀ ਹੋਣਾ ਚਾਹੀਦਾ ਜੀ।
3: ਮਨ ਦੇ ਵਿੱਚ ਭਾਰਤ ਸਾਹਿਬ ਜਿਹੜਾ ਸਤਿਕਾਰ ਹੁੰਦਾ ਹੈ ਨਾ ਜੀ, ਉਹਦੇ ਨਾਲ ਬੰਦੇ ਦੇ ਅੰਦਰ ਪਿਓਰਟੀ ਆਉਂਦੀ ਆ
1: ਜੀ।
3: ਉਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਆ ਵੀ ਭਉ ਵਿੱਚ ਚੰਦ ਸੂਰਜ ਤਾਰੇ
1: ਜੀ,
3: ਉਹ ਕਾਹਦਾ ਡਰ, ਉਹ ਕਾਹਦਾ ਡਰ, ਇੱਕ ਪ੍ਰੇਮ ਦਾ ਡਰ ਜਿਹੜਾ ਹੁੰਦਾ ਨਾ ਜੀ ਉਹਦੇ ਨਾਲ ਦੀ ਤਾਂ ਮਤਲਬ ਜਿਹੜਾ ਆ ਕੋਈ ਐਗਜ਼ਾਮਪਲ ਹੀ ਨਹੀਂ ਹੈ।
1: ਬਿਲਕੁਲ ਹੈ ਜੀ,
3: ਇੱਕ ਚੀਜ਼ ਹੁੰਦੀ ਹੈਗੀ ਆ ਉਹ ਸ਼ਰਧਾ ਪਿਆਰ, ਉਸ ਚੀਜ਼ ਦੇ ਖੌਫ ਦੇ ਵਿੱਚ ਬੰਦਾ ਪਾਪ ਕਰ ਨਹੀਂ ਕਰਦਾ ਯਾਰ, ਮੇਰਾ ਮੁਰਸ਼ਦ ਮੇਰਾ ਨਾਰਾਜ਼ ਹੋ ਜਾਊਗਾ
1: ਜੀ
3: ਹੈਂਜੀ, ਤੇ ਮੈਨੂੰ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਨੂੰ ਬਾਣੀ ਸਾਡੀ ਅਲਾਓ ਨਹੀਂ ਕਰ।
1: ਬਿਲਕੁਲ
3: ਹੈਂਜੀ, ਉਹ ਚੀਜ਼ ਜਿਹੜੀ ਹੈਗੀ ਆ ਉਹ ਤਾਂ ਹੀ ਉਪਜੂਗੀ ਨਾ ਜੇ ਸਾਨੂੰ ਅਧਿਆਤਮ ਦਾ ਗਿਆਨ ਹੋਊਗਾ। ਅਧਿਆਤਮ ਬਾਰੇ ਤਾਂ ਜਿਹੜਾ ਆ ਕੋਈ ਗੱਲ ਕਰਦੇ ਨੀ ਜੀ, ਉਲਟਾ ਜਿਹੜਾ ਹੈਗਾ ਆ ਇਹੋ ਰਿਚੁਅਲਸ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਫੋਲੋ ਕਰਦੇ ਆ ਜੀ,
1: ਕਰਦੇ ਨੇ ਜੀ।
3: ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਅਗਵਾਈ ਤਾਂ ਸਾਂਭੀ ਹੈਗੀ ਆ ਜੀ ਕਿ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਚੀਜ਼ ਦੀ ਅਗਵਾਈ ਸਾਂਭ ਲੈਂਦਾ ਜੀ, ਜਾਂ ਤੇ ਉਹ ਰਿਸਪੋਂਸ ਨਹੀਂ ਮਿਲਣ ਦੀ ਉਮੀਦ ਸੀ ਜੀ।
1: ਜੀ
3: ਹੁਣ ਜਿਹੜਾ ਇਹ ਆ ਬਾਕੀ ਬਾਕੀ ਜਥੇਬੰਦੀਆਂ ਜਿਹੜੀਆਂ ਨਾਲ ਇਸੇ ਕਰਕੇ ਤੁਰ ਗਈਆਂ ਜੀ, ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਚੱਲ ਪਏ ਆ ਜੀ।
1: ਜੀ
3: ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਚੱਲੇ ਨਹੀਂ ਚਲਾਏ ਗਏ ਆ ਜੀ।
1: ਜੀ
3: ਹਰ ਕੋਈ ਸਮਝਦਾ ਆ ਜੀ ਇਸ ਗੱਲ ਨੂੰ।
1: ਜੀ
3: ਪਹਿਲਾਂ ਦੇਖੋ ਇਹਨਾਂ ਨੇ 19 ਤਰੀਕ ਨੂੰ ਧਰਮ ਯੁੱਧ ਮੋਰਚੇ ਦਾ ਐਲਾਨ ਕੀਤਾ ਸੀ।
1: ਜਾਂ ਤਾਂ ਸੈਣੀ ਸਾਹਿਬ ਇੱਥੇ ਇਦਾਂ ਕਰਦੇ ਨਾ, ਜਾਂ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਸੀ, ਜਾਂ ਤਾਂ ਕਾਂਗਰਸ ਦੇ ਵੀ 5-7 ਨੁਮਾਇੰਦੇ ਬੁਲਾ ਲੈਂਦੇ, ਆਮ ਆਦਮੀ ਪਾਰਟੀ ਦੇ ਵੀ ਬੁਲਾਉਂਦੇ, ਬੀਜੇਪੀ ਦੇ ਵੀ ਬੁਲਾਉਂਦੇ, ਜਿੰਨੀਆਂ ਪਾਰਟੀਆਂ ਹੈਗੀਆਂ ਨੇ, ਕਿਉਂਕਿ ਸਰਬੱਤ ਦੀ ਗੱਲ ਹੈ, ਤਾਂ ਫਿਰ ਉਹਦੇ ਵਿੱਚ ਸਾਰੇ ਹੀ ਸ਼ਾਮਿਲ ਕਰਦੇ ਜੇ ਪਾਰਟੀਆਂ ਨੂੰ ਸ਼ਾਮਿਲ ਕਰਨਾ ਤਾਂ।
3: ਭਾਰੇ ਸਾਹਿਬ ਇਸ ਤਰੀਕੇ ਦੀ ਗੱਲ ਆ, ਸਰਬੱਤ ਦੇ ਵਿੱਚ ਸਰਬੱਤ ਦਾ ਮਤਲਬ ਇਹ ਹੁੰਦਾ ਆ ਵੋਟਰ,
1: ਜੀ
3: ਨਾ ਕਿ ਜਿਹੜਾ ਹੈਗਾ ਜੀ ਆਪੋਜੀਸ਼ਨ ਪਾਰਟੀਆਂ।
1: ਜੀ
3: ਹੈ ਜੀ, ਉਹ ਤਾਂ ਆਪਣੇ ਵੋਟਰ ਲਾਮਬੰਦ ਕਰਨੇ ਹੈਗੇ ਆ ਜੀ, ਵੀ ਹਾਂ ਅਸੀਂ ਜਿਹੜਾ ਆ ਆਪਣੀ ਇੱਕ ਵੇਵ ਬਣਾ ਲਈ ਜਾਵੇ ਜੀ,
1: ਜੀ
3: ਹੋਰ ਕੋਈ ਚੱਕਰ ਨਹੀਂ ਹੈਗਾ ਜੀ। ਮੈਂ ਤਾਂ ਇਸ ਚੀਜ਼ ਨੂੰ ਨਹੀਂ
1: ਬਿਲਕੁਲ
3: ਸਮਝਦਾ,
1: ਹੈ ਜੀ, ਬਿਲਕੁਲ
3: ਦਿਨ ਤਿਉਹਾਰ ਮਨਾਏ ਜਾਂਦੇ ਹੈਗੇ ਆਪਣੇ ਆਪਣੇ ਢੰਗ ਨਾਲ ਮਨਾਉਂਦੇ ਹੈਗੇ ਆ।
1: ਜੀ
3: ਮੈਨੂੰ ਦੱਸੋ ਤਾਂ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਵੀਰਾਂ ਨਿਕਲੀਆਂ ਜੀ ਮੀਰੀ ਪੀਰੀ ਦੀਆਂ ਜੀ,
1: ਬਿਲਕੁਲ ਹੈ
3: ਮੈਨੂੰ
1: ਬਿਲਕੁਲ
3: ਨਹੀਂ ਯਾਦ ਜੀ
1: ਜੀ
3: ਵੀ ਇਸ ਦਿਹਾੜੇ ਤੇ ਕਦੀ ਏਦਾਂ ਕਰਕੇ। ਔਰ ਫਿਰ ਉਹ ਦੇਖੋ ਉਹ ਕਹਿ ਰਹੇ ਹੈਗੇ ਆ ਵੀ ਇਹਨੂੰ ਅੱਗੇ ਤੋਂ ਲਗਾਤਾਰ ਮਨਾਉਣ ਵਾਸਤੇ ਤੇ ਇਸ ਤਰੀਕੇ ਨਾਲ, ਬਈ
1: ਜੀ
3: ਭਾਈ ਤੁਸੀਂ ਅੱਗੇ ਵੀ ਤਾਂ ਜਿਹੜਾ ਹੈਗਾ ਆ ਵੀ ਬਥੇਰੀ ਵਾਰੀ ਜਿਹੜੇ ਆ ਲੈ ਕੇ ਨਗਰ ਕੀਰਤਨ ਜਿਹੜੇ ਆ ਨਿਕਲਦੇ ਆ ਸੜਕਾਂ
1: ਜੀ
3: ਤੇ ਕਿੰਨਾ ਕੁ ਰਿਸਪੋਂਸ ਤੁਹਾਨੂੰ ਪੋਲੀਟੀਕਲੀ ਫਾਇਦਾ ਹੋ ਗਿਆ ਜਿਹੜਾ ਹੁਣ ਹੋ ਜਾਣਾ ਆ ਜੀ।
1: ਬਿਲਕੁਲ ਹੈ ਜੀ,
3: ਹੁਣ ਤਾਂ ਇਹ ਸੀ ਵੀ ਹਾਂ ਜੀ ਵੀ ਕਿਉਂਕਿ ਸਿੱਖਾਂ ਦੇ ਵਿੱਚ ਹੀ ਨੁਮਾਇੰਦਾ ਜਮਾਤ ਵਾਰਸ ਪੰਜਾਬ ਉਹ ਨਿਕਲ ਰਿਹਾ ਜੀ, ਉਹਨਾਂ ਦਾ ਆਭਾਰ ਹੋ ਰਿਹਾ ਜੀ।
1: ਜੀ
3: ਹੁਣ ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਇਹ ਕੰਮ ਸ਼ੁਰੂ ਕੀ ਹੋਇਆ SGPC ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਕੋਲ ਆ, ਤੇ
1: ਜੀ
3: ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਇਹ ਐਗਜੀਕਿਊਟ ਕਰਨ ਦੀ ਸੋਚੀ ਆ, ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿੱਖੀ ਸੈਂਟੀਮੈਂਟ ਜਿਹੜਾ ਆ ਉਹਨੂੰ
1: ਜੀ
3: ਉਭਾਰਿਆ ਜਾ ਸਕੇ ਤੇ ਉਹਨੂੰ ਫਿਰ ਇਲੈਕਸ਼ਨਾਂ ਦੇ ਵਿੱਚ ਕੈਸ਼ ਕੀਤਾ ਜਾ ਸਕੇ।
1: ਬਿਲਕੁਲ
3: ਮੇਰੀ ਸੋਚ ਤਾਂ ਇਹੀ ਆ ਜੀ,
1: ਬਿਲਕੁਲ ਹੈ ਜੀ,
3: ਮੈਂ ਗਲਤ ਵੀ ਹੋ ਸਕਦਾ, ਮਾਫ਼ੀ ਪਹਿਲਾਂ ਮੰਗ ਲਈ ਹੈ,
1: ਜੀ
3: ਧਰਮ ਦਾ ਮੁੱਦਾ ਆ, ਸਾਨੂੰ ਬਹੁਤੀ ਜਾਣਕਾਰੀ ਹੈ ਵੀ ਨਹੀਂ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਜੀ
3: ਬਟ ਇੱਕ ਜਿਹੜਾ ਹੈਗਾ ਆ ਵੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਆ ਕਿ
1: ਜੀ
3: ਸਾਨੂੰ ਅਧਿਆਤਮ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ
1: ਜੀ,
3: ਇਸ ਚੀਜ਼ ਦੇ ਰਿਚੁਅਲਸ ਦੇ ਪਿੱਛੇ ਭੱਜਣ ਨਾਲੋਂ ਜੀ।
1: ਬਿਲਕੁਲ
3: ਜੀ ਸਰ,
1: ਤੇ ਸੈਣੀ ਸਾਹਿਬ ਇੱਕ ਪਾਸੇ IPS ਪਰਮਾਰ ਹੁਣਾਂ ਨੂੰ ਗਲੇਨ ਚਿੱਟ, ਤੇ ਦੂਸਰੇ ਪਾਸੇ ਆਪਣੇ ਬਰਨਾਲੇ ਦੇ ਵਿੱਚ ਜੋ ਕੁਝ ਵਾਪਰਿਆ DSP ਸਤਬੀਰ ਸਿੰਘ ਹੁਣਾਂ ਨੂੰ ਬਲੈਕ ਲਿਸਟ ਕਰਤਾ ਜੀ।
3: ਇਹਨਾਂ ਦਾ ਸਰ ਪਤਾ ਨੀ ਲੱਗਦਾ ਜੀ, ਇਹ ਆਪਾਂ ਹੀ ਜਿਹੜਾ ਹੈਗਾ ਆ ਦੋਸ਼ ਲਾਉਣ ਵਾਲੇ, ਆਪਾਂ ਹੀ ਜਿਹੜੇ ਆ ਮੁਕਤ ਕਰਨ ਵਾਲੇ ਜੀ।
1: ਬੂਟਾ ਇਹਨਾਂ ਦਾ
3: ਆਪਣਾ ਮੰਤਰੀ ਸੀਗਾ, ਹਾਂਜੀ ਆਪਣਾ ਮੰਤਰੀ ਸੀਗਾ ਸਿੰਗਲਾ ਜੀ, ਭਗਵੰਤ ਮਾਨ ਹੁਣਾਂ ਨੇ ਸਪੈਸ਼ਲ ਜਿਹੜਾ ਹੈਗਾ ਆ ਉਹਨੂੰ ਟ੍ਰੈਪ ਚ ਫਸਾ ਕੇ ਜੀ ਬਿਲਕੁਲ ਹਾਂਜੀ ਕਹਿਤਾ ਜੀ ਮੇਰੇ ਕੋਲ ਹੀ ਆ ਜੀ ਸਬੂਤ, ਇਹ ਤਾਂ ਕਿਸੇ ਨੂੰ ਪਤਾ ਵੀ ਹੈ ਨੀ ਸੀਗਾ ਪ੍ਰੈਸ ਨੂੰ, ਤੇ ਉਹਨਾਂ ਨੂੰ ਅਰੈਸਟ ਕਰਾ ਦਿੱਤਾ ਸੀ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਸੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਤੇ ਬਰੀ ਵੀ ਕਰਾ ਲਿਆ ਜੀ।
1: ਜੀ
3: ਉਸ ਵੇਲੇ ਮਾਹੌਲ ਇਹ ਬਣਾਇਆ ਸੀ ਤਾਂ ਆਪਣੇ ਮੰਤਰੀ ਨੂੰ ਨੀ ਬਖਸ਼ਿਆ ਜੀ,
1: ਜੀ
3: ਉਹ ਇਲੈਕਸ਼ਨ ਸੀਗੇ ਜੀ ਉਦੋਂ ਇਸ ਤਰੀਕੇ ਦੇ ਨਾਲ ਜੀ, ਤੇ ਜਾਂ ਤਾਂ ਫਿਰ ਤੁਸੀਂ ਗਾਰਡਸ ਰੱਖੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਉਦੋਂ SP ਪਰਮਾਰ ਹੋਣਾ ਤੋਂ ਇਸ ਵੇਲੇ ADGP ਲਾ ਐਂਡ ਆਰਡਰ ਹੈਗੇ ਜੀ,
1: ਜੀ
3: ਉਦੋਂ ਵਿਜੀਲੈਂਸ ਦੇ ਵਿੱਚ ਸੀਗੇ ਜੀ, ਤੇ ਵਿਜੀਲੈਂਸ ਦੇ ਕੇਸ ਜਿਹੜੇ ਹੈਗੇ ਆ ਹਾਈ ਕੋਰਟ ਨੇ ਇਹ ਕਹਿ ਕੇ ਵੀ ਇਹ ਜਿਹੜੇ ਆ ਵਿਦ ਮੈਲਾਫਾਈਡ ਇੰਟੈਂਸ਼ਨ ਕੇਸ ਬਣਾਏ ਗਏ ਆ
1: ਜੀ,
3: ਤੇ ਉਹਨਾਂ ਨੇ ਕਲੈਸ਼ ਹੀ ਕਰ ਦਿੱਤੀਆਂ ਸੀ FIR
1: ਜੀ,
3: ਇਹਨਾਂ ਨੇ ਉਹਨਾਂ ਨੂੰ ਪੈਨਲਾਈਜ਼ ਕੀਤਾ ਆਪਣੇ ਵੱਲੋਂ ਜੀ, ਵੀ ਹਾਂ ਜੀ ਇਹ ਸਬੂਤ ਕਿਉਂ ਨਹੀਂ ਜੁਟਾ ਸਕੇ ਜੀ, ਜਾਂ ਨਹੀਂ ਉੱਥੇ ਕੋਰਟ ਦੇ ਅੱਗੇ ਪੱਖ ਰੱਖ ਸਕੇ ਜੀ,
1: ਜੀ
3: ਤੇ ਉਹ ਉਸ ਕਰਕੇ ਹੁਣ ਉਦੋਂ ਜਿਹੜਾ ਹੈਗਾ ਆ ਜੋ ਐਕਸਪਲੇਨੇਸ਼ਨ ਮੰਗੇ ਸੀ ਹੁਣ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈਗੀ ਆ
1: ਜੀ,
3: ਸੋ ਇਸ ਕਰਕੇ ਅੱਗੇ ਇੱਕ ਸ਼ਿਕਾਰ ਆਪੇ ਹੀ ਮਾਰਦੇ ਹੈਗੇ ਜੀ, ਆਪੇ ਹੀ ਦੱਸ ਦਿੰਦੇ ਹੈਗੇ ਜੀ, ਬੈਕ ਆਊਟ ਕਰ ਜਾਂਦੇ ਉੱਥੇ ਆਪੇ ਕਰ ਲੈਂਦੇ ਜੀ ਉਸ ਚੀਜ਼ ਚ
1: ਜੀ, ਬਿਲਕੁਲ ਹੈ ਜੀ। ਤੇ
3: ਪਰ ਇਹ ਆ ਵੀ ਇਹਦੇ ਨਾਲ ਆਫਿਸਰ ਦਾ ਮਨੋਬਲ ਘਟਦਾ ਹੈਗਾ ਆ ਜੀ, ਮਨੋਬਲ ਟੁੱਟਦਾ ਆ ਜੀ, ਉਹ ਸਹੀ ਕੰਮ ਕਰਨ ਤੋਂ ਪਹਿਲਾਂ ਵੀ ਜਿਹੜਾ 10 ਵਾਰੀ ਸੋਚਦਾ ਜੀ
1: ਬਿਲਕੁਲ ਹੈ ਜੀ, ਬਿਲਕੁਲ
3: ਕਰਾਂ ਜੀ।
1: ਉਹ ਸੈਣੀ ਸਾਹਿਬ ਜਿੱਥੇ ਜਿਹੜੀ ਚੀਜ਼ ਗਲਤ ਹੈ, ਜੇ ਹੁਣ ਚਲੋ ਹਰ ਜਗ੍ਹਾ ਪੁਲਿਸ ਠੀਕ ਵੀ ਨਹੀਂ ਹੁੰਦੀ, ਹਰ ਜਗ੍ਹਾ ਗਲਤ ਵੀ ਨਹੀਂ ਹੁੰਦੀ, ਜੇ ਉਹ ਸ਼ਹਿਰ ਦਾ ਕੁਝ ਸਵਾਰਨ ਲੱਗਦੇ ਆ ਤਾਂ ਉਹ ਫਿਰ ਉਹ ਧਰਮ ਦਾ ਪੱਤਾ, ਫਿਰ ਦੂਸਰੇ ਪਾਸੇ ਸਰਕਾਰਾਂ ਨੂੰ ਜਿਹੜੀਆਂ ਨੇ ਉਹ ਵੋਟਾਂ ਦੇਖਦੀਆਂ ਨੇ, ਜੇ ਉਹਨਾਂ ਨੂੰ ਨਾਰਾਜ਼ ਕਰਦੇ ਉਹਨਾਂ ਦੀ ਨਹੀਂ ਸੁਣਦੇ, ਤੇ ਵਿਚਾਰੇ ਬਲੀ ਦੇ ਬੱਕਰੇ ਪੁਲਿਸ ਵਾਲੇ ਬਣੀ ਜਾਂਦੇ ਆ ਜੀ, ਵਿੱਚ ਵਿੱਚ ਫਿਰ ਕਈ ਝਾੜ ਦਿੰਦੇ ਆ ਮੁੜ ਕੇ।
3: ਭਾਈ ਸਾਹਿਬ, ਤੁਸੀਂ ਕਾਕਰੋਚ ਪਾਰਟੀ ਦੇ ਅੰਦੋਲਨ ਦੀ ਗੱਲ ਦੇਖੋ,
1: ਹਾਂਜੀ ਬਿਲਕੁਲ ਹੈ ਜੀ।
3: ਕੱਲ ਤੱਕ ਸਾਰੇ ਚੈਨਲ ਤੇ ਮੈਂ ਅਸੀਂ ਵੀ ਜਿਹੜਾ ਹੈਗਾ ਕ੍ਰਿਟਿਸਾਈਜ਼ ਕਰ ਰਹੇ ਸੀ ਕਿ ਪੁਲਿਸ ਨੇ ਜਿਹੜੀ ਹੈਗੀ ਹੈ ਜ਼ਿਆਦਤੀ ਕੀਤੀ ਹੈ ਜੀ,
1: ਜੀ
3: ਤਿੰਨ ਸਟੂਡੈਂਟਸ ਹੈਗੇ ਸੀਗੇ ਜੀ।
1: ਜੀ
3: ਅੱਜ ਏਦਾਂ ਦੀਆਂ ਵੀਡੀਓ ਦਿਲ ਦਿਖਾਉਣ ਵਾਲੀਆਂ ਮੇਰੇ ਸਾਹਮਣੇ ਆਈਆਂ ਜੀ, ਹੋਰ
1: ਸ਼ਬਦਾਵਲੀ
3: ਕਿਸੇ ਨੇ
1: ਬਹੁਤ
3: ਤਾਂ
1: ਮਾੜੀ
3: ਨਹੀਂ
1: ਹੈ ਜੀ,
3: ਬੋਲਿਆ ਕੋਈ ਚੈਨਲ,
1: ਬਿਲਕੁਲ ਹੈ ਜੀ।
3: ਇੰਨੀ ਸ਼ਬਦਾਵਲੀ ਮਾੜੀ ਲੜਕੀਆਂ ਦੀ,
1: ਜੀ
3: ਉਹ ਏਦਾਂ ਦੀਆਂ ਗਾਲਾਂ ਕੱਢ ਰਹੀਆਂ ਹੈਗੀਆਂ, ਬੰਦੇ ਨੀ ਏਦਾਂ ਦੀਆਂ ਗਾਲਾਂ ਕੱਢ ਰਹੇ
1: ਜੀ,
3: ਹੈ ਜੀ, ਔਰ ਏਦਾਂ ਦੇ ਸ਼ਬਦ ਵਰਤ ਰਹੀਆਂ ਹੈਗੀਆਂ। ਪਤਾ ਨੀ ਉਹਨਾਂ ਦੇ ਪੇਰੈਂਟਸ ਕਿੱਦਾਂ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਆ
1: ਜੀ
3: ਸੁਣਦੇ ਹੋਣਗੇ ਜਾਂ ਘਰਾਂ ਚ ਅਲਾਓ ਕਰਦੇ ਹੋਣਗੇ ਜੀ।
1: ਜੀ
3: ਫਿਰ ਤੁਸੀਂ ਜਿਹੜਾ ਆ ਕਿਹੜੇ ਸਟੂਡੈਂਟ ਹੈਗੇ ਆ ਜੀ ਉੱਥੇ ਜਿਹੜੇ ਇਹ ਕੰਮ ਕਰ ਰਹੇ, ਮੈਂ ਕੁਛ ਇੱਕ ਤਾਂ ਮੈਂ ਏਦਾਂ ਦੇਖੇ ਹੁੱਲੜਬਾਜ਼, ਉਹ
1: ਜੀ
3: ਮੈਨੂੰ ਲੱਗਦਾ ਹੀ ਨੀ ਜੀ, ਇੱਕ ਮੀਡੀਆ ਦੀ ਲੇਡੀ ਸੀ, ਤੁਹਾਨੂੰ ਤੁਸੀਂ ਕਿਸੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਆ ਜੀ,
1: ਜੀ
3: ਉਹਦੇ ਨਾਲ ਜੋ ਮਤਲਬ ਜਿਹੜਾ ਆ ਪਬਲਿਕਲੀ ਜਿਹੜਾ ਆ ਉਹਦੀ ਬੈਨ ਹੈਂਡਲਿੰਗ ਵੀ ਕੀਤੀ ਆ, ਮੋਲਸਟਾਈਜ਼ਿੰਗ ਵੀ ਕੀਤੀ ਹੈਗੀ ਆ ਜੀ,
1: ਜੀ
3: ਤੇ ਉਹ ਇਸ ਕਰਕੇ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਦੇਖਦਾ ਆ ਬੰਦਾ ਕਿ ਭਾਈ ਇਹ ਯਾਰ ਵੀ ਬਹੁਤ ਜ਼ਿਆਦਤੀ ਹੋ ਰਹੀ ਹੈਗੀ ਆ ਜੀ, ਉਸ ਕੁੜੀ ਦੇ ਨਾਲ ਜੋ ਇਹਨਾਂ ਨੇ ਕੀਤਾ ਜੀ
1: ਜੀ
3: ਉਹ ਟੋਟਲੀ ਨਿੰਦਣੇ ਆ, ਬਹੁਤ ਜ਼ਿਆਦਾ ਮੈਨੂੰ ਤਾਂ ਬਹੁਤ ਮਾੜਾ ਲੱਗਿਆ ਜੀ।
1: ਜੀ
3: ਤੋ
1: ਉਹੀ
3: ਇਸ
1: ਗੱਲ ਸਾਹਿਬ,
3: ਕਰਕੇ ਹੁਣ
1: ਮੁਲਕ ਨਹੀਂ ਲੱਗਦਾ ਕਿ ਇਦਾਂ ਲੱਗਦਾ ਕਿ ਡਰਾਮਾ ਜਾਂ ਤਮਾਸ਼ਾ ਚੱਲ ਰਿਹਾ ਜੀ, ਇੱਕ ਤਰ੍ਹਾਂ ਦਾ ਤਮਾਸ਼ਾ ਬਣਾ ਦਿੱਤਾ ਦੁਨੀਆ ਦੇ ਵਿੱਚ
3: ਸਾਰੇ ਪਾਸੇ ਜੀ, ਸਾਰੇ ਪਾਸੇ।
1: ਜੀ
3: ਉਧਰ ਪੰਜਾਬ ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਆ ਪੁਲਿਸ ਨੇ ਜੋ
1: ਜੀ
3: ਆਪਣਾ ਰੰਗ ਦਿਖਾਲਿਆ ਸੀ ਜੀ,
1: ਜੀ
3: ਹਾਂਜੀ, ਚਲੋ ਅਸੀਂ ਉਸ ਚੀਜ਼ ਨੂੰ ਕਿਹਾ ਵੀ ਚਲੋ ਜੀ ਇਸ ਕਰਕੇ ਹੈਗਾ ਸੀਗਾ ਵੀ ਉਹਨਾਂ ਨੇ ਇੱਧਰ ਕਰਨ ਲੱਗੇ ਸੀਗੇ ਜੀ, ਵੀ ਅਲਟਰਨੇਟਿਵ ਲੱਭਣ ਲੱਗੇ ਸੀ ਜੀ,
1: ਜੀ
3: ਉਹਨਾਂ ਨੇ ਉਹਦੇ ਵਿੱਚ ਜਾ ਕੇ ਵਿਘਨ ਪਾਇਆ ਜੀ।
1: ਜੀ
3: ਪਰ ਕਿਸੇ ਨਾ ਕਿਸੇ ਹਾਲਤ ਵਿੱਚ ਜਿਹੜਾ ਹੈਗਾ ਆ ਕਿ ਤੁਸੀਂ ਸਾਰਾ ਕੁਛ ਕਰੋ ਪਰ ਇਨਸਾਨੀਅਤ ਤਾਂ ਜਿੰਦੀ ਰਹਿਣੀ
1: ਹਾਂ,
3: ਚਾਹੀਦੀ ਆ,
1: ਬਿਲਕੁਲ ਹੈ ਜੀ, ਬਿਲਕੁਲ
3: ਇਨਸਾਨੀਅਤ ਤਾਂ ਨਹੀਂ ਮਰਨੀ ਚਾਹੀਦੀ,
1: ਬਿਲਕੁਲ ਹੈ ਜੀ।
3: ਤੁਸੀਂ ਲੇਡੀਜ਼ ਨੂੰ ਜਿਹੜਾ ਹੈਗਾ ਆ ਬੰਦਿਆਂ ਨੇ ਇੱਦਾਂ ਕੁੱਟਿਆ ਜੀ ਜਿਸ ਤਰੀਕੇ ਨਾਲ ਪਤਾ ਹੀ ਨਹੀਂ ਹੈਗਾ ਜੀ, ਔਰ
1: ਜੀ
3: ਸਾਡੇ ਇਹ ਬੰਦੇ ਜਿਹੜੇ ਆ ਦਿੱਲੀ ਵਾਲੇ ਅੰਦੋਲਨ ਤੇ ਤਾਂ ਜਾ ਕੇ ਹੰਝੂ ਵਹਾਉਂਦੇ ਪਏ ਆ, ਤੇ ਉੱਥੇ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ
1: ਜੀ
3: ਉਹਦੇ ਤੇ ਕੰਡੈਮ ਕਰਦੇ ਪਏ ਆ, ਉੱਥੇ ਕਹਿੰਦੇ ਹੈਗੇ ਜੀ ਕਾਰਵਾਈ ਹੋਣੀ ਚਾਹੀਦੀ
1: ਜੀ,
3: ਪੁਲਿਸ ਤੇ
1: ਜੋ
3: ਇੱਥੇ
1: ਸ਼ੰਭੂ ਤੇ
3: ਜਿਹੜਾ
1: ਹੋਇਆ ਸੀ ਉਹ
3: ਜਵਾਬ ਦਿੰਦੀ ਹੈਗੇ,
1: ਕਾਰਵਾਈ ਜੀ
3: ਬਿਲਕੁਲ ਜੀ ਆਪ ਵੀ ਜਿਹੜਾ ਜੋ ਇੱਥੇ ਤਸ਼ੱਦਦ ਕਰ ਰਹੇ ਹੈਗੇ ਆ ਜੀ,
1: ਜੀ
3: ਖਾਨੇ ਦੇ ਵਿੱਚ ਮਨਰੇਗਾ ਵਾਲੇ ਕੁੱਟੇ ਹੈਗੇ ਜੀ, ਉਹਨਾਂ ਦਾ ਦੇਖੋ ਉੱਥੇ ਪਟਿਆਲੇ ਦੇ ਵਿੱਚ ਜਿਹੜੇ ਹੈਗੇ ਵੀ ਮੀਟਰ ਰੀਡਰ ਜਿਹੜੇ ਹੈਗੇ ਕੁੱਟੇ, ਉਹ ਦੇਖੋ ਤੁਸੀਂ ਉਹ ਸਾਰੀਆਂ ਵੀਡੀਓ ਆਈਆਂ ਹੀ ਆ ਨਾ ਜੀ,
1: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਅਕਾਲੀ ਦਲ ਵਾਸਤੇ ਤਾਂ ਇਹੀ ਬਹੁਤ ਸੀਗਾ ਕਿ ਆਹ ਜਿਹੜੀਆਂ ਹੈਗੀਆਂ ਇਹ ਇੰਸੀਡੈਂਟ ਹੈਗੇ ਇਹਨਾਂ ਦੀਆਂ ਛੋਟੀਆਂ ਛੋਟੀਆਂ ਵੀਡੀਓ ਕਲਿੱਪ ਬਣਾ ਕੇ ਤੇ ਉਹੀ ਜਿਹੜੇ ਲੋਕਾਂ ਨੂੰ ਪ੍ਰਚਾਰ ਦੱਸ ਦਿੰਦੇ ਹੈਗੇ ਵੀ ਭਾਈ ਆਹ ਹੋ ਰਿਹਾ ਹੈਗਾ, ਤੁਸੀਂ ਦੇਖੋ ਕਿ ਤੁਸੀਂ ਇਸ ਰਾਜ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਜੀ,
1: ਜੀ
3: ਬਟ ਉਹਨਾਂ ਨੇ ਵੀ ਹੀਲਾਂ ਚ ਲਾ ਲੈਣੀ ਹੈ ਜੀ ਤੇ ਬਾਕੀ ਇਹ। ਅੱਛਾ ਫਿਰ ਅਜੇ ਤੱਕ ਇਹ ਨੀ ਹੈਗਾ ਆ ਜੀ ਕਿ ਹੁਣ ਉੱਥੇ ਉਹ ਲੀਡਰਲੈਸ ਅੰਦੋਲਨ ਹੋ ਗਿਆ ਜੀ ਦਿੱਲੀ ਵਾਲਾ,
1: ਬਿਲਕੁਲ ਵਾਂਗ ਚੂਕ ਤਾਂ ਹੋ ਗਿਆ ਜੀ, ਸਹਿਮਤੀ 12 ਵਜੇ ਰਾਤੀ ਪ੍ਰਧਾਨ ਮੰਤਰੀ ਸਾਹਿਬ ਬੋਲ ਰਹੇ ਨੇ ਉਹ ਮੁੜ ਕੇ
3: ਉਹਨਾਂ ਨੇ।
1: ਜੀ
3: ਹੁਣ ਦੱਸੋ ਕਿਹੜੇ ਮੁੱਦਿਆਂ ਦੇ ਉੱਤੇ, ਮੰਨ ਲਓ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨ ਲੈਂਦੇ ਆ, ਉਹ ਤੋਂ ਬਾਅਦ ਇਹ ਭੀੜ ਚੱਲ ਜਾਊਗੀ, ਇਹ ਭੀੜ ਨਹੀਂ ਜਾਣੀਗੀ।
1: ਨਾ ਜੀ
3: ਪਿੱਛੇ ਹੀ ਉੱਥੇ ਕਿਸਾਨ ਤੁਰ ਪਏ ਹੈਗੇ ਆ ਜੀ,
1: ਜੀ
3: ਹਰ ਇੱਕ ਬੰਦੇ ਦਾ ਆਪਣਾ ਆਪਣਾ ਮੁੱਦਾ ਹੈਗਾ ਜੀ ਉੱਥੇ,
1: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਕਿੰਨਿਆਂ ਦੇ ਮੁੱਦੇ ਐਡਰੈਸ ਕਰੋਗੇ, ਸਰਕਾਰਾਂ ਪਹਿਲਾਂ ਟਾਈਮ ਰਹਿੰਦੇ ਹੋਏ ਸਰ ਕੰਟਰੋਲ ਨਹੀਂ ਕਰਦੀਆਂ ਸਿਚੁਏਸ਼ਨ,
1: ਜੀ
3: ਮੈਨੂੰ ਨਹੀਂ ਸਮਝ ਆਈ ਵੀ ਇੱਕ ਮੰਤਰੀ ਦਾ ਅਸਤੀਫਾ ਲੈਣ ਦੇ ਵਿੱਚ ਸਰਕਾਰ ਨੇ ਉਹਨੂੰ ਆਪਣੀ ਨੱਕ ਦਾ ਸਵਾਲ ਕਿਉਂ ਬਣਾ ਲਿਆ।
1: ਜੀ ਬਿਲਕੁਲ ਹੈ ਜੀ,
3: ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਵੀ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਵੀ ਉਦੋਂ ਅੰਦੋਲਨ ਹੋਇਆ ਸੀ ਤੇ ਫਿਰ ਜਿਹੜੇ ਆ ਉਹ ਕਾਨੂੰਨ ਵਾਪਸ ਲਏ ਨਾ
1: ਜੀ,
3: ਤੇ ਫਿਰ ਇਹਦੇ ਵਿੱਚ ਕੋਈ ਹਾਰ ਜਿੱਤ ਵਾਲੀ ਗੱਲ ਨਹੀਂ ਹੁੰਦੀ, ਲੋਕਾਂ ਦਾ ਸੈਂਟੀਮੈਂਟ ਪਹਿਚਾਨਣਾ ਚਾਹੀਦਾ। ਨੀਟ ਦੀ ਪ੍ਰੀਖਿਆ ਜਿਹੜੀ ਹੈਗੀ ਆ ਉਹਦੇ ਵਿੱਚ ਜਾਂ ਤਾਂ ਤੁਹਾਡਾ ਨਾਂ ਪੇਪਰ ਲੀਕ ਹੋਇਆ ਹੋਵੇ ਜੀ, ਹੈ ਜੀ, ਬੱਚਿਆਂ ਨੇ ਖੁਦਕਸ਼ੀਆਂ ਕੀਤੀਆਂ ਇਹਦੇ ਵਿੱਚ ਵੀ ਤੁਹਾਨੂੰ ਉਹਦੇ ਵਾਸਤੇ ਵੀ ਤੁਹਾਨੂੰ ਸੰਜੀਦਾ ਹੋਣਾ ਚਾਹੀਦਾ ਸੀ, ਤੁਹਾਨੂੰ ਉਸ ਵੇਲੇ ਤੁਸੀਂ ਹਿੱਲ ਜਾਣਾ ਚਾਹੀਦਾ ਸੀ, ਔਰ ਉਸੇ ਵੇਲੇ ਤੁਹਾਨੂੰ ਚਾਹੀਦਾ ਸੀ ਕਿ ਮੰਤਰੀ ਦਾ ਰਿਜ਼ਾਈਨ ਲੈ ਲੈਂਦੇ
1: ਜੀ,
3: ਇਹ ਨੌਬਤ ਹੀ ਨਾ ਆਉਂਦੀ।
1: ਹੁਣ ਵੀ ਦੇਖੋ ਕਹਿੰਦੇ ਕਿ ਕੇਂਦਰ ਦੇ ਸਖਤ ਕਦਮਾਂ ਦੇ ਵਿੱਚ ਸੁਪਰੀਮ ਕੋਰਟ ਰੱਖੇਗੀ ਨਜ਼ਰ, ਸੁਪਰੀਮ ਕੋਰਟ ਨੇ ਤਾਂ ਉਹ ਕੇਸ ਵੀਡੀਓ ਦੇਖਣ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਦੇਖਦੇ, ਸਾਡੇ ਕੋਲ ਸਮਾਂ ਹੈ ਨਹੀਂ, ਤੇ ਹੁਣ ਕਾਹਦੀ ਨਜ਼ਰ ਰੱਖਣੀ ਹੈ ਜੀ।
3: ਪਰ ਸਾਹਿਬ ਉਹ ਕਹਿੰਦੇ ਉਹਨਾਂ ਨੇ ਅੱਜ ਕਲੈਰੀਫਿਕੇਸ਼ਨ ਦਿੱਤੀ ਚੀਫ ਜਸਟਿਸ ਆਫ ਇੰਡੀਆ ਨੇ
1: ਜੀ,
3: ਉਹ ਕਹਿੰਦੇ ਕਿ ਮੇਰੇ ਕੋਲ ਜਿਹੜਾ ਹੈਗਾ ਇਹ ਕੋਈ ਬਕਾਇਦਾ ਤੌਰ ਤੇ ਪਟੀਸ਼ਨ ਬਣਾ ਕੇ ਨਹੀਂ ਸੀ ਲਿਆਏ।
1: ਅੱਛਾ ਜੀ,
3: ਹਾਂਜੀ, ਉਹ ਕਹਿੰਦੇ ਜੇ ਮੇਰੇ ਕੋਲ ਪ੍ਰੋਪਰ ਪਟੀਸ਼ਨ ਆਉਂਦੀ ਤੇ ਮੈਂ ਗੌਰ ਕਰ ਸਕਦਾ ਸੀ, ਹਰ ਚੀਜ਼ ਨੂੰ ਅਸੀਂ ਜਿਹੜਾ ਹੈਗਾ ਆ ਪਟੀਸ਼ਨ ਦੇ ਤੌਰ ਤੇ ਟ੍ਰੀਟ ਨਹੀਂ ਕਰ ਸਕਦੇ
1: ਜੀ।
3: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਅਖਬਾਰੀ ਖਬਰਾਂ ਦੇ ਉੱਤੇ ਜਾਂ ਹੋਰ ਬਾਕੀ ਗੱਲਾਂ ਦੇ ਉੱਤੇ ਜਿਹੜਾ ਹੈਗਾ ਤਾਂ ਹੀ ਗੌਰ ਕੀਤਾ ਜਾ ਸਕਦਾ ਆ ਜੇ ਪ੍ਰੋਪਰ ਪਟੀਸ਼ਨ ਜਿਹੜੀ ਹੈਗੀ ਆ ਉਹ ਬਣ ਕੇ ਮੇਰੇ ਕੋਲ ਆਈ ਹੁੰਦੀ।
1: ਜੀ ਬਿਲਕੁਲ,
3: ਉਹਨਾਂ ਨੇ ਅੱਜ ਇਹ ਐਕਸਪਲੇਨੇਸ਼ਨ ਦਿੱਤੀ ਹੈਗੀ ਆ ਜੀ।
1: ਜੀ
3: ਬਟ ਸਮਝਦਾਰ ਬੰਦੇ ਇਹ ਕਹਿੰਦੇ ਹੈਗੇ ਕਿ ਤੁਸੀਂ ਵੀ ਦਿੱਲੀ ਚ ਬੈਠੇ ਆ, ਦਿੱਲੀ ਦੇ ਵਿੱਚ ਜੋ ਹੋ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਸੂਆ ਵੋਟੋ ਵੀ ਤਾਂ ਲੈ ਹੀ ਸਕਦੇ ਸੀ
1: ਜੀ।
3: ਹਾਂਜੀ, ਜੇ ਉਹ ਅਗਲਾ ਬੰਦਾ ਤੁਹਾਨੂੰ ਪੁਆਇੰਟ

0: ਕਰਕੇ ਬਾਕੀ ਜਿਹੜੀ ਹੈਗੀ ਆ ਪ੍ਰੋਬਲਮ ਤਾਂ ਸਾਰੇ ਕੰਟਰੀ ਦੇ ਵਿੱਚ ਹੈਗੀ ਹੈ ਜੀ, ਅਨਰੈਸਟ ਸਾਰੇ ਕੰਟਰੀ ਚ ਹੀ ਹੈਗੀ ਹੈ ਜੀ।
1: ਜੀ
0: ਬਾਕੀ ਉਹਨੂੰ ਹਵਾ ਦੇਣ ਵਾਸਤੇ ਜਿਹੜਾ ਆ ਹੋਰ ਜਥੇਬੰਦੀਆਂ ਆ ਜਾਂਦੀਆਂ ਵਿੱਚ ਜੀ, ਨਿਹੰਗ ਸਿੰਘ ਉੱਥੇ ਗੱਤਕਾ ਖੇਡਣ ਲੱਗ ਪਏ ਜੀ। ਹੁਣ ਅੱਜ ਜਿਹੜਾ ਆ ਪਤਾ ਨੀ ਉੱਥੇ ਜਿਹੜੇ ਆ ਇਹ ਦੀਪਿਕੇ ਆ ਉਹਨੇ ਕਿਤੇ ਨਿਹੰਗ ਸਿੰਘਾਂ ਬਾਰੇ ਕੋਈ ਕਮੈਂਟ ਕਰ ਦਿੱਤਾ ਹੋਊਗਾ ਜਾਂ ਉਹਨਾਂ ਨੂੰ ਕਹਿਤਾ ਹੋਊਗਾ ਵਿੱਚ ਨਾ ਉਹ। ਹੁਣ ਅੱਜ ਇੱਕ ਨਿਹੰਗ ਸਿੰਘ ਹੈਗੇ ਆ ਉਹ ਧਮਕੀ ਦੇ ਰਹੇ ਵੀ ਕੱਲ ਨੂੰ 11 ਵਜੇ ਤੱਕ ਸਾਡੇ ਕੋਲ ਆ ਕੇ ਤੇ ਮਾਫ਼ੀ ਮੰਗ ਜਾਏ, ਨਹੀਂ ਤਾਂ ਫਿਰ ਅਸੀਂ ਉਹਦੇ ਅੰਦੋਲਨ ਵੱਲ ਨੂੰ ਪੂੰਝ ਕਰ ਜਾਂਗੇ ਜੀ।
1: ਕੀ ਬਾਤ ਹੈ,
0: ਚਲੋ
1: ਅਸੀਂ ਗਲਾਰਾ ਪਾਵਾਂਗੇ
0: ਪਤਾ
1: ਤੁਹਾਡਾ
0: ਨੀ
1: ਚੰਗੀ
0: ਤਰ੍ਹਾਂ, ਬਿਲਕੁਲ ਹੀ ਗਲਾਰਾ ਪਾਵਾਂਗੇ, ਬਿਲਕੁਲ ਪਾਵਾਂਗੇ ਜੀ। ਇਹ ਫੌਜਾਂ ਜਦੀਆਂ ਗਈਆਂ ਹੀ ਆ ਤੇ ਏਦਾਂ ਹੀ ਥੋੜਾ ਆ ਜਾਣਗੀਆਂ, ਉਹ ਤਾਂ ਇਹਨਾਂ ਨੇ ਹੁਣ ਵੀ ਹੀਲ ਚਲਾਈ ਹੈਗੀ ਹੈ ਤੇ ਉਹਨਾਂ ਨੂੰ ਵਾਪਸ ਮੰਗਾਉਣਗੇ ਵੀ ਆ ਜਾਓ ਵੀ ਆ ਜਾਓ, ਇੱਧਰ ਤੁਹਾਡਾ ਕੰਮ ਆ ਗਿਆ ਆ
1: ਜੀ ਬਿਲਕੁਲ।
0: ਇੱਥੇ ਤੁਸੀਂ ਸੜਕਾਂ ਤੇ ਘੁਮਾਓ, ਇੱਥੇ ਸੜਕਾਂ ਤੇ ਖੇਡੋ ਗੱਤਕਾ ਆ ਕੇ
1: ਜੀ। ਤੇ ਸੈਣੀ ਸਾਹਿਬ, ਇੱਧਰ
0: ਹਾਂਜੀ
1: ਰਵਨੀਤ
0: ਭਾਰਤ ਸਾਹਿਬ,
1: ਬਿੱਟੂ ਹੁਣਾਂ ਨੇ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ।
0: ਦਿੱਤਾ ਨਹੀਂ ਗਿਆ ਜੀ, ਲੈ ਲਿਆ ਗਿਆ ਜੀ,
1: ਲੈ ਲਿਆ ਗਿਆ। ਅੱਛਾ ਜੀ, ਕਿਆ ਬਾਤ ਹੈ ਜੀ, ਮਨਜ਼ੂਰ ਕਰ ਲਿਆ।
0: ਹੋਰ ਮਨਜ਼ੂਰ ਤਾਂ ਫਿਰ ਰਾਸ਼ਟਰਪਤੀ ਨੇ ਜਦੋਂ ਪਹੁੰਚ ਗਿਆ ਮਨਜ਼ੂਰ ਕਰ ਲਿਆ, ਇਸ ਕਰਕੇ ਉਹਨਾਂ ਦੇ ਇਹ ਸਰ ਹੋਣਾ ਹੀ ਸੀਗਾ ਉਹਨਾਂ ਦਾ ਜਿਹੜਾ ਹੈਗਾ, ਜਦੋਂ ਰਾਜ ਸਭਾ ਦਾ ਟੈਨਿਓਰ ਖਤਮ ਹੋ ਗਿਆ ਸੀਗਾ ਤੇ ਵਿਦਿਨ 6 ਮੰਥ ਜਾਂ ਤਾਂ ਉਹਨਾਂ ਨੂੰ ਰਾਜ ਸਭਾ ਦੀ ਕੋਈ ਸੀਟ ਦਿੱਤੀ ਜਾਂਦੀ ਜਾਂ ਰੈਜ਼ਿਗਨੇਸ਼ਨ ਜਿਹੜਾ ਆ ਦੇਣਾ ਹੀ ਪੈਣਾ ਸੀਗਾ ਜੀ, ਤੇ ਉਹ ਰੈਜ਼ਿਗਨੇਸ਼ਨ ਲੈ ਲਿਆ ਆ। ਹੁਣ ਦੇਖੋ ਵੀ ਬਿੱਟੂ ਸਾਹਿਬ ਨੂੰ ਮੁੜ ਕੇ ਜਿਹੜਾ ਆ ਕੋਈ ਅਹੁਦਾ ਨਸੀਬ ਹੁੰਦਾ ਕਿ ਨਹੀਂ ਹੁੰਦਾ ਜੀ।
1: ਜੀ
0: ਉਹਨਾਂ ਨੇ ਵੈਸੇ ਜਿਹੜਾ ਆ ਵੀ ਇਸ ਅਹੁਦੇ ਦਾ ਮੁੱਲ ਬੜਾ ਤਾਰਿਆ ਜੀ,
1: ਜੀ
0: ਉਹਨਾਂ ਨੇ ਜਿੱਥੇ ਵੀ ਉਹ ਕਹਿੰਦੇ ਹੁੰਦੇ ਨਾ ਜੀ ਲੋਇਲ ਮੋਰ ਦੈਨ ਕਿੰਗ, ਰਾਜੇ ਨਾਲੋਂ ਵੀ ਆਪਣੇ ਆਪ ਨੂੰ ਵੱਧ ਵਫ਼ਾਦਾਰ ਦੱਸਣਾ ਜੀ,
1: ਦੱਸਿਆ ਜੀ
0: ਉਹ, ਤੇ ਇਸ ਕਰਕੇ ਉਹਨਾਂ ਨੇ ਬੀਜੇਪੀ ਨੂੰ ਮਤਲਬ ਵੱਧ ਦੱਸਿਆ ਜੀ ਵੀ ਹਾਂ ਜੀ ਭਾਈ ਵਫ਼ਾਦਾਰੀ ਮੇਰੀ ਚ ਕੋਈ ਕਮੀ ਨਾ ਰਹਿ ਜਾਏ ਜੀ।
1: ਜੀ
0: ਤੇ ਬਟ ਉਹਨਾਂ ਨੇ ਜਿੰਨਾ ਚਿਰ ਵਰਤਣਾ ਸੀ ਵਰਤ ਲਿਆ ਜੀ।
1: ਜੀ ਬਿਲਕੁਲ,
0: ਹੁਣ ਦੇਖਦੇ ਹੈਗੇ ਜਾਖੜ ਸਾਹਿਬ ਨੂੰ ਅਬਲਾਈਜ਼ ਕਰਦੇ ਆ ਕਿ ਨਹੀਂ ਕਰਦੇ ਜੀ।
1: ਜੀ
0: ਬਿਲਕੁਲ ਹੈ ਜੀ, ਬਾਕੀ ਪੰਜਾਬ ਦੇ ਵਿੱਚ ਸਿਆਸਤ ਹੈਗੀ ਆ ਜੀ, ਉਹ ਹੋ ਸਕਦਾ ਹੈ ਮੁੱਖ ਮੰਤਰੀ ਦਾ ਚਿਹਰਾ ਹੀ ਬਣਾ ਦੇਣ ਜੀ।
1: ਹਾਂ ਕਹਿੰਦਾ ਵਿੱਚ ਰੋਲਾ ਤਾਂ ਪੈਂਦਾ ਇਸ ਚੀਜ਼ ਦਾ,
0: ਸਰ ਜੇ ਨਹੀਂ ਬਣਦੀ ਦਿਖਦੀ ਹੋਊਗੀ ਤੇ ਜਿਹਨੂੰ ਮਰਜ਼ੀ ਬਣਾ
1: ਦੇਣ ਜੀ, ਭਾਈ 4 ਵੋਟਾਂ ਜਿਹੜੀਆਂ ਪੈਣੀਆਂ ਫਿਰ ਨਹੀਂ ਪੈਣੀਆਂ
0: ਨਾ ਸਹੀ, ਕੋਈ ਗੱਲ ਨੀ, ਜ਼ਿੰਮੇਵਾਰੀ ਤਾਂ ਹੈ ਨਾ ਭਾਈ, ਤਲ ਜ਼ੋਰ ਲਾਓ ਬਾਈ ਤੁਸੀਂ, ਤੂੰ ਚਿਹਰਾ ਆਇਆ ਬਾਈ ਠੀਕ ਠਾਕ ਆ
1: ਜੀ,
0: ਦੇਣਾ ਲੈਣਾ ਤਾਂ ਕੁਛ ਨੀ ਜੀ,
1: ਮੈਨੂੰ
0: ਕਹਿ ਦੇਣਾ ਵੀ ਚੱਲ ਠੀਕ ਹੈ ਜਾ ਬਾਈ ਤੂੰ ਬਣੇਗਾ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਆਪਣੇ ਨਾਲ ਬਹਾਦਰ ਸਿੰਘ ਜੀ ਜੁੜੇ ਆ ਡੈਨਮਾਰਕ ਤੋਂ, ਗੱਲਬਾਤ ਸ਼ਾਇਦ ਤੁਹਾਨੂੰ ਵੀ ਕੋਈ ਨਾ ਕੋਈ ਕਰਨੀ ਚਾਹੁੰਦੇ ਹੋਣਗੇ, ਚਲੋ ਨਾਲ ਲੈ ਦਿੰਦੇ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ ਬਹਾਦਰ ਸਿੰਘ ਜੀ। ਹਾਂਜੀ, ਕਰ ਲਓ ਪੂਰੀ ਗੱਲ ਫਿਰ ਮੈਂ ਕਰਦਾ ਜੀ ਉਹਨਾਂ ਨੂੰ ਲੈਣਾ।
0: ਹਾਂਜੀ ਬਹਾਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਕੱਲ ਤਾਂ ਤੁਸੀਂ ਚੰਗੀ ਰੇਲ ਬਣਾ ਗਏ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਉਹ ਵਕੀਲ ਸਾਹਿਬ ਦਾ ਕੀ ਆ, ਉਹ ਤੁਸੀਂ ਮੇਰਾ ਆਟਾ ਕੜਾ ਤਾ ਇੱਕ ਦਿਨ ਪਹਿਲਾਂ ਤੇ ਤੁਸੀਂ ਕਹਿੰਦਾ ਵੇ ਤੇ ਰੋਟੀਆਂ ਬਣਾਉਣ ਤੇ ਲੱਗ ਗਏ, ਤੁਰਕੀ ਲਾਉਣ ਲੱਗ ਪਏ ਭੱਜ ਸਾਹਿਬ ਕੱਲ ਫਿਰ ਤੁਹਾਡੀ ਕੱਲ ਤੁਹਾਡੀ ਗੇਮ ਪੈ ਗਈ ਕੁਦਰਤੀ, ਜਦੋਂ ਤੁਸੀਂ ਗਏ ਆ ਮੇਰਾ ਹਾਸਾ ਨਿਕਲ ਗਿਆ, ਕਹਿੰਦੇ ਵੀ ਇਹ ਜੀ ਲਾ ਪਿਆ ਫੋਨ ਮੈਨੂੰ। ਅੱਛਾ ਜਿਹੜੀ ਨਾ ਅੱਜ ਗੱਲ ਕਰਦੇ ਪਏ ਹੁਣ,
1: ਹਾਂਜੀ
2: ਪਹਿਲਾਂ ਤਾਂ ਚਲੋ ਦੋ ਗੱਲਾਂ ਆਇਆ, ਪਹਿਲਾਂ ਗੱਲ ਛੋਟੀ ਗੱਲ ਤਾਂ ਜਿਹੜੀ ਨੰਗਾ ਵਾਲੀ ਤੁਸੀਂ ਕਰ ਲਏ ਹੈਗੇ,
1: ਹਾਂਜੀ
2: ਉਹ ਨੰਗਾ ਵਾਲੀ ਇੱਕ ਮੈਂ ਦੇਖੀ ਵੀਡੀਓ, ਪਤਾ ਨੀ ਇੱਕ ਮਹਾਤਰ ਜਿਹਾ ਬਤਾ ਵਿਚਾਰਾ ਨੇ ਥੱਲੇ ਬਿਠਾ ਆਇਆ
1: ਜੀ,
2: ਤੇ ਇੱਕ ਚੰਗਾ ਮੋਟਾ ਨਿਹੰਗ ਉਹ ਬੈਠਾ ਉੱਥੇ ਸੋਫੇ ਤੇ, ਇੱਕ ਨਾਲ ਇੱਕ ਦੋ ਹੋਰ ਬੈਠਾ ਸਾਡੇ ਬਾਕੀ ਬਾਕੀ ਚਾਰਾਂ ਖੜੇ, ਥੱਲੇ ਬੈਠਾ ਨਾ ਉਹਦੇ ਚਪੇੜਾ ਚਪੇੜਾ ਮਾਰੀਆਂ ਉਹਦੇ।
1: ਅੱਛਾ ਜੀ,
2: ਤੇ ਜਦੋਂ ਨਾ ਬਾਅਦ ਵਿੱਚ ਗੱਲ ਪਤਾ ਲੱਗੀ ਮੈਂ ਗੱਲ ਕੀ ਹੈ ਕਿ ਕੱਲ੍ਹ ਟੁੱਟਦੇ ਆ, ਉਹ ਵੀ ਸਰਦਾਰ ਹੀ ਮੋਹਰੇ ਅੰਮ੍ਰਿਤ ਛਕਿਆ ਉਹਨੇ ਵੀ
1: ਜੀ,
2: ਪਹਿਲਾਂ ਤੁਸੀਂ ਇੱਥੇ ਦੇਖ ਲਓ ਕਿੰਨੀ ਗਗਲਾ ਸੀ, ਉਹਨੇ ਵੀ ਅੰਮ੍ਰਿਤ ਛਕਿਆ ਉਹਨੂੰ ਥੱਲੇ ਬਿਠਾਇਆ ਪੈਰਾਂ ਬਾਹਰ ਤੇ ਆਪੂ ਉੱਪਰ ਬੈਠੇ ਉਹਦਾ, ਤੇ ਗੱਲ ਕੀ ਨਿਕਲੀ ਬਾਅਦ ਵਿੱਚ ਕਿ ਅੱਗੇ ਤੁਸੀਂ ਤੂੰ ਸਾਡੇ ਕਿਸੇ ਪੋਸਟ ਤੇ ਕਮੈਂਟ ਕੀਤਾ ਸੀ ਸਾਨੂੰ ਮਾੜਾ ਕਮੈਂਟ ਕਦੇ ਕੀਤਾ, ਜਦੋਂ ਲੋਕੀ ਆਮ ਕਰਦੇ ਹੀ ਕਿਹਨੂੰ ਕੌਣ ਨਹੀਂ ਕਰਦਾ ਕਮੈਂਟ
1: ਜੀ,
2: ਹਰ ਬੰਦਾ ਆਪਣੇ ਹਿਸਾਬ ਨਾਲ ਕਰਦਾ ਆ, ਤੁਸੀਂ ਆਪਣੇ ਹਾਂ ਪੋਸਟ ਪਾਈ ਉਹ ਤੁਹਾਨੂੰ ਸਹੀ ਲੱਗਣੀ, ਹਮੇਸ਼ਾ ਹਮੇਸ਼ਾ ਤੁਹਾਨੂੰ ਸਹੀ ਲੱਗਣੀ,
1: ਬਿਲਕੁਲ
2: ਕਿਉਂਕਿ ਮੈਂ ਤਾਂ ਮੈਨੂੰ ਲੱਗਣੀ ਆ, ਜ਼ਰੂਰੀ ਨਹੀਂ ਕਿ ਮੇਰੀ ਪੋਸਟ ਤੁਹਾਨੂੰ ਸਹੀ ਲੱਗੇ ਤਾਂ ਤੁਹਾਡੀ ਮੈਨੂੰ ਲੱਗੇ,
1: ਮੈਨੂੰ ਲੱਗੇ ਜੀ।
2: ਅੱਛਾ ਉਹ ਪਤਾ ਮੋਹਰੇ ਕੀ ਕਹਿਣ ਡੇ, ਮੈਂ ਤਾਂ ਉਸ ਗੱਲ ਤੇ ਹੈਰਾਨ ਹੋ ਗਿਆ ਵੀ ਦੱਸੋ ਉਹ ਕਿਹੜੇ ਮਤਲਬ ਕਿੱਦਾਂ ਟਾਈਮ ਕੱਢਣਾ ਇਸ ਕੰਮ ਲਈ, ਜਿਹੜਾ ਉਹਨੇ ਕਿਹਾ ਕਹਿੰਦਾ ਵੀ ਅਸੀਂ ਹੁਣ ਜਿਹੜਾ ਸਾਨੂੰ ਕਮੈਂਟ ਕਰਦਾ ਨਾ ਗਲਤ, ਅਸੀਂ ਕੱਲੇ ਕੱਲੇ ਦੇ ਸਕਰੀਨ ਸ਼ੋਟ ਲੈ ਕੇ ਰੱਖਣ ਡੇ ਹਾਂ, ਅਸੀਂ ਉਹਨੂੰ ਕੱਲੇ ਕੱਲੇ ਨੂੰ ਚੱਕ ਚੱਕਣਾ ਆ, ਦੱਸੋ ਭਲਾ

0: ਅੱਛਾ ਉਹ ਉਸੇ ਥੱਲੇ ਵੀਡੀਓ ਦੇ ਲੋਕਾਂ ਨੇ ਫਿਰ ਕਮੈਂਟ ਕੀਤੇ, ਉਹ ਕਹਿੰਦਾ ਤੂੰ ਸਾਰਾ ਮੇਰਾ ਕਰ ਲਾ ਪਹਿਲਾਂ, ਤੂੰ ਪਹਿਲਾਂ ਮੇਰੀ ਸਕਰੀਨਸ਼ਾਟ ਕਰ ਲਾ।
1: ਅੱਛਾ ਜੀ
0: ਦੇਖੋ ਕਿੰਨੀ ਬੇਇੱਜ਼ਤੀ ਕਰਾਈ ਉਹਨੇ ਆਪਣੀ।
1: ਜੀ
0: ਮੈਂ ਇਸ ਗੱਲ ਤੇ ਹੈਰਾਨ ਹੋ ਗਿਆ ਕਿ ਇਹਨਾਂ ਕੋਲ ਇੰਨਾ ਟਾਈਮ ਆ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਣੇ ਆ, ਵੀ ਬੰਦੇ ਨੂੰ ਲੱਭਣ ਜਾਓਗੇ, ਗੱਡੀ 'ਚ ਤੇਲ ਪਵਾਓਗੇ, ਪੰਜ ਸੱਤ ਜਣੇ ਬੈਠੋਗੇ, ਫਿਰ ਲੈ ਕੇ ਆਓਗੇ ਚੱਕ ਕੇ, ਉਹ ਫਿਰ ਤੇਲ ਫੁੱਕੂ ਗਾਉਣ ਲੱਗਿਆ,
1: ਬਹਾਦਰ ਜੀ ਉਹ ਕਿਹੜਾ
0: ਹੈਨਾ।
1: ਪੱਲੇ ਪਵਾਉਣਾ ਬੰਦੇ ਇਹਨਾਂ ਨੇ ਪਵਾਉਣਾ ਪਵਾਈ
0: ਮੈਂ
1: ਜਾਂਦੇ
0: ਤਾਂ
1: ਆ ਜੀ।
0: ਮੈਂ ਤੁਸੀਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਜਦੋਂ ਤੁਸੀਂ ਇਹਨਾਂ ਭਾਜੀ ਹੁਣਾਂ ਨੂੰ ਵੀ ਗੱਲ ਕਰਦੇ, ਵਕੀਲ ਸਾਹਿਬ ਨਾਲ ਵੀ,
1: ਜੀ
0: ਵੀ ਸਾਨੂੰ ਇੱਥੇ ਆ ਕੇ ਬਾਹਰ ਆ ਕੇ ਬਹੁਤ ਗੱਲਾਂ ਦੀ ਅਕਲ ਆਈ ਹੈ, ਬਹੁਤ ਜ਼ਿਆਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਜੇ ਮੈਂ ਵੀ ਹੁੰਦਾ ਨਾ ਇੰਡੀਆ ਤੇ ਮੈਂ ਵੀ ਉਹ ਦਾਤੀ ਪੱਲੀ ਚੱਕ ਕੇ ਤਾਂ ਛੁੱਟ ਛੱਟ ਕੇ ਦੌੜ ਕੇ ਤਾਂ ਮੈਂ ਵੀ ਚੱਕ ਕੇ ਸਾਰਾ ਰਾਏ ਰੂੜੀਆਂ ਦੇ ਪਿੱਛੇ ਜਾ ਕੇ ਘੁੰਮਿਆ ਹੋਣਾ, ਮੂੰਹ ਮੂੰਹ ਸਿਰ ਕਾਲਾ ਕਰਾ ਕੇ ਸ਼ਾਮ ਨੂੰ ਆ ਗਏ
1: ਜੀ।
0: ਇਹਨਾਂ ਗਰਮ ਪਾਣੀਆਂ ਧੋ ਕੇ ਕਾਲੋ ਕੋਲੋ ਲਾਉਣੀ ਸੀ ਮੂੰਹ ਤੋਂ,
1: ਜੀ
0: ਤੇ ਕਦੀ ਕਿਸੇ ਦੇ ਅਖਾੜੇ 'ਚ ਚਲ ਜਾਣਾ ਸੀ, ਤਾਂ ਕਦੀ ਕਿਸੇ ਰੈਲੀ 'ਚ ਚਲ ਜਾਣਾ ਸੀਗਾ, ਹੈ
1: ਜੀ
0: ਕਦੀ ਕਿਸੇ ਬੱਸ ਵਿੱਚ ਚਲ ਜਾਣਾ ਸੀ ਬਹਿ ਕੇ, ਕਹਿੰਦਾ ਚਲੋ ਚਲੇ ਜਾਈਏ ਜੀ ਉੱਥੇ ਚੱਲੇ ਆ, ਇਹ ਚੱਲੀ ਤੁਹਾਨੂੰ ਬੱਸ ਘੁੰਮਾਉਣ ਚੱਲੀ ਆ।
1: ਜੀ
0: ਮੈਂ
1: ਬਿਲਕੁਲ ਹੈ ਜੀ।
0: ਇਸ ਗੱਲ ਤੇ ਹੈਰਾਨ ਹੋਇਆ ਆ ਹੁਣ ਬਹੁਤ ਜ਼ਿਆਦਾ ਕਿ ਜਿਹੜੇ ਤਾਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਜਾਂ ਕੇਜਰੀਵਾਲ ਨੇ ਉੱਧਰ ਹਿੰਦੂਆਂ ਨੂੰ ਕਹਿ ਦਿੱਤੇ ਪੰਜ ਸੱਤ ਜਗ੍ਹਾ ਘੁਮਾਉਣੇ ਤੁਹਾਨੂੰ,
1: ਜੀ
0: ਹੈਨਾ, ਉੱਧਰ ਉੱਧਰ ਉੱਧਰ ਸਿੱਖਾਂ ਨੂੰ ਕਹਿ ਦਿੱਤਾ ਪੰਜ ਸੱਤ ਜਗ੍ਹਾ ਤੁਹਾਨੂੰ ਘੁਮਾਉਣੀਆਂ ਆ।
1: ਜੀ
0: ਅੱਛਾ, ਪਹਿਲਾਂ ਹੀ ਜਥੇਬੰਦੀਆਂ ਲੈ ਕੇ ਜਾਂਦੀਆਂ ਨੇ ਬਾਹਰਾਂ ਨੂੰ, ਜੋ ਖੁਦ ਜਾਂਦੇ ਆ, ਕੋਈ ਕੇਦਾਰਨਾਥ ਤੁਰਿਆ,
1: ਜੀ
0: ਕੋਈ ਵੈਸ਼ਨੋ ਮਾਤਾ ਕੋਈ ਕਿਤੇ ਤੁਰਿਆ। ਅੱਛਾ ਉਹ ਕਿੰਨੇ ਦੱਸ ਮੈਂ ਕਿੰਨੇ ਗਣਾ ਦਿੱਤੇ ਹੈਨਾ ਹੁਣ। ਅੱਛਾ
1: ਬਿਲਕੁਲ
0: ਪਲੱਸ ਜਿਹੜੇ ਜਿੰਨੇ ਜਿੰਨੇ ਆ ਚੋਰ ਬੈਠੇ ਹਰਾਮ ਦੇ ਡੇਰਿਆਂ ਵਾਲੇ, ਇਹਨਾਂ ਨੂੰ ਪਾਲੋ ਵਿੱਚ, ਫਿਰ ਤੁਸੀਂ ਆਪਣੀ ਪ੍ਰਭਾਵ ਫੇਰੀਆਂ ਪਾਲੋ,
1: ਜੀ
0: ਪਾਲੋ। ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਲੋਕਾਂ ਦੇ ਕੋਲ ਟਾਈਮ ਤੇ ਪੈਸਾ ਹੈ ਕਿਹੜੇ ਹਿਸਾਬ ਨਾਲ, ਕਿੱਦਾਂ ਐਡਜਸਟ ਕਰਦੇ ਆ। ਸਾਡੇ ਦਾ ਇੱਥੇ ਚੀਕਾਂ ਨਿਕਲ ਗਿਆ, ਸਾਡੇ ਸਾਡੇ ਨਹੀਂ ਕੰਮ ਕਰਕੇ ਸਾਡੇ ਕੋਲ
1: ਆਪਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਲੈਣੀ ਪੈਣੀ ਹੈ ਜੀ, ਤੋਂ ਆਪਾਂ ਸਰਵਾਈਵ ਨਹੀਂ ਕਰ ਸਕਦੇ ਇਦਾਂ।
0: ਗੁਰਦੁਆਰੇ ਤੋਂ ਘੰਟੇ ਬਾਅਦ ਨਿਕਲਣੀ ਕਰੀਦੀ ਆ। ਪਹਿਲੀ ਗੱਲ ਮੇਰੇ ਕੋਲ ਗੁਰਦੁਆਰੇ ਹੈ ਨਹੀਂ, ਜਿਹੜਾ ਮੈਂ ਜਿਸ ਮੈਂ ਇਲਾਕੇ ਚ ਆ, ਮੇਰੇ ਤੋਂ 350 ਕਿਲੋਮੀਟਰ ਦੂਰ ਆ ਕੋਪਨ ਹੈਗਨ, ਮੈਂ ਹੁਣ ਆ
1: ਜੀ। ਹਾਂ ਜੀ,
0: ਤੇ ਇੱਥੇ ਹੈ ਹੀ ਨਹੀਂ ਪਹਿਲੀ ਗੱਲ। ਜੇ ਮੈਂ ਉੱਥੇ ਕੋਪਨ ਹੈਗਨ ਵੀ ਹੁੰਦਾ ਤਾਂ ਮੈਂ ਵੱਧ ਤੋਂ ਵੱਧ ਘੰਟਾ ਡੇਢ ਘੰਟਾ ਜਾ ਹੋਣਾ ਸੀ ਮੇਰੇ ਕੋਲ, ਉਸ ਤੋਂ ਬਾਅਦ ਫੇਰ ਜਿੱਦਾਂ ਮੈਂ ਆਮ ਕਹਿੰਦਾ ਹੁੰਦਾ ਵੀ ਇਹਨਾਂ ਨੇ ਸਾਨੂੰ ਇੱਥੇ ਯੂਰਪ ਨੇ ਰੱਸੀਆਂ ਪਾਈਆਂ,
1: ਜੀ
0: ਜਦੋਂ ਇੱਕ ਰੱਸੀ ਖਿੱਚ ਹੁੰਦੀ ਹੈ ਤਾਂ ਦੂਜੀ ਰੱਸੀ ਨੂੰ ਪਤਾ ਲੱਗ ਜਾਂਦਾ ਵੀ ਉਦੋਂ ਖਿੱਚ ਹੋ ਗਈ, ਹੁਣ ਉਦੋਂ
1: ਤੁਰ
0: ਪਿਆ ਬੰਦਾ ਹੈ,
1: ਜੀ
0: ਸਾਰੇ ਪਾਸੇ ਪਾਈਆਂ ਸਾਨੂੰ ਬੰਨਿਆ ਇਹਨਾਂ ਨੇ ਵੀ ਕਿੱਥੇ ਬੰਦਾ ਕੀ ਕਰਦਾ, ਸਭ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਆ, ਉਹ
1: ਜੀ
0: ਰੱਸੀਆਂ ਆਪ ਹੀ ਦੱਸਦੀਆਂ ਵੀ ਬੰਦਾ ਕਿੱਦਾਂ ਤੁਰਿਆ, ਕਿਹਦੀ ਰੱਸੀ ਖਿੱਚ ਹੋ ਗਈ ਆ, ਇਹ ਉਧਰ ਹੁੰਦਾ ਉਦੋਂ ਖਿੱਚ ਰਿਹਾ ਉਧਰ
1: ਬਿਲਕੁਲ
0: ਜਾ ਰਿਹਾ ਹਨਾ। ਤੇ ਮੈਂ ਤਾਂ ਹੈਰਾਨ ਹੁੰਦਾ ਹੁੰਦਾ ਵੀ ਜਿੱਥੇ ਤੁਸੀਂ ਭਾਵਾਂ ਆਨੰਦਪੁਰ ਸਾਹਿਬ ਚਲ ਜਾਓ, ਆਨੰਦ ਹਰਿਮੰਦਰ ਸਾਹਿਬ ਚਲ ਜਾਓ, ਦੁਨੀਆ ਲੱਖਾਂ ਕਰੋੜਾਂ ਮੰਦਰਾਂ ਦੇ ਵਿੱਚ ਉੱਥੇ ਚਲ ਜਾਓ ਹਨਾ, ਚਲੋ ਠੀਕ ਆ ਆਪਣੀ ਸ਼ਰਧਾ ਹੈਗਾ ਮੈਂ, ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਮੈਂ ਆਪਣੇ ਦਿਲ ਸੋਚਦਾ ਹੁੰਦਾ ਅਕਸਰ, ਜਿਹੜਾ ਵੀ ਬੰਦਾ ਜਿੱਥੇ ਜਾਂਦਾ ਨਾ ਜਿਹੜੀ ਜਗ੍ਹਾ ਤੇ, ਉਹਨੂੰ ਇਹ ਲੱਗਦਾ ਹੁੰਦਾ ਕਿ ਰੱਬ ਮੈਨੂੰ ਹੀ ਮਿਲਣਾ ਆ
1: ਬਿਲਕੁਲ ਹੈ ਜੀ,
0: ਹਮੇਸ਼ਾ ਹੀ, ਭਾਵੇਂ ਤੁਸੀਂ ਚਲ ਜਾਓ ਤੇ ਭਾਵੇਂ ਮੈਂ
1: ਜੀ,
0: ਭਾਵੇਂ ਵਕੀਲ ਸਾਹਿਬ,
1: ਜੀ
0: ਇਹਨਾਂ ਨੂੰ ਵੀ ਇਹ ਲੱਗਣਾ ਕਿ ਮੈਂ ਮੈਨੂੰ ਹੀ ਮਿਲਣਾ ਆ, ਉੱਥੇ
1: ਜੀ
0: ਕਰੋੜਾਂ ਦੁਨੀਆ ਤੁਰੀ ਫਿਰਦੀ ਹਰ ਜਗ੍ਹਾ ਤੇ, ਫਿਰ
1: ਜੀ
0: ਘਰ ਮੱਥੇ ਟੇਕਣ ਡਿਆ ਪਿਆ, ਆਪਣੇ ਤੁਸੀਂ ਗੁਰਦੁਆਰੇ ਜਾਣ ਡਿਆ, ਫਿਰ ਬੱਸਾਂ ਲਾਤੀ, ਜਦੋਂ ਮੈਂ ਤਾਂ ਪਹਿਲਾਂ ਕਹਿ ਕਹਿੰਦਾ
1: ਜੀ
0: ਵੀ ਪਤਾ ਨਹੀਂ, ਮੈਂ ਤਾਂ ਹੈਰਾਨ ਹੋਇਆ ਨਾ ਕਈ ਵਾਰੀ ਵੀ ਕਿੱਦਾਂ ਯਾਰ ਇਹ ਕਿੱਦਾਂ ਕਰਦੇ ਆ ਐਡਜਸਟਮੈਂਟ, ਫਿਰ
1: ਜੀ
0: ਹੱਥ ਥੱਲੇ ਬਿਠਾ ਆਇਆ ਕਹਿੰਦਾ ਅਸੀਂ ਸਕਰੀਨ ਸ਼ੋਟ ਲੈਣੇ ਆ,
1: ਬਿਲਕੁਲ
0: ਕਮਾਲ ਹੀ ਹੋਈ ਪਈ ਆ।
1: ਨਹੀਂ ਦੇਖੋ, ਜਿਹੜੇ ਜਿਹੜੇ ਹੈ ਨਾ ਇੰਡੀਆ ਦੇ ਵਿੱਚ ਵੀ ਲੋਕ ਜਿਹੜੇ ਆਪਣੇ ਕਿਰਤ ਨੂੰ ਜਾਂ ਕੰਮ ਨੂੰ ਕਾਰੋਬਾਰ ਨੂੰ ਪਹਿਲੀਅਤ ਦਿੰਦੇ ਆ ਨਾ, ਤਰੱਕੀ ਉਹ ਹੀ ਕਰਦੇ ਆ, ਚਾਹੇ ਚਲੋ ਉਹ ਸਾਰਾ ਆਲਾ ਦੁਆਲਾ ਘੇਰਾ ਧਾਰਮਿਕ ਜ਼ਿਆਦਾ ਹੈਗਾ ਆ, ਉਹ ਕਿਸੇ ਵੀ ਧਰਮ ਦੀ ਖਾਸ ਗੱਲ ਨਹੀਂ ਕਰਦੇ ਤਾਂ, ਪਰ ਉਹ ਹਰ ਕੋਈ ਆਪਣੇ ਆਪਣੇ ਚੱਲਿਆ ਹੋਇਆ। ਪਰ ਦੇਖੋ, ਜਿੰਨਾ ਚਿਰ ਆਪਾਂ ਕੋਈ ਕੰਮ ਦੇ ਉੱਤੇ ਜੋਬ ਦੇ ਉੱਤੇ ਪਹਿਰਾ ਨਾ ਦੇਵਾਂਗੇ ਤਾਂ ਉਹ ਤਰੱਕੀ ਕਰ ਹੀ ਨਹੀਂ ਸਕਦਾ ਜੀ ਬੰਦਾ, ਚਾਹੇ ਜਿੱਥੇ ਮਰਜ਼ੀ ਜਾ ਕੇ ਨੱਕ ਰਗੜੀ ਜਾਵੇ।
0: ਭਾਜੀ ਪੰਜ ਪੰਜ ਛੇ ਛੇ ਬੰਦੇ ਘਰ ਚ ਬੈਠੇ ਹੋ ਆ, ਬੰਦਾ ਇੱਕ ਜਾਣ ਡਿਆ ਕੰਮ ਤੇ, ਬਾਕੀ ਪੰਜ ਛੇ ਜਾਣੇ ਬਸ ਹਾਜ ਬੱਸਾਂ ਬੁੱਸਾਂ ਘੁੰਮ ਰਹੇ ਹੋ,
1: ਬਿਲਕੁਲ ਹੈ ਜੀ ਬਿਲਕੁਲ।
0: ਇਹ ਕੋਈ ਯਾਰ ਕੋਈ ਗੱਲ ਕੋਈ ਹੋਈ ਆ, ਕੋਈ ਤੁਸੀਂ ਘਰ ਕੋਈ ਸਿਸਟਮ ਸ਼ੁਰੂ ਕਰੋ ਆਪਣਾ। ਅੱਛਾ, ਦੂਜੇ ਨੰਬਰ ਮੈਂ ਨਾ ਇੱਕ ਗੱਲ, ਮੈਂ ਬਹੁਤ ਜਾਣਾ ਸੁਣਦਾ ਹੁੰਦਾ, ਮੈਂ ਘੱਟੇ ਹੀ ਜਾਂਦਾ ਇੰਡੀਆ ਨੂੰ, ਤੇ ਵੱਡਾ ਭਰਾ ਨੂੰ ਉੱਥੇ ਆ, ਉਹ ਕਹਿੰਦਾ ਵੀ ਅਸੀਂ ਨਾ ਬਰਾਬਰ ਜੀਰੋ ਆ, ਜਿਹੜੇ ਇੱਥੇ ਰਹਿੰਦੇ ਨਾ ਉਹਨਾਂ ਬਰਾਬਰ ਅਸੀਂ ਜੀਰੋ, ਜਿਹੜੇ ਬਾਹਰੋਂ ਆਉਂਦੇ ਸਾਨੂੰ ਉਦੋਂ ਲੱਗਦਾ ਵੀ ਅਸੀਂ ਬਾਹਰੋਂ ਆਏ
1: ਜੀ,
0: ਉਹਨਾਂ ਦੇ ਬਰਾਬਰ ਜੀਰੋ ਆ, ਅਗਲੇ ਮੋਟਰਸਾਈਕਲ ਸਕੂਟਰ ਕਾਰ ਤੋਂ ਥੱਲੇ ਨੀ ਉਤਰਦੇ,
1: ਹੋਟਲਾਂ
0: ਚ ਰੋਟੀ ਖਾਂਦੇ ਆ
1: ਜੀ।
0: ਉਹ ਇਹ ਗੱਲ ਮੈਨੂੰ ਨੀ ਸਮਝ ਆਈ, ਮੈਨੂੰ ਮੈਂ ਤਾਂ ਕਿਵੇਂ ਸੋਚਦਾ ਉੱਥੇ ਰਹਿ ਲੈਣਾ ਸੀ, ਉੱਥੇ ਰਹਿ ਲੈਣਾ ਸੀ, ਨਾਲ ਤੁਰ ਫਿਰ ਲੈਂਦੇ ਬੱਸਾਂ ਬੁੱਸਾਂ ਚ ਘੁੰਮ ਲੈਂਦੇ ਇੱਦਾਂ ਹੀ
1: ਜੀ,
0: ਤੇ ਨਾ
1: ਜੀ ਪਰ ਉਹ ਰਹਿ ਨਹੀਂ ਹੋਣਾ ਜੀ,
0: ਨਹੀਂ ਹੁਣ ਨੀ ਰਹਿ ਹੋਣਾ, ਹੁਣ ਨੀ
1: ਬਿਲਕੁਲ।
0: ਹੁਣ ਤਾਂ ਮੈਂ ਤਾਂ ਦੋ ਵਾਰੀ ਗਿਆ ਸੀ, ਮੈਂ ਮੁੜ ਕੇ ਬੈਂਕ ਜਾਣਾ ਛੱਡਤਾ ਮੈਨੂੰ। ਇੱਕ ਵਾਰੀ ਮੈਂ ਚਲ ਗਿਆ ਬੈਂਕ 'ਚ, ਮੈਂ ਨਾ ਜਦੋਂ ਛੋਟਾ ਸੀ ਕੁਛ ਤਾਂ 16 ਸਾਲ 17 ਸਾਲ ਅੱਗੋਂ ਹਿਲਾ ਬੈਠਾ ਸੀ, ਮੇਰੇ ਦੋਸਤ ਨੇ ਕਢਵਾਏ, ਮੈਨੂੰ ਤਾਂ ਯਾਦ ਵੀ ਨਹੀਂ ਸੀ, ਤੇ
1: ਜੀ
0: ਉਹ ਮੈਂ ਚਲ ਗਿਆ ਹਿਲਾਉਣ ਤੇ ਉੱਥੋਂ ਸੱਚ ਨਹੀਂ ਉਹ ਪੈਸੇ ਕਢਾਉਣ ਚਲੇ ਗਿਆ। ਜਦੋਂ ਮੈਂ ਇੱਥੋਂ
1: ਜੀ
0: ਪਹਿਲੀ ਵਾਰੀ ਗਿਆ 3 ਸਾਲ ਬਾਅਦ ਡੈਨਮਾਰਕ ਤੋਂ
1: ਜੀ
0: 2011 'ਚ,
1: ਜੀ
0: ਤੇ ਮੈਂ ਗਿਆ ਉੱਥੇ ਪੈਸੇ ਕਢਾਉਣ ਤੇ ਮੈਨੂੰ ਕਹਿੰਦਾ ਸੈਨ ਸੈਨ ਕਰਕੇ, ਮੈਂ ਸੈਨ ਕਰਤੇ, ਮੈਨੂੰ ਪਤਾ ਹੀ ਨਹੀਂ ਮੈਂ ਕਿਹੜੇ ਸੈਨ ਕੀਤੇ ਹੋ, ਕਦੋਂ ਕੀਤੇ ਹੋ, ਕਿੱਦਾਂ ਕੀਤੇ ਹੋ, ਮੈਂ ਕਰਤੇ।
1: ਜੀ
0: ਅੱਛਾ ਮੋਹਰੇ ਮੈਨੂੰ ਪਤਾ ਕਹਿੰਦਾ ਉਹ ਸਾਡੇ ਪਿੰਡ ਦੇ ਨਾਲ ਦਾ ਬੰਦਾ ਉਹ ਮੈਨੇਜਰ,
1: ਜੀ
0: ਉਹਦੇ ਨਿਆਣੇ ਵੀ ਖੁਦ ਬਾਹਰ ਹੋਣਗੇ।
1: ਜੀ
0: ਅੱਛਾ ਮੈਨੂੰ, ਮੈਂ ਉਹ ਤੋਂ ਬਾਅਦ ਬੈਂਕ ਹੀ ਬੰਦ ਕਰਾਤੀ, ਮੈਨੂੰ ਕਹਿੰਦਾ ਕਿਉਂ ਬਾਹਰ ਜਾ ਕੇ ਸੈਨ ਕਰਨਾ ਭੁੱਲ ਗਿਆ, ਦੱਸੋ ਆਹ
1: ਜੀ
0: ਬੋਲਣ ਦਾ ਤਰੀਕਾ ਆਇਆ ਬੰਦੇ ਦਾ,
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ
0: ਆਹ ਤਰੀਕਾ ਬੋਲਣ ਦਾ ਆਇਆ ਵੀ ਬਾਹਰ ਜਾ ਸੈਨ, ਤੂੰ ਉਦਾਂ ਕਹਿ ਵੀ ਕਾਕਾ ਤੇਰੇ ਸੈਨ ਨਹੀਂ ਡਾਲਦੇ
1: ਜੀ,
0: ਦੁਬਾਰਾ ਤੂੰ ਪੁੱਛਿਆ ਕਦੇ ਪਹਿਲਾਂ ਆਇਆ ਨਹੀਂ, ਜਾਂ ਤੂੰ ਉਹਨੂੰ ਵੀ ਤਾਂ ਪਤਾ ਲੱਗੇ ਜਾਣਾ ਐਂਟਰੀ ਤੋਂ ਵੀ ਪਹਿਲਾਂ ਆਇਆ ਹੀ ਨਹੀਂ ਕਦੀ,
1: ਬਿਲਕੁਲ ਹੈ ਜੀ, ਬਿਲਕੁਲ
0: ਹਨਾ।
1: ਜੀ
0: ਤੇ ਮੈਂ, ਮੇਰਾ ਦਿਮਾਗ ਖਰਾਬ ਹੋ ਗਿਆ, ਮੈਂ ਕਿਹਾ ਜੀ ਕਹਿੰਦਾ ਚਪੇੜਾ ਮਾਰਾਂ ਇਹਦੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹ 11 ਦੀ ਗੱਲ ਆ, ਹੁਣ ਅੱਜ 26 ਚੱਲਦਾ, ਮੇਰੇ ਦਿਮਾਗ ਚੋਂ ਗੱਲ
1: ਨਹੀਂ ਜਾਂਦੀ ਜੀ,
0: ਮੈਂ ਨਾ ਉਹ ਇਗਨੋਰ ਕਰਦਾ ਨਾ ਉੱਥੇ, ਕਿਹਾ ਨਾ ਕਿਹਾ ਨਾ ਬੋਲਣਾ ਹੀ ਨਹੀਂ,
1: ਬਿਲਕੁਲ
0: ਨਾ ਜਾਣਾ ਨਾ ਬਣਾਉਣਾ। ਇੱਕ ਵਾਰੀ ਆਨੰਦਪੁਰ ਸਾਹਿਬ ਚੱਲ ਗਿਆ, ਉੱਥੇ ਫੋਟੋ ਖਿਚਾਈ, ਮੈਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਆ ਗਏ ਕਿਉਂ ਬਾਹਰ ਜਾ ਕੇ ਗੋਰੇ ਗੋਰਿਆਂ ਦੇ ਸੋਹਣੇ ਫੋਟੋ
1: ਜੀ
0: ਕੁਛ ਨਹੀਂ ਉੱਥੇ
1: ਜੀ,
0: ਇਸ ਕਰਕੇ ਚਲੋ
1: ਜੀ ਥੈਂਕ ਯੂ,
0: ਤੁਸੀਂ ਨਾ
1: ਹਾਂਜੀ
0: ਤੁਸੀਂ ਥੋੜਾ ਥੋੜਾ ਕਰਕੇ ਲਾਉਣਾ, ਤੁਸੀਂ ਵੀ ਸਿੱਖੋ ਹੁਣ ਨਾਲੇ
1: ਜੀ ਜੀ ਥੈਂਕ ਯੂ ਜੀ,
0: ਤੁੜਕਾ ਤੜਕਾ ਤੁਸੀਂ ਵੀ ਲਾਓ, ਅਸੀਂ ਵੀ ਲਾਉਂਦੇ ਹਾਂ,
1: ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ ਬਾਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਬਹਾਦਰ ਸਿੰਘ ਜੀ ਆਪਣੀ ਗੱਲ ਕਰਕੇ ਗਏ ਆ, ਸੈਣੀ ਸਾਹਿਬ ਲੰਘਿਓ ਜੀ, ਕਹਿੰਦੇ ਤੁੜਕਾ ਤੁੜਕਾ
2: ਹਾਂਜੀ ਹਾਂਜੀ
1: ਹਾਂਜੀ,
2: ਪਰ ਇਹੋ ਗੱਲ ਏਦਾਂ ਹੈਗੀ ਆ, ਬਹਾਦਰ ਸਿੰਘ ਜੀ ਕਹਿੰਦੇ ਹੈਗੇ ਆ ਵੀ ਰੱਬ ਲੱਭਣਾ ਦੀ ਗੱਲ ਆ, ਰੱਬ ਲੱਭਣਾ ਕਾਹਨੂੰ, ਰੱਬ ਤਾਂ ਬੰਦੇ ਨੂੰ ਲੱਭਿਆ ਹੈਗਾ ਜੀ, ਮਾਂ ਪਿਓ ਜਿਹਨਾਂ ਨੇ ਸਾਨੂੰ ਜਨਮ ਦਿੱਤਾ, ਜੇ ਉਹਨਾਂ ਨੂੰ ਰੱਬ ਮੰਨ ਲਈਏ ਨਾ ਜੀ, ਤਾਂ ਦੂਜੇ ਦੀ ਲੋੜ ਵੀ ਨਹੀਂ
1: ਲੋੜ ਬਣੇਗੀ ਜੀ, ਬਿਲਕੁਲ ਹੈ ਜੀ,
2: ਉਹਨਾਂ ਦੇ ਆਸ਼ੀਰਵਾਦ ਨਾਲ ਸਭ ਕੁਛ ਬੰਦੇ ਨੂੰ ਮਿਲ ਜਾਂਦਾ, ਕਿਸੇ ਬਾਹਰ ਦੇ ਤੋਂ ਜ਼ਰੂਰੀ ਲੈਣਾ ਤੁਸੀਂ ਆਸ਼ੀਰਵਾਦ
1: ਜੀ।
2: ਹਾਂਜੀ,
1: ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ ਆ ਨਾ, ਇੱਕ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ, ਤੇ ਮੈਂ ਉਹ ਕਈ ਵਾਰੀ ਸੋਚਦਾ ਹੁੰਦਾ ਆਪਣੇ ਉੱਤੇ ਲਾਉਂਦਾ ਹੁੰਦਾ ਕਿ ਚਲੋ ਜਿੱਥੇ ਆਪਾਂ ਰਹਿੰਦੇ ਹਾਂ ਘਰ ਦੇ ਵਿੱਚ, ਤੇ ਉਹ ਮਤਲਬ ਕਿ ਸਵਰਗ ਵੀ ਹੈ ਜਾਂ ਰੱਬ ਵੀ ਕਹਿ ਲਓ ਜਾਂ ਫਿਰ ਯਾਰ ਕਹਿ ਲਓ, ਤੇ ਜਿਹੜਾ ਕੰਮ ਹੈ ਜੋਬ ਆ ਜੀ, ਜਿੱਥੋਂ ਕਮਾਉਂਦੇ ਹਾਂ ਖਾਂਦੇ ਹਾਂ ਇੱਥੇ ਤੱਕ ਪਹੁੰਚੇ ਹਾਂ, ਇਹ ਦੋਵੇਂ ਚੀਜ਼ਾਂ ਹੈਗੀਆਂ ਨੇ ਜੀ, ਉਹ ਆਪਣੇ ਕੋਲ ਹੀ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ। ਜਿਵੇਂ ਆਪਣੇ ਬਹਾਦਰ ਸਿੰਘ ਜੀ ਕਹਿ ਕੇ ਗਏ ਆ ਕਿ ਗੁਰੂ ਘਰ ਬਹੁਤ ਦੂਰ ਆ, ਹੁਣ ਇੱਥੇ ਤਾਂ ਸਾਡੇ ਤਾਂ ਗੁਰੂ ਘਰ ਹੈ ਹੀ ਨਹੀਂ, ਚਲੋ ਉਹਨਾਂ ਦੇ ਹੈਗਾ ਵੀ ਹੈ ਫਿਰ ਵੀ, ਪਰ ਅਸੀਂ ਇੱਥੇ ਇੰਨਾ ਚਿਰ ਚਲੋ ਰਹਿ ਰਹੇ ਹਾਂ ਸੈਣੀ ਸਾਹਿਬ, ਕਿ ਸਾਡੇ ਮਨ ਦੇ ਵਿੱਚ ਧਰਮ ਦੇ ਪ੍ਰਤੀ ਰਿਸਪੈਕਟ ਹੈ ਨਹੀਂ ਗੀ, ਜਾਂ ਮਤਲਬ ਕਿ ਇੱਕ ਦਿਖਾਵੇ ਦਾ ਹੀ ਹੈਗਾ ਕਿ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ ਜੀ, ਕਿ ਸਾਨੂੰ ਵੀ ਤਾਂ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਉਹਦਾ ਬੈਨੀਫਿਟ ਜੋ ਵੀ ਹੈਗਾ ਜਾਂ ਫਲ ਜਿਹੜਾ ਵੀ ਹੈ, ਜਿਹੜੀ ਵੀ ਚੀਜ਼ ਆਪਾਂ ਕ੍ਰੀਏਟ ਕਰਦੇ ਹਾਂ, ਜੇ ਉਹਦੇ ਉੱਤੇ ਪਹਿਰਾ ਦੇਵਾਂਗੇ ਜਿੱਦਾਂ ਪਹਿਲਾਂ ਵੀ ਕਿਹਾ ਕਿ ਉਹ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਮਿਲੀ ਜਾਂਦਾ ਜੀ, ਦਰ ਦਰ ਜਾ ਕੇ ਕਾਹਤੋਂ ਭਟਕਣ ਦੀ ਜ਼ਰੂਰਤ ਪਵੇ ਜੀ।
2: ਪਰ ਸਾਹਿਬ ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਉਹ ਕਹਿੰਦੇ ਗੋਡ ਇਜ਼ ਓਮਨੀ ਪ੍ਰੈਜ਼ੈਂਟ,
1: ਹਾਂਜੀ,
2: ਪਰਮਾਤਮਾ ਤਾਂ ਕਣ ਕਣ ਚ ਬਿਰਾਜਮਾਨ ਹੈ, ਹਰ ਜਗ੍ਹਾ ਬਿਰਾਜਮਾਨ ਆ। ਗੁਰੂ ਘਰ ਦੇ ਵਿੱਚ ਜਾਂ ਹੋਰ ਮੰਦਿਰ ਦੇ ਵਿੱਚ ਇੱਥੇ ਹੁੰਦਾ ਕੀ ਹੈਗਾ, ਕਿਸੇ ਧਾਰਮਿਕ ਸਥਾਨ ਚ
1: ਜੀ,
2: ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਕਿ ਇੱਕ ਪੋਜ਼ਿਟਿਵ ਐਨਰਜੀ ਹੁੰਦੀ ਆ, ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈਗਾ ਮੈਗਨੈਟਿਕ ਫੀਲਡ ਏਦਾਂ ਦਾ ਸੈੱਟ ਹੋ ਜਾਂਦਾ ਕਿ ਯੂ ਕੈਨ ਕੰਸਨਟ੍ਰੇਟ, ਹੈਂਜੀ, ਤੁਸੀਂ ਉੱਥੇ ਕੰਸਨਟ੍ਰੇਟ ਕਰ ਸਕਦੇ ਹੈਗੇ ਆ। ਉਹਦੇ ਨਾਲ ਤੁਸੀਂ ਮੈਡੀਟੇਸ਼ਨ ਜਿਹੜੀ ਹੈਗੀ ਆ, ਇੱਕ ਮੈਡੀਟੇਸ਼ਨ ਕਿਹਾ ਹੈਗਾ ਟੂ ਥਿੰਕ ਡੀਪ, ਜੇ ਡਿਕਸ਼ਨਰੀ ਦੇ ਵਿੱਚ ਇਸ ਸ਼ਬਦ ਦਾ ਮਤਲਬ ਦੇਖੋਗੇ ਤੇ ਉਹਦਾ ਮਤਲਬ ਇਹੀ ਆ ਟੂ ਥਿੰਕ ਡੀਪ, ਠੀਕ ਹੈ ਜੀ। ਤੇ ਜੇ ਤੁਸੀਂ ਇਕਾਂਤ ਵਿੱਚ ਬਹਿ ਕੇ ਵੈਸੇ ਹੀ ਜਿਹੜਾ ਹੈਗਾ ਜਿੱਥੇ ਮਰਜ਼ੀ ਤੁਸੀਂ ਹੈਗਾ ਆ ਆਪਣਾ ਡੂੰਘਾ ਸੋਚ ਸਕਦੇ ਹੈਗੇ ਆ ਜਾਂ ਕੰਸਨਟ੍ਰੇਟ ਕਰਦੇ ਹੈਗੇ ਆ ਜਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਆ, ਤੇ ਪੋਜ਼ਿਟਿਵ ਐਨਰਜੀ ਤੁਹਾਡੇ ਕੋਲੋਂ ਹੀ ਰਿਲੀਜ਼ ਹੋਣੀ ਸ਼ੁਰੂ ਹੋ ਜਾਂਦੀ ਆ।
1: ਬਿਲਕੁਲ,
2: ਜਦੋਂ ਤੁਹਾਡੇ ਕੋਲ ਕੋਈ ਆ ਕੇ ਬੈਠੂਗਾ ਉਹਨੂੰ ਸ਼ਾਂਤੀ ਮਿਲੂਗੀ ਜੀ, ਜੇ ਤੁਸੀਂ ਉਹਦੇ ਭਲੇ ਦੇ ਵਾਸਤੇ ਸੋਚਦੇ ਆ। ਜੇ ਤੁਹਾਡੇ ਇਲ ਫੀਲਿੰਗਸ ਜਿਹੜੀਆਂ ਆ ਜੇ ਤੁਹਾਡੇ ਮਨ ਚ ਚੱਲ ਰਹੀਆਂ
1: ਹੈਗੀਆਂ ਆ,
2: ਦੈਨ ਉਹ ਬੰਦਾ ਇਰੀਟੇਟ ਹੋਊਗਾ ਉਹ, ਹੈਂਜੀ। ਸੋ ਇਸ ਕਰਕੇ ਗੋਡ ਦੀ ਓਮਨੀ ਪ੍ਰੈਜ਼ੈਂਟ ਆ ਜੀ ਹੈਗੇ, ਕਹਿੰਦੇ ਵੀ 350 ਕਿਲੋਮੀਟਰ ਗੁਰੂ ਘਰ ਹੈਗਾ ਆ, ਗੁਰੂ ਘਰ ਤਾਂ ਤੁਹਾਡਾ ਕੋਲ ਹੀ ਹੈਗਾ ਜੀ, ਤੁਹਾਡਾ ਸਰੀਰ ਹੀ ਹੈਗਾ ਗੁਰੂ ਘਰ,
1: ਬਿਲਕੁਲ,
2: ਹੈਂਜੀ। ਇਸ ਸਰੀਰ ਦੇ ਵਿੱਚੋਂ ਜਿਹੜਾ ਹੈਗਾ ਜਦੋਂ ਤੁਸੀਂ ਕੰਸਨਟ੍ਰੇਟ ਕੀਤਾ ਤੇ ਆਪਣੇ ਆਪ ਹੀ ਅੰਦਰ ਕਿਸੇ ਧਰਨੇ ਨੂੰ ਪੱਥਰ ਚੋਂ ਨਹੀਂ ਸੀ ਲੱਭਿਆ, ਰੱਬ ਉਹਨੂੰ
1: ਜੀ
2: ਵੀ ਜਦੋਂ ਲੱਭਿਆ ਸੀ ਉਹ ਪੱਥਰ ਨੂੰ ਇੰਨੀ ਕੰਸੈਂਟ੍ਰੇਸ਼ਨ ਨਾਲ ਦੇਖਣ ਲੱਗ ਪਿਆ
1: ਜੀ
2: ਕਿ ਉਹਨੂੰ ਮਿਲਿਆ ਆਪਣੇ ਅੰਦਰੋਂ ਹੀ ਸੀਗਾ, ਪਰ ਉਹ ਦੇਖਦਾ ਪੱਥਰ ਨੂੰ ਰਿਹਾ।
1: ਜੀ
2: ਸੋ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਗੱਲਾਂ ਤਾਂ ਚਲੋ ਉਹ ਕਹਿੰਦੇ ਹੋਏ ਉੱਚੀਆਂ ਗੱਲਾਂ ਤੇ ਰਹੀ ਯਾਰ ਦੀਆਂ,
1: ਜੀ
2: ਇਸ ਕਰਕੇ
1: ਜੀ ਨਾਲੇ ਦੇਖੋ ਇਹ ਚੀਜ਼ਾਂ
2: ਬਾਕੀ
1: ਸੈਣੀ
2: ਬਸ
1: ਸਾਹਿਬ ਇੱਕ ਦੂਸਰੇ ਦੀਆਂ ਪੂਰਵਕ ਨੇ ਨਾ। ਮੈਂ ਪਿਛਲੇ ਸਮੇਂ 3 ਕੁ ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਕ ਫਿਲਮ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਚਲੋ ਹੈਗੀ ਤਾਂ ਸੀ ਉਹ ਮਤਲਬ ਕਿ ਹੋਰਰ ਜਿੱਦਾਂ ਕਿ ਭੂਤਾਂ ਪ੍ਰੇਤਾਂ ਦੀ ਸੀਗੀ, ਪਰ ਇੱਕ ਪਾਸੇ ਉਹ ਮਤਲਬ ਕਿ ਕਹਿ ਲਓ ਕਿ ਨੈਗੇਟਿਵ ਐਨਰਜੀ ਹੈਗੀ ਆ, ਦੂਸਰੇ ਪਾਸੇ ਪੋਜ਼ਿਟਿਵ ਐਨਰਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਪਰ ਉੱਥੇ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਚਰਚ ਦੇ ਵਿੱਚ ਤੇ ਉਹ ਉੱਥੇ ਮੀਟਿੰਗ ਕਰਦੇ ਆ ਵੀ ਕਿੱਦਾਂ ਖਹਿੜਾ ਛੁਡਾਇਆ ਜਾਵੇ, ਤੇ ਉੱਥੇ ਉਹ ਗੱਲ ਕਰਦੇ ਆ ਕਿ ਕਹਿੰਦੇ ਜੇ ਮਤਲਬ ਕਿ ਆਪਾਂ ਰੱਬ ਹੈਗਾ ਤਾਂ ਸ਼ੈਤਾਨ ਵੀ ਨਾਲ ਹੈ, ਜੇ ਸ਼ੈਤਾਨ ਹੈਗਾ ਤਾਂ ਰੱਬ ਵੀ ਨਾਲ ਹੈ, ਸਿੱਕੇ ਦੇ ਦੋਵੇਂ ਪਹਿਲੂ ਨੇ, ਇੱਕ ਦੂਸਰੇ ਦੇ ਪੂਰਵਕ ਨੇ ਜੀ, ਉਹ ਇਕੱਠੇ ਹੀ ਚੱਲਣਗੇ, ਜੇ ਇੱਕ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਦੂਸਰੇ ਦੀ ਹੋਂਦ ਖਤਮ ਹੋ ਜਾਂਦੀ ਹੈ ਜੀ।
2: ਬਿਲਕੁਲ ਜੀ ਠੀਕ ਕਹਿੰਦੇ ਹੈਗੇ ਆ ਤੁਸੀਂ, ਕਹਿੰਦੇ ਹੈਗੇ ਆ ਜੀ ਵੀ ਮਨ ਜਿਹੜਾ ਆ ਬੜਾ ਸ਼ੈਤਾਨ ਆ
1: ਜੀ,
2: ਤੇ ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
1: ਬਿਲਕੁਲ ਹੈ
2: ਜੀ। ਤੇ ਜੇ ਮਨ ਜਿਹੜਾ ਹੈਗਾ ਆ ਉਹ ਗੱਲ ਤਾਂ ਇਹ ਆ ਕਿ ਉਹਨੂੰ ਕਿੱਧਰ ਨੂੰ ਤੁਸੀਂ ਡਾਈਵਰਟ ਕਿੱਧਰ ਨੂੰ ਕਰਦੇ ਹੈਗੇ, ਐਨਰਜੀ ਦਾ ਚੈਨਲ ਜਿਹੜਾ ਹੈ ਉਹਨੂੰ ਮੋੜਦੇ ਕਿੱਧਰਲੇ ਪਾਸੇ,
1: ਬਿਲਕੁਲ ਹੈ ਜੀ।
2: ਤੇ ਜਿੰਨੇ ਧਾਰਮਿਕ ਗ੍ਰੰਥ ਹੈਗੇ ਆ ਉਹ ਸਾਰੇ ਸਾਨੂੰ ਮਤਲਬ ਇਹ ਪੋਜ਼ਿਟਿਵ ਹੋਣ ਦੀ ਹੀ ਮਤਲਬ ਨਸੀਹਤ ਦਿੰਦੇ ਆ
1: ਦਿੰਦੇ ਆ ਜੀ
2: ਕਿ ਤੁਸੀਂ ਜਿਹੜਾ ਆ ਪੋਜ਼ਿਟਿਵ ਸੋਚਣਾ ਆ, ਪੋਜ਼ਿਟਿਵ ਜਿਹੜੀ ਤੁਹਾਡੀ ਸੋਚ ਹੋਊਗੀ
1: ਜੀ
2: ਤੇ ਉਹਦੇ ਨਾਲ ਤੁਸੀਂ ਜਿਹੜਾ ਆ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਇਨਸਾਨੀਅਤ ਦੀ ਗੱਲ ਕਰੋਗੇ ਤੇ ਦੈਵੀ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਣਗੇ, ਤੁਸੀਂ ਜਿਹੜਾ ਆ ਉੱਚੇ ਉੱਠ ਜਾਓਗੇ ਤੇ ਫਿਰ ਜਿਹੜਾ ਆ ਕਿਸੇ ਨੂੰ ਦੱਸਣ ਦੀ ਤਾਂ ਲੋੜ ਰਹਿੰਦੀ ਨੀ, ਪੁੱਛਣ ਦੀ ਲੋੜ ਨੀ ਰਹਿੰਦੀ ਜੀ, ਤੇ ਆਪਣੇ ਆਪ ਲੋਕੀ ਲੱਭ ਲੈਂਦੇ ਹੈਗੇ ਵੀ ਇਹੋ ਜਿਹਾ ਬੰਦਾ ਕਿੱਥੇ ਹੈਗਾ ਜੀ।
1: ਬਿਲਕੁਲ
2: ਸੋ ਇਸ ਕਰਕੇ ਰੱਬ ਨੂੰ ਬਾਕੀ ਰੱਬ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਰੈਜ਼ਿਸਟੈਂਸ ਵਾਲੀ ਚੀਜ਼ ਤਾਂ ਹੈ ਨੀ ਜੀ, ਉਹ ਇੱਕ ਸਿਚੁਏਸ਼ਨ ਜਿਹੜੀ ਹੈਗੀ ਆ ਮਾਇੰਡ ਦੀ ਇੱਕ ਜਿਹੜੀ ਆ ਅਵਸਥਾ ਹੀ ਆ ਮਨ ਦੀ,
1: ਬਿਲਕੁਲ
2: ਠੀਕ ਹੈ ਜੀ। ਉਸ ਅਵਸਥਾ ਚ ਜਦੋਂ ਜਿਹੜਾ ਚੱਲ ਜਾਂਦਾ ਆ ਉਹ ਕਹਿੰਦੇ ਹੈਗੇ ਨਾ ਜਿਹੜਾ ਉਹ ਜਦੋਂ ਕਹਿੰਦੇ ਲੱਭਣ ਗਏ ਤਾਂ ਕਹਿੰਦੇ ਉਹ ਮੁੜੇ ਹੀ ਨੀ ਵਾਪਸ,
1: ਹਾਂਜੀ
2: ਤੋ ਇਸ ਕਰਕੇ ਉਹ ਜਿਹੜਾ ਉਹਨੂੰ ਖੋਜਣ ਗਿਆ ਤੇ ਉਹ ਮੁੜ ਕੇ ਜਿਹੜਾ ਲੱਭਿਆ ਹੀ ਨਹੀਂ,
1: ਆਪ ਹੀ ਗੁਆਚ ਗਿਆ,
2: ਇਸ ਕਰਕੇ ਉਹ ਆਪ ਹੀ ਗੁਆਚ ਗਿਆ ਜੀ।
1: ਜੀ
2: ਤੋ ਇਸ ਕਰਕੇ ਜਿਹੜਾ ਹੈਗਾ ਉਹ ਵੈਸੇ ਤਾਂ ਕਹਿੰਦੇ ਆ ਜੀ ਭੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾਹੀ, ਜੋ ਬੋਲੇ ਉਹ ਜਾਣੇ ਨਾਹੀ, ਜੋ ਜਾਣੇ ਉਹ ਬੋਲੇ ਨਾਹੀ। ਜਿਹਨਾਂ ਨੂੰ ਉਹਦਾ ਪਤਾ ਲੱਗ ਗਿਆ ਉਹ ਤਾਂ ਚੁੱਪ ਹੀ ਹੋ ਗਏ, ਅਗਲੇ ਕਹਿੰਦੇ ਠੀਕ ਆ ਜੀ ਹੁਣ ਦਿਓ ਜੋ ਹੁਕਮ ਹੈ ਅੰਦਰ ਸਭ ਕੋ, ਹਾਂਜੀ।
1: ਬਿਲਕੁਲ
2: ਤੋ ਇਸ ਟੋਪਿਕ ਦੇ ਉੱਤੇ ਤਾਂ ਜਿਹੜਾ ਹੈਗਾ ਆ ਜਿੰਨਾ ਮਰਜ਼ੀ ਇਹਨੂੰ ਲੰਬਾ ਖਿੱਚ ਲਓ ਜੀ, ਆਪਾਂ ਆਪਣੀਆਂ ਖਬਰਾਂ ਤੇ ਆ ਜਾਈਏ, ਬਿਹਤਰ ਇਹੀ ਹੈਗਾ ਕਿ ਧਾਰਮਿਕ ਚੈਨਲ ਬਾਅਦ ਚ ਚਲਾਵਾਂਗੇ। ਹਾਂਜੀ
1: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
2: ਭਰਗਾ ਕੋਈ ਖਬਰ ਰਹਿੰਦੀ ਹੈਗੀ ਨਹੀਂ ਤਾਂ ਮੈਂ ਛੁੱਟੀ ਲਵਾਂ
1: ਜੀ। ਕਰ ਲਈ ਤਕਰੀਬਨ ਆਪਾਂ ਕੰਪਲੀਟ ਕਰ ਹੀ ਲਈਆਂ ਜੀ, ਬਾਕੀ
2: ਠੀਕ ਹੈ ਭਾਰਤ ਸਾਹਿਬ,
1: ਹਾਂਜੀ ਥੈਂਕ ਯੂ ਜੀ,
2: ਮਿਹਰਬਾਨੀ ਜੀ, ਸਮਾਂ
1: ਦੇਣ
2: ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ
1: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਸ਼ੁਕਰੀਆ।
1: ਲੋ ਦੋਸਤੋ, ਇਸ ਸੰਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਉਸ ਤੋਂ ਬਾਅਦ ਆਪਾਂ 15 ਕੁ ਮਿੰਟ ਜਿਹੜੀ ਖਬਰਾਂ ਹੋਰ ਕਰਕੇ ਤੇ ਉਸ ਤੋਂ ਬਾਅਦ ਦੋਸਤੋ ਕਿਤਾਬ ਦੀ ਗੱਲ ਕਰਦੇ ਹਾਂ, ਤੇ ਕਿਤਾਬ ਜਿਹੜੀ ਉਹਦੇ ਵਿੱਚ ਜ਼ਿਕਰ ਕਰਾਂਗੇ ਪੰਜਾਬ, ਉਹਨੂੰ ਕੰਟੀਨਿਊ ਕਰਾਂਗੇ ਅੱਗੇ, ਇੰਟਰਸਟਿੰਗ ਕਿਤਾਬ ਹੈ ਜੀ, ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਵੀ ਬਹੁਤ ਕੁਝ। ਤੇ ਲਓ ਫਿਰ ਉਸ ਤੋਂ ਪਹਿਲਾਂ ਨਾਲ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹੋਰ ਦੇਸ਼ ਦੇ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਅਗਲਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲਬਾਤ ਕਰਦੇ ਹਾਂ ਵਿਦੇਸ਼ੀ ਖਬਰਾਂ ਦੀ, ਥੋੜ੍ਹੀ ਜਿਹੀ 5-7 ਖਬਰਾਂ ਨੇ ਵਿਦੇਸ਼ ਦੀਆਂ ਵੀ, ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਮੋਰੋਕੋ ਰੂਬੀਓ ਜਿਹੜੇ ਨੇ ਸਰਗੇਈ ਲਾਵਰੋਵ ਦੇ ਵੱਲੋਂ ਰਸ਼ੀਆ ਯੂਕਰੇਨ ਜਿਹੜੀ ਵਾਰ ਹੈ ਜੰਗ ਹੈ ਖਤਮ ਕਰਨ ਦੇ ਬਾਰੇ ਡਿਸਕਸ਼ਨ ਚੱਲੀ ਹੈ, ਅਮਰੀਕਾ ਵਿਚੋਲਗੀ ਕਰਨ ਦੇ ਲਈ ਤਿਆਰ ਹੈ ਤੇ ਰੂਸ ਨੇ ਯੂਕਰੇਨ ਨੂੰ ਹਥਿਆਰ ਦੇਣ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਆਨ ਸੰਮੇਲਨ ਦੇ ਦੌਰਾਨ ਆਪਣੇ ਰੂਸੀ ਜਿਹੜੇ ਨੇ ਅਮਰੁਤਵਾ ਸਰਗੇਈ ਲਾਵਰੋਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਰੂਬੀਓ ਨੇ ਜਿਹੜਾ ਮੀਟਿੰਗ ਦੇ ਦੌਰਾਨ ਯੂਕਰੇਨ ਜੰਗ ਖਤਮ ਕਰਨ ਦੇ ਬਾਰੇ ਅਮਰੀਕਾ ਵੱਲੋਂ ਮੁੜ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਚਰਚਾ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਜਿਹੜਾ ਉਹਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਮਰੀਕਾ ਰੂਸ ਅਤੇ ਸੰਬੰਧਾਂ ਦੇ ਬਾਰੇ ਵੀ ਚਰਚਾ ਕੀਤੀ ਹੈ। ਉਸਨੇ ਕਿਹਾ ਕਿ ਅਮਰੀਕਾ ਯੂਕਰੇਨ ਜੰਗ ਖਤਮ ਕਰਨ ਦੇ ਲਈ ਵਿਚੋਲੇ ਦੀ ਜਿਹੜੀ ਹੈ ਪਰ ਓਹਲਾ ਨਹੀਂ ਰੱਖਣਾ ਕਹਿੰਦੇ ਵਿਚੋਲਾ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਨੇ ਅਤੇ ਰੂਸੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਲਾਵਰੋਵ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਅਤੇ ਯੂਰਪੀਅਨ ਮੁਲਕਾਂ ਦੀਆਂ ਨੀਤੀਆਂ ਦੇ ਉੱਤੇ ਵਿਰੋਧ ਜਤਾਇਆ। ਰੂਸ ਨੇ ਪਿਛਲੇ ਸਾਲ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਏ ਸਮਝੌਤਿਆਂ ਦੇ ਉੱਤੇ ਵਚਨਬੱਧਤਾ ਨੂੰ ਦੁਹਰਾਇਆ ਅਤੇ ਦੋਵੇਂ ਹੀ ਆਗੂਆਂ ਨੇ ਫਾਰਸ ਦੀ ਜਿਹੜੀ ਖਾੜੀ ਦੇ ਹਾਲਾਤ ਨਾਸਾ ਅਤੇ ਰੋਸਕੋਸਮੋਸ ਵਿਚਕਾਰ ਸਹਿਯੋਗ ਇਸ ਦੇ ਦੌਰਾਨ ਆਸੀਅਨ ਸੰਮੇਲਨ ਦੇ ਵਿੱਚ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਛਾਇਆ ਰਿਹਾ। ਆਸਟ੍ਰੇਲੀਆਈ ਜਿਹੜੇ ਨੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਜਿਹੜਾ ਚੀਨ ਦੇ ਵੱਲੋਂ ਪਰਮਾਣੂ ਪਣਡੁੱਬੀ ਤੋਂ ਜਿਹੜਾ ਮਿਜ਼ਾਈਲ ਪ੍ਰੀਖਣ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਸਥਿਰਤਾ ਫੈਲਾਉਣ ਵਾਲੀ ਕਾਰਵਾਈ ਦੱਸਿਆ। ਹਾਲਾਂਕਿ ਚੀਨ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਕਿ ਇਹ ਉਸਦੀ ਸਾਲਾਨਾ ਫੌਜੀ ਜਿਹੜੀ ਮਸ਼ਕ ਦਾ ਹਿੱਸਾ ਸੀ ਅਤੇ ਇਸਦੀ ਅਗਾਊਂ ਜਿਹੜੀ ਸੂਚਨਾ ਦਿੱਤੀ ਗਈ ਸੀ, ਅਸੀਂ ਚੁੱਪ ਚਪੀਤੇ ਨਹੀਂ ਕੀਤਾ। ਈਰਾਨ ਨੇ ਠੁਕਰਾ ਦਿੱਤਾ ਹੈ ਅਮਰੀਕਾ ਦਾ ਜੰਗਬੰਦੀ ਪ੍ਰਸਤਾਵ। ਲੱਗਦਾ ਕਿ ਮਸਲਾ ਹੋਰ ਭਖੇਗਾ। ਈਰਾਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜ਼ੈਦੀ ਰਾਹੀਂ ਭੇਜੇ ਗਏ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਨੂੰ ਠੋਕਰ ਮਾਰਤੀ ਹੈ, ਠੁਕਰਾ ਦਿੱਤਾ ਹੈ। ਈਰਾਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਅਜਿਹੇ ਅਸਥਾਈ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜੋ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਹੌਰਮੁਜ਼ ਸਟ੍ਰੇਟ ਦੇ ਵਿੱਚ ਸਥਿਤੀ ਨੂੰ ਹੱਲ ਨਹੀਂ ਕਰਦਾ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਈਰਾਨ ਅਤੇ ਇਰਾਕ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਈਰਾਨ ਦਾ ਇਹ ਇਨਕਾਰ ਅਮਰੀਕਾ ਅਤੇ ਈਰਾਨ ਵਿਚਕਾਰ ਲਗਭਗ 2 ਹਫ਼ਤਿਆਂ ਤੋਂ ਵੱਧਦੇ ਤਣਾਅ ਤੋਂ ਬਾਅਦ ਜਿਹੜਾ ਸਾਹਮਣੇ ਆਇਆ। ਇਸ ਸਮੇਂ ਦੇ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਵਿਰੁੱਧ ਫੌਜੀ ਹਮਲੇ ਸ਼ੁਰੂ ਕੀਤੇ ਨੇ, ਜਦੋਂ ਕਿ ਟਕਰਾਅ ਨੂੰ ਰੋਕਣ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਰਹੀਆਂ ਨੇ। ਰਿਪੋਰਟ ਦੇ ਅਨੁਸਾਰ ਜੰਗਬੰਦੀ ਦਾ ਪ੍ਰਸਤਾਵ ਵੀਰਵਾਰ ਨੂੰ ਕੱਲ੍ਹ ਬੀਤੇ ਦੇ ਵਿੱਚ ਇਰਾਕੀ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਈਰਾਨ ਨੂੰ ਪੇਸ਼ ਕੀਤਾ ਗਿਆ। ਹਾਲਾਂਕਿ ਪ੍ਰਸਤਾਵ ਦੇ ਪੂਰੇ ਵੇਰਵੇ ਜਨਤਕ ਨਹੀਂ ਕੀਤੇ ਗਏ, ਪਰ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਕਿਸੇ ਵੀ ਅਸਥਾਈ ਪ੍ਰਬੰਧਨ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਵਿਸ਼ਵ ਵਿਆਪੀ ਊਰਜਾ ਸਪਲਾਈ ਦੇ ਲਈ ਇੱਕ ਮਹੱਤਵਪੂਰਨ ਸਮੁੰਦਰੀ ਰਸਤੇ ਹੌਰਮੁਜ਼ ਸਟ੍ਰੇਟ ਦੇ ਉੱਤੇ ਨਿਯੰਤਰਣ ਜਿਹੜਾ ਉਹਦੇ ਮੁੱਦੇ ਨੂੰ ਹੱਲ ਨਹੀਂ ਕਰਦਾ ਹੈ। ਵਾਈਟ ਹਾਊਸ ਨੇ ਰਿਪੋਰਟ ਦੇ ਉੱਤੇ ਜਿਹੜਾ ਕੋਈ ਟਿੱਪਣੀ ਨਹੀਂ ਕੀਤੀ ਅਜੇ ਅਤੇ ਈਰਾਨ ਦੇ ਇਸ ਫੈਸਲੇ ਦੇ ਨਾਲ ਤੀਜੇ ਮਹਾਂਯੁੱਧ ਦੇ ਸ਼ੁਰੂ ਹੋਣ ਦਾ ਖਦਸ਼ਾ ਜਿਹੜਾ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ ਦੇ ਵੀ ਅਫਰਾ ਦਫੜੀ ਜਿਹੜੀ ਮਚੀ ਹੈ, ਉਥਲ ਪੁਥਲ ਹੋਈ ਹੈ ਸਿਆਸਤ ਦੇ ਵਿੱਚ ਅਤੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਅਸਤੀਫਾ ਦੇ ਦਿੱਤਾ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਹ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਸਹਿਯੋਗੀ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਕ 76 ਸਾਲਾਂ ਨੇਤਾ ਨੇ ਆਪਣੇ ਅਸਤੀਫੇ ਦੇ ਕਾਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਾਂ। ਰਾਸ਼ਟਰਪਤੀ ਮਹਿਲ ਬਗਭਵਨ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਾਬੂਦੀਨ ਦੇ ਪ੍ਰਤੀਨਿਧੀ ਉਹਨਾਂ ਅਸਤੀਫਾ ਲੈ ਕੇ ਸੰਸਦ ਦੇ ਲਈ ਰਵਾਨਾ ਹੋ ਗਏ ਨੇ ਅਤੇ ਅਸਤੀਫਾ ਸੰਸਦ ਦੇ ਸਪੀਕਰ ਹਫੀਜ਼ੁਦੀਨ ਅਹਿਮਦ ਨੂੰ ਜਿਹੜਾ ਸੌਂਪਿਆ ਜਾਵੇਗਾ, ਜੋ ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸੇਵਾ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਸੰਸਦ ਦੇ ਸਪੀਕਰ ਨੂੰ ਇਹ ਅਸਤੀਫਾ ਨਹੀਂ ਮਿਲ ਜਾਂਦਾ, ਮੈਂ ਕੋਈ ਅਧਿਕਾਰਤ ਟਿੱਪਣੀ ਨਹੀਂ ਕਰ ਸਕਦਾ। ਹੇਠਲੀ ਅਦਾਲਤ ਨੇ ਸਾਬਕਾ ਜੱਜ ਅਤੇ 1971 ਦੇ ਮੁਕਤੀ ਯੁੱਧ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਾਬੂਦੀਨ ਨੇ ਅਪ੍ਰੈਲ 2023 ਦੇ ਵਿੱਚ 5 ਸਾਲ ਦੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕੀ ਸੀ। ਕੈਨੇਡਾ US ਦੀ ਗੱਲ ਕਰੀਏ ਤਾਂ ਜਿੱਥੇ 10 ਵੱਡੇ ਕੋਪਰੇਸ਼ਨ ਦੇ ਨਾਲ ਸਾਂਝੇ ਓਪਰੇਸ਼ਨ ਦੇ ਵਿੱਚ 10 ਅਰਬ ਦਾ ਜਿਹੜਾ ਨਸ਼ਾ ਅਤੇ ਅਸਲਾ ਜਿਹੜਾ ਬਰਾਮਦ ਹੋਇਆ, ਭਾਰਤੀ ਮੂਲ ਦੇ 14 ਮੁਲਜ਼ਮਾਂ ਦੇ ਸਮੇਤ 21 ਕਾਬੂ ਕੀਤੇ ਹੈ। ਟਰੱਕਾਂ ਰਾਹੀਂ ਹੁੰਦੀ ਸੀ ਨਸ਼ੇ ਦੀ ਤਸਕਰੀ। ਇਹਦੇ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੇ ਸਾਂਝੇ ਪ੍ਰੋਜੈਕਟ ਬੇ ਤਹਿਤ ਜਿਹੜਾ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਅਤੇ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਮਾਮਲੇ ਦੇ ਵਿੱਚ 21 ਮੁਲਜ਼ਮ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ 14 ਭਾਰਤੀ ਮੂਲ ਦੇ ਨੇ ਜੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹੈ। ਜਾਣਕਾਰੀ ਦੇ ਮੁਤਾਬਕ 1 ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਦੇ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲਿਸ ਦੇ ਵੱਲੋਂ ਇਸ ਦੌਰਾਨ ਪੀਲ ਪੁਲਿਸ ਸਮੇਤ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਤੇ ਅਮਰੀਕਨ ਕਸਟਮ ਵਿਭਾਗ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਦਿਨਾਂ ਦੇ ਉੱਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਦੇ ਦੌਰਾਨ ਉਕਤ ਟਿਕਾਣਿਆਂ ਤੋਂ ਜਿਹੜਾ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ 13 ਕਰੋੜ 90 ਲੱਖ ਡਾਲਰ ਲਗਭਗ 10 ਅਰਬ ਰੁਪਏ ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੇ ਦੌਰਾਨ ਉੱਥੋਂ ਵੱਡੀ ਮਾਤਰਾ ਦੇ ਵਿੱਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਤੇ ਗੋਲੀ ਸਿੱਕਾ ਵੀ ਫੜਿਆ ਗਿਆ। ਗ੍ਰਿਫਤਾਰ ਕੀਤੇ ਗਏ ਹੋਨਹਾਰ ਜਿਹੜੇ ਬੰਦੇ ਨੇ, 21 ਮੁਲਜ਼ਮਾਂ ਦੇ ਵਿੱਚੋਂ 2 ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਗਈ ਹੈ। ਇਸ ਦੇ ਵਿੱਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਜਿਹੜੀ ਹੈ ਗਗਨਦੀਪ ਠਿੰਡਲ 27 ਸਾਲਾਂ, ਸਿਮਰਨਜੀਤ ਸਿੰਘ 32 ਸਾਲਾਂ, ਗੁਰਦੀਪ ਧਾਲੀਵਾਲ 32 ਸਾਲਾਂ, ਜਸਵਿੰਦਰ ਸਿੰਘ ਸੋਹੀ 55 ਸਾਲਾਂ, ਧਰਮਿੰਦਰ ਸਿੰਘ 19 ਸਾਲਾਂ, ਜਤਿੰਦਰਪਾਲ ਸਿੰਘ 39 ਸਾਲਾਂ, ਮਹਿਕਪ੍ਰੀਤ ਸਿੰਘ 24 ਸਾਲਾਂ, ਤਲਵਿੰਦਰ ਸਿੰਘ 29 ਸਾਲਾਂ ਤੇ ਕਰਨਦੀਪ ਸਿੰਘ ਜਿਹੜੇ ਨੇ 27 ਸਾਲਾਂ ਵਜੋਂ ਕੀਤੀ ਹੈ ਤੇ ਸਾਰੇ ਬ੍ਰੈਂਪਟਨ ਦੇ ਵਾਸੀ ਨੇ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕਵਰਪਾਲ ਕੁਲਾਰ 32 ਸਾਲਾਂ ਵਾਸੀ ਲੈਸਲੇ, ਹਰਵਿੰਦਰ ਸਿੰਘ 33 ਸਾਲਾਂ ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ 34 ਸਾਲਾਂ ਵਾਸੀ ਬੈਰੀ, ਅਵਤਾਰ ਸਹੋਤਾ 54 ਸਾਲਾਂ ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨ ਹਸਨ 41 ਸਾਲਾਂ ਵਾਸੀ ਟੋਰਾਂਟੋ ਵਜੋਂ ਹੋਈ ਹੈ। ਗ੍ਰਿਫਤਾਰ ਮੁਲਜ਼ਮ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਦੇ ਵਿੱਚ ਵੱਖ ਵੱਖ ਤਰੀਕਾਂ ਦੇ ਉੱਤੇ ਜਿਹੜਾ ਪੇਸ਼ ਕੀਤਾ ਜਾਵੇਗਾ। US ਟੈਰਿਫ ਦੀ ਗੱਲ ਕਰੀਏ ਤੇ ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਲਾਤਾ ਹੈ। ਅਮਰੀਕਾ ਨੇ ਅਜਿਹੀਆਂ ਵਸਤੂਆਂ ਦੇ ਉਤਪਾਦਨ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਦੇ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਅਤੇ 16 ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਜਿਹੜਾ ਲਗਾ ਦਿੱਤਾ ਹੈ। ਪਿਛਲੇ ਮਹੀਨੇ ਜਦੋਂ ਅਮਰੀਕਾ ਨੇ ਵਪਾਰ ਐਂਡ ਦੀ ਧਾਰਾ ਜਿਹੜੀ ਸੀ 301 ਦੇ ਤਹਿਤ ਟੈਰਿਫ ਦਾ ਪ੍ਰਸਤਾਵ ਰੱਖਿਆ ਸੀ ਤਾਂ ਭਾਰਤ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਰੱਖਿਆ ਗਿਆ ਸੀ ਤੇ 12.5% ਜਿਹੜਾ ਡਿਊਟੀ ਲੱਗ ਰਹੀ ਸੀ। ਪਰ ਵਾਸ਼ਿੰਗਟਨ ਨੇ ਵੀ ਨਵੀਂ ਦਿੱਲੀ ਵੱਲੋਂ ਆਪਣੀ ਵਿਦੇਸ਼ ਵਪਾਰ ਨੀਤੀ ਦੇ ਵਿੱਚ ਕੀਤੀ ਗਈ ਉਸ ਸੋਧ ਦਾ ਨੋਟਿਸ ਲਿਆ ਜਿਸ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਵਸਤੂਆਂ ਦੀ ਦਰਾਮਦ ਜਿਹੜੀ ਹੈ ਉਹਦੇ ਉੱਤੇ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ। ਆਖਰੀ ਖਬਰ ਬਲ ਵਧੀਆ ਤੇ ਕੈਨੇਡਾ ਦੀ ਗੱਲ ਕਰੀਏ, ਐਡਮਿੰਟਨ ਦੇ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਹੋਇਆ। 23 ਸਾਲਾਂ ਦੀ ਮੁਟਿਆਰ ਸੀ, ਕੈਨੇਡਾ ਦੇ ਅਲਬਰਟਾ ਸੂਬੇ 'ਚ ਹੋਇਆ, ਐਡਮਿੰਟਨ ਸ਼ਹਿਰ 'ਚ। ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਉਸਦੇ ਨਜ਼ਦੀਕੀ ਸਾਥੀ 22 ਸਾਲਾਂ ਰਿਤੀਸ਼ ਕੁਮਾਰ ਦੇ ਖਿਲਾਫ ਦੂਜੇ ਦਰਜੇ ਦੇ ਕਤਲ ਦੀ ਜਿਹੜੀ ਹੈ ਤਹਿਤ ਮਾਮਲਾ ਦਰਜ ਕੀਤਾ ਹੈ। ਐਡਮਿੰਟਨ ਪੁਲਿਸ ਸਰਵਿਸ ਨੇ ਇਸ ਘਟਨਾ ਨੂੰ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹੱਤਿਆ ਜਿਹੜੀ ਹੈ ਵਜੋਂ ਰਿਪੋਰਟ ਕੀਤਾ ਹੈ। ਪੁਲਿਸ ਦੇ ਅਨੁਸਾਰ 18 ਜੁਲਾਈ ਨੂੰ ਸਵੇਰੇ ਕਰੀਬ 11:15 ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਸਿਲਵਰ ਬੈਰੀ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਆਉਂਦੀ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦਮਨਪ੍ਰੀਤ ਕੌਰ ਗੰਭੀਰ ਹਾਲਤ ਦੇ ਵਿੱਚ ਮਿਲਦੀ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ ਤੇ 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੇ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੌਤ ਦਾ ਕਾਰਨ ਗਲਾ ਘੁੱਟਣ ਦੇ ਕਰਕੇ ਹੋਇਆ ਸੀ। ਚੀਨ ਦੇ ਲਈ ਵੱਡੀ ਚੁਣੌਤੀ ਬਣ ਗਿਆ ਸਵੀਡਨ। ਸਵੀਡਨ ਨੇ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਐਲਾਨ ਦਿੱਤਾ ਹੈ। ਸਵੀਡਨ ਸਰਕਾਰ ਨੇ ਚੀਨ ਤੇ ਆਪਣੀ ਨਿਰਭਰਤਾ ਨੂੰ ਘਟਾਉਣ ਅਤੇ ਆਪਣੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਸਵੀਡਨ ਨੇ ਅਹਿਮ ਧਾਤਾਂ ਤੇ ਦੁਰਲੱਭ ਖਣਿਜਾਂ ਦੀ ਜਿਹੜੀ ਆ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਘੋਸ਼ਿਤ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਚੀਨ ਤੇ ਵਧੇਰੇ ਨਿਰਭਰਤਾ ਇੱਕ ਸਿਸਟਮਿਕ ਜਿਹੜਾ ਰਿਸਕ ਬਣ ਗਈ ਹੈ ਤੇ ਜਿਸ ਨੂੰ ਤੋੜਨਾ ਬੇਹੱਦ ਜ਼ਰੂਰੀ ਹੈ। ਮੌਜੂਦਾ ਸਮੇਂ ਦੇ ਵਿੱਚ ਚੀਨ ਦੁਰਲੱਭ ਖਣਿਜਾਂ ਦੀ ਮਾਈਨਿੰਗ ਅਤੇ ਰਿਫਾਈਨਿੰਗ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਦਬਦਬਾ ਰੱਖਦਾ ਹੈ। ਇਹ ਖਣਿਜ ਸਾਫ਼ ਊਰਜਾ, ਰੱਖਿਆ ਪ੍ਰਣਾਲੀ ਤੇ ਇਲੈਕਟ੍ਰਿਕ ਵਾਹਨਾਂ ਦੇ ਜਿਹੜੇ ਉਤਪਾਦਨ ਦੇ ਲਈ ਬੇਹੱਦ ਜ਼ਰੂਰੀ ਨੇ। ਚੀਨ ਅਕਸਰ ਇਹਨਾਂ ਖਣਿਜਾਂ ਦੇ ਨਿਰਯਾਤ ਕੰਟਰੋਲ ਨੂੰ ਵਾਸ਼ਿੰਗਟਨ ਦੇ ਅਤੇ ਹੋਰ ਦੇਸ਼ਾਂ ਦੇ ਵਿਰੁੱਧ ਹਥਿਆਰ ਦੇ ਵਜੋਂ ਵਰਤਦਾ ਰਿਹਾ ਹੈ। ਸਵੀਡਨ ਦੀ ਨਵੀਂ ਰਣਨੀਤੀ ਇਸਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਬਣਾਈ ਗਈ ਹੈ। ਸਵੀਡਨ ਦੇ ਕੋਲ ਖਣਿਜਾਂ ਦੇ ਵੱਡੇ ਭੰਡਾਰ ਨੇ। ਕਿਰੂਨਾ ਮਾਈਨਿੰਗ ਜਿਹੜੀ ਜਿੱਥੇ ਇਹ ਪਹਿਲਾਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਏਰੀਏ 'ਚ ਮਾਈਨਿੰਗ ਹੁੰਦੀ ਹੈ, ਇਹਦੇ ਉੱਤੇ ਫਿਲਮ ਵੀ ਬਣੀ ਹੈ ਅਤੇ ਉਹ ਜਿਹੜਾ ਧਰਤੀ ਪੂਰੀ ਪਿੰਡ ਦਾ ਪਿੰਡ ਸ਼ਹਿਰ ਦਾ ਸ਼ਹਿਰ ਧੱਸਣ ਲੱਗ ਗਿਆ ਸੀ ਅਤੇ ਉੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਜਿਹੜੇ ਸੀ ਹੋਰ ਜਾ ਕੇ ਵਸਾਏ ਸੀਗੇ, ਉੱਥੋਂ ਟ੍ਰਾਂਸਫਰ ਕੀਤੇ ਸੀਗੇ। ਕਿਰੂਨਾ ਮਾਈਨ ਜਿਹੜੀ ਹੈ ਉਹਦੇ ਨੇੜੇ ਸਥਿਤ ਪਰਗੀਅਰ ਪ੍ਰੋਜੈਕਟ ਯੂਰਪੀਅਨ ਯੂਨੀਅਨ ਦੇ ਲਈ ਇੱਕ ਫਲੈਗਸ਼ਿਪ ਪ੍ਰੋਜੈਕਟ ਸਾਬਤ ਹੋ ਸਕਦਾ ਹੈ। ਇਸ ਦੇ ਵਿੱਚ ਲਗਭਗ 1.2 ਬਿਲੀਅਨ ਟਨ ਖਣਿਜ ਭੰਡਾਰ ਨੇ, ਜਿਸ ਦੇ ਵਿੱਚ 2.2 ਮਿਲੀਅਨ ਟਨ ਦੁਰਲੱਭ ਅਰਥ ਆਕਸਾਈਡ ਸ਼ਾਮਲ ਨੇ। ਸਵੀਡਨ ਦੀ ਉਪ ਪ੍ਰਧਾਨ ਮੰਤਰੀ ਐਬਾ ਬੁਸ਼ ਨੇ ਕਿਹਾ ਕਿ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਬਣਾਉਣ ਦੇ ਨਾਲ ਯੋਜਨਾਬੰਦੀ ਅਤੇ ਇਜਾਜ਼ਤਾਂ ਮਿਲਣ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਜਿਸ ਦੇ ਨਾਲ ਨਿਵੇਸ਼ ਆਕਰਸ਼ਿਤ ਹੋਵੇਗਾ। ਐਬਾ ਬੁਸ਼ ਅਨੁਸਾਰ ਇਹ ਕਦਮ ਨਾ ਸਿਰਫ ਸਵੀਡਨ ਸਗੋਂ ਯੂਰਪੀਅਨ ਯੂਨੀਅਨ ਅਤੇ ਨਾਟੋ ਦੀ ਰੱਖਿਆ ਸਮਰੱਥਾ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਸਰਕਾਰ ਹੁਣ ਮਾਈਨਿੰਗ ਖੇਤਰ ਦੇ ਲਈ ਇੱਕ ਸਰਕਾਰੀ ਨਿਵੇਸ਼ ਜਿਹੜੀ ਕੰਪਨੀਆਂ ਬਣਾਉਣ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਹਿਮ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਨੇਪਰੇ ਚਾੜਿਆ ਜਾ ਸਕੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਨਾਵਲ ਦੀਆਂ ਥੋੜ੍ਹੀਆਂ। ਨਾਵਲ ਦੇ ਉੱਤੇ ਜਾਣ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਦੋਸਤੋ। ਅਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜਾ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਹੋ ਗਈਆਂ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕਰ ਦਿੱਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਅਤੇ ਪੰਜਾਬੀ ਪਾਠਕਾਂ ਦੇ ਲਈ ਹੁੰਦਲ ਸਾਹਿਬ ਨੇ ਸੁਖਵੰਤ ਹੁੰਦਲ ਸਾਹਿਬ ਨੇ ਉਹਨੂੰ ਰਿਪੋਰਟ ਕੀਤਾ ਹੈ, ਮਤਲਬ ਕਿ ਟ੍ਰਾਂਸਲੇਟ ਕੀਤਾ ਹੈ, ਅਤੇ ਉਹਦੀ ਆਪਾਂ ਕੋਈ ਨਹੀਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਵੱਖਰਾ ਪਾ ਦਾਂਗੇ। ਹਾਲਾਤ ਕੈਨੇਡਾ ਦੇ ਵੀ ਜਿਹੜੇ ਆ ਜੰਗਲਾਂ ਦੇ ਇਹ ਬਣੇ ਹੋਏ ਨੇ ਜੀ। ਅਤੇ ਲਓ ਦੋਸਤੋ, ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ, ਅਤੇ ਇਸੇ ਤਰ੍ਹਾਂ ਅੱਗੇ ਚੱਲਦੇ ਹਾਂ, ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਹੈ ਜਿੱਥੋਂ ਆਪਾਂ ਇਸਦੀ ਸਮਾਪਤੀ ਕੀਤੀ ਸੀ। ਜਿਵੇਂ ਤੁਹਾਨੂੰ ਚੇਤਾ ਹੋਣਾ ਹੈ ਜੀ, ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਕਮੈਂਟ ਤੁਸੀਂ ਕਰ ਰਹੇ ਹੋ। ਜਦੋਂ ਦੋਸਤੋ ਮਰਾਠਾ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਜਿਹੜਾ ਸੀ ਅਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ, ਅਤੇ ਪੇਸ਼ਵਾ ਨੂੰ ਜਿਹੜਾ ਸੀ ਉਮੀਦ ਸੀਗੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਏ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਪਰ ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਜਿਹੜਾ ਸੀ ਆਲਮਗੀਰ ਦੂਜੇ ਦਾ ਬੇਟਾ ਜੋ ਸੀ ਗੱਦੀ ਦਿਆਂਗੇ ਉਹਨਾਂ ਨੂੰ, ਜਿਹਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਕੇ ਗਿਆ ਸੀ। ਇਮਦਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿੱਚੋਂ ਭੱਜ ਗਏ ਅਤੇ ਬਾਅਦ ਦੇ ਵਿੱਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਸੀ, ਜਾਣੀ ਕਿ ਮਾਫ਼ ਕਰਤਾ ਸੀ। ਉਸ ਤੋਂ ਬਾਅਦ ਮਹਾਨ ਯੁੱਧ ਜਿੱਤਣ ਪਿੱਛੋਂ ਅਬਦਾਲੀ ਜਿਹੜਾ ਸੀ ਪਾਣੀਪਤ 13ਵੀਂ ਸਦੀ ਦੀ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ ਅਤੇ ਆਪਣੇ ਸਿਪਾਹੀਆਂ ਨੂੰ ਉਸਨੇ ਜਿਹੜਾ 2 ਮਹੀਨਿਆਂ ਦੇ ਦਿੱਲੀ ਦੇ ਵਿੱਚ ਲੁੱਟਮਾਰ ਕਰਨ ਦੇ ਲਈ ਆਗਿਆ ਦੇ ਦਿੱਤੀ, ਖੁੱਲ੍ਹੀ ਛੁੱਟੀ ਦੇ ਦਿੱਤੀ। ਧਨਾਡ ਲੁੱਟੇ ਗਏ, ਗਰੀਬ ਨਿਚੋੜੇ ਗਏ ਅਤੇ 22 ਮਾਰਚ 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਿੱਥੇ ਸਾਰੇ ਰਾਹ ਹੱਲੇ ਬੋਲਦੇ ਰਹੇ, ਪਾਣੀਪਤ ਦੀ ਲੜਾਈ ਦੇ ਵਿੱਚ ਅਫਗਾਨ ਅਤੇ ਮਰਾਠੇ ਇੱਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੜਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਅਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਇੱਥੇ ਤੱਕ ਦੋਸਤੋ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ ਅਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਗਲਾ ਲੜੀਵਾਰ ਚੈਪਟਰ ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੇ ਵਿੱਚੋਂ ਲੜੀਵਾਰ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਅਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਲੜੀਵਾਰ ਭਾਗ 9 ਕੀ ਕਹਿੰਦਾ ਹੈ ਅਤੇ ਚੱਲਦੇ ਹਾਂ ਜੀ ਉਹਦੇ ਉੱਤੇ।

ਪਾਣੀਪਤ ਦੀ ਲੜਾਈ ਤੋਂ 2 ਦਿਨ ਬਾਅਦ ਅੰਗਰੇਜ਼ਾਂ ਨੇ ਜਿਹੜੇ 1757 ਤੋਂ ਬੰਗਾਲ ਦੇ ਹਾਕਮ ਸਨ ਫਰਾਂਸੀਸੀਆਂ ਨੂੰ ਦੱਖਣੀ ਭਾਰਤ ਦੇ ਵਿੱਚ ਹਰਾ ਦਿੱਤਾ। 3 ਸਾਲ ਦੇ ਬਾਅਦ ਪੂਰਬੀ ਭਾਰਤ ਬੰਗਾਲ ਆਧਾਰਿਤ ਅੰਗਰੇਜ਼ ਫੌਜਾਂ ਨੇ ਬਕਸਰ ਦੀ ਖਤਰਨਾਕ ਜੰਗ ਦੇ ਵਿੱਚ ਸ਼ਾਹ ਆਲਮ ਦੀਆਂ ਮੁਗਲ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਤੇ ਸਾਲ 1764 ਦੀ ਇਸ ਜੰਗ ਤੋਂ ਬਾਅਦ ਅੰਗਰੇਜ਼ ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੇ ਵਿੱਚੋਂ ਵੀ ਮਾਮਲਾ ਉਗਰਾਉਣ ਦੇ ਹੱਕਦਾਰ ਹੋ ਗਏ। ਦੂਜੀ ਘਟਨਾ ਦੇ ਵਿੱਚ ਇਹ ਸੀ ਕਿ ਘਟੀ ਕਿ ਬਿਹਾਰ ਦੇ ਪੱਛਮ ਦੇ ਵਿੱਚ ਖੁਦ ਮੁਖਤਾਰ ਮੁਗਲ ਰਿਆਸਤ ਅਵਧ ਨੇ ਅੰਗਰੇਜ਼ਾਂ ਤੋਂ ਰਾਖੀ ਜਿਹੜਾ ਮੰਗ ਲਈ। ਕੰਪਨੀ ਪੱਛਮ ਵੱਲ ਵੱਧ ਰਹੀ ਸੀ ਤੇ ਹੱਥਾਂ ਦੇ ਵਿੱਚ ਤਾਂ ਨਹੀਂ ਅੱਖਾਂ ਦੇ ਵਿੱਚ ਦਿੱਲੀ ਵੀ ਸੀ ਤੇ ਸ਼ਾਹ ਆਲਮ ਦੂਜੇ ਨੂੰ ਕੰਪਨੀ ਨੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਜੋਂ ਮਾਨਤਾ ਦੇ ਦਿੱਤੀ ਸੀ। ਨਾ ਦਾ ਬਾਦਸ਼ਾਹ ਸੀ, ਨਾ ਧਨ ਦਾ, ਨਾ ਧਨ ਨਾ ਹੁਕਮ, ਬਸ ਇੱਕ ਕਠਪੁਤਲੀ। ਅਬਦਾਲੀ ਆਪ ਦਿੱਲੀ ਰਹਿਣ ਦਾ ਇੱਛੁਕ ਨਹੀਂ ਸੀ, ਪਰ ਕਿਹਾ ਕਰਦਾ ਸੀ ਜ਼ਰੂਰ ਅੰਗਰੇਜ਼ਾਂ ਅਤੇ ਮਰਾਠਿਆਂ ਵਿੱਚੋਂ ਇੱਕ ਤੇ ਰਾਜ ਕਰੇਗੀ। ਪੰਜਾਬ ਦੀ ਗੱਲ ਹੋਰ ਹੋ ਸੀ, ਉਸ ਸਮਿਆਂ ਦੇ ਵਿੱਚ ਪੰਜਾਬ ਦੀ ਗੱਲ ਹੋਰ ਸੀ। ਇਹ ਮਰਾਠਿਆਂ ਅਤੇ ਅੰਗਰੇਜ਼ਾਂ ਨੂੰ ਬਹੁਤ ਦੂਰ ਪੈਂਦਾ ਸੀ। ਪੰਜਾਬ ਦੇ ਜ਼ਿਮੀਂਦਾਰ ਮੁਸਲਮਾਨ ਸਰਦਾਰਾਂ ਦਾ ਇਹ ਘਰ ਸੀ ਅਤੇ ਉਹ ਇੱਥੇ ਜਿਉਂਦੇ ਰਹਿਣਾ ਚਾਹੁੰਦੇ ਸਨ। ਸਿੱਖਾਂ ਦਾ ਇਹ ਘਰ ਸੀ ਜਿੱਥੇ ਉਹ ਰਾਜ ਕਰਨਾ ਚਾਹੁੰਦੇ ਸੀ। ਅਬਦਾਲੀ ਵਾਸਤੇ ਪੰਜਾਬ ਉਹ ਥਾਂ ਸੀ ਜਿੱਥੇ ਉਸਦੇ ਬੇਟੇ ਅਤੇ ਅਫਸਰਾਂ ਦੀ ਬੇਇੱਜ਼ਤੀ ਹੋਈ ਸੀ, ਉਹ ਥਾਂ ਜਿਹੜਾ ਉਸਨੇ ਅਤੇ ਉਸ ਤੋਂ ਪਹਿਲਾਂ ਨਾਦਰ ਸ਼ਾਹ ਨੇ ਜਿੱਤ ਕੇ ਆਪਣੇ ਨਾਲ ਮਿਲਾ ਲਿਆ ਸੀ। ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਅਬਦਾਲੀ ਆਪਣੇ ਅਫਸਰ ਛੱਡ ਗਿਆ ਵੀ ਤੁਸੀਂ ਇੱਥੇ ਰਹੋ। ਖਵਾਜਾ ਖਿਜਰ ਲਾਹੌਰ ਦੇ ਉੱਤਰ ਪੱਛਮੀ ਇਲਾਕੇ 4 ਮਹਿਲ ਉੱਪਰ ਜਿਹੜਾ ਸੀ ਪ੍ਰਬੰਧ ਚਲਾਏਗਾ। ਲਾਹੌਰ ਦਾ ਇੰਚਾਰਜ ਖਵਾਜਾ ਉਬੇਦ ਖਾਨ ਹੋਏਗਾ। ਜਲੰਧਰ ਦੁਆਬ ਸਾਦਤ ਖਾਨ ਅਤੇ ਸਾਦਿਕ ਖਾਨ ਦੇਖਣਗੇ ਅਤੇ ਸਰਹੰਦ ਜੈਨ ਖਾਨ ਤੈਨਾਤ ਹੋਇਆ। ਜਦੋਂ ਅਬਦਾਲੀ ਵਾਪਸ ਦਾ ਜਾ ਪੁੱਜਿਆ ਤਾਂ ਸਿੱਖਾਂ ਨੇ ਇਹਨਾਂ ਡਿਪਟੀਆਂ ਦੇ ਨਾਲ ਜਿਹੜਾ ਸੀਗਾ ਸਿੰਜਣਾ ਸ਼ੁਰੂ ਕਰ ਦਿੱਤਾ। ਵੱਡੀ ਸਿੱਖ ਟੁਕੜੀ ਨੇ ਝਨਾਅ ਦੇ ਪੂਰਬੀ ਕਿਨਾਰੇ ਖਵਾਜਾ ਮਿਰਜ਼ਾ ਖਾਨ ਮਾਰ ਦਿੱਤਾ। ਉਸਦੀ ਵਿਧਵਾ ਅਦੀਨਾ ਬੇਗ ਦੀ ਧੀ ਦਾ ਕੀ ਬਣਿਆ ਪਤਾ ਨਹੀਂ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਨੇ ਗਾਹ ਪਾ ਦਿੱਤਾ। ਸਰਹੰਦ ਦਾ ਜੈਨ ਖਾਨ ਅਤੇ ਮਲੇਰਕੋਟਲਾ ਦਾ ਪਖਤੂਨ ਹਾਕਮ ਹਰਾ ਦਿੱਤੇ। ਜੰਮੂ ਦੇ ਅਫਗਾਨ ਜਰਨੈਲ ਨੂਰੂਦੀਨ ਨੂੰ ਅਬਦਾਲੀ ਨੇ ਹੁਕਮ ਭੇਜਿਆ ਕਿ ਸਿੱਖਾਂ ਨੂੰ ਸਿੱਧੇ ਕਰ। ਸ਼ੁਕਰ ਚੱਕੀਆ ਮਿਸਲ ਨੇ ਮਿਸਲ ਦੇ ਚੜ੍ਹਤ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਉਸਨੂੰ ਸਿਆਲਕੋਟ ਦੀ ਜੰਗ ਦੇ ਵਿੱਚ ਪਿੱਛੇ ਧੱਕ ਮਾਰਿਆ। ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਖਾਨ ਨੇ ਭਾਜੀ ਮੋੜਨ ਦੇ ਇਰਾਦੇ ਨਾਲ ਗੁਜਰਾਂਵਾਲਾ ਜ਼ਿਲ੍ਹੇ ਦੇ ਸ਼ੁਕਰ ਚੱਕ ਪਿੰਡ ਉੱਤੇ ਜਿਹੜਾ ਕਬਜ਼ਾ ਕਰਨਾ ਚਾਹਿਆ ਪਰ ਗੱਲ ਨਾ ਬਣ ਸਕੀ। ਬਾਕੀ ਦੀਆਂ ਸਾਰੀਆਂ ਮਿਸਲਾਂ ਸ਼ੁਕਰ ਚੱਕ ਦੀ ਰਖਵਾਲੀ ਵਾਸਤੇ ਆ ਉਤਰੀਆਂ। ਜਿੱਥੇ ਕਿਤੇ ਅਫਗਾਨ ਅਫਸਰ ਦਿਸਦੇ ਸਿੱਖ ਮਾਰ ਦਿੰਦੇ। ਲਾਹੌਰ ਪਰਤਦੇ ਉਬੇਦ ਖਾਨਾ ਉੱਤੇ ਜੱਸਾ ਸਿੰਘ ਆਲੂਵਾਲੀਆਂ ਨੇ ਹਮਲਾ ਕਰ ਦਿੱਤਾ ਅਤੇ ਮਾਰ ਛੱਡਿਆ। ਆਲੂਵਾਲੀਆ ਮਿਸਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦਾ ਨਵਾਂ ਬਾਦਸ਼ਾਹ ਜੱਸਾ ਸਿੰਘ ਹੈ। ਲਾਹੌਰ ਦੀ ਸ਼ਾਹੀ ਟਕਸਾਲ ਦੇ ਉੱਤੇ ਕਬਜ਼ਾ ਕਰਕੇ ਨਵੰਬਰ 1761 ਦੇ ਵਿੱਚ ਜੱਸਾ ਸਿੰਘ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ, ਜਿਸਦਾ ਵਿਰੋਧ ਹੋਇਆ ਕਿ ਸਿੱਕਾ ਗੁਰੂ ਦੇ ਨਾ ਹੋਣਾ ਚਾਹੀਦਾ, ਤੇਰੇ ਨਹੀਂ। ਜੱਸਾ ਸਿੰਘ ਨੇ ਤੁਰੰਤ ਸਿੱਕਾ ਵਾਪਸ ਲੈ ਲਿਆ ਸੀ। ਅਫਗਾਨਾਂ ਦੀਆਂ ਹਾਰਾਂ ਅਤੇ ਸਿੱਖਾਂ ਦੇ ਸਿੱਕੇ ਬਾਰੇ ਜਿਹੜਾ ਸੀਗਾ ਖਬਰਾਂ ਸੁਣ ਕੇ ਅਬਦਾਲੀ ਚੁੱਪ ਚਾਪ ਵੱਡੀ ਸੈਨਾ ਪਰ ਬਿਨਾਂ ਵਧੀਕ ਮਾਲ ਅਸਬਾਬ ਲੈ ਕੇ ਤੇਜ਼ੀ ਦੇ ਨਾਲ 1761-62 ਦੀਆਂ ਸਰਦੀਆਂ ਦੇ ਵਿੱਚ ਚਾਰ ਦਰਿਆ ਜਿਹੜੇ ਸੀ ਆਉਂਦੇ ਰਾਹ 'ਚ ਪਾਰ ਕਰਕੇ ਅੰਮ੍ਰਿਤਸਰ ਦੇ ਪੂਰਬ ਦੇ ਵਿੱਚ ਜੰਡਿਆਲੇ ਪੁੱਜ ਗਿਆ, ਜਿੱਥੇ ਉਸਨੂੰ ਪਤਾ ਲੱਗਿਆ ਕਿ ਅਕਲਦਾਸ ਹਿੰਦੂ ਦੀ ਕਮਾਨ ਹੇਠ ਬਹੁਤ ਸਿੱਖ ਮੌਜੂਦ ਨੇ। ਉੱਥੇ ਆ ਕੇ ਪਤਾ ਲੱਗਿਆ ਕਿ ਉਹ ਤਾਂ ਸਤਲੁਜ ਦੇ ਦੱਖਣ ਦੇ ਵਿੱਚ ਸਰਹਿੰਦ ਦੇ ਵੱਲ ਨਿਕਲ ਗਏ ਨੇ। ਤੇਜ਼ ਰਫ਼ਤਾਰ ਦੇ ਨਾਲ 2 ਦਰਿਆਵਾਂ ਨੂੰ ਪਾਰ ਕਰਦਾ ਹੋਇਆ ਅਬਦਾਲੀ 48 ਘੰਟਿਆਂ ਦੇ ਵਿੱਚ 120 ਮੀਲ ਪੈਂਡਾ ਮਾਰ ਕੇ ਮਲੇਰਕੋਟਲੇ ਪੁੱਜ ਗਿਆ। ਇੱਥੋਂ 7 ਮੀਲ ਉੱਤਰ
ਕੁੱਪ ਪਿੰਡ ਦੇ ਬਾਹਰ ਸਿੱਖਾਂ ਦਾ ਕਾਰਵਾ ਮੌਜੂਦ ਸੀ। 5 ਫਰਵਰੀ ਦਾ ਦਿਨ 1762 ਨੂੰ ਅਬਦਾਲੀ ਦੀਆਂ ਸਾਹਮਣੇ ਫੌਜਾਂ ਦੇਖ ਕੇ ਸਿੱਖ ਹੈਰਾਨ ਰਹਿ ਗਏ। ਫਰਵਰੀ ਦੇ ਵਿੱਚ ਤਾਂ ਅਬਦਾਲੀ ਕਦੀ ਆਇਆ ਨਹੀਂ ਸੀ, ਇਹ ਕਿਵੇਂ ਹੋ ਗਿਆ? ਪਰਿਵਾਰਾਂ ਤੇ ਰਾਸ਼ਨ ਉੱਪਰ ਅਚਨਚੇਤ ਹਮਲਾ ਦੇਖ ਕੇ ਜੱਸਾ ਸਿੰਘ ਆਲੂਵਾਲੀਆ ਤੇ ਚੜ੍ਹਤ ਸਿੰਘ ਨੇ ਜਵਾਨਾਂ ਨੂੰ ਕਿਹਾ, ਰਾਸ਼ਨ ਔਰਤਾਂ ਬੱਚਿਆਂ ਬਿਰਧਾਂ ਦੁਆਲੇ ਦਾਇਰਾ ਬਣਾ ਕੇ ਇਹਨਾਂ ਨੂੰ ਬਚਾਉਂਦਿਆਂ ਲੜੋ ਤੇ ਪਿੱਛੇ ਹਟਦੇ ਜਾਓ। ਇਹ ਬਿਜਲੀ ਵਾਂਗ ਅਚਨਚੇਤ ਡਿੱਗੀ ਮੁਸੀਬਤ ਸੀ, ਜਿਸਦਾ ਸਾਹਮਣਾ ਕਰਨਾ ਮੁਸ਼ਕਲ ਸੀ। ਬੇਸ਼ੁਮਾਰ ਸਿੱਖ ਅਤੇ ਅਫਗਾਨ ਕਤਲ ਹੋਏ। ਇਤਿਹਾਸ ਦੇ ਵਿੱਚ ਜਿੰਨੇ ਕੁ ਲਿਖੇ ਨੇ ਉਸ ਤੋਂ ਕਿਤੇ ਵਧੇਕ ਕਤਲ ਹੋਏ ਹੈ। ਵੱਖ ਵੱਖ ਸਰੋਤਾਂ ਨੇ ਸ਼ਹਾਦਤਾਂ ਦੀ ਗਿਣਤੀ 8 ਤੋਂ 30 ਹਜ਼ਾਰ ਤੱਕ ਦੱਸੀ ਹੈ। ਇਸ ਜੰਗ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸਾਰਾ ਦਿਨ ਮਾਰਦਿਆਂ ਭੱਜਦਿਆਂ ਆਖਰ ਨਦੀ ਆ ਗਈ। ਦੋਵੇਂ ਪਾਸਿਆਂ ਦੇ ਸਿਪਾਹੀਆਂ ਨੇ ਹਥਿਆਰ ਰੱਖ ਦਿੱਤੇ। ਘੋੜਿਆਂ ਤੇ ਬੰਦਿਆਂ ਨੇ ਪਾਣੀ ਪੀਤਾ ਤੇ ਸਿੱਖਾਂ ਨੇ ਆਪਣੇ ਘੋੜੇ ਬਰਨਾਲੇ ਦੇ ਵੱਲ ਦੁੜਾ ਦਿੱਤੇ ਤੇ ਫਿਰ ਰੇਤਲੇ ਇਲਾਕਿਆਂ ਦੇ ਵੱਲ ਹੋ ਤੁਰੇ। ਅਬਦਾਲੀ ਨੇ ਪਿੱਛਾ ਕਰਨਾ ਛੱਡਤਾ। ਜਿੱਥੇ ਅਬਦਾਲੀ ਰੁਕਿਆ ਉਹ ਬਾਬਾ ਆਲਾ ਸਿੰਘ ਦਾ ਇਲਾਕਾ ਸੀ। ਸਾਲ ਪਹਿਲਾਂ ਇਸ ਰਾਜੇ ਨੇ ਮਰਾਠਿਆਂ ਨੂੰ ਰਾਸ਼ਨ ਦਿੱਤਾ ਸੀ ਤੇ ਅਬਦਾਲੀ ਨੇ ਉਸਨੂੰ ਪੇਸ਼ ਹੋਣ ਦੇ ਲਈ ਕਿਹਾ। ਪੇਸ਼ ਹੋ ਗਿਆ, ਗ੍ਰਿਫਤਾਰ ਕਰ ਲਿਆ। ਗੁਸੈਲੇ ਬਾਦਸ਼ਾਹ ਨੇ ਕਿਹਾ, ਜਾਣੀ ਕਿ ਗੁੱਸੇ ਵਾਲਾ ਸੀ, ਗੁਸੈਲੇ ਬਾਦਸ਼ਾਹ ਨੇ ਕਿਹਾ, ਇਸਦੇ ਕੇਸ ਕੱਟ ਦਿਓ, ਇਹ ਸਿੱਖ ਨਹੀਂ ਲੱਗਣਾ ਚਾਹੀਦਾ। ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਅਰਜ਼ ਕੀਤੀ। ਪ੍ਰਧਾਨ ਮੰਤਰੀ ਉਸ ਸਮੇਂ ਦਾ ਸੀ ਵਲੀ ਖਾਨ ਉਹਨੇ ਕਿਹਾ, ਹਜ਼ੂਰ ਕੇਸ ਰੱਖਣ ਦਾ ਹੱਕ ਦੇਣ ਵਾਸਤੇ ਭਾਰੀ ਹਰਜ਼ਾਨਾ ਲੈ ਲੈਂਦੇ ਹਾਂ, ਇਹੋ ਹੀ ਕਾਫੀ ਹੈ। ਵਾਪਸੀ ਵਕਤ ਅਬਦਾਲੀ ਨੇ ਸਿੱਖਾਂ ਦਾ ਦਰਬਾਰ ਸਾਹਿਬ ਢਾਉਣ ਦੇ ਹੁਕਮ ਦੇ ਦਿੱਤੇ। ਵਲੀ ਖਾਨ ਨੇ ਅਜਿਹਾ ਨਾ ਕਰਨ ਦੀ ਅਰਜ਼ ਵੀ ਕੀਤੀ, ਪਰ ਨਜੀਬ ਨੇ ਢਾਉਣ ਦੇ ਹੱਕ ਦੇ ਵਿੱਚ ਕਿਹਾ। ਬਰੂਦ ਦੇ ਨਾਲ ਦਰਬਾਰ ਸਾਹਿਬ ਉਡਾਇਆ ਗਿਆ ਤੇ ਗਾਵਾਂ ਦੇ ਖੂਨ ਦੇ ਨਾਲ ਸਰੋਵਰ ਅਪਵਿੱਤਰ ਕੀਤਾ ਗਿਆ। ਕੁੱਪ ਦੇ ਵਿੱਚ ਸ਼ਹੀਦ ਸਿੱਖਾਂ ਦੇ ਸਿਰ ਗੱਡਿਆਂ ਦੇ ਵਿੱਚ ਲੱਦ ਕੇ ਲਾਹੌਰ ਨੁਮਾਇਸ਼ ਵਾਸਤੇ ਲਿਆਂਦੇ ਗਏ, ਜਿਸ ਤੇ ਮੁੜ ਅਫਗਾਨ ਕਾਬਜ਼ ਹੋ ਗਏ। ਸਿੱਖਾਂ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦੇ ਇਰਾਦੇ ਦੇ ਨਾਲ ਉਹ 9 ਮਹੀਨੇ ਪੰਜਾਬ ਦੇ ਵਿੱਚ ਰਿਹਾ। ਇੱਧਰ ਉੱਧਰ ਸਭ ਦਿਸ਼ਾਵਾਂ ਦੇ ਵਿੱਚ ਅਬਦਾਲੀ ਆਪਣੇ ਅਫਸਰ ਤੇ ਸਿਪਾਹੀ ਸਿੱਖਾਂ ਨੂੰ ਲੱਭਣ ਦੇ ਲਈ ਭੇਜਦਾ ਗਿਆ। ਇਹ ਟੁਕੜੀਆਂ ਹਾਰ ਹਾਰ ਕੇ ਵਾਪਸ ਭੱਜ ਆਉਂਦੀਆਂ ਤੇ ਹੌਸਲੇ ਇੰਨੇ ਬੁਲੰਦ ਕਿ ਸਿੱਖ ਲਾਹੌਰ ਦੇ ਇਰਦ ਗਿਰਦ ਹਮਲੇ ਕਰਦੇ, ਬਾਗੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅਫਗਾਨ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ, ਜਿਨ੍ਹਾਂ ਵਿੱਚ ਬਹੁਤੀ ਮੁਸਲਮਾਨ ਵਸੋਂ ਹੁੰਦੀ। ਮੁਸਲਮਾਨ ਵੀ ਸਰਕਾਰ ਦੇ ਵਿਰੁੱਧ ਹੋ ਗਏ। ਮਿਸਕੀਨ ਜੈਨ ਖਾਨ ਦਾ ਸਰਹਿੰਦ ਮੁਲਾਜ਼ਮ ਸੀ, ਸਰਹਿੰਦ ਤੋਂ ਇਨ੍ਹੀਂ ਦਿਨੀ ਸਿਆਲਕੋਟ ਗਿਆ ਸੀ। ਲਿਆਂਦਾ ਹੈ, ਹਰ ਥਾਂ ਆਟਾ ਮਹਿੰਗਾ ਹੈ ਕਹਿੰਦਾ। ਇਸ ਵਾਰ ਅਬਦਾਲੀ ਨੇ ਜੰਮੂ ਦੇ ਹਿੰਦੂ ਰਾਜੇ ਰਣਜੀਤ ਦੇਵ ਨੂੰ ਆਪਣੇ ਨਾਲ ਮਿਲਾ ਲਿਆ। ਸੁਖਜੀਵਨ ਮੱਲ ਨੂੰ ਕਸ਼ਮੀਰ ਦੀ ਸੂਬੇਦਾਰੀ 1 ਦਹਾਕਾ ਪਹਿਲਾਂ ਅਬਦਾਲੀ ਆਪੇ ਦੇ ਕੇ ਗਿਆ ਸੀ। ਉਸ ਨੂੰ ਹਟਾ ਕੇ ਆਪਣਾ ਜਰਨੈਲ ਸੂਬੇਦਾਰ ਥਾਪਣਾ ਹੈ। ਸੁਖਜੀਵਨ ਮੱਲ ਮਾਮਲਾ ਦੇਣੋਂ ਹਟ ਗਿਆ ਸੀ ਤੇ ਦਿੱਲੀ ਦੇ ਸ਼ਾਹ ਆਲਮ ਦੇ ਨਾਲ ਗੰਢ ਧੁੱਪ ਕਰ ਲਈ ਸੀ। ਉਸਨੇ ਮੁਕਾਬਲਾ ਕੀਤਾ ਪਰ ਫੜਿਆ ਗਿਆ। ਪਹਿਲੋਂ ਅੰਨਾ ਕੀਤਾ, ਫਿਰ ਘੋੜਿਆਂ ਦੇ ਪੋੜਾਂ ਹੇਠ ਦਰੜ ਕੇ ਮਾਰਿਆ। ਨੀਰੂਦੀਨ ਨੂੰ ਸੂਬੇਦਾਰੀ ਮਿਲ ਗਈ। ਦਸੰਬਰ 1762 ਦੇ ਵਿੱਚ ਕਾਬਲ ਦੇ ਵੱਲ ਕੂਚ ਕਰਨ ਤੋਂ ਪਹਿਲਾਂ ਉਸਨੇ ਹਿੰਦੂ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਤਾਂ ਕਿ ਸਿੱਖ ਸ਼ਾਂਤ ਰਹਿਣ, ਪਰ ਰਾਵੀ ਪਾਰ ਕਰਨ ਤੱਕ ਸਿੱਖ ਘੋੜ ਸਵਾਰ ਉਸਦੀ ਸੈਨਾ ਦੇ ਉੱਤੇ ਹੱਲੇ ਕਰਦੇ ਰਹੇ। ਸੈਨਾ ਲੰਘ ਗਈ, ਅਬਦਾਲੀ ਘੋੜੇ ਦੇ ਉੱਤੇ ਸਵਾਰ ਅਜੇ ਲਾਹੌਰ ਵਾਲੇ ਪਾਸੇ ਹੀ ਸੀ। ਸਿੱਖਾਂ ਨੇ ਉਸਦੇ ਵੱਲ ਗੋਲੀਆਂ ਦਾਗੀਆਂ। ਕੁਝ ਮਿੰਟ ਬੁੱਤ ਵਾਂਗ ਬੇ ਹਰਕਤ ਅਬਦਾਲੀ ਉਹਨਾਂ ਦੀ ਬਹਾਦਰੀ ਦਾ ਲੋਹਾ ਮੰਨਦਾ ਰਿਹਾ, ਫਿਰ ਅਚਾਨਕ ਆਪਣੇ ਕਿਰਪਾਨ ਧਾਰੀਆਂ ਨਾਲ ਵਾਪਸ ਹੱਲਾ ਕਰਕੇ ਉਹਨਾਂ ਨੂੰ ਜਿਹੜਾ ਖਦੇੜ ਦਿੱਤਾ ਤੇ ਇਉਂ ਰਾਵੀ ਪਾਰ ਕੀਤੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਬਦਾਲੀ ਤੇ ਸਿੱਖਾਂ ਦੀ ਟੱਕਰ ਦੇ ਵਿੱਚੋਂ ਬੇਦਰਦ ਖੂਨ ਖਰਾਬਾ ਤਾਂ ਦਿਸਦਾ, ਦੋਵੇਂ ਪਾਸਿਆਂ ਦੇ ਹੌਸਲੇ ਇੱਕੋ ਜਿਹੇ ਬੁਲੰਦ।
ਅਬਦਾਲੀ ਪਰਤ ਗਿਆ ਤਾਂ ਸਿੱਖ ਫੌਜਾਂ ਨੇ ਦੋ ਕੰਮ ਜਲਦੀ ਤੋਂ ਜਲਦੀ ਕਰਨੇ ਸਨ। ਲਾਹੌਰ ਦੇ ਸਮੇਤ ਜਿੰਨਾ ਪੰਜਾਬ ਉੱਤੇ ਹੋ ਸਕੇ ਕਬਜ਼ਾ ਕਰਨਾ ਸੀ। ਦੂਜਾ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਰਹੰਦ ਉੱਪਰ ਹਮਲਾ ਕਰਕੇ ਜੈਨ ਖਾਨ ਸੂਬੇਦਾਰ ਮਾਰ ਦਿੱਤਾ। ਆਲਾ ਸਿੰਘ ਨੇ 25,000 ਰੁਪਇਆ ਦੇ ਕੇ ਸਰਹਿੰਦ ਦਾ ਮਲਬਾ ਖਰੀਦ ਲਿਆ। ਸਰਹਿੰਦ ਦੇ ਨੇੜੇ ਮਲੇਰਕੋਟਲੇ 'ਤੇ ਹਮਲਾ ਕਰਕੇ ਇਸ ਦੇ ਚੀਫ ਹਿੰਗਨ ਖਾਨ ਨੂੰ ਕਤਲ ਕਰ ਦਿੱਤਾ। ਸਰਹਿੰਦ ਦੇ ਪੂਰਬ ਜਮਨਾ ਪਾਰ ਜਿਹੜਾ ਸੀ ਇਲਾਕਾ ਨਜ਼ੀਬ ਰੁਹੇਲੇ ਦੇ ਇਲਾਕੇ ਦੇ ਉੱਤੇ ਹੱਲੇ ਕੀਤੇ। ਲਾਹੌਰ ਦੇ ਨਵਾਬ ਕਾਬਲੀ ਮੱਲ ਨੂੰ ਕਿਹਾ, ਜਿਨ੍ਹਾਂ ਬੁੱਚੜਾਂ ਨੇ ਦਰਬਾਰ ਸਾਹਿਬ ਦੇ ਵਿੱਚ ਗਾਵਾਂ ਵੱਢੀਆਂ ਨਾ ਸਾਡੇ ਹਵਾਲੇ ਕਰ ਦੇ। ਕਾਬਲੀ ਮੱਲ ਨੇ ਰਹਿਮ ਕਰਨ ਦੀ ਅਰਜ਼ ਕੀਤੀ। ਕੁਝ ਇੱਕ ਦੇ ਨੱਕ ਦੇ ਉੱਤੇ ਕੰਨ ਵੱਢ ਕੇ ਛੱਡ ਦਿੱਤੇ। ਆਪਣੇ ਗੁਜਰਾਂ ਵਾਲਾ ਆਧਾਰ ਤੋਂ ਉੱਤਰ ਦੇ ਵੱਲ ਸ਼ੁਕਰ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਨੇ ਜੇਹਲਮ ਤੱਕ ਇਲਾਕਾ ਰੇਡ ਕੀਤਾ ਤੇ ਰੋਹਤਾਸ ਦਾ ਕਿਲ੍ਹਾ ਖੋਹ ਲਿਆ ਗਿਆ। ਪੂਰਾ ਸੁਰੱਖਿਅਤ ਅਫਗਾਨ ਪ੍ਰਾਂਤ ਮੁਲਤਾਨ 1764 ਦੇ ਵਿੱਚ ਸਿੱਖਾਂ ਨੇ ਲੁੱਟ ਲਿਆ। 18ਵੀਂ ਸਦੀ ਦੇ ਅਖੀਰ ਤੱਕ ਮਿਸਲਾਂ ਨੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਸੀ ਖੋਹ ਲਿਆ ਤੇ ਮਿਸਲ ਦਾ ਸਰਦਾਰ ਕਾਬਜ਼ ਇਲਾਕੇ ਦਾ ਹਾਕਮ ਹੁੰਦਾ ਹੈ। ਲੰਮੇ ਸਮੇਂ ਤੱਕ ਮਿਸਲ ਭੰਗੀਆਂ ਸਾਰਿਆਂ ਤੋਂ ਵਧੇਕ ਤਾਕਤਵਰ ਰਹੀ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਮਿਸਲ ਦੇ ਯੋਧੇ ਭੰਗ ਬਹੁਤ ਪੀਂਦੇ ਸੀ। ਲਾਹੌਰ ਅੰਮ੍ਰਿਤਸਰ ਤੇ ਪੱਛਮੀ ਪੱਛਮ ਦੇ ਕੁਝ ਹੋਰ ਇਲਾਕੇ ਭੰਗੀਆਂ ਦੀ ਮਲਕੀਅਤ ਸਨ। ਨਕੀਆਂ ਦੇ ਕੋਲ ਜਿਹੜਾ ਸੀ ਲਾਹੌਰ ਦਾ ਦੱਖਣੀ ਇਲਾਕਾ ਸੀ। ਸ਼ੁਕਰ ਚੱਕੀਏ ਜਿਹੜੇ ਸਨ ਜਿਹੜੇ ਕਦੀ ਪੂਰਾ ਪੰਜਾਬ ਮੱਲ ਲੈਣਗੇ ਅਜੇ ਕੇਵਲ ਗੁਜਰਾਂਵਾਲਾ ਜ਼ਿਲ੍ਹੇ ਦੇ ਮਾਲਕ ਸੀ। ਰਾਵੀ ਬਿਆਸ ਦੇ ਵਿਚਕਾਰਲੇ ਮੈਦਾਨ ਆਹਲੂਵਾਲੀਆ ਦੇ ਕੋਲ ਸਨ। ਹਿਮਾਲਾ ਦੀਆਂ ਜੜ੍ਹਾਂ ਤੱਕ ਘਨੱਈਏ ਤੇ ਰਾਮਗੜੀਏ ਮਾਲਵਾ ਫੁਲਕੀਆ ਅਧੀਨ ਸਨ। ਮਿਸਲਦਾਰਾਂ ਨੇ ਰਾਖੀ ਸਿਸਟਮ ਇਜਾਦ ਕੀਤਾ। ਸਾਰੇ ਸਿੱਖ ਗੈਰ ਸਿੱਖ ਟੈਕਸ ਦੇਣਗੇ, ਬਦਲੇ ਦੇ ਵਿੱਚ ਮਿਸਲ ਉਹਨਾਂ ਦੀ ਰਾਖੀ ਕਰੇਗੀ। ਕਦੀ ਕਦੀ ਦੋ ਮਿਸਲਾਂ ਇਕੱਠੀਆਂ ਵੀ ਹੋ ਜਾਂਦੀਆਂ। ਕਦੀ ਕਦਾਈ ਅਫਗਾਨਾਂ ਦੇ ਵਿਰੁੱਧ ਲੜਨ ਦੇ ਲਈ ਦਲ ਖਾਲਸਾ ਦੇ ਨਾਮ ਹੇਠ ਸਾਰੀਆਂ ਮਿਸਲਾਂ ਵੀ ਇੱਕ ਹੋ ਜਾਂਦੀਆਂ। ਪਾਣੀਪਤ ਦੀ ਸ਼ਾਨ ਸਿੱਖਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਸੀ। ਗੁਸੈਲੇ ਬਾਦਸ਼ਾਹ ਅਬਦਾਲੀ ਨੇ ਪੰਜਾਬ 'ਤੇ 4 ਹੋਰ ਹੱਲੇ ਕੀਤੇ। 1764-65, 1766-67 ਅਤੇ 1767-68, 1769-70 ਦੇ ਵਿੱਚ। ਅਪ੍ਰੈਲ 1772 ਦੇ ਵਿੱਚ ਅਫਗਾਨਿਸਤਾਨ ਦੇ ਸੁਲੇਮਾਨ ਪਰਬਤਾਂ ਦੇ ਵਿੱਚ ਉਸਦੀ ਮੌਤ ਹੋਈ। ਪੰਜਾਬ ਦੇ ਵਿੱਚ ਉਹ ਦਬਦਬਾ ਜਾਂਦਾ ਰਿਹਾ ਸੀ, ਪਰ ਕਸ਼ਮੀਰ, ਹਿਮਾਲਾ ਪਹਾੜੀਆਂ, ਮੁਲਤਾਨ ਅਤੇ ਸਰਹਿੰਦ ਤੋਂ ਆਪਣੇ ਏਲਚੀਆ ਰਾਹੀਂ ਮਾਮਲਾ ਉਗਰਾਉਂਦਾ ਰਹਿੰਦਾ ਸੀਗਾ। ਮਾਮਲਾ ਫਿਰ ਵੀ ਲੈਂਦਾ ਸੀ। 1764 ਅਤੇ 65 ਦੇ ਹਮਲੇ ਵੇਲੇ ਦਾ ਫਾਰਸੀ ਦੇ ਵਿੱਚ ਸਾਨੂੰ ਅੱਖੀਂ ਦੇਖਿਆ ਬਿਰਤਾਂਤ ਮਿਲਦਾ ਹੈ। ਅਬਦਾਲੀ ਦੇ ਨਾਲ ਬਲੋਚ ਚੀਫ ਨਸੀਰ ਖਾਨ ਵੀ ਆਇਆ ਸੀ। ਨਾਲ ਆਇਆ ਸੀ ਸ਼ਾਇਰ ਨੂਰ ਮੁਹੰਮਦ। ਲਿਖਤ ਜੰਗਨਾਮਾ ਦੇ ਵਿੱਚ ਉਹ ਨਸੀਰ ਅਤੇ ਅਬਦਾਲੀ ਦੀ ਬਹਾਦਰੀ ਦਾ ਵਰਣਨ ਕਰਦਾ ਹੈ। ਸਿੱਖਾਂ ਦੀ ਇਸ ਗੱਲੋਂ ਆਲੋਚਨਾ ਕਰਦਾ ਹੈ ਕਿ ਉਹ ਆਹਮੋ ਸਾਹਮਣੇ ਦੀ ਜੰਗ ਕਿਉਂ ਨਹੀਂ ਲੜਦੇ, ਹਮਲਾ ਕਰਕੇ ਚੋਰਾਂ ਵਾਂਗ ਭੱਜ ਜਾਂਦੇ ਨੇ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਮੁੱਠ ਭੇੜ ਦਾ ਜ਼ਿਕਰ ਉਹ ਇਉਂ ਕਰਦਾ ਹੈ, ਕਹਿੰਦਾ ਕਿ ਕੱਲ੍ਹ ਵਾਂਗੂ ਹੀ ਅੱਜ ਲੜੇ, ਸ਼ੇਰ ਵਾਂਗ ਗੱਜਦੇ ਆਉਂਦੇ ਨੇ, ਲੂੰਬੜ ਵਾਂਗ ਖਿਸਕ ਜਾਂਦੇ ਨੇ। ਉਹ ਆਏ, ਦੂਰੋਂ ਗੋਲੀਆਂ ਚਲਾਈਆਂ, ਭੱਜ ਗਏ। ਜਦੋਂ ਭੱਜ ਜਾਣ ਤਾਂ ਲੜਨੋਂ ਨਹੀਂ ਹਟੇ, ਫਿਰ ਆਉਣਗੇ। ਦਰਅਸਲ ਉਹ ਕਾਰਵਾਂ ਦੀ ਚਾਲ ਜਿਹੜੀ ਮੱਠੀ ਕਰ ਰਹੇ ਨੇ। ਜਦੋਂ ਬਾਦਸ਼ਾਹ ਦਾ ਲਸ਼ਕਰ ਤੁਰਦਾ ਹੈ, ਇਹ ਪਿੱਛੇ ਪਿੱਛੇ ਤੁਰ ਪੈਂਦੇ ਨੇ, ਰੁਕਣ 'ਤੇ ਹਮਲੇ ਕਰਨ ਲੱਗਦੇ ਨੇ। ਉਹ ਸਿੱਖਾਂ ਨੂੰ ਚੁਸਤ, ਚਲਾਕ, ਤੇਜ਼ ਤਰਾਂ ਰੱਖਦਾ ਹੈ। ਇੱਕ ਯੁੱਧ ਉਹਨਾਂ ਨੇ ਆਹਮੋ ਸਾਹਮਣੇ ਦਾ ਵੀ ਲੜਿਆ। ਦੋ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜੀਆ ਪਰਬਤ ਵਾਂਗ ਨਿਰਭੈ ਜਿਹੜਾ ਸੀ ਖਲੋ ਗਏ ਸੀ। ਹਮਲਾ ਕਰਨ ਵੇਲੇ ਸ਼ੇਰਾਂ ਵਾਂਗ ਸਰਹਿੰਦ ਅਤੇ ਕਰਨਾਲ ਜਾ ਕੇ ਫੌਜਾਂ ਨੇ ਵਾਪਸੀ ਰੁੱਖ ਕੀਤਾ। ਅਬਦਾਲੀ ਨੇ ਸਰਹਿੰਦ ਦੇ ਖੰਡਰ ਦੇਖੇ, ਆਲਾ ਸਿੰਘ ਨਜ਼ਰਾਨੇ ਲਿਆਇਆ, ਕਿਹਾ
ਮੈਂ ਸਿੱਖਾਂ ਨੂੰ ਬੜਾ ਰੋਕਿਆ ਹਜ਼ੂਰ ਕਿ ਸਰਹਿੰਦ ਦੀ ਤਬਾਹੀ ਨਾ ਕਰੋ, ਪਰ ਨਹੀਂ ਹਟੇ, ਮੈਂ ਇਸ ਨੂੰ ਫਿਰ ਆਬਾਦ ਕਰ ਦਿਆਂਗਾ। ਅਬਦਾਲੀ ਨੇ ਉਸਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਸਰਹਿੰਦ ਦਾ ਨਵਾਬ ਥਾਪਿਆ। ਇਸ ਦੇ ਦੋ ਫਾਇਦੇ ਹੋਣਗੇ, ਇੱਕ ਤਾਂ ਅਬਦਾਲੀ ਦਾ ਨੁਮਾਇੰਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਦੂਜੇ ਵਿੱਚ ਜਿਹੜਾ ਇਸ ਕਾਰਨ ਸਿੱਖਾਂ ਦੇ ਵਿੱਚ ਫੁੱਟ ਪਵੇਗੀ। ਸੰਨ 1765 ਦੇ ਵਿੱਚ ਪੰਜਾਬ ਦਾ ਹੋਰ ਕੋਈ ਬੰਦਾ ਆਲਾ ਸਿੰਘ ਜਿੰਨਾ ਤਾਕਤਵਰ ਨਹੀਂ ਸੀ। ਅਬਦਾਲੀ ਚਲਿਆ ਗਿਆ, ਸਿੱਖ ਫਿਰ ਲਾਹੌਰ ਦੇ ਵਿੱਚ ਆ ਵੜੇ ਤੇ ਕਾਬਲੀ ਮੱਲ ਨੂੰ ਗੱਦੀਆਂ ਉਤਾਰ ਦਿੱਤਾ। ਭੰਗੀ ਤੇ ਕਨਈਆ ਮਿਸਲਾਂ ਨੇ ਅੱਧੋ ਅੱਧ ਸ਼ਹਿਰ ਵੰਡ ਕੇ ਅੱਧੋ ਅੱਧ ਘਰ ਉਗਰਾਉਣਾ ਸ਼ੁਰੂ ਕਰਤਾ। ਲਹਿਣਾ ਸਿੰਘ ਦੇ ਕੋਲ ਕਿਲਾ ਤੇ ਫਸੀਲ ਅੰਦਰਲਾ ਸ਼ਹਿਰ, ਸੋਭਾ ਸਿੰਘ ਦੇ ਕਨਈਆ ਮਿਸਲ ਜਿਹੜੀ ਸੀ ਸ਼ਹਿਰ ਦੇ ਬਾਹਰ ਰਾਵੀ ਵੱਲ ਖੇਤ ਹੋਣਗੇ, ਉਹਨਾਂ ਤੇ ਕਬਜ਼ਾ ਕਰਨਗੇ। ਦਿਖਾਉਣ ਵਾਸਤੇ ਅਸੀਂ ਮਾਲਕ ਹਾਂ ਤੇ 1765 ਦੀਆਂ ਗਰਮੀਆਂ ਦੇ ਵਿੱਚ ਗੁਰੂ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਰਸੂਖ ਵਾਲੇ ਹਿੰਦੂਆਂ ਨੇ ਬੇਨਤੀ ਕੀਤੀ ਕਿ ਮੁਸਲਮਾਨਾਂ ਨੂੰ ਡਰਾਇਓ ਨਾ ਭਾਈ, ਬੇਨਤੀ ਮੰਨੀ ਗਈ। ਮੁਸਲਮਾਨ ਇਸ ਵਡੇਰੇ ਬਜ਼ੁਰਗ ਨੱਥੂ ਸ਼ਾਹ ਦੀ ਹਮਦਰਦੀ ਦੇ ਸ਼ੁਕਰਗੁਜ਼ਾਰ ਹੋ ਗਏ। ਪ੍ਰਭਾਵਸ਼ਾਲੀ ਉੱਚ ਜਾਤੀ ਦੇ ਹਿੰਦੂਆਂ ਨੇ ਇਸ ਸਮੇਂ ਮੁਸਲਮਾਨਾਂ ਦੀ ਬਾਂਹ ਫੜ ਲਈ। 1.5 ਸਾਲ ਦੇ ਬਾਅਦ ਅਬਦਾਲੀ ਫਿਰ ਆ ਗਿਆ ਤਾਂ ਉਸਨੇ ਸਿੱਖ ਸਰਦਾਰਾਂ ਨੂੰ ਸੱਦਿਆ ਕਿ ਮੇਰੇ ਤੋਂ ਸੂਬੇਦਾਰੀ ਲੈ ਲਓ। ਪੇਸ਼ਕਾ 'ਚ ਠੁਕਰਾਈ ਗਈ, ਸਿੱਧੀ ਲੜਾਈ ਐਤਕਾਂ ਵੀ ਨਹੀਂ ਲੜੀ, ਰੁਕ ਰੁਕ ਕੇ ਗਾਹੇ ਬਗਾਹੇ ਹਮਲੇ ਕਰਦੇ ਰਹੇ ਤੇ 1766 ਅਬਦਾਲੀ ਦੇ ਆਉਣ ਤੋਂ ਪਹਿਲਾਂ ਸਿੱਖ ਕਿਲ੍ਹਾ ਲਾਹੌਰ ਖਾਲੀ ਕਰ ਦਿੱਤਾ ਕਰ ਗਏ। ਸਿੱਖ ਜਿਹੜੇ ਸੀ ਕਿਲ੍ਹਾ ਲਾਹੌਰ ਜਿਹੜਾ ਸੀਗਾ ਉਹ ਖਾਲੀ ਕਰ ਗਏ। ਮੁਸਲਮਾਨਾਂ ਤੇ ਗੈਰ ਮੁਸਲਮਾਨ ਰਸੂਖ ਵਾਲੇ ਬੰਦਿਆਂ ਨੇ ਬਾਦਸ਼ਾਹ ਅੱਗੇ ਅਰਜ਼ ਕੀਤੀ ਕਿ ਇਨਸਾਫ਼ ਪਸੰਦ ਤੇ ਭਲੇ ਇਨਸਾਨ ਲਹਿਣਾ ਸਿੰਘ ਨੂੰ ਸੂਬੇਦਾਰ ਲਾ ਦਿਓ ਜੀ। ਲਹਿਣਾ ਸਿੰਘ ਨੇ ਮੰਨਿਆ, ਉਹਨੇ ਕਿਹਾ ਕਿ ਮੈਂ ਪੰਥ ਦਾ ਤਾਬਿਆਦਾਰ ਹਾਂ, ਅਬਦਾਲੀ ਦਾ ਨਹੀਂ। ਅਬਦਾਲੀ ਦੀ ਗੱਲ ਮੰਨ ਲਈ ਪੰਥ ਨਾਰਾਜ਼ ਹੋ ਜਾਵੇਗਾ। ਅਬਦਾਲੀ ਨੇ ਕਾਬਲੀ ਖੁਸ਼ਕ ਮੇਵਿਆਂ ਦੀ ਟੋਕਰੀ ਭੇਜੀ ਸੀ, ਵਾਪਸ ਕਰ ਦਿੱਤੀ। ਆਪਣੇ ਵੱਲੋਂ ਅਬਦਾਲੀ ਨੂੰ ਛੋਲਿਆਂ ਦੇ ਭੁੱਜੇ ਦਾਣੇ ਭੇਜਦਿਆਂ ਕਿਹਾ, ਖੁਸ਼ਕ ਮੇਵੇ ਬਾਦਸ਼ਾਹਾਂ ਦੀ ਖੁਰਾਕ ਹੈ, ਮੇਰੇ ਵਰਗੇ ਗਰੀਬ ਹਲ ਵਾਕਾਂ ਦਾ ਗੁਜ਼ਾਰਾ ਇਹਨਾਂ 'ਤੇ ਹੋ ਰਿਹਾ ਭਾਈ, ਇਹਨਾਂ ਦੇ ਉੱਤੇ ਹੀ ਹੁੰਦਾ ਹੈ। ਇਸ ਵਾਰ ਵੀ ਬਾਦਸ਼ਾਹ ਸਰਹਿੰਦ ਗਿਆ। ਆਲਾ ਸਿੰਘ ਦੀ ਮੌਤ ਹੋ ਗਈ ਸੀ, ਉਸਦਾ ਪੋਤਾ ਅਮਰ ਸਿੰਘ ਗੱਦੀ ਨਸ਼ੀਨ ਹੋਇਆ। ਅਮਰ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਪਟਿਆਲੇ ਤੋਂ ਅਬਦਾਲੀ ਦੇ ਨਾਮ ਦਾ ਸਿੱਕਾ ਜਾਰੀ ਹੋ ਗਿਆ। ਅਬਦਾਲੀ ਜਾਣ ਗਿਆ ਸੀ ਕਿ ਪੰਜਾਬ ਦੇ ਵਿੱਚ ਹੁਣ ਸਿੱਖਾਂ ਦੀ ਤਾਕਤ ਰਹੇਗੀ, ਵਾਪਸ ਜਾਣ ਪਿੱਛੋਂ ਫਿਰ ਕਾਬਜ ਹੋ ਜਾਣਗੇ। ਅਬਦਾਲੀ ਦੇ ਹੱਲਿਆਂ ਤੋਂ ਬਿਨਾਂ ਸਿੱਖਾਂ ਦੀ ਤਾਕਤ ਦੇ ਵਿੱਚ ਕੋਈ ਵਿਘਨ ਨਹੀਂ ਪਿਆ। ਹਾਂ, ਲਾਹੌਰ ਦੀ ਆਰਥਿਕਤਾ ਨੂੰ ਭਾਰੀ ਸੱਟ ਜ਼ਰੂਰ ਵੱਜੀ। ਇਸਦਾ ਅਮੀਰ ਚੁਗਿਰਦਾ ਜਿਹੜਾ ਸੀ ਉੱਜੜ ਗਿਆ। ਹਿੰਦੂ ਮੁਸਲਮਾਨ ਹਿਜਰਤ ਕਰਨ ਲੱਗੇ ਤੇ ਮੁਸਲਮਾਨ ਉੱਧਰ ਨੂੰ ਜਿੱਧਰ ਕਿਤੇ ਠਾਰ ਦੀ ਉਮੀਦ ਹੁੰਦੀ। ਹਿੰਦੂ ਜੰਮੂ ਗਏ, ਸਿੱਖਾਂ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਹਥਿਆਰ ਰੱਖੇ। ਇਹ ਵੀ ਦੋਸ਼ ਲੱਗਿਆ ਕਿ ਉਹਨਾਂ ਨੇ ਇਸ ਨੂੰ ਤਬੇਲਾ ਬਣਾ ਲਿਆ। ਪੰਜਾਬ ਸੱਤਾ ਦਾ ਖਾਲੀ ਥਾਂ ਸਿੱਖਾਂ ਨੇ ਕਿਉਂ ਭਰਿਆ? ਬਹੁ ਗਿਣਤੀ ਮੁਸਲਮਾਨਾਂ ਨੇ ਕਿਉਂ ਨਹੀਂ? ਪੰਜਾਬ ਦੀ ਕਿਸਾਨੀ, ਚਾਹੇ ਮੁਸਲਮਾਨ ਸੀ ਹਿੰਦੂ ਜਾਂ ਸਿੱਖ, ਬਾਹਰਲੇ ਹਮਲਿਆਂ ਤੋਂ ਬਚਾਅ ਵਾਸਤੇ ਸਿੱਖਾਂ ਨੂੰ ਟੈਕਸ ਦਿੰਦੀ। ਹਾਲਾਂਕਿ 1730 ਤੋਂ 1770 ਤੱਕ ਆਬਾਦੀ ਦਾ ਰਹਿਣ ਸਹਿਣ ਦਾ ਪੱਧਰ ਬਹੁਤ ਹੇਠ ਡਿੱਗ ਗਿਆ ਸੀ। ਇੱਕ ਜ਼ਿਲ੍ਹਾ ਅਫਸਰ ਦੀ ਲਿਖਤ ਹੈ, ਉਹ ਕਹਿੰਦਾ ਹੈ, ਅਮਨ ਕਾਨੂੰਨ ਵਾਸਤੇ ਕੋਈ ਵਿਵਸਥਾ ਨਹੀਂ ਸੀ ਉਸ ਸਮੇਂ। ਬਾਰ ਬਾਰ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਦੇ ਹੱਲੇ ਤਬਾਹੀ ਕਰਦੇ। ਪਿਛਲੀਆਂ 2 ਸਦੀਆਂ ਦੇ ਅਮਨ ਦੇ ਦੌਰਾਨ ਜੋ ਖੱਟਿਆ ਸੀ ਥੇ ਹੋ ਗਿਆ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਜੋ ਅੱਜ ਵੀ ਹਾਲਾਤ ਹੈ ਦੇਖ ਲਓ। ਸਿੱਖ ਕੀਤੇ ਨੇ ਕਿ ਇਕੱਲੇ ਇਕੱਲੇ ਹੋਏ ਪਏ ਨੇ ਲੜ ਲੜ ਕੇ। ਹਾਲਾਤ ਉਦੋਂ ਵੀ ਇਹ ਸੀ, ਕਦੇ ਇਕੱਠੇ ਬੈਠੇ ਨਹੀਂ ਸਿਰ ਜੋੜ ਕੇ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਪਿੰਡ ਪਿੰਡ ਖਿਲਾਫ, ਮਹਿਲ ਕਿਲੇ ਉੱਜੜ ਗਏ, ਪਰ ਉੱਜੜ ਗਏ। ਦੇਸ਼ ਦਾ ਚਿਹਰਾ ਜਾਂਗਲੀ ਹੋ ਗਿਆ, ਹਰ ਪਿੰਡ ਡਾਕਾ ਅਗਜ਼ਨੀ ਤੇ ਬਰਬਾਦੀ ਦਾ ਸ਼ਿਕਾਰ ਹੋਇਆ। ਜੀਵਨ ਦੀ ਗਤੀ ਟੁੱਟ ਗਈ, ਜੱਦੀ ਨਾਗਰਿਕ ਜਾਂ ਜੰਗਲੀ ਚੜ ਗਏ ਜਾਂ ਦੂਰ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਹਮੇਸ਼ਾ ਦੇ ਲਈ ਗਾਇਬ ਹੋ ਗਏ।
ਇਹ ਬਿਰਤਾਂਤ ਗੁੱਜਰਾਂ ਵਾਲੇ ਜ਼ਿਲ੍ਹੇ ਦਾ ਹੈ। ਹਰ ਥਾਂ ਇਹੋ ਹੀ ਦ੍ਰਿਸ਼ ਸੀ। ਮੁਹਾਵਰਾ ਪ੍ਰਚਲਿਤ ਹੋ ਗਿਆ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਪੰਜਾਬ ਨੂੰ ਅਫਗਾਨਾਂ ਦੇ ਦੁਸ਼ਮਣ ਚੰਗੇ ਲੱਗਣ ਲੱਗ ਪਏ। ਪਹਿਲੇ ਅਧਿਆਇ ਦੇ ਵਿੱਚ ਜ਼ਿਕਰ ਆ ਚੁੱਕਿਆ ਤੁਹਾਡੇ ਲਈ ਕਿ ਮੰਗੋਲ ਹੱਲਿਆਂ ਤੋਂ ਪਹਿਲਾਂ ਸੁਲਤਾਨਾਂ ਵੇਲੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ, ਜਿਸ ਦੇ ਕਾਰਨ ਸੰਭਵ ਹੈ ਕਿ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਅਤੇ ਇਸਲਾਮ ਚੰਗੇ ਲੱਗੇ ਹੁਣ, ਕਿਉਂਕਿ ਸੁਲਤਾਨਾਂ ਨੇ ਧਾੜ ਵੀ ਰੋਕੇ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਅਮੀਰ ਗਰੀਬ ਮੁਸਲਮਾਨਾਂ ਨੂੰ ਸਿੱਖ ਚੰਗੇ ਲੱਗਣ ਲੱਗੇ ਹੁਣ, ਜਿਹੜੇ ਅਬਦਾਲੀ ਦੇ ਵਿਰੁੱਧ ਸਟੈਂਡ ਲੈ ਰਹੇ ਸੀ। ਦੂਜਾ, ਕਿਸੇ ਮੁਸਲਮਾਨ ਚੀਫ ਨੇ ਸਿੱਖ ਮਿਸਲਾਂ ਦਾ ਵਿਰੋਧ ਨਹੀਂ ਸੀ ਕੀਤਾ, ਨਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਅੱਗੇ ਆਇਆ। ਮਿਸਲਦਾਰ ਪਿੰਡਾਂ ਦੇ ਬਾਸ਼ਿੰਦੇ ਸਨ ਜਿਨ੍ਹਾਂ ਨੇ ਅਫਗਾਨਾਂ ਤੋਂ ਜ਼ਮੀਨਾਂ ਖੋਹੀਆਂ। ਮੁਸਲਮਾਨ ਜਗੀਰਦਾਰਾਂ ਨੇ ਮੁਗਲਾਂ ਤੋਂ ਜਗੀਰਾਂ ਹਾਸਲ ਕੀਤੀਆਂ, ਲੜ ਕੇ ਨਹੀਂ ਜਿੱਤੀਆਂ। ਇਹ ਜਗੀਰਦਾਰੀ ਢਾਂਚਾ ਹੁਣ ਡਿੱਗਣ ਲੱਗਿਆ ਤਾਂ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੀ ਖਾਹਿਸ਼ ਕੇਵਲ ਜਿਉਂਦੇ ਰਹਿਣ ਦੀ ਸੀ, ਪੰਜਾਬ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਨਹੀਂ ਸੀ। ਪੰਜਾਬ ਨੇ ਔਰੰਗਜ਼ੇਬ ਦੇ ਵੱਲੋਂ ਦਾਰਾ ਸ਼ਿਕੋਹ ਦੇ ਵਿਰੁੱਧ ਜੰਗ ਦੇਖੀ ਸੀ। ਔਰੰਗਜ਼ੇਬ ਦੀ ਜਿੱਤ ਪੰਜਾਬੀ ਮੁਸਲਮਾਨਾਂ ਦੇ ਲਈ ਵੀ ਫਿਕਰ ਵਾਲੀ ਘਟਨਾ ਸੀ। ਉਸਦੀ ਸਖ਼ਤੀ, ਕੱਟੜਤਾ ਅਤੇ ਲਾਹੌਰ ਦੇ ਅੰਦਰ ਦਖਲ ਅੰਦਾਜ਼ੀ ਪੰਜਾਬੀਆਂ ਨੂੰ ਚੰਗੀ ਨਹੀਂ ਲੱਗੀ। ਉਸਦਾ ਵਾਰਸ ਸ਼ਾਹ ਆਲਮ ਬਹਾਦਰ ਸ਼ਾਹ ਜੋ ਸੀ, ਚੰਗਾ ਲੱਗਿਆ ਸੀ। ਉਸਦੀ ਮੌਤ ਲਾਹੌਰ ਹੋਈ, ਪਰ ਉਸਦੀ ਮੌਤ ਬਾਅਦ ਗੱਦੀ ਦੇ ਲਈ ਜੋ ਖਾਨਾ ਜੰਗੀ ਹੋਈ, ਪੰਜਾਬੀ ਹਤਾਸ਼ ਹੋ ਗਏ। ਜਦੋਂ ਕੋਈ ਹਕੂਮਤ ਡਿੱਗਦੀ, ਪੰਜਾਬੀਆਂ ਦੇ ਕੋਲ ਰੋਣ ਧੋਣ ਜਾਂ ਨਵਿਆਂ ਦਾ ਸਵਾਗਤ ਕਰਨ ਦਾ ਸਮਾਂ ਨਹੀਂ ਸੀ। ਅਜਿਹੇ ਮੌਕਿਆਂ ਦੇ ਉੱਤੇ ਉਹਨਾਂ ਨੂੰ ਕਦੇ ਸਿੱਖਾਂ ਦੇ ਨਾਲ ਮਿਲਣਾ ਪੈਂਦਾ ਅਤੇ ਕਦੇ ਅਫਗਾਨਾਂ ਦੇ ਨਾਲ। ਇਸ ਵਕਤ ਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਅਤੇ ਗੈਰ ਮੁਸਲਮਾਨਾਂ ਦੇ ਵਿਚਕਾਰ ਮੁਕਾਬਲੇਬਾਜ਼ੀ ਨਹੀਂ ਸੀ। ਥੋੜ੍ਹਾ ਸਮਾਂ ਪਹਿਲਾਂ ਅਦੀਨਾ ਬੇਗ ਨੇ ਇੱਕ ਮਿਸ਼ਰਤ ਸੈਨਾ ਤਿਆਰ ਕੀਤੀ ਸੀ, ਜੋ ਕਿ 1760 ਅਤੇ 70 ਦੇ ਵਿੱਚ ਸਿੱਖ ਮਿਸਲਾਂ ਦੇ ਵਿੱਚ ਮੁਸਲਮਾਨ ਵੀ ਸਨ। ਮੁਸਲਿਮ ਲੀਡਰਾਂ ਦੇ ਨਾਲ ਦੋਸਤੀ ਸੀ। ਕੁਝ ਇਲਾਕਿਆਂ ਦੇ ਵਿੱਚ ਸਿੱਖਾਂ ਨੇ ਮਸੀਤਾਂ ਬਣਾ ਕੇ ਦਿੱਤੀਆਂ ਅਤੇ ਬੁੱਚੜਾਂ ਨੂੰ ਗਾਊਆਂ ਮਾਰਨ ਤੋਂ ਰੋਕਿਆ। ਮਿਸਲ ਪੀਰੀਅਡ ਜਿਹੜਾ ਸੀ, ਉਹ ਜੋ ਸਮਾਂ ਸੀ ਮਿਸਲਾਂ ਦਾ, ਮਿਸਲ ਪੀਰੀਅਡ ਦੇ ਦੌਰਾਨ ਇੱਕ ਰਸੂਖਵਾਨ ਗਰੁੱਪ ਪੰਜਾਬ ਦੇ ਪੀਰਾਂ ਦੀਆਂ ਦਰਗਾਹਾਂ, ਮਸਜਿਦਾਂ, ਖਾਨਗਾਹਾਂ, ਮਕਬਰਿਆਂ ਦੀ ਸੰਭਾਲ ਕਰ ਰਹੀਆਂ ਸੀ। ਇਹਨਾਂ ਦੇ ਕੇਂਦਰਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ। ਇਹਨਾਂ ਦੀ ਗੱਦੀ ਨਿਸ਼ੀਨੀ ਦੀ ਨਿਸ਼ਚਿਤ ਪਰੰਪਰਾ ਸੀ। ਇਹਨਾਂ ਦੀ ਸਿਆਸਤ ਦੇ ਵਿੱਚ ਕੋਈ ਰੁਚੀ ਨਹੀਂ ਸੀ। ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਜਾਵੇ, ਇਹ ਕਿਸੇ ਦੇ ਵਿੱਚ ਵਿਘਨ ਨਹੀਂ ਸੀ ਪਾਉਂਦੇ। ਇਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਾਏ। ਸੂਫੀ ਵਾਰਸਾਂ ਤੋਂ ਇਲਾਵਾ ਇੱਥੇ ਕੁਝ ਸਖ਼ਤ ਕਿਸਮ ਦੇ ਮੁਸਲਮਾਨ ਕਬੀਲੇ ਵੀ ਵੱਸਦੇ ਰਹੇ ਸਨ। ਗੱਖੜ, ਜੰਜੂਏ, ਪਹਾੜੀ, ਘੇਬੇ ਰਾਵਲਪਿੰਡੀ ਦੇ ਆਸ ਪਾਸ, ਮੈਦਾਨੀ ਵੱਸਦੇ ਅਵਾਨ, ਭੱਟੀ, ਚੱਠੇ, ਚੀਮੇ ਅਤੇ ਵੜੈਚ, ਇਹਨਾਂ ਪੰਜਾਬੀ ਕਬੀਲਿਆਂ ਦੇ ਕਈ ਕਈ ਚੀਫ ਹੁੰਦੇ। ਬਲੋਚਾਂ ਅਤੇ ਪਖਤੂਨਾਂ ਦੇ ਆਪਣੇ ਸਰਦਾਰ ਹੁੰਦੇ। ਜਿਵੇਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਕਿ ਸਰਦਾਰ ਜਿਹੜਾ ਨਾ ਇਰਾਮ ਦੇ ਵਿੱਚ ਨਾਮ ਦੇ ਤੌਰ ਦੇ ਉੱਤੇ ਵੀ ਵਰਤਿਆ ਜਾਂਦਾ, ਜਿੱਦਾਂ ਕਿ ਬੰਦੇ ਦਾ ਨਾਮ ਹੋਵੇ, ਸਰਦਾਰ ਨਾਂ ਉੱਥੇ ਕਿਹਾ ਜਾਂਦਾ। ਇਹਨਾਂ ਸਰਦਾਰਾਂ ਦੇ ਕੰਮ ਢੰਗ ਦੇ ਬਾਰੇ ਕੋਈ ਵਿਸਤਾਰ ਨਹੀਂ ਮਿਲਦਾ, ਪਰ ਇਸ ਦੇ ਵਿੱਚ ਜਿਹੜਾ ਸਰਦਾਰ ਹੈ, ਮਤਲਬ ਕਿ ਉਹਨੂੰ ਜਿਹੜਾ ਮੁਖੀਆ ਕਹਿ ਲਓ ਕਹਿੰਦੇ ਆ, ਇਹਨਾਂ ਇੰਨਾ ਪਤਾ ਪੱਕਾ ਸੀ ਕਿ ਇਹਨਾਂ ਦੇ ਵਿੱਚੋਂ ਕਿਸੇ ਨੇ ਪੰਜਾਬ ਦਾ ਭਵਿੱਖ ਘੜਨਾ ਨਹੀਂ ਚਾਹਿਆ। ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਕਸੂਰ ਅਤੇ ਮੁਲਤਾਨ ਦੇ ਕਬੀਲੇ ਜ਼ਮੀਨ ਦੇ ਕਿਸੇ ਟੁਕੜੇ ਦੇ ਉੱਤੇ ਕਬਜ਼ਾ ਲੈਣ ਦੇ ਲਈ ਲੜਦੇ, ਪਰ ਇਹ ਸਥਾਨਕ ਨਿੱਕੀਆਂ ਝੜਪਾਂ ਹਨ। ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕੋਈ ਨਹੀਂ ਆਇਆ ਸੀ। ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ, ਬੰਦਾ ਸਿੰਘ ਬਹਾਦਰ ਹੁਣਾਂ ਦੇ ਸਮੇਂ, ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ ਤੋਂ ਲਾਹੌਰ ਉੱਪਰ ਰਾਜ ਕਰਨਾ ਵਿਉਂਤੀ ਬੈਠੇ ਸਨ। ਇਤਿਹਾਸਕ ਦੁਸ਼ਮਣ ਮੁਗਲਾਂ ਵਾਂਗ ਇਹਨਾਂ ਦਾ ਵਿਸ਼ਵਾਸ ਸੀਗਾ ਕਿ ਉਹ ਜੰਮੇ ਹੀ ਵੱਡੇ ਹਿੱਸੇ ਦੇ ਉੱਤੇ ਰਾਜ ਕਰਨ ਦੇ ਲਈ ਨੇ। ਬੰਦਾ ਸਿੰਘ ਨੇ 1711 ਦੇ ਵਿੱਚ ਅਤੇ ਜੱਸਾ ਸਿੰਘ ਆਲੂਵਾਲੀਆ ਨੇ 1761 ਦੇ ਵਿੱਚ ਸਿੱਕੇ ਜਾਰੀ ਕੀਤੇ। ਗੁਰੂ ਹਰਗੋਬਿੰਦ ਸਾਹਿਬ ਵੇਲੇ 1620 ਤੋਂ ਹੀ ਨਿਸ਼ਾਨ ਸਾਹਿਬ ਹਰੇਕ ਗੁਰਦੁਆਰੇ ਦੇ ਉੱਪਰ ਝੂਲਦਾ ਹੈ ਅਤੇ 1920 ਤੋਂ ਇਹ ਜਿਹੜੀ ਸੀ ਰੀਤ ਸ਼ੁਰੂ ਹੋਈ ਸੀ। ਇਹ ਵੀ ਸ਼ਕਤੀ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਦੋ ਕਿਰਪਾਨਾਂ ਵਿਚਕਾਰ ਖੰਡਾ,
ਇਸ ਚਿੰਨ੍ਹ ਦੇ ਵਿੱਚੋਂ ਭਵਿੱਖ ਦੀ ਸਟੇਟ ਦੇਖੀ ਜਾ ਸਕਦੀ ਹੈ। ਜਦੋਂ ਕਿ ਕਈ ਕਹਿੰਦੇ ਨੇ ਕਿਰਪਾਨ ਰੱਬ ਦਾ ਪ੍ਰਤੀਕ ਹੈ ਅਤੇ ਰੱਬ ਦਾ ਇੱਕ ਨਾਮ ਹੈ। ਗੁਰੂ ਸਾਹਿਬਾਨਾਂ ਦੇ ਦਰਬਾਰ ਦੇ ਵਿੱਚ ਹੋਰ ਵੀ ਸ਼ਹਾਨਾ ਚਿੰਨ੍ਹ ਸਨ। ਤਖ਼ਤ ਅਤੇ ਚੋਰ ਨੇ ਵੀ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਕਿ ਉਹਨਾਂ ਦੀ ਕਿਸਮਤ ਦੇ ਵਿੱਚ ਰਾਜਭਾਗ ਲਿਖਿਆ ਹੈ। ਰਾਜਭਾਗ ਜਿਹੜਾ ਲਿਖਿਆ, ਆਪਣੀ ਹੋਣੀ ਦੇ ਵਿੱਚ ਵਿਸ਼ਵਾਸ, ਲੜਨ ਮਰਨ ਦੀ ਯੋਗਤਾ, ਰਾਜ ਕਰਨ ਦਾ ਅਧਿਕਾਰ, ਟੱਕਰ ਲੈਣੀ ਅਤੇ ਸਹੀ ਮੌਕੇ ਸਹੀ ਪੈਂਤੜਾ ਲੈਣ ਦੀਆਂ ਯੋਗਤਾਵਾਂ 18ਵੀਂ 19ਵੀਂ ਸਦੀ ਅੰਗਰੇਜ਼ਾਂ ਦੇ ਸਾਮਰਾਜ ਦੀ ਭੂਮਿਕਾ ਹਨ। ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਪ੍ਰਤੀਬੰਧਤਾ ਵਿੱਚੋਂ ਉਹਨਾਂ ਦਾ ਖਾਲਸਾ ਰਾਜ ਝਲਕਦਾ ਹੈ। ਜ਼ੁਲਮ ਦਾ ਬਦਲਾ ਲੈਣਾ ਉਹਨਾਂ

ਵਾਪਸ ਆ ਕੇ ਉਸਨੇ ਆਪਣੇ ਪਖਤੂਨ ਸ਼ਰੀਕ ਯੂਸਫ ਜ਼ਈਆ ਅਤੇ ਖਟਕਾ ਨੂੰ ਲੜਾਈ ਦੇ ਵਿੱਚ ਹਰਾਇਆ। ਗੁਜਰਾਤ ਸ਼ਹਿਰ ਉੱਪਰ ਕਬਜ਼ਾ ਕਰ ਲਿਆ। ਝਨਾ ਅਤੇ ਸਿੰਧ ਵਿਚਕਾਰਲੀ ਜ਼ਮੀਨ ਦੇ ਉੱਤੇ ਕਾਬਜ਼ ਹੋ ਗਿਆ, ਜਿਸ ਵਿੱਚ ਦੀ ਹੋ ਕੇ ਜੇਹਲਮ ਵੀ ਲੰਘਦਾ ਸੀ। ਅਫਗਾਨਾਂ ਅਤੇ ਸਿੱਖਾਂ ਵਿਚਕਾਰ ਨਿਰੰਤਰ ਜੰਗ ਚੱਲਦੀ ਰਹੀ। ਮੁਕਰਬ ਨੇ ਜਿਹੜਾ ਸੀ ਗੱਖੜ ਕੰਟਰੋਲ ਵਾਲੀ ਰਾਜਧਾਨੀ ਕਾਇਮ ਨਹੀਂ ਕੀਤੀ ਜੋ ਪੰਜਾਬ 'ਤੇ ਰਾਜ ਕਰੇ। ਇਸਦੇ ਇੱਕਦਮ ਉਲਟ ਗੁੱਜਰ ਸਿੰਘ ਭੰਗੀ ਅੰਮ੍ਰਿਤਸਰ ਤੋਂ ਬਾਅਦ 1765 ਦੇ ਵਿੱਚ ਲਾਹੌਰ ਦੇ ਵਿੱਚ ਦਾਖਲ ਹੋਇਆ ਅਤੇ ਉਸੇ ਸਾਲ ਉਸਨੇ ਮੁਕਰਬ ਤੋਂ ਗੁਜਰਾਤ ਖੋਹ ਲਿਆ, ਜਿਹੜਾ ਗੱਖੜਾਂ ਦਾ ਹੋਮਲੈਂਡ ਸੀ। 1939 ਦੇ ਵਿੱਚ ਜਿਹੜਾ ਗੱਖੜ ਸਰਦਾਰ ਕਰਨਾਲ ਤੱਕ ਤਲਵਾਰ ਵਾਹ ਕੇ ਆਇਆ ਸੀ, ਹੁਣ ਨੁਕਰੇ ਲੱਗ ਗਿਆ। ਅਜਨਬੀ ਗੁੱਜਰ ਸਿੰਘ ਨੂੰ ਨਹੀਂ ਰੋਕ ਸਕਿਆ, ਸ਼ਾਇਦ ਬੁੱਢਾ ਹੋਣ ਕਰਕੇ। ਇਸਦੇ ਪਿੱਛੋਂ ਗੁੱਜਰ ਸਿੰਘ ਨੇ ਕਦੀ ਅਦੀਨਾ ਬੇਗ ਦੇ ਨਾਲ ਰਹੇ ਵੜੈਚ ਸਰਦਾਰ ਰਹਿਮਤ ਖਾਨ ਤੋਂ ਜਿਹੜਾ ਸੀਗਾ ਚੱਜ ਦੁਆਬ ਦੇ ਇਲਾਕੇ ਖੋਹ ਲਏ। ਰਾਹ ਪ੍ਰਾਪਤੀ ਦੀ ਜਿਹੜੀ ਸੀ ਰਾਜ ਪ੍ਰਾਪਤੀ ਦੀ ਤਿੱਬਰ ਇੱਛਾ ਸ਼ਕਤੀ ਪਿੱਛੇ ਸਿੱਖ ਧਰਮ ਨੇ ਵੀ ਭੂਮਿਕਾ ਨਿਭਾਈ। ਮੁਸਲਮਾਨ ਨੂੰ ਵੀ ਇਸਲਾਮ ਸੱਤਾ ਦੇ ਲਈ ਪ੍ਰੇਰ ਸਕਦਾ ਸੀ। ਇੱਕ ਫਰਕ ਹੈ, ਸਿੱਖਾਂ ਦਾ ਧਰਮ ਦੇਸੀ ਜ਼ਬਾਨ ਦੇ ਵਿੱਚ ਹੈ, ਜੋ ਕਿਰਤੀ ਕਿਸਾਨ ਦੇ ਦਿਲ ਦੇ ਵਿੱਚ ਆਰਾਮ ਦੇ ਨਾਲ ਦਾਖਲ ਹੋ ਕੇ ਅਸਰ ਕਰਦਾ ਹੈ। ਪਰ ਪੰਜਾਬੀ ਮੁਸਲਮਾਨ ਦਾ ਧਰਮ ਅਰਬੀ ਦੇ ਵਿੱਚ ਸੀ, ਉਸਦੀ ਸਮਝ ਤੋਂ ਬਾਹਰ। ਪੰਜਾਬੀ ਮਾਨਸਿਕਤਾ ਅਮਲ ਰਾਹੀਂ ਸਮਾਜ ਨੂੰ ਜੀਵੰਤ ਰੱਖਦੀ ਹੈ ਅਤੇ ਪੰਜਾਬੀ ਮੁਸੀਬਤ ਦੇ ਉੱਤੇ ਹੱਸ ਪੈਂਦੇ ਹਨ, ਪਰ ਭਵਿੱਖ ਵਿੱਚ ਗੱਫਿਆਂ ਦੇ ਸੁਪਨੇ ਨਹੀਂ ਲੈਂਦੇ ਨੇ। ਸਿੱਖ ਇਸ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਰਾਜ ਕਰਨ ਦਾ ਸੁਪਨਾ ਲੈਣ ਲੱਗ ਪਏ। ਮੁਸਲਮਾਨ ਉਸੇ ਹਾਲਾਤ ਦੇ ਵਿੱਚ ਰਹੇ। ਸਿੱਖ ਘੋੜ ਸਵਾਰੀ ਦੇ ਸ਼ੌਕੀਨ ਸਨ, ਲੋੜ ਪੈਣ ਦੇ ਉੱਤੇ ਇੱਕ ਦੂਜੇ ਦੀ ਮਦਦ ਕਰਦੇ। ਗੱਖੜਾ ਦੇ ਵਿੱਚ ਗੁੱਜਰ ਸਿੰਘ ਨੂੰ ਇਸ ਕਰਕੇ ਕਾਮਯਾਬੀ ਮਿਲ ਗਈ ਕਿਉਂਕਿ ਚੜ੍ਹਤ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਨੇ ਮਦਦ ਕੀਤੀ। ਇਸੇ ਮਿਲਾਪ ਸਦਕਾ ਹੀ ਉਹਨਾਂ ਨੇ ਰੋਹਤਾਸ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਆਖਰ ਇਹ ਸੰਧੀ ਰਿਸ਼ਤੇ ਦੇ ਵਿੱਚ ਬਦਲ ਗਈ ਅਤੇ ਚੜ੍ਹਤ ਸਿੰਘ ਦੀ ਧੀ ਗੁੱਜਰ ਸਿੰਘ ਦੇ ਬੇਟੇ ਦੇ ਨਾਲ ਵਿਆਹੀ ਗਈ। ਭਵਿੱਖ ਦੇ ਵਿੱਚ ਮਿਸਲਾਂ ਇੱਕ ਦੂਜੀ ਵਿਰੁੱਧ ਆਪੋ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੜਨਗੀਆਂ। ਇਸ ਵੇਲੇ ਉਹਨਾਂ ਸਾਰਿਆਂ ਦੀ ਮੰਜ਼ਲ ਇੱਕ ਸੀ। ਉਹਨਾਂ ਨੂੰ ਲੱਗਦਾ ਉਹ ਇੱਕ ਪਰਿਵਾਰ ਨੇ। ਮੁਸਲਮਾਨ ਕਬੀਲਿਆਂ, ਨਸਲਾਂ, ਸਥਾਨਾਂ, ਜ਼ਿਮੀਦਾਰਾਂ, ਮੁਜ਼ਾਹਰਿਆਂ ਦੇ ਵਿੱਚ ਵੰਡੇ ਹੋਏ ਸਨ। ਮੁਕਰਬ ਖਾਨ ਜਿਹੜਾ ਸੀ ਰਹਿਮਤ ਖਾਨ ਵਿਚਕਾਰ ਕੋਈ ਸੰਧੀ ਨਾ ਹੋਈ। ਕਪੂਰਥਲੇ ਦੇ ਭੱਟੀ ਰਾਜਪੂਤ ਨੇ ਮੁਕਰਬ ਦੇ ਨਾਲ ਕੋਈ ਸੰਧੀ ਨਾ ਕੀਤੀ। ਆਰਾਮ ਦੇ ਨਾਲ ਆਲੂ ਵਾਲੀਆਂ ਨੇ ਕਪੂਰਥਲਾ ਖੋ ਲਿਆ। ਗੱਖੜ ਵੜੈਚ, ਗੱਖੜ ਭੱਟੀ ਜਾਂ ਵੜੈਚ ਭੱਟੀ ਵਿਚਕਾਰ ਸੰਧੀ ਹੋ ਸਕਦੀ ਸੀ ਕਿ ਨਹੀਂ, ਕੌਣ ਜਾਣੇ, ਪਰ ਹੋਈ ਨਹੀਂ। ਜੇਹਲਮ ਇਲਾਕੇ ਦੇ ਸਥਾਨਕ ਕਬੀਲੇ ਗੱਖੜ, ਜੰਜੂਏ, ਗੁੱਜਰ, ਜੱਟ ਅਤੇ ਖੋਖਰ ਘੋੜ ਸਵਾਰੀ ਜਾਂ ਤਲਵਾਰਬਾਜ਼ੀ ਵਿੱਚ ਸਿੱਖਾਂ ਨਾਲੋਂ ਘੱਟ ਨਹੀਂ ਸਨ, ਪਰ ਇਹ ਸਿੱਖ ਬਗਾਵਤ ਵਿਰੁੱਧ ਇਕੱਠੇ ਨਹੀਂ ਹੋਏ। ਇਸ ਸਮੇਂ ਦੀਆਂ ਕੁਝ ਹੋਰ ਮੁਸਲਮਾਨ ਪੰਜਾਬੀ ਰਿਆਸਤਾਂ ਦੇਖੀਏ ਤਾਂ ਲਹਿੰਦੇ ਪੰਜਾਬ ਦੇ ਵਿੱਚ ਮੁਲਤਾਨ ਅਤੇ ਬਹਾਵਲਪੁਰ, ਲਾਹੌਰ ਨੇੜੇ ਕਸੂਰ ਦੇ ਵਿੱਚ ਮੁਸਲਮਾਨ ਹਾਕਮ ਸਨ। ਸਾਲ 1548 ਤੋਂ 1748 ਤੋਂ 1548 ਤੋਂ 1748 ਦੋ ਸਦੀਆਂ ਤੱਕ ਮੁਲਤਾਨ ਦੇ ਵਿੱਚ ਕੋਈ ਜੰਗ ਨਾ ਲੜੀ ਗਈ। ਭਾਰਤ ਅਤੇ ਈਰਾਨ ਦੇ ਵਿੱਚ ਵਪਾਰ ਦਾ ਕੇਂਦਰ ਮੁਲਤਾਨ ਸੀ। 1757 ਦੇ ਵਿੱਚ ਅਬਦਾਲੀ ਨੇ ਹੱਲਾ ਕੀਤਾ, ਇਸ ਨੂੰ ਅਫਗਾਨਿਸਤਾਨ ਦੇ ਵਿੱਚ ਮਿਲਾ ਲਿਆ ਉਹਨਾਂ ਨੇ ਅਤੇ ਵਪਾਰ ਦੀ ਸਥਿਰਤਾ ਨੂੰ ਜਿਹੜੀ ਸੱਟ ਵੱਜ ਗਈ। ਮੁਲਤਾਨ ਦੇ ਦੱਖਣ ਦੇ ਵਿੱਚ ਬਹਾਵਲਪੁਰ ਦਾ ਵੱਡਾ ਖੇਤਰ ਹੈ, ਜਿਹੜਾ ਖੁਦ ਮੁਖਤਾਰ ਮੁਸਲਮਾਨ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਰਿਹਾ। ਹਾਕਮ ਸਦੀਆਂ ਪਹਿਲਾਂ ਅਰਬ ਤੋਂ ਆ ਕੇ ਕਾਬਜ਼ ਹੋਏ ਸਨ। ਬਹਾਵਲਪੁਰ ਦੇ ਇਹਨਾਂ ਸਰਦਾਰਾਂ ਨੂੰ ਦਾਊਦ ਪੋਤਰੇ ਕਿਹਾ ਜਾਂਦਾ ਸੀਗਾ। ਅਫਗਾਨਾਂ ਨੇ ਇਹਨਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਕਦੀ ਕਦਾਈ ਇਹ ਮੁਲਤਾਨ ਦੀ ਥੋੜ੍ਹੀ ਬਹੁਤ ਜ਼ਮੀਨ ਧੱਕੇ ਦੇ ਨਾਲ ਵਾਹ ਲੈਂਦੇ। ਇਹਨਾਂ ਨੇ ਪੂਰੇ ਮੁਲਤਾਨ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਕਦੀ ਨਹੀਂ ਸੀ ਸੋਚਿਆ। ਅਕਬਰ ਵੇਲੇ ਪਖਤੂਨਾਂ ਨੇ ਲਾਹੌਰ ਵਾਂਗੇ ਲਾਹੌਰ ਜਿਹੜਾ ਸੀ ਲਾਗੇ ਵਸੇ ਕਸੂਰ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਸਖ਼ਤ ਕਿਲ੍ਹੇਬੰਦੀ ਕੀਤੀ। 1763 ਦੇ ਵਿੱਚ ਚਾਰ ਸਿੱਖ ਮਿਸਲਾਂ ਨੇ ਇਸ ਉੱਪਰ ਹੱਲਾ ਬੋਲ ਕੇ ਜਿੱਤ ਲਿਆ। ਭੰਗੀ ਮਿਸਲ ਤੋਂ ਇੱਕ ਵਾਰ 1794 ਦੇ ਵਿੱਚ ਜ਼ਰੂਰ

ਨਿਜ਼ਾਮੂਦੀਨ ਨੇ ਕਸੂਰ ਖੋਹ ਲਿਆ ਸੀ, ਪਰ ਮੁੜ ਰਣਜੀਤ ਸਿੰਘ ਕਾਬਜ਼ ਹੋ ਗਿਆ। ਕਦੀ ਕਦਾਈ ਕਸੂਰ ਨੇ ਲਾਹੌਰ ਨੂੰ ਵੰਗਾਰਨ ਦੀ ਦਲੇਰੀ ਜਿਹੜੀ ਸੀ ਦਿਖਾਈ, ਪਰ ਇਸਦੇ ਨਾਲ ਸਮਰਥਕ ਧੜੇ ਨਹੀਂ ਰਲੇ ਸੀ। ਰਚਨਾ ਦੁਆਬ ਦੇ ਝੰਗ ਉੱਪਰ ਜਿਹੜਾ ਦੇਰ ਤੱਕ ਸਿਆਲਾਂ ਦਾ ਕਬਜ਼ਾ ਰਿਹਾ। 1772 ਦੇ ਵਿੱਚ ਝੰਡਾ ਸਿੰਘ ਭੰਗੀ ਨੇ ਜਿੱਤ ਲਿਆ, ਪਰ ਅਹਿਮਦ ਖਾਨ ਸਿਆਲ ਨੇ ਫਿਰ ਛੁਡਵਾ ਲਿਆ। ਸਾਰੇ ਨਹੀਂ, ਅਸੀਂ ਥੋੜ੍ਹੇ ਜਿਹੇ ਮੁਸਲਮਾਨ ਸਰਦਾਰਾਂ ਦਾ ਜ਼ਿਕਰ ਕੀਤਾ। ਇਹਨਾਂ ਦੇ ਵਿੱਚ ਹੌਂਸਲਾ, ਯੁੱਧ ਨੀਤੀ, ਬਗਾਵਤ, ਆਜ਼ਾਦੀ ਸਾਰੇ ਗੁਣ ਸਨ, ਪਰ ਇੱਕ ਹੋ ਕੇ ਪੂਰੇ ਪੰਜਾਬ ਦੇ ਉੱਤੇ ਕਾਬਜ਼ ਹੋਣ ਵਾਸਤੇ ਰਣਨੀਤੀ ਨਹੀਂ ਸੀ ਇਹਨਾਂ ਕੋਲ। ਹਾਲਾਤ ਹੁਣ ਵੀ ਉਹੀ ਨੇ। ਪੇਂਡੂ ਸਿੱਖ ਕਿਸਾਨੀ ਦੇ ਵਿੱਚ ਜਿਹੜੀ ਬਰਾਬਰ ਦੀ ਭਾਈਚਾਰਕ ਸਾਂਝ ਸੀ, ਉਹ ਮੁਸਲਮਾਨਾਂ ਦੇ ਵਿੱਚ ਨਹੀਂ ਸੀ। ਸਾਰੇ ਮਿਸਲਦਾਰ ਜੱਟ ਇੱਕੋ ਜਿਹੇ ਸਨ, ਕੋਈ ਉੱਚਾ ਨੀਵਾਂ ਨਹੀਂ। ਮਿਲਟਰੀ ਦੇ ਦਬਦਬਾ ਵਾਲੇ ਜਿਹੜੇ ਸਮਾਜ ਦੇ ਵਿੱਚ ਬਰਾਬਰੀ ਹੁੰਦੀ ਹੀ ਨਹੀਂ। ਜਰਨੈਲ ਦੇ ਬਰਾਬਰ ਸਿਪਾਹੀ ਕਿਵੇਂ ਹੋ ਸਕਦਾ ਹੈ? ਜ਼ਿਮੀਂਦਾਰ ਦੇ ਮੁਕਾਬਲੇ ਮੁਜਾਰੇ ਦੀ ਕੀ ਹੈਸੀਅਤ ਹੈ? ਕੋਈ ਆਪਣੇ ਨਾਮ ਦੇ ਨਾਲ ਰਾਜਪੂਤ ਗੋਤ ਲਾਉਂਦਾ ਹੈ, ਕੋਈ ਸੈਯਦ ਲਿਖ ਕੇ, ਕੋਈ ਸ਼ੇਖ, ਕੋਈ ਸੂਫੀ, ਕੋਈ ਮੁਗਲ ਦੱਸ ਕੇ ਵੱਡੇ ਖਾਨਦਾਨ ਦੇ ਨਾਲ ਆਪਣਾ ਨਾਤਾ ਜੋੜਦਾ ਹੈ? ਮੁਸਲਮਾਨ ਜੱਟਾਂ ਦਾ ਆਪਸ ਦੇ ਵਿੱਚ ਏਕਾ ਨਹੀਂ ਸੀ। ਸਿੱਖ ਕਿਸਾਨੀ ਕੋਲ ਵਧੀਕ ਉਪਜਾਊ ਜ਼ਮੀਨਾਂ ਸਨ, ਜਿਨ੍ਹਾਂ ਦੇ ਨਾਲ ਜੰਗੀ ਸਾਜੋ ਸਮਾਨ ਸੋਕ ਨਾਲ ਜਿਹੜਾ ਸੀ ਖਰੀਦ ਲੈਂਦੇ ਸੀ। ਸਿੱਖੀ ਨੇ ਇਸ ਬਰਾਬਰੀ ਦਾ ਅਹਿਸਾਸ ਪੱਕਾ ਕੀਤਾ। ਸਿੱਖੀ ਤੋਂ ਪਹਿਲਾਂ ਵੀ ਜੱਟਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਚੰਗਾ ਸੀ। ਇੱਥੇ ਤਾਂ ਮੁਗਲਾਂ ਦੇ ਜਿਹੜੇ ਸਨ ਪੈਰ ਉੱਖੜ ਰਹੇ ਸਨ, ਜਿਹੜੇ ਹੁਣ ਪੰਜਾਬੀ ਹੋ ਚੁੱਕੇ ਸਨ। ਪਰਦੇਸੀ ਅਫਗਾਨਾਂ ਦੇ ਪੈਰ ਕਿਵੇਂ ਲੱਗਦੇ? ਪੰਜਾਬੀ ਮੁਸਲਮਾਨਾਂ ਦੇ ਲਈ ਅਫਗਾਨ ਅਫਸਰ ਓਪਰੇ ਸਨ, ਅਤੇ ਅਫਗਾਨ ਹੱਲਾ ਬਰਬਾਦੀ। ਸ਼ਾਇਰ ਮਿਰਜ਼ਾ ਸੌਦਾ ਅਤੇ ਮੀਰ ਤਕੀ ਮੀਰ ਅਬਦਾਲੀ ਦੇ ਹਮਲੇ ਕਾਰਨ ਪੂਰਬ ਵੱਲ ਅਵਧ ਚਲੇ ਗਏ ਸਨ। ਉਹਨਾਂ ਨੇ ਹਮਲਿਆਂ ਦੀ ਸਖ਼ਤ ਜ਼ਬਾਨ ਦੇ ਵਿੱਚ ਆਲੋਚਨਾ ਕੀਤੀ। ਇਸੇ ਤਰ੍ਹਾਂ ਦੇ ਖਿਆਲ ਪੰਜਾਬੀ ਮੁਸਲਮਾਨ ਜਿਹੜੇ ਸਨ ਠੁੱਕਦਾਰ ਪੰਜਾਬੀ ਦੇ ਵਿੱਚ ਪ੍ਰਗਟ ਕਰਦੇ ਸਨ। ਬੇਸ਼ੱਕ ਇਸਲਾਮ ਜਿਹੜਾ ਸੀ ਧਰਮ ਦੀ ਸਾਂਝ ਸੀਗੀ। ਸਿੱਖਾਂ ਦੇ ਖਿਲਾਫ ਅਫਗਾਨ ਯੁੱਧਾਂ ਦੇ ਵਿੱਚ ਪੰਜਾਬ ਦੇ ਮੁਸਲਮਾਨ ਸ਼ਾਮਲ ਨਹੀਂ ਹੋਏ। ਜਿਵੇਂ ਪਾਣੀਪਤ 1761 ਦੀ ਮਰਾਠਾ ਅਫਗਾਨ ਜੰਗ ਦੇ ਵਿੱਚ ਸਿੱਖਾਂ ਦਾ ਕੋਈ ਸਰੋਕਾਰ ਨਹੀਂ ਸੀ, ਇਵੇਂ ਸਿੱਖ ਅਫਗਾਨ ਜੰਗਾਂ ਦੇ ਵਿੱਚ ਪੰਜਾਬੀ ਮੁਸਲਮਾਨ ਮੂਕ ਦਰਸ਼ਕ ਰਿਹਾ। ਕਦੀ ਕਦਾਈ ਸਿੱਖਾਂ ਦੇ ਹੱਕ ਦੇ ਵਿੱਚ ਵੀ ਭੁਗਤਿਆ। ਪੱਛਮੀ ਦੁਆਬਿਆਂ ਦੇ ਵਿੱਚ ਸੂਫੀ ਸੰਤਾਂ ਦਾ ਬੜਾ ਅਸਰ ਸੀ, ਜਿਹੜੇ ਕਹਿੰਦੇ ਸਨ ਵੱਖ ਵੱਖ ਧਰਮ ਕੇਵਲ ਉੱਪਰ ਚਿਪਕਾਏ ਲੇਬਲ ਨੇ, ਇਨਸਾਨੀਅਤ ਪਛਾਣੋ, ਰੂਹਾਨੀਅਤ ਦੀ ਸ਼ਨਾਖਤ ਕਰੋ। ਇਸ ਪੱਖੋਂ ਵੀ ਸਿੱਖ ਮਿਸਲਾਂ ਦਾ ਰਾਜ ਮੁਸਲਮਾਨਾਂ ਦੇ ਲਈ ਪ੍ਰਵਾਨ ਸੀ। ਸਿੱਖਾਂ ਨੇ ਕਿਸਾਨੀ ਦੀ ਉੱਨਤੀ ਦੇ ਵੱਲ ਜਿਹੜਾ ਸੀ ਧਿਆਨ ਕੇਂਦਰਿਤ ਕਰਕੇ ਪੰਜਾਬ ਦੀ ਨਬਜ਼ ਫੜ ਲਈ। ਵਕਤ ਪਛਾਣ ਕੇ ਜੇ ਕੋਈ ਮੁਸਲਮਾਨ ਨੇਤਾ ਪੰਜਾਬੀ ਕੌਮ ਨੂੰ ਸਾਂਝੇ ਮੰਚ ਦੇ ਉੱਤੇ ਆਉਣ ਦੇ ਲਈ ਵੰਗਾਰਦਾ, ਕਿ ਹਿੰਦੂ ਸਿੱਖ ਉਸ ਦੇ ਵਿੱਚ ਸ਼ਾਮਲ ਹੋ ਜਾਂਦੇ? ਇਹ ਬਹੁਤ ਵੱਡਾ ਸਵਾਲ। ਇਸ ਦੇ ਬਾਰੇ ਕੇਵਲ ਅੰਦਾਜ਼ੇ ਲੱਗ ਸਕਦੇ ਨੇ। ਅਦੀਨੇ ਤੋਂ ਪਿੱਛੋਂ ਕਿਸੇ ਮੁਸਲਮਾਨ ਨੇ ਪੰਜਾਬੀਆਂ ਦਾ ਸਾਂਝਾ ਪਲੇਟਫਾਰਮ ਉਸਾਰਨ ਦੇ ਬਾਰੇ ਨਹੀਂ ਸੋਚਿਆ ਜਿਹੜਾ ਕਿਸਾਨ ਪੱਖੀ ਹੋਵੇ। ਸਭ ਪੰਜਾਬੀ ਇੰਨਾ ਕੋਈ ਜਾਣ ਗਏ ਸਨ ਕਿ ਦਰਜਨ ਮਿਸਲਦਾਰ ਇੱਕ ਹਨ, ਖਾਸ ਕਰਕੇ ਜਦੋਂ ਸਾਂਝਾ ਦੁਸ਼ਮਣ ਟੱਕਰ ਪਵੇ। ਇਹਨਾਂ ਮਿਸਲਾਂ ਦੇ ਜਥੇਦਾਰਾਂ ਦਾ ਮੁੱਢਲਾ ਧੰਦਾ ਲੁੱਟ ਮਾਰ ਤੋਂ ਸ਼ੁਰੂ ਹੋਇਆ, ਆਪਸ ਦੇ ਵਿੱਚ ਖੈਬਾਜ਼ੀ ਰਹੀ, ਲੋਭੀ ਵੀ ਸਨ, ਤਾਂ ਵੀ ਇਹਨਾਂ ਦਾ ਆਪਸੀ ਏਕਾ ਹੈਰਾਨੀਜਨਕ ਸੀ। ਜਿਉਂ ਜਿਉਂ ਮੁਗਲ ਸੂਰਜ ਅਸਤ ਹੁੰਦਾ ਗਿਆ, ਪੰਜਾਬ ਉੱਪਰ ਰਾਜ ਕਰਨ ਵਾਲੇ ਧੜੇ ਵੱਧਦੇ ਗਏ। ਵੱਡੇ ਫੈਸਲੇ ਅੰਮ੍ਰਿਤਸਰ ਸਰਬੱਤ ਖਾਲਸਾ ਬੁਲਾ ਕੇ ਲੈ ਜਾਂਦੇ, ਤੇ ਅੰਮ੍ਰਿਤਸਰ ਜਾਣ ਦੇ ਹਾਲਾਤ ਸਾਜ਼ਗਾਰ ਨਾ ਹੁੰਦੇ ਤਾਂ ਯੁੱਧ ਦੇ ਮੈਦਾਨ ਦੇ ਵਿੱਚ ਸਰਬੱਤ ਖਾਲਸਾ ਕਰ ਲੈਂਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਦਾਰੀ ਜ਼ਰੂਰੀ ਸੀ। ਗੁਰਮਤਾ ਮਾਇਨੇ ਜਿਹੜਾ ਸੀ ਗੁਰੂ ਦਾ ਫੈਸਲਾ, ਇਸ ਦੀ ਪਾਲਣਾ ਕਰਨੀ ਹਰੇਕ ਸਿੱਖ ਦੇ ਲਈ ਲਾਜ਼ਮੀ। ਇਸ ਵੇਲੇ ਪਿਛਲੇ ਸਮੇਂ ਪੰਥ ਤੋਂ ਦੂਰ ਹਟੇ ਵਿਅਕਤੀ ਜਾਂ ਧੜੇ ਵੀ ਨੇੜੇ ਲੈ ਆਉਂਦੇ। ਸ੍ਰੀ ਚੰਦ, ਧੀਰਮਲ, ਬੇਦੀ, ਸੋਢੀ, ਤ੍ਰਿਹਣ, ਭੱਲੇ ਆਦਿਕ ਜਿਹੜੇ ਸਨ ਗੁਰੂਆਂ ਦੇ ਵੰਸ਼ ਦੇ ਵਿੱਚੋਂ ਸਨ, ਉਹਨਾਂ ਦੀ ਸੰਤਾਨ ਦਾ ਸਤਿਕਾਰ ਹੋਣ ਲੱਗ ਪਿਆ। ਇਉਂ 1760 ਦੇ ਅਖੀਰ ਤੱਕ ਪੰਜਾਬ ਨੂੰ ਅਹਿਸਾਸ ਹੋ ਗਿਆ ਕਿ ਨਵੀਂ ਸਰਕਾਰ ਦਾ ਆਗਾਜ਼ ਹੋ ਗਿਆ।
ਪੰਜਾਬ ਮੰਨ ਗਿਆ ਕਿ ਮੁਗਲਾਂ ਦਾ ਦੁਸ਼ਮਣ ਮੁਗਲਾਂ ਦਾ ਵਾਰਸ ਬਣ ਰਿਹਾ। ਮੁਗਲਾਂ ਦਾ ਭੋਗ ਪੈਣ ਦੇ ਪਿੱਛੋਂ ਖਾਲੀ ਹੋਇਆ ਥਾਂ ਬਹੁਗਿਣਤੀ ਪੰਜਾਬੀ ਮੁਸਲਮਾਨ ਨਹੀਂ ਘੱਟ ਗਿਣਤੀ ਸਿੱਖ ਭਰਨਗੇ। ਹੈਰਾਨੀਜਨਕ ਤੱਥ ਇਹ ਹੈ ਕਿ ਉਨੀ ਹੀ ਦਿਨੀ ਬਹੁਤ ਦੂਰ ਦੱਖਣ ਦੇ ਵਿੱਚ 1760 ਤੋਂ ਲੈ ਕੇ 90 ਦੀ ਅਵਧੀ ਵਿੱਚ ਹਿੰਦੂ ਬਹੁਗਿਣਤੀ ਵਾਲੇ ਪ੍ਰਾਂਤ ਮੈਸੂਰ ਦੇ ਵਿੱਚ ਘੱਟ ਗਿਣਤੀ ਮੁਸਲਮਾਨ ਵਸੋਂ ਦੇ ਪਿਓ ਪੁੱਤ ਹੈਦਰ ਅਲੀ ਤੇ ਟੀਪੂ ਸੁਲਤਾਨ ਰਾਜ ਕਰਨ ਲੱਗ ਪਏ ਤੇ ਅੰਗਰੇਜ਼ਾਂ ਦੇ ਵਿਰੁੱਧ ਟੱਕਰ ਲੈ ਲਈ। 1766 ਦੇ ਵਿੱਚ ਸੈਯਦ ਵਾਰਸ ਸ਼ਾਹ ਨੇ ਹੀਰ ਲਿਖੀ। ਇਸ ਕਿੱਸੇ ਤੋਂ ਵਧੀਕ ਵਿਸਥਾਰ ਨਾਲ ਉਹਨਾਂ ਦਿਨਾਂ ਦੇ ਪੰਜਾਬ ਦੇ ਸਮਾਜ ਦਾ ਨਕਸ਼ਾ ਕਿਸੇ ਹੋਰ ਤੋਂ ਨਹੀਂ ਬਣਿਆ। ਇਸ ਦੀ ਕਹਾਣੀ ਵਾਰਸ ਸ਼ਾਹ ਨੇ ਨਹੀਂ ਘੜੀ, ਅਕਬਰ ਵੇਲੇ ਤੋਂ ਪੰਜਾਬੀ ਇਹ ਕਥਾ ਗਾਉਂਦੇ ਆ ਰਹੇ ਸਨ। ਮੰਨਿਆ ਗਿਆ ਕਿ ਹੀਰ ਵਿਚਲੀਆਂ ਘਟਨਾਵਾਂ ਅਸਲ ਦੇ ਵਿੱਚ 15ਵੀਂ ਸਦੀ ਦੇ ਝੰਗ ਦੇ ਵਿੱਚ ਘਟੀਆਂ। ਵਾਰਸ ਤੋਂ ਪਹਿਲਾਂ ਵੀ ਹੀਰਾਂ ਲਿਖੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਝੰਗ ਦੇ ਹੀ ਦਮੋਦਰ ਦਾਸ ਅਰੋੜਾ ਨੇ ਲਿਖੀ ਸੀ ਤੇ ਲਾਹੌਰ ਦੇ ਪ੍ਰਸਿੱਧ ਸ਼ਾਇਰ ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ ਵੀ ਹੀਰ ਰਾਂਝੇ ਦਾ ਜ਼ਿਕਰ ਜਿਹੜਾ ਪਹਿਲੋਂ ਆ ਚੁੱਕਿਆ। ਵਾਰਸ ਪੁਰਾਣੇ ਕਿੱਸੇ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਉੱਤਰ ਪੱਛਮੀ ਪੰਜਾਬ ਦੇ ਰੰਗ ਆਪਣੀ ਕਥਾ ਦੇ ਵਿੱਚ ਭਰ ਰਿਹਾ। ਚਨਾ ਦਰਿਆ ਕਿਸ਼ਤੀਆਂ ਮਲਾਹ ਨਾਲ ਮਿਲਾਉਂਦਾ ਹੈ। ਖੇਤੀ ਕਰਦੇ ਕਿਸਾਨ, ਪਸ਼ੂ ਚਾਰਦੇ ਪਾਲੀ, ਹਰਿਆਲੀਆਂ ਚਰਾਂਦਾ, ਸੂਤ ਕੱਤ ਦੀਆਂ ਨਾਰਾਂ, ਜ਼ਗੀਰਦਾਰੀ ਸਮਾਜ, ਕਬੀਲੇ ਦਾ ਸਰਦਾਰ, ਪਿਓ ਤੋਂ ਬਾਗੀ ਧੀ, ਮੌਲਵੀ, ਯੋਗੀ, ਸੂਫੀ, ਤਾਨੇ ਮਿਹਣੇ, ਦਲੀਲਾਂ, ਮਨ ਬਚਨੀਆਂ, ਇਸ ਦੇ ਵਿੱਚ ਸਭ ਕੁਝ ਹੈ। ਮੁਸਲਮਾਨ ਸ਼ਾਇਰ ਮੁਸਲਮਾਨ ਸੰਸਾਰ ਦੀ ਤਸਵੀਰ ਬਣਾ ਰਿਹਾ ਹੈ, ਜਿਸ ਦੇ ਵਿੱਚ ਹੀਰ ਅਤੇ ਉਸਦਾ ਆਸ਼ਕ ਵਸਦੇ ਨੇ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਤੇ ਆਉਂਦਾ ਹੈ, ਫਿਰ ਪੈਗੰਬਰ ਦੀ ਉਸਤਤ ਕਰਦਾ ਹੈ, ਫਿਰ ਚਾਰ ਯਾਰਾਂ ਤੇ, ਫਿਰ ਬਾਬਾ ਫਰੀਦ ਦਾ ਜ਼ਿਕਰ ਕਰਦਿਆਂ ਲਿਖਦਾ ਹੈ, ਅਵਲ ਹਮਦ ਖੁਦਾਏ ਦਾ ਬਿਰਦ ਕਿਚੇ ਇਸ਼ਕ ਕਤੋ ਸੋ ਜੱਗ ਦਾ ਮੂਲ ਮੀਆਂ। ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ, ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਭਲਾ ਇਸ਼ਕ ਦਾ ਸਦਾ ਰਜੂਲ ਮੀਆਂ, ਖਿੜੇ ਤਿੰਨਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਸੋ ਇਸ਼ਕ ਕਬੂਲ ਮੀਆਂ। ਵਾਰਸ ਦੀ ਹੀਰ ਨੇ ਪਹਿਲੋਂ ਲਿਖੇ ਕਿੱਸੇ ਪਛਾੜ ਦਿੱਤੇ, ਕਿਉਂਕਿ ਇਸ ਵਰਗੀ ਸਾਦ ਮੁਰਾਦੀ ਮੁਹਾਵਰੇਦਾਰ ਦੇਸੀ ਪੰਜਾਬੀ ਬੋਲੀ ਕਿਸੇ ਦੀ ਨਹੀਂ, ਪੰਜਾਬੀਆਂ ਦਾ ਮਨਪਸੰਦ ਛੰਦ ਬੈਂਤ ਵਰਤਿਆ। ਹੀਰ ਉਸੇ ਤਰ੍ਹਾਂ ਰਾਂਝੇ ਦੇ ਨਾਲ ਮਿਲਾਪ ਦੇ ਲਈ ਤੜਪਦੀ ਹੈ, ਜਿਵੇਂ ਰੂਹ ਰੱਬ ਦੇ ਨਾਲ ਮਿਲਣ ਦੇ ਲਈ। ਪੰਜਾਬੀ ਹਾਲੀ ਤੇ ਪਾਲੀ ਇਸ ਤਰ੍ਹਾਂ ਦਾ ਇਸ਼ਕ ਜਿਹੜਾ ਹੈ ਕਰ ਜਾਂ ਸੋਚ ਸਕਦਾ ਸੀ ਕਿ ਨਹੀਂ, ਪਤਾ ਨਹੀਂ। ਹੀਰ ਅਤੇ ਰਾਂਝੇ ਨੇ ਅਜਿਹਾ ਕੀਤਾ, ਜਾਂ ਕਹੋ ਵਾਰਸ ਨੇ ਅਜਿਹੀ ਕਲਪਨਾ ਕੀਤੀ। ਪਿੰਡ ਜਿਸ ਨੂੰ ਧੀਦੋ ਕਹਿੰਦਾ ਸੀ, ਵਾਰਸ ਦਾ ਵਹੀਦੂਦੀਨ ਰਾਂਝਾ ਤਖ਼ਤ ਹਜ਼ਾਰੇ ਦਾ ਕੁਆਰਾ ਸੁਨੱਖਾ ਅਵਾਰਾ ਜੱਟ ਸੀ। ਇਹ ਪਿੰਡ ਅੱਪਰ ਚੱਜ ਦੁਆਬ ਜੇਲਮ ਦੇ ਪੂਰਬ ਦੇ ਵਿੱਚ ਹੈ। ਉਹ ਆਪਣੀਆਂ ਮੱਝਾਂ ਤੇ ਬੰਸਰੀ ਨੂੰ ਪਿਆਰ ਕਰਦਾ ਹੈ। ਭਰਾ ਝਿੜਕਦੇ ਨੇ, ਭਾਬੀਆਂ ਤਾਨੇ ਮਿਹਣੇ ਦਿੰਦੀਆਂ ਨੇ ਕਿ ਆਖਾਂ ਨਹੀਂ ਮੰਨਦਾ। ਰੁੱਸ ਕੇ ਉਹ ਪੰਜਾਬ ਦੇ ਦੱਖਣ ਦੇ ਵੱਲ ਨਿਕਲ ਜਾਂਦਾ ਹੈ। ਝੰਗ ਦੇ ਵੱਲ ਜਾਂਦਾ ਹੋਇਆ ਝਨਾ ਕਿਨਾਰੇ ਸਿਆਲ ਸਰਦਾਰ ਦੀ ਸੋਹਣੀ ਪਰ ਗੁਸੈਲੀ ਧੀ ਹੀਰ ਦੇ ਨਾਲ ਉਸਦਾ ਜਿਹੜਾ ਸਾਹਮਣਾ ਹੋ ਜਾਂਦਾ ਹੈ। ਸਿਆਲ ਜੱਟਾਂ ਦਾ ਗੋਤ ਹੈ, ਜੋ ਰਾਂਝੇ ਦੇ ਗੋਤ ਤੋਂ ਉੱਚਾ ਮੰਨਿਆ ਜਾਂਦਾ ਸੀ। ਪਿੱਛੋਂ ਸਿਆਲ ਆਪਣੇ ਆਪ ਨੂੰ ਰਾਜਪੂਤ ਜਿਹੜੇ ਸੀ ਮੰਨਣ ਲੱਗ ਪਏ, ਰਾਜਪੂਤ। ਇਸ਼ਕ ਦੇ ਵਿੱਚ ਜ਼ਖਮੀ ਹੀਰ ਨੇ ਉਸਨੂੰ ਪਿਓ ਦੀਆਂ ਮੱਝਾਂ ਚਾਰਨ ਦੀ ਨੌਕਰੀ ਜਿਹੜੀ ਸੀ ਦਵਾ ਦਿੱਤੀ। ਧੀਦੋ ਵਰਗੇ ਮਾਮੂਲੀ ਛੋਕਰੇ ਦੇ ਨਾਲ ਇਸ਼ਕ ਦੀ ਕਰਤੂਤ ਤਾਂ ਪਤਾ ਲੱਗਾ ਤਾਂ ਉਸ ਵਾਸਤੇ ਫਟਾਫਟ ਯੋਗ ਵਰ ਲੱਭ ਲਿਆ ਗਿਆ। ਹੀਰ ਇਸ ਵਿਆਹ ਦੇ ਵਿਰੁੱਧ ਬਗਾਵਤ ਕਰਦੀ ਹੈ, ਮਾਪਿਆਂ ਤੇ ਕਾਜ਼ੀ ਨਾਲ ਬਹਿਸ ਕਰਦੀ ਹੈ, ਪਰ ਸੁਣਵਾਈ ਨਹੀਂ, ਜਬਰਨ ਵਿਆਹ ਦਿੱਤੀ ਜਾਂਦੀ ਹੈ। ਰਾਂਝਾ ਯੋਗ ਲੈ ਕੇ ਉਸਨੂੰ ਮਿਲਦਾ ਹੈ, ਦੋਵੇਂ ਜਾਣੀ ਕਿ ਭੇਸ ਬਦਲ ਕੇ ਜੋਗੀ ਬਣ ਜਾਂਦਾ ਹੈ ਅਤੇ ਉਹਨੂੰ ਮਿਲਣ ਜਾਂਦਾ ਹੈ। ਦੋਵੇਂ ਨੱਠ ਜਾਂਦੇ ਨੇ, ਫੜੇ ਜਾਂਦੇ ਨੇ, ਮਾਪੇ ਆਖਰ ਰਾਂਝੇ ਦੇ ਨਾਲ ਉਸਦਾ ਵਿਆਹ ਕਰਨ ਦੇ ਲਈ ਮੰਨ ਜਾਂਦੇ ਨੇ, ਪਰ ਇਹ ਸਾਜਿਸ਼ ਹੈ। ਦੁਬਾਰਾ ਵਿਆਹੁਣ ਦੀ ਥਾਂ
ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ। ਸਾਗਰ ਕੰਢੇ ਲੱਗਾ ਜਹਾਜ਼ ਡੁੱਬ ਗਿਆ। ਖਬਰ ਸੁਣ ਕੇ ਧੀ ਦੋਵੀ ਪ੍ਰਾਣ ਜਿਹੜਾ ਸੀ ਆਪਣੇ ਤਿਆਗ ਦਿੰਦਾ ਹੈ ਤੇ ਕੁਝ ਪੁਰਾਣੇ ਕਿੱਸਿਆਂ ਦੇ ਵਿੱਚ ਦਰਜ ਹੈ ਕਿ ਹਾਕਮ ਨੇ ਉਹਨਾਂ ਦੀਆਂ ਦਲੀਲਾਂ ਸੁਣ ਕੇ ਨਿਕਾਹ ਮਨਜ਼ੂਰ ਕਰ ਲਿਆ ਤੇ ਦੋਵੇਂ ਜਿਹੜੇ ਸੀ ਖੁਸ਼ੀ ਖੁਸ਼ੀ ਮੱਕੇ ਦੀ ਜ਼ਿਆਰਤ ਕਰਨ ਚਲੇ ਗਏ ਤੇ ਵਾਰਸ ਨੂੰ ਜਿਹੜਾ ਸੀਗਾ ਇਹ ਸੁਖਾਤ ਪ੍ਰਵਾਨ ਨਹੀਂ ਸੀ, ਉਹ ਯਥਾਰਥਕ ਦੁਖਾਂਤ ਚੁਣਦਾ ਹੈ। ਕਿੱਸਾ ਰਚਨ ਦੀ ਤਰੀਕ ਕਿਸੇ ਜਾਂ ਕਿੱਸੇ ਦੇ ਵਿੱਚ ਲਿਖੀ ਹੋਈ ਹੈ ਪਰ ਵਾਰਸ ਦੇ ਜਨਮ ਦੀ ਤਰੀਕ ਪਤਾ ਨਹੀਂ। ਲੱਗਦਾ ਹੈ ਕਿ 1720 ਦੇ ਵਿੱਚ ਲਾਹੌਰ ਦੇ ਉੱਤਰ ਪੱਛਮ ਸ਼ੇਖੂਪੁਰਾ ਨੇੜੇ ਜੰਡਿਆਲਾ ਸ਼ੇਰ ਖਾਨ ਦੇ ਵਿੱਚ ਪੈਦਾ ਹੋਇਆ। ਇਹ ਮੁਸਲਮਾਨ ਕਿਸਾਨਾਂ ਦਾ ਪਿੰਡ ਸੀ ਜਿੱਥੇ ਕੁਝ ਸੱਯਦ ਵੀ ਰਹਿੰਦੇ ਸਨ। ਵਾਰਸ ਸ਼ਾਇਦ ਸੱਯਦ ਸੀ। ਚਾਰ ਦਹਾਕੇ ਪਹਿਲੋਂ ਬੁੱਲੇ ਸ਼ਾਹ ਹੋਇਆ ਜੋ ਕਸੂਰ ਦੇ ਵਿੱਚ ਪੜ੍ਹਿਆ। ਉਵੇਂ ਵਾਰਸ ਨੇ ਕਸੂਰ ਪੜ੍ਹਾਈ ਕੀਤੀ। ਕਸੂਰੋਂ ਉਹ ਪਾਕਪੱਟਨ ਚਲਿਆ ਗਿਆ ਜਿੱਥੇ ਬਾਬਾ ਫਰੀਦ ਦਫਨ ਹੋਏ। ਇੱਥੇ ਰਹਿ ਕੇ ਉਸਨੇ ਤਪ ਕੀਤਾ। ਕਿਸੇ ਪਿੰਡ ਦੀ ਪੁਰਾਣੀ ਮਸਜਿਦ ਦੇ ਵਿੱਚ ਕੁਝ ਸਮਾਂ ਪੜ੍ਹਾਉਣ ਦੇ ਬਾਅਦ ਉਹ ਪਾਕਪੱਟਨ ਦੇ ਉੱਤਰ ਪੱਛਮ ਦੇ ਵੱਲ ਸਥਿਤ ਪਿੰਡ ਮਲਕਾ ਹਾਂਸ ਚਲਿਆ ਗਿਆ ਜਿੱਥੇ ਹੀਰ ਰਚੀ। ਇਸਦਾ ਕੇਂਦਰੀ ਭਾਵ ਵਿਯੋਗ ਹੈ। ਜਦੋਂ ਭਰਾ ਭਰਜਾਈਆਂ ਘਰ ਨੂੰ ਵਾਪਸੀ ਦੇ ਵਾਸਤੇ ਖੱਤ ਭੇਜਦੀਆਂ ਨੇ, ਉੱਤਰ ਦੇ ਵਿੱਚ ਲਿਖਦਾ ਉਹ ਆਂਸਰ ਦਿੰਦਾ ਹੈ, ਭਲਾ ਮੋਏ ਤੇ ਵਿਛੜੇ ਕੌਣ ਮਿਲੇ। ਐਵੇਂ ਜਿਉਂਦਾ ਕਹਿੰਦਾ ਕਿ ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਲਾਮਦਾ ਹੀ। ਉਸਦੀ ਲਿਖਤ ਦੀ ਤਾਕਤ ਕੇਵਲ ਉਸਦੀ ਅਮਰ ਬਿੰਬਾਵਲੀ ਨਹੀਂ, ਉਸਦੀ ਤਾਕਤ ਇਹ ਹੈ ਕਿ ਮਨੁੱਖੀ ਦਿਲ ਦੀਆਂ ਰਮਜ਼ਾਂ ਜਾਣਦਾ ਹੈ। ਕਿਸੇ ਵਿੱਚ ਲਿਖਿਆ ਹੈ ਕਿ ਹੀਰ ਉਦੋਂ ਰਚੀ ਗਈ ਜਦੋਂ ਤੂਫਾਨੀ ਦੌਰ ਦੇ ਵਿੱਚ ਹਾਲੀ ਰਾਜੇ ਹੋ ਗਏ, ਚੋਰ ਸਰਦਾਰ ਹੋ ਗਏ ਤੇ ਘਰੋਂ ਘਰ ਸਰਕਾਰ ਚੱਲਣ ਲੱਗ ਪਈ। ਦਰਜ ਹੈ ਅਵਾਰਾ ਲੁਟੇਰਿਆਂ ਹੱਥੋਂ ਖੁਦ ਵੀ ਲੁੱਟਿਆ ਗਿਆ। ਇਹ ਕੁਝ ਉਸਨੇ ਅਖੀਰ ਦੇ ਵਿੱਚ ਜਾਂਦਿਆਂ ਜਾਂਦਿਆਂ ਲਿਖ ਦਿੱਤਾ ਹੈ। ਉਸਦਾ ਕੰਮ ਕਥਾ ਸੁਣਾਉਣੀ ਹੈ, ਪੰਜਾਬ ਦੀ ਸਿਆਸਤ ਦੇ ਰੋਲੇ ਗੋਲੇ ਬਿਆਨ ਕਰਨੇ ਨਹੀਂ। ਵਾਂ ਵਰੋਲਿਆਂ ਹਿੰਸਕ ਝੜਪਾਂ ਦੇ ਦੌਰਾਨ ਜ਼ਖਮੀ ਲਹੂ ਲੁਹਾਨ ਪੰਜਾਬ ਦੇ ਵਿੱਚ ਹੀਰ ਕਿਵੇਂ ਰਚੀ ਜਾ ਸਕਦੀ ਹੈ ਜਿੱਥੇ ਅਮਨ ਅਮਾਨ ਦਾ ਨਾਂ ਥਾਂ ਨਹੀਂ। ਦੱਸਿਆ ਗਿਆ ਕਿ ਕੁਝ ਥਾਵਾਂ ਅਜਿਹੀਆਂ ਹੋਣਗੀਆਂ ਜਿੱਥੇ ਧਾੜ ਵੀ ਨਾ ਗਏ ਹੋਣ, ਜਿੱਥੇ ਮਾਰ ਧਾੜ ਉਜਾੜਾ ਨਾ ਹੋਇਆ ਹੋਵੇ, ਜਿੱਥੇ ਸ਼ਾਂਤੀ ਹੋਵੇ, ਜਿੱਥੇ ਹੀਰ ਰਚੀ ਜਾ ਸਕੇ, ਗਾਈ ਜਾ ਸਕੇ। ਸਹੀ ਹੈ, ਕੁਝ ਹਿੱਸੇ ਬਚੇ ਰਹਿ ਗਏ ਹੋਣਗੇ। ਪਹਿਲੋਂ ਬਾਬਾ ਬੰਦਾ ਸਿੰਘ ਦੇ ਹੱਲੇ ਵੀ ਤਾਂ ਸਰਹੰਦ ਤੋਂ ਜਲੰਧਰ ਤੱਕ ਸਨ। ਨਾਦਰ ਸ਼ਾਹ ਤੇ ਅਬਦਾਲੀ ਦੇ ਰੂਟ ਤੋਂ ਪਰੇ ਦੀਆਂ ਪੰਜਾਬੀ ਆਬਾਦੀਆਂ ਵੀ ਹੋਣਗੀਆਂ ਜੋ ਬਚੀਆਂ, ਪਰ ਉੱਥੇ ਵੀ ਡਰ ਬੇਚੈਨੀ ਤਾਂ ਸੀ ਹੀ। ਹਰੇਕ ਥਾਂ ਹਿੰਸਾ ਨਹੀਂ ਪੁੱਜੀ, ਹਿੰਸਾ ਦਾ ਖੌਫ ਤਾਂ ਪੁੱਜਿਆ। ਵਾਰਿਸ ਨੇ ਜਿਹੜਾ ਸਰੋਤਿਆਂ ਦੇ ਵੱਡੇ ਇਕੱਠਾਂ ਦੇ ਵਿੱਚ ਹੀਰ ਗਾ ਕੇ ਸੁਣਾਈ ਹੋਵੇਗੀ। ਪੰਜਾਬ ਦੇ ਆਮ ਬਸ਼ਿੰਦੇ ਦੀ ਜ਼ਿੰਦਗੀ ਹੀਰ ਰਾਂਝੇ ਵਰਗੀ ਹੀ ਸੀ। ਜੰਗਾਂ ਯੁੱਧਾਂ ਦੇ ਵਿੱਚ ਆਮ ਪੰਜਾਬੀ ਜਾਂ ਪੰਜਾਬੀ ਦਾ ਕੋਈ ਪਿਆਰਾ ਵਿਛੜ ਹੀ ਰਿਹਾ ਸੀ। ਖੂਨੀ ਹਵਾ ਦੇ ਵਿੱਚ ਕੀ ਪਤਾ ਕਿਹੜਾ ਖਪ ਜਾਵੇ। ਇੱਥੇ ਹੀਰ ਦੇ ਕਿੱਸੇ ਵਿੱਚ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ ਤੇ ਯੁੱਧ ਨੇ ਵੀ ਤਾਂ ਕਈਆਂ ਦੀ ਮੁਹੱਬਤ ਡੰਗ ਦਿੱਤੀ ਸੀ। ਹੀਰ ਦੇ ਇਸ ਵਿਰਲਾਪ ਨੂੰ ਵਾਰਸ ਨੇ ਜ਼ਬਾਨ ਦਿੱਤੀ 18ਵੀਂ ਸਦੀ ਦੇ ਵਿੱਚ। ਉਸੇ ਤਰ੍ਹਾਂ ਦੇ ਵੈਨ ਪੰਜਾਬੀ ਘਰਾਂ ਦੇ ਵਿੱਚ ਪੈ ਰਹੇ ਸਨ। ਸੱਤਾ ਮਾਨਣੀ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਵੀ ਸੀ। ਪਿਆਰ ਕਰਨਾ ਤੇ ਵਿਛੋੜਾ ਪੈਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਹਿੰਦੂ ਸਿੱਖ ਮੁਸਲਮਾਨ ਪੰਜਾਬੀਆਂ ਨੂੰ ਜਜ਼ਬਾਤੀ ਬਹਾਦਰ ਅਨੁਭਵੀ ਕੁੜੀ ਚੰਗੀ ਲੱਗੀ ਜਿਹੜਾ ਮੌਲਵੀ ਕਾਜ਼ੀਆਂ ਵਿਰੁੱਧ ਫੈਸਲਾ ਲੈ ਸਕਦੀ ਸੀ। ਵਾਰਿਸ ਵੇਲੇ ਹੋਰ ਮੁਸਲਮਾਨ ਕਵੀਆਂ ਨੇ ਵੀ ਹੀਰਾਂ ਲਿਖੀਆਂ ਪਰ ਉਹ ਇੰਨੇ ਹਰਮਨ ਪਿਆਰੇ ਨਾ ਹੋਏ। ਬੇਸ਼ੱਕ ਗਾਈਆਂ ਉਹਨਾਂ ਦੀਆਂ ਹੀਰਾਂ ਵੀ ਗਈਆਂ ਤੇ ਹੁਣ ਤੱਕ ਗਾਈਆਂ ਜਾ ਰਹੀਆਂ ਨੇ। ਕਿਸੇ ਕਿੱਸੇ ਦੇ ਵਿੱਚ ਫਿਰਕਾ ਪ੍ਰਸਤੀ ਜਾਂ ਇੱਕ ਦੂਜੇ ਦੇ ਧਰਮ ਦੇ ਵਿਰੁੱਧ ਨਫ਼ਰਤ ਨਹੀਂ। ਮੁਸਲਿਮ ਸਿੱਖ ਸਿਆਸੀ ਟੱਕਰ ਦੇ ਬਾਵਜੂਦ ਸਮਾਜ ਦੇ ਵਿੱਚ ਸੰਜਮ ਹੈ, ਸਹਿਣਸ਼ੀਲਤਾ ਹੈ, ਭਰਾਤਰੀ ਭਾਵ ਹੈ। ਅਸੀਂ 18ਵੀਂ ਸਦੀ ਦੇ ਪਿਛਲੇ ਅੱਧ ਦਾ ਪੰਜਾਬ ਦੇਖ ਲਿਆ, ਦੂਜੇ ਪਾਸੇ ਇਹ ਪੰਜਾਬ ਵੀ ਹੈ। ਸੱਥ ਦੇ ਵਿੱਚ ਹਜ਼ਾਰਾਂ ਸਰੋਤੇ, ਇੱਕ ਕੋਣੇ ਦੇ ਵਿੱਚ ਔਰਤਾਂ ਵੀ ਸਾਰੇ ਹੀਰ ਸੁਣ ਰਹੇ ਨੇ, ਹੱਸ ਰਹੇ ਨੇ, ਰੋ ਰਹੇ ਨੇ।
ਮਨ ਦੇ ਪਰਦੇ ਉੱਪਰ ਹਰ ਵਕਤ ਘੋੜੀਆਂ ਘੋੜਿਆਂ ਦੀਆਂ ਟਾਪਾਂ ਖੂਨੋ ਖੂਨੀ ਡਿੱਗਦੀਆਂ ਲਾਸ਼ਾਂ ਵੀ ਤਾਂ ਨਹੀਂ ਨਾ ਹੋਣੀਆਂ ਚਾਹੀਦੀਆਂ। ਸੰਗਰਾਮ ਸੀ ਠੀਕ, ਪਰ ਅਮਨ ਵੀ ਮੌਜੂਦ ਸੀ। ਅਖੀਰਲੇ ਦੋ ਹੱਲਿਆਂ 1768 ਤੇ 69 ਤੇ 1769 ਤੋਂ 70 ਦਾ ਸਮਾਂ ਪਿੱਛੋਂ ਅਬਦਾਲੀ ਆਪਣੇ ਦੇਸ਼ ਦੇ ਵਿੱਚ ਹੀ ਕਮਜ਼ੋਰ ਪੈ ਗਿਆ, ਬਿਮਾਰ ਵੀ ਹੋ ਗਿਆ। ਸਿਪਾਹੀ ਦੂਰ ਦੁਰਾਡੇ ਦੀਆਂ ਮੁਹਿੰਮਾਂ ਦੇ ਵਿੱਚ ਜਾ ਕੇ ਖੁਸ਼ ਨਹੀਂ ਸਨ, ਫੁੱਟ ਵੀ ਪੈ ਜਾਇਆ ਕਰਦੀ ਸੀ। ਆਖਰੀ ਹੱਲੇ ਤੋਂ 2 ਸਾਲ ਬਾਅਦ ਉਸਦੀ ਮੌਤ ਹੋ ਗਈ। ਕੰਧਾਰ ਦੇ ਵਿੱਚ ਉਸਦਾ ਮਕਬਰਾ ਬਣਿਆ। ਭਾਰਤ ਦੇ ਉੱਪਰ ਹਮਲੇ ਅਬਦਾਲੀ ਦੀ ਸ਼ਖਸੀਅਤ ਦਾ ਇੱਕ ਪਾਸਾ ਹੈ। ਅਫਗਾਨਿਸਤਾਨੀ ਲੋਕ ਇਹਨਾਂ ਹਮਲਿਆਂ ਨੂੰ ਅੰਸ਼ਿਕ ਪ੍ਰਾਪਤੀ ਸਮਝਦੇ ਨੇ। ਉਹਨਾਂ ਨੂੰ ਫਖਰ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਖੁਦ ਮੁਖਤਾਰ ਆਜ਼ਾਦ ਅਫਗਾਨਿਸਤਾਨ ਦੇਸ਼ ਦਿੱਤਾ, ਇਸਦਾ ਝੰਡਾ ਦਿੱਤਾ। ਉਸਨੇ ਅਫਗਾਨ ਲੋਕਾਂ ਦੇ ਕਬੀਲਾ ਮੁਖੀਆਂ ਦੇ ਦਿਲ ਜਿੱਤੇ, ਹਾਰੇ ਹੋਏ ਦੁਸ਼ਮਣਾਂ ਨੂੰ ਮਾਫ਼ ਕੀਤਾ, ਸਗੋਂ ਮਾਨ ਸਨਮਾਨ ਦਿੱਤਾ। ਸਲਾਹਕਾਰਾਂ ਦੀ ਕੌਂਸਲ ਬਣਾਈ ਜਿਸਦੀ ਗੱਲ ਮੰਨਦੇ, ਸਜ਼ਾ ਦੇਣ ਦੇ ਲਈ ਤਸੀਹੇ ਨਹੀਂ ਦਿੱਤੇ। ਸਜ਼ਾ ਦੇ ਵਜੋਂ ਨੱਕ ਕੰਨ ਕੱਟਣ 'ਤੇ ਪਾਬੰਦੀ ਲਾਈ ਗਈ। ਮਾਲਕ ਗੁਲਾਮ ਨੂੰ ਮਾਰ ਨਹੀਂ ਸਕੇਗਾ, ਕਾਨੂੰਨ ਬਣਾਇਆ। 1870 ਦੇ ਵਿੱਚ ਕਲਕੱਤਾ ਰਿਵਿਊ ਨੇ ਇੱਕ ਗੁੰਮਨਾਮ ਰਿਪੋਰਟ ਛਾਪੀ ਜਿਹੜੀ ਕਿਸੇ ਅੰਗਰੇਜ਼ ਦੀ ਹੈ। ਇਸਦੇ ਵਿੱਚ ਅਬਦਾਲੀ ਦੇ ਬਾਰੇ ਲਿਖਿਆ, ਅਦਬ ਅਦਾਬ ਵਾਲਾ, ਦੂਰ ਅੰਦੇਸ਼, ਪੂਰਨ ਸੰਤੁਸ਼ਟ ਤੇ ਸ਼ਾਂਤ, ਸ਼ਾਇਰ, ਧਰਮੀ, ਵਿਦਵਾਨਾਂ ਦੀ ਸੰਗਤ ਦੇ ਵਿੱਚ ਖੁਸ਼ ਰਹਿਣ ਵਾਲਾ, ਪਰਿਵਾਰ ਨੂੰ ਰਾਜਨੀਤੀ ਤੋਂ ਪਰੇ ਰੱਖਣ ਵਾਲਾ, ਸ਼ਰਾਬੀਆਂ ਦਾ ਦੁਸ਼ਮਣ ਤੇ ਸਖੀ ਦਾਤੇ ਵਜੋਂ ਜਾਣਿਆ ਗਿਆ। ਭਾਰਤੀਆਂ ਨੂੰ ਇਹ ਗੁਣ ਦਿਸਣੇ ਨਹੀਂ ਸਨ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜੀ ਸੋਰੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜਾਂ ਦੀਆਂ ਟਾਪਾਂ ਜਿਹੜੀਆਂ ਸਨ ਸੁਣਾਈ ਦਿੰਦੀਆਂ। ਹਾਂ, ਭਾਰਤੀਆਂ ਨੇ ਉਸਦੀ ਸੈਨਾ ਦੀ ਫੁਰਤੀ ਦੇਖੀ ਤੇ ਮੰਨੀ, ਉਸਦੀ ਆਪਣੀ ਬਹਾਦਰੀ ਦੀ ਧਾਂਕ ਮੰਨੀ, ਜਰਨੈਲ ਵਜੋਂ ਉਸਦੀ ਸੂਝ ਦੇਖੀ, ਕੂਟਨੀਤੀ ਦੇਖੀ। ਭਾਰਤੀ ਉਸਦੇ ਲਸ਼ਕਰ ਵੱਲੋਂ ਹੁੰਦਾ ਖੂਨ ਖਰਾਬਾ, ਕਤਲੋ ਗਾਰਤ ਕਿਵੇਂ ਭੁੱਲ ਸਕਦੇ ਸਨ? ਉਸ ਹੱਥੋਂ ਅੰਮ੍ਰਿਤਸਰ ਦੀ ਬਰਬਾਦੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਿਵੇਂ ਵਿਸਾਰ ਸਕਦੇ ਸਨ? ਇੱਕ ਅੰਗਰੇਜ਼ ਨੇ ਲਿਖਿਆ, ਉਹ ਯੁੱਧ ਜਿੱਤਣ ਦੇ ਵਿੱਚ ਨਿਪੁੰਨ ਪਰ ਸਲਤਨਤ ਕਾਇਮ ਕਰਨ ਦੇ ਵਿੱਚ ਨਾਕਾਮ ਸੀ। ਖਾਲੀ ਪਿਆ ਦਿੱਲੀ ਦਾ ਸਿੰਘਾਸਨ ਵਰਤ ਸਕਦਾ ਸੀ, ਉਹ ਟਿਕਿਆ ਹੀ ਨਹੀਂ। ਪੰਜਾਬ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਉਸਨੇ ਅਜਿਹਾ ਸਥਾਈ ਅਮਨ ਵਾਲਾ ਖਿੱਤਾ ਕਾਇਮ ਨਹੀਂ ਕੀਤਾ। ਸਰਕਾਰ ਨੇ ਬਣਾਈ ਜਿਸ ਨੂੰ ਲੋਕ ਪਸੰਦ ਕਰਦੇ ਹੋਣ। ਹਕੂਮਤ ਕਾਇਮ ਕਰਨ ਦੀ ਥਾਂ ਉਸਨੇ ਪੈਸੇ ਇਕੱਠੇ ਕਰਨ ਨੂੰ ਪਹਿਲ ਦਿੱਤੀ, ਪਰ ਪੈਸੇ ਕੇਵਲ ਆਪਣੇ ਵਾਸਤੇ ਨਹੀਂ। ਜੇਪੀ ਫੈਰੀਅਰ ਦੀ 1858 ਦੀ ਲਿਖਤ ਹੈ, ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ, ਉਦੋਂ ਉਹ ਧਰਮ ਯੁੱਧ ਕਰਦੇ, ਧਰਮ ਤੋਂ ਹੌਂਸਲਾ ਲੈਂਦੇ। ਜਦੋਂ ਅਬਦਾਲੀ ਭਾਰਤ 'ਤੇ ਹਮਲਾ ਕਰਦਾ, ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਲੈਣਾ ਦੇਣਾ ਨਾ ਹੁੰਦਾ, ਕੇਵਲ ਲੁਟੇਰਾ ਹੁੰਦਾ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਤੁਹਾਡੇ ਨਾਲ ਸਾਂਝ ਪਾਈ ਹੈ, ਅਤੇ ਇੱਥੋਂ ਹੀ ਅਗਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲੇ ਫਰਾਈਡੇ ਵਾਲੇ ਦਿਨ, ਇੱਥੋਂ ਹੀ ਸ਼ੁਰੂਆਤ ਕਰਾਂਗੇ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976। ਬਾਅਦ ਦੇ ਵਿੱਚ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਅਤੇ ਆਡੀਓ 'ਤੇ ਲਿਖਤੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਅਤੇ ਉਮੀਦ ਕਰਦੇ ਹਾਂ ਚੈਪਟਰ ਚੰਗਾ ਲੱਗਿਆ ਹੋਵੇਗਾ, ਕਾਫ਼ੀ ਕੁਝ ਜਾਣਨ ਦਾ ਇਹਦੇ ਵਿੱਚੋਂ ਹਾਸਲ ਕੀਤਾ ਆਪਾਂ, ਅਤੇ ਮੈਨੂੰ ਤਾਂ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਅਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ। ਇਹ ਸੀ ਦੋਸਤੋ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਰ ਭਾਗ 9, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਰ ਭਾਗ 9। ਲਓ ਦੋਸਤੋ, ਫਿਰ ਅੱਜ ਇੱਥੇ ਹੀ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ, ਅਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਜੀ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਅਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ।
ਸੁਨੇਹਾ ਦੇ ਵੱਲ ਝਾਤ ਮਾਰੀਏ ਤਾਂ ਦੋਸਤੋ, ਸਭ ਤੋਂ ਪਹਿਲਾਂ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ ਅਤੇ ਥੋੜ੍ਹਾ ਜਿਹਾ ਮੈਨੂੰ ਓਪਨ ਕਰ ਲਵਾਂ ਜੀ। ਅਤੇ ਦੋਸਤ ਸ਼ਾਇਦ ਕਹਿੰਦੇ ਹੋਣਗੇ ਕਿ ਸੁਨੇਹੇ ਵੀ ਨਹੀਂ ਪੜ੍ਹੇ ਜੀ, ਪੜ੍ਹਦੇ ਜੀ, ਅਤੇ ਦੋ ਦੋ ਹੀ ਦੋਸਤ ਸੁਣ ਰਹੇ ਨੇ ਜੀ, ਦੇਖ ਲਓ। ਚਲੋ ਮਰਜ਼ੀ ਹੈ ਜੀ, ਅਸੀਂ ਤਾਂ ਆਪਣਾ ਕੰਮ ਕਰ ਦਿੱਤਾ, ਬਾਕੀ ਸੁਣਨਾ ਨਾ ਸੁਣਨਾ ਤੁਹਾਡੀ ਮਰਜ਼ੀ ਹੈ ਜੀ। ਅਤੇ ਲਓ ਫਿਰ ਗੱਲ ਕਰਦੇ ਹਾਂ ਜਾਂਦੇ ਜਾਂਦੇ। ਤੁਹਾਡੇ ਸੁਨੇਹੇ ਸਤਿ ਸ਼੍ਰੀ ਅਕਾਲ ਭੇਜੀ ਹੈ ਰੇਡੀਓ ਟੀਮ ਨੇ ਵੀ, ਅਤੇ ਜਲੌਰ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ, ਅਤੇ ਲਾਈਕ ਨੰਬਰ 2 ਰਾਜਨ ਸੈਣੀ ਜੀ ਕਹਿੰਦੇ ਨੇ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਅਤੇ ਆਪਣੇ ਹਰਜੀ ਆਪਣੀ ਹਰਸੀਰਤ ਕੌਰ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਜੀ ਜੀਆਂ ਨੂੰ ਜੀ ਸਵਾਗਤ ਹੈ, ਪਹਿਲੀ ਵਾਰੀ ਸੁਨੇਹਾ ਪਹੁੰਚਿਆ ਤੁਹਾਡਾ ਜੀਆਂ ਨੂੰ ਜੀ, ਦੁਆਬਾ ਰੇਡ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਹਰਸੀਰਤ ਕੌਰ ਜੀ। ਅਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਆ US ਤੋਂ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਟੈਕਨੀਕਲ ਕਾਰਨਾਂ ਦੇ ਕਰਕੇ ਅੱਜ ਦਾ ਪ੍ਰੋਗਰਾਮ ਭਾਰਤ ਸਾਹਿਬ ਵੀ ਮੇਰੇ ਵਾਂਗੂ ਆਡੀਓ 'ਤੇ ਹੀ ਰਹਿਣ ਲਈ ਮਜਬੂਰ ਹੋ ਗਏ ਜੀ, ਅਤੇ ਅੱਜ ਬਣਿਆ ਪਿਓਰ ਰੇਡੀਓ ਪ੍ਰੋਗਰਾਮ ਜੀ ਕਹਿੰਦੇ ਜੀ। ਇੱਦਾਂ ਮਜ਼ਾ ਆਉਂਦਾ ਵੈਸੇ ਦੇਖਿਆ ਜਾਵੇ ਨਾ ਜੀ, ਕਿਉਂਕਿ ਫਿਰ ਮੋਹਰੇ ਫੋਕਸ ਕਰਕੇ ਕੈਮਰੇ ਦੇ ਵਿੱਚ ਵੀ ਦੇਖਣਾ ਪੈਂਦਾ ਹੈ। ਇਹ ਇੱਦਾਂ ਫਿਰ ਕਈ ਵਾਰੀ ਥੋੜ੍ਹਾ ਜਿਹਾ ਐਕਟ ਵਗੈਰਾ ਵੀ ਕਰਨਾ ਹੋਵੇ ਤਾਂ ਥੋੜ੍ਹਾ ਜਿਹਾ ਸੌਖਾ ਰਹਿੰਦਾ ਹੈ, ਅਤੇ ਮਜ਼ਾ ਆਉਂਦਾ ਵੈਸੇ ਇੱਦਾਂ ਵੀ। ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜੀ, ਪਰ ਕੀ ਕਰੀਏ ਹੁਣ ਵੀਡੀਓ ਦਾ ਜ਼ਮਾਨਾ ਆ ਗਿਆ ਦੋਸਤ, ਵੀਡੀਓ ਦੇ ਵਿੱਚ ਵੀ ਦੇਖਣਾ ਚਾਹੁੰਦੇ ਹਰ ਕਿਸੇ ਨੂੰ। ਅਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਬਿੱਟੂ ਵੀ ਸਾਬਕਾ ਹੋ ਗਿਆ ਜੀ ਕਹਿੰਦੇ, ਹਾਂਜੀ ਬਿਲਕੁਲ ਜੀ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਅਤੇ ਗੁਲਾਬ ਦੇ ਫੁੱਲ ਭੇਜੇ ਨੇ ਨਾਲ। ਅਤੇ ਇਸੇ ਤਰ੍ਹਾਂ ਹੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ, ਕਿਸੇ ਮਾਧਿਅਮ 'ਤੇ 5 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਿੱਟੂ ਦਾ ਅਸਤੀਫਾ ਲੈਣਗੇ, ਉਹਨਾਂ ਦਾ ਕਿਹਾ ਕਹਿੰਦੇ। ਰਾਜਨ ਸੈਣੀ ਸਾਹਿਬ ਕਹਿੰਦੇ ਅਸੀਂ ਵੀ ਦੱਸਿਆ ਸੀ ਜੀ, ਅਤੇ ਹੁਣ ਜਾਖੜ ਨੂੰ ਕਿਤੇ ਐਡਜਸਟ ਕਰਨਗੇ ਜੀ, 3 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਅਤੇ ਲਓ ਜੀ ਨੋਟ ਕਰ ਲਓ ਵੀ 3 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਭਾਈ ਜਾਖੜ ਸਾਹਿਬ ਨੂੰ ਐਡਜਸਟ ਕਰਨਗੇ ਕਿਤੇ। ਮੁਕੱਦਰ ਜੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਆਪਣੀ ਹੋਂਦ ਦਰਜ ਕਰਵਾ ਰਹੇ ਹਾਂ ਜੀ, ਜਿਉਂਦੇ ਵੱਸਦੇ ਰਹਿਣ ਸਾਰੇ ਸੱਜਣ ਜੀ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਔਜਲਾ ਸਾਹਿਬ ਕਹਿੰਦੇ ਭਵਿੱਖ ਬਾਣੀ ਮੀਡੀਆ ਨੇ ਜਾਖੜ ਬਾਰੇ ਪਿਛਲੇ ਮਹੀਨੇ ਦੱਸ ਦਿੱਤਾ, ਤੁਸੀਂ ਪਿੱਛੇ ਚੱਲ ਰਹੇ ਹੋ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਹੋਂਦ ਦਰਜ ਕਰਵਾ ਰਹੇ ਹੋ ਕਿ ਘਰਦਿਆਂ ਨੂੰ ਵਕਤ ਪਾ ਰਹੇ ਹੋ, ਇਸ ਵੇਲੇ ਤਾਂ ਹੁੰਦੇ ਪੂਰੇ ਰਾਜੇ, ਲੱਗਦਾ ਕੋਈ ਨਹੀਂ, ਲੱਗਦਾ ਕੋਈ ਨਵੀਂ ਰਿਆਸਤ ਵਸਾ ਰਹੇ ਹੋ। ਕਿਆ ਬਾਤ ਹੈ ਸੈਣੀ ਸਾਹਿਬ! ਅਤੇ ਮੁਕੱਦਾ ਜੀ ਕਹਿੰਦੇ ਜੀ ਸੈਣੀ ਬਾਈ ਜੀ। ਔਜਲਾ ਸਾਹਿਬ ਲਿਖਦੇ ਨੇ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਜੀ। ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ ਕਿ ਫੋਨ 'ਤੇ ਸਭ ਕੁਝ ਪੜ੍ਹ ਸਕਦੇ ਹੋ, ਕਿੱਥੇ ਕਿੱਥੇ ਰੋਕਣਗੇ ਜੀ। ਬਿਲਕੁਲ ਦਰੁਸਤ ਜੀ। ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਜੁੜੇ ਹੋਏ ਨੇ ਕਹਿੰਦੇ ਜੀ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀ, ਜੀਰਾ ਸਾਹਿਬ ਸਵਾਗਤ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਕਹਿੰਦੇ ਹੈ, ਅਤੇ ਆਪਣੇ ਇਲ ਕੁਝ ਇੱਦਾਂ ਕਰਕੇ ਹੈ ਜੀ, ਆਪਣੇ ਜਗਵੰਤ ਖੇੜਾ ਜੀ ਦੀ ID ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕੇ ਤੋਂ। ਅਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਲਓ ਦੋਸਤੋ, ਅਤੇ ਇਸ ਦੇ ਨਾਲ ਹੀ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਅਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੀ। ਅਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਜੀ ਦਾ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਕੋਈ ਚੰਗਾ ਮਾੜਾ ਬੋਲ ਬੋਲ ਗਏ ਹੋਈਏ ਮਾਫ਼ੀ ਚਾਹਾਂਗੇ। ਅਤੇ ਸੋਮਵਾਰ ਨੂੰ ਮਿਲਦੇ ਹਾਂ, ਕੱਲ੍ਹ ਨੂੰ ਫਿਰ ਵੀਕਐਂਡ ਹੈ ਜੀ, ਅਤੇ ਸਭ ਨੂੰ ਵੀਕਐਂਡ ਵੀ ਮੁਬਾਰਕ ਹੈ, ਅਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਵੀ ਹਾਜ਼ਰ ਹੋਣਗੇ, ਅਤੇ 2 ਦਿਨ ਆਪਾਂ ਆਨੰਦ ਮਾਣਾਂਗੇ ਉਹਨਾਂ ਦੀਆਂ ਗੱਲਾਂ ਦਾ, ਤੁਹਾਡੀਆਂ ਅਤੇ ਸਭ ਦੀਆਂ ਸੁਣਾਂਗੇ ਜੀ। ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ, ਅਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ, ਅਤੇ ਕੱਲ੍ਹ ਨੂੰ ਅਤੇ ਪਰਸੋਂ ਨੂੰ ਵੀ ਆਪਾਂ ਮਿਲਾਂਗੇ ਸਰੋਤਾ ਦੇ ਤੌਰ ਦੇ ਸਰੋਤੇ ਦੇ ਤੌਰ ਦੇ ਉੱਤੇ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਇੰਨੀ ਕੁ ਬੇਨਤੀ ਹੈ। ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ,
ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਦੋਸਤੋ, ਆਖਰ ਦੇ ਵਿੱਚ ਆਪਣੇ ਗੁਰਦਾਸ ਮਾਨ ਜੀ ਕੀ ਕਹਿੰਦੇ ਆ, ਉਹ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਅਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜੋ ਐਪ ਦੇ ਉੱਤੇ ਸੁਣ ਰਹੇ ਨੇ ਦੋਸਤ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਜਾਂ ਰੇਡੀਓ ਗਾਰਡਨ ਦੇ ਉੱਤੇ, ਕਿਤੇ ਵੀ ਵੈਬਸਾਈਟ ਦੇ ਉੱਤੇ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਮੰਤਰੀ ਨੇ ਸਥਿਤ ਕਮੇਟੀ ਹਾਲ ਦੇ ਵਿਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਇਕ ਏਕੜ ਬਦਲੇ 1000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿਚ ਪ੍ਰਤੀ ਏਕੜ 1630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। ਪੀਐਮ ਮੋਦੀ ਵਿਜ਼ਿਟ ਕੀਤੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ। ਇਸ ਇਤਿਹਾਸਕ ਮੌਕੇ ਦੇ ਉੱਤੇ ਖੇਤਰ ਦੇ ਵਿਚ 23,000 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਵਿਸ਼ਾਲ ਸੜਕੀ ਤੇ ਬੁਨਿਆਦੀ ਢਾਂਚੇ, ਅਤਿ ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖ ਰਹੇ ਦਿੱਤੇ ਗਏ ਨੇ। ਇੱਥੇ ਪ੍ਰੋਗਰਾਮ ਦੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ਦੇ ਉੱਤੇ ਆ ਕੇ ਮਨ ਗਦਗਦ ਹੋ ਗਿਆ। ਅੱਜ ਜੀਂਦ ਭਾਜਪਾ NDA ਦੇ ਸੁਸ਼ਾਸਨ ਮਾਡਲ ਦੀ ਜਿਹੜੀ ਹੈ ਤਸਵੀਰ ਬਣ ਰਿਹਾ ਤੇ ਪਿਛਲੇ ਸਾਲਾਂ ਦੇ ਵਿਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ਦੇ ਉੱਤੇ ਕਹਿੰਦੇ ਚੱਲ ਪਿਆ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ। ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ�੍ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ, ਜੋ ਕਿ ਪਿਛਲੇ 5 ਮਹੀਨਿਆਂ ਦੇ ਵਿਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿਚ ਲਈ ਚੰਡੀਗੜ੍ਹ, ਹਰਿਆਣਾ, ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ, ਜਿਹਦੇ ਵਿਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ, ਪਰ ਕੋਈ ਲਾਗੇ ਛਾਗੇ ਨਾ ਦਿਖਿਆ, ਜਿਸਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਨ੍ਹਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਾਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ, ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ, ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮ ਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ, ਜੋ ਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿੱਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਕਾਰਕੁਨ ਸਕੂਟਰਾਂ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਂਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸਾਨਾਂ ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ, ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ, ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ। ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿੱਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ, ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ, ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਈਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ। ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਹੈ, ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਹੈ, ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਦਿਅਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿਚ ਕਿਸੇ ਵੀ ਸੰਵਿਧਾਨ ਸੋਧ ਬਿੱਲ ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਹੈ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਸਿਆਸੀ ਹਲਕਿਆਂ ਦੇ ਵਿਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, ਯੂਜੀ, ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸਾਥ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 2026। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 2026। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 2025। UGC, AICTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 2026। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 2026। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 2026। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ, ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚ DM, SDM ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। ਸੱਤਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 2026। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਜਾਣੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 2026 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸ ਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਨ੍ਹਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਤਿੱਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵੱਧਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਾਈਂ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
0: ਅੱਛਾ ਜੀ, ਹਾਂਜੀ, ਆ ਜਿਹੜਾ ਓਲਕਾ ਪਿੰਡ ਡਿਗਿਆ,
1: ਓਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ਼ ਕੀਤਾ, ਫਿਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
0: ਜੀ,
1: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
0: ਜੀ,
1: ਉਹ ਫਿਰ ਤੇ ਬਾਅਦ ਦੇ ਵਿੱਚ ਫਿਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ ਭਾਈ, ਹਾਂਜੀ ਉਹਦੇ ਵਿੱਚ ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਉਹ ਲਾਈਟ ਦੀ ਲਾਈਟ,
0: ਬਿਲਕੁਲ
1: ਕਾਫੀ ਮਤਲਬ ਜਿਹੜਾ ਹੈਗਾ ਆ ਉਹ ਵਿਗਿਆਨਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
0: ਹਾਂਜੀ
1: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਓਲਕਾ ਪਿੰਡ ਦੀ ਬਾਰਿਸ਼,
0: ਹਾਂਜੀ ਬਿਲਕੁਲ,
1: ਤੇ
0: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ, ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ ਤੇ ਉਹ ਉਹਨਾਂ ਦੀ ਮਤਲਬ ਕਿ ਇਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ, ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ, ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ, ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੋਲਾ ਪਿਆ ਸੀ, ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ ਜਿੱਦਾਂ ਗੋਲਾ ਹਨਾ, ਮਗਦਾ ਆਉਂਦਾ ਥੱਲੇ ਨੂੰ ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ, ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ, ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ, ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ।
1: ਬਿਲਕੁਲ ਹਾਂਜੀ, ਉਹ ਤਾਂ ਹਿਸਟਰੀ ਹੈਗੀ ਆ ਜੀ, ਉਹ ਤਾਂ ਆਉਂਦੇ ਆ, ਚਲੋ ਠੀਕ ਗੱਲ ਹੈਗੀ ਆ, ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ
0: ਜੀ,
1: ਤੇ ਲਗਭਗ ਇਹ ਗੱਲ ਹੈਗੀ ਆ ਜੀ 76 ਦੀ ਹੋਣੀ ਜੀ, ਉਦੋਂ ਰੌਲਾ ਪੈ ਗਿਆ ਜੀ, ਕਹਿੰਦੇ ਜੀ ਦੁਨੀਆਂ ਮੁੱਕ ਜਾਣੀ ਆ ਜੀ, ਇੱਥੇ ਸਕਾਈ ਲੈਬ ਡਿੱਗਣਾ ਹੈ ਜੀ, ਅਸੀਂ ਛੋਟੇ ਹੁੰਦੇ ਜੀ ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ, ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ, ਸਕਾਈ ਲੈਬ ਡਿੱਗ ਪੈਣਾ, ਬਾਹਰ ਨੀ ਸੋਣਾ ਹੈਗਾ, ਕਿਤੇ ਮੰਜੇ ਤੇ ਡਿੱਗ ਪਏ ਆ ਕੇ, ਹਾਂਜੀ ਉਹ ਪਤਾ ਨੀ
0: ਕਿੱਦਾਂ ਕਿੱਦਾਂ ਦੀਆਂ ਗੱਲਾਂ ਨੇ, ਮੇਰੇ 90 ਤੋਂ ਪਹਿਲਾਂ ਦੀਆਂ ਨਾ ਇਹ, ਮੇਰੇ ਖਿਆਲ ਨਾਲ ਚੇਤਾ ਥੋੜਾ ਥੋੜਾ,
1: ਨਾ ਨਾ ਨਾ ਨਾ ਨਾ ਨਾ ਨਹੀਂ ਜੀ, ਨਹੀਂ ਨਹੀਂ ਨਹੀਂ ਭਾਰੇ ਸਾਹਿਬ,
0: 70-80
1: ਦੀਆਂ ਗੱਲਾਂ ਨੀ ਹੈਗੀਆਂ ਇਹ,
0: ਵੈਸੇ ਗੱਲ ਸੁਣਦੇ ਰਹੇ ਆ ਪਰ ਪਤਾ ਨੀ ਕਦੋਂ ਦੀ,
1: 78 ਨਹੀਂ 78
0: ਹਾਂਜੀ ਉਹ
1: 78 ਹਾਂਜੀ, ਮੈਨੂੰ ਤਾਂ ਯਾਦ ਆ ਕਿ ਅਸੀਂ ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ, ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ ਤੇ ਉੱਥੇ ਫਿਰ ਜਿਹੜਾ ਹੈਗਾ ਇਹ ਕੀ ਡਿਸਕਸ ਕਰਦੇ ਹੁੰਦੇ ਸੀ ਸਕਾਈ ਲੈਬ ਡਿੱਗਣਾ, ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ ਵੀ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸਿੱਟ ਲਿਆ ਜੀ, ਹਾਂਜੀ ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ
0: ਜੀ।
1: ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇਹ ਦਿਸ਼ਾ ਭਟਕ ਗਿਆ ਹੈਗਾ ਆ ਤੇ ਧਰਤ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ, ਤੇ ਫੇਰ ਉਹਦਾ ਸੀਗਾ ਜੀ। ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਵੀ ਕੰਟਰੋਲ ਕਰ ਲਿਆ ਸੀ
0: ਜੀ,
1: ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ।
0: ਬਿਲਕੁਲ ਹੈ ਜੀ,
1: ਤੇ ਏਦਾਂ ਦੀਆਂ ਚਲੋ ਆ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ, ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਆ ਜੀ।
0: ਜੀ
1: ਕਈ ਕਹਿੰਦੇ ਹੈਗੇ ਜੀ ਇਹ ਟੁੱਟਿਆ ਤਾਰਾ।
0: ਪਰ ਸੈਣੀ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹ ਤਾਂ ਸਪਸ਼ਟ ਹੋ ਜਾਂਦਾ ਨਾ, ਜੇ ਕਈ ਕਹਿ ਦਿੰਦੇ ਆ ਕਿ ਮੁਰਗੇ ਪਹਿਲਾਂ ਆਏ ਸੀਗੇ, ਅੰਡਾ ਆਇਆ ਸੀ, ਇਹਨਾਂ ਚੀਜ਼ਾਂ ਚ ਪੈ ਜਾਂਦੇ ਆ। ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ, ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ, ਫਿਰ ਉਹ ਠੰਡਾ ਹੋਇਆ, ਬਰਫਾਂ ਜੰਮੀਆਂ, ਪਾਣੀ ਬਣਿਆ, ਮੈਲਟ ਹੋਇਆ, ਗਰਮੀ ਸ਼ੁਰੂ ਹੋਈ, ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ, ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਫਿਰ ਹੋਰ ਜਾਨਵਰ ਆ ਗਏ, ਫਿਰ ਬੰਦੇ ਆ ਗਏ, ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ।
1: ਨਹੀਂ ਜੀ ਗੱਲ ਤਾਂ ਹੈਗੀ ਹੈ, ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਉਹਨਾਂ ਦਾ ਤਾਂ ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ ਮਤਲਬ ਅੰਡਾ ਆਇਆ, ਪਹਿਲਾਂ ਆਈ ਬੋਤਲ, ਪਹਿਲਾਂ ਬੋਤਲ ਆਈ ਸੀ, ਫੇਰ ਦੋ ਅੰਡੇ ਆਏ ਸੀਗੇ, ਤੇ ਕਹਿੰਦੇ ਫੇਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ,
0: ਫਿਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ।
1: ਹਾਂਜੀ ਤੇ ਨਾਲ ਫੁਲਕੇ ਆ ਗਏ ਫੇਰ ਬਾਅਦ ਚ। ਹਾਂਜੀ
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹੀ ਆ
0: ਜੀ।
1: ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ, ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ, ਹਰੀ ਪੱਗ ਬੰਨੀ ਸੀ ਜੀ, ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ, ਤੇ ਮੈਂ ਤਾਂ ਉਹਦਾ ਨਾਲ ਸਹਿਯੋਗ ਕਰ ਰਿਹਾ ਸੀਗਾ ਕਿ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਕਿ ਰਾਜੇ ਆਲ ਡੱਲੇ ਆਲ ਨੂੰ ਛੱਡੋ, ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ
0: ਜੀ,
1: ਤੇ ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ ਤੇ ਪੀਲੀ ਪੱਗ ਦਾ ਮੂੰਹ ਟੁੱਟ ਗਿਆ ਲੱਗਦਾ ਜੀ, ਤੇ ਉਹਨਾਂ ਜੇ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤਾ। ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ, ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿੱਚ ਸੀਂਧ ਲਾਉਣ ਦੀ ਸੋਚ ਰਹੇ ਹੋਣਗੇ ਜੀ। ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ, ਰੇਲਵੇ ਸਟੇਸ਼ਨਾਂ ਦਾ
0: ਜੀ,
1: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
0: ਜੀ
1: ਵੈਲਕਮਿੰਗ ਹੈ ਜੀ। ਜਦੋਂ ਕੋਈ ਆਉਂਦਾ ਹੈ ਨੇਤਾ, ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ, ਤੇ ਉਦੋਂ ਆਸੂ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿੱਚ ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ। ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨਹੀਂ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ, ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ
0: ਜੀ। ਬਿਲਕੁਲ ਹੈ ਜੀ,
1: ਐਸਾ ਤਾਂ ਇੱਥੇ ਹੈ ਨਹੀਂ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨਹੀਂ ਜੀ।
0: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਆ ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਕਹਿੰਦੇ ਹਾਂ ਆ ਰਹੇ ਨੇ, ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਉਦਘਾਟਨ ਕਰਨਾ ਕਹਿੰਦੇ
1: ਉਹ ਲਾਈਟ ਵੇ ਦੇ ਵਿੱਚ ਜਵਾਬ ਦਿੰਦੇ। ਪਰ ਇਹ ਸਰ ਦੇਖੋ
0: ਜੀ
1: ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ। ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਲ ਹੁੰਦੇ ਆ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ।
0: ਬਿਲਕੁਲ
1: ਹਾਂਜੀ, ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ। ਤੇ
0: ਘਰ ਪਰੋਣਾ ਆਇਆ ਹੋਵੇ ਤਾਂ ਅਕਾਲ ਤਖਤ
1: ਸਾਹਿਬ ਨੇ ਬੁਲਾਇਆ ਸੀ,
0: ਘਰ ਪਰੋਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਝ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
1: ਆਪਣੇ ਸਟੇਟ ਦੇ ਸਰ ਮੁੱਦੇ ਮੁੱਦਿਆਂ ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
0: ਜੀ।
1: ਪਰ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
0: ਜੀ
1: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
0: ਜੀ
1: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ, ਤੇ ਮੇਰਾ ਦਿਲ ਕਰਦਾ ਹੈਗਾ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
0: ਜੀ।
1: ਭਾਈ ਸਾਹਿਬ ਤਾਮਿਲਨਾਡੂ ਦੇ ਵਿਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
0: ਜੀ,
1: ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
0: ਜੀ।
1: ਹਾਂਜੀ, ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ,
0: ਜੀ
1: ਰਾਜੂ ਆਣਾ ਦਾ ਜਾਂ ਹੋਰ ਬੰਦੇ ਹੈਗੇ ਆ, ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਊਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਉਹ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ, ਇਹ ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
0: ਬਿਲਕੁਲ
1: ਇਹ ਰੌਲਾ ਪਾਉਣਾ ਚਾਹੁੰਦੇ ਆ।
0: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਨਾਲ ਹਿਮਾਚਲ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਿਕਿਉਰਿਟੀ ਦੇ ਵਿੱਚ ਆਉਣਗੇ, ਆਪਣਾ ਸੈਸ਼ਨ ਅਟੈਂਡ ਕਰਨਗੇ।
1: ਭਾਰਤ ਸਾਹਿਬ ਇਹਨਾਂ ਦਾ ਹੋਮਵਰਕ ਬਹੁਤ ਮਤਲਬ ਮਾੜਾ ਆ, ਉਹਨਾਂ ਨੇ ਕੀਤਾ, ਪੂਰੀ ਸਟੇਟ ਨੇ ਆਪਣੀ ਜਿੰਨੀਆਂ ਉਹਨਾਂ ਨੇ ਆਪਣਾ ਇੱਕ ਮਤਾ ਪਾਇਆ
0: ਜੀ,
1: ਹਾਂਜੀ ਮਤਾ ਪਾ ਕੇ ਤੇ ਯੂਨੈਨੀ ਮਸਲੀ ਜਿਹੜਾ ਉਹਨੂੰ ਪਾਸ ਕੀਤਾ, ਪਾਸ ਕਰਕੇ ਰਾਜਪਾਲ ਕੋਲ ਭੇਜਿਆ, ਰਾਜਪਾਲ ਨੇ ਕਿਹਾ ਵੀ ਇਹਦੇ ਵਿੱਚ ਹਾਈ ਮਤਲਬ ਜਿਹੜੀ ਆ ਸੁਪਰੀਮ ਕੋਰਟ ਦੀ ਪਰਮਿਸ਼ਨ ਜ਼ਰੂਰੀ ਹੈਗੀ ਆ, ਉਹਨਾਂ ਨੇ ਉਸੇ ਚੀਜ਼ ਨੂੰ ਨਾਲ ਲੈ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਮੂਵ ਕੀਤੇ, ਫਿਰ ਉਹਨਾਂ ਤੇ ਆ ਗਿਆ ਜੇ ਕੰਸੈਂਟਿੰਗ ਪਾਰਟੀ ਜੇ ਹੋ ਜਾਏ ਤੇ ਉਹ ਜਿਹੜਾ ਹੈਗਾ ਆ ਫਿਰ ਉਹਦੇ ਹਿਸਾਬ ਦੇ ਨਾਲ ਅਲਟੀਮੇਟਲੀ ਜਦੋਂ ਕਾਂਗਰਸ ਨੂੰ ਹੋ ਗਿਆ ਨਾ ਇਹ ਅਹਿਸਾਸ ਵੀ ਇਹ ਤਾਂ ਭਾਈ ਅਸੀਂ ਕੰਸੈਂਟ ਦਈਏ ਜਾਂ ਨਾ ਦਈਏ ਤਾਂ ਵੀ ਨਿਕਲ ਜਾਣੇ ਆ ਜਿਹੜੇ ਬੰਦੇ ਕੱਢਣੇ ਆ
0: ਜੀ,
1: ਹਾਂਜੀ ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਹਿ ਤਾਂ ਠੀਕ ਆ ਜੀ ਕੋਈ ਗੱਲ ਨੀ ਅਸੀਂ ਮਾਫ਼ ਕੀਤਾ ਜੀ ਵੱਡਾ ਦਿਲ ਦਿਖਾਇਆ ਜੀ
0: ਜੀ,
1: ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਸੀ।

0: ਐਮਪੀ ਨੂੰ ਤੇ ਉਹ ਚੀਜ਼ਾਂ ਤਾਂ ਕਰ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮ ਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾਂ ਰੁਪਈਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਾਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ, ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ। ਉਹਨਾਂ ਕੋਲ ਸਮਾਂ ਦਿਓ ਜੀ ਸਾਨੂੰ, ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
1: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ 0 ਆ ਜੀ। ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
0: ਜੀ,
1: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੇਰਿਕਾ ਦੀ ਟ੍ਰੀਟੀ ਹੈਗੀ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
0: ਇੰਗਲੈਂਡ ਦੇਖੋ, ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
1: ਹਾਂਜੀ ਉਹੀ ਗੱਲ ਆ ਨਾ, ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆਇਆ, ਅਗਲੇ ਨੂੰ
0: ਵੈਲਕਮ
1: ਕਰੋ, ਉਹਦਾ ਜਿਹੜਾ ਹੈਗਾ
0: ਬੈਠੋ,
1: ਹਾਂਜੀ ਉਹਦਾ ਦਿਲ ਜਿੱਤੋ, ਅਗਲੇ ਬੰਦੇ ਨੂੰ ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ ਇਹਨਾਂ ਨੂੰ ਐਡਰੈਸ ਕਰੋ, ਤੇ ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰੇ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪਕ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
0: ਬਿਲਕੁਲ ਆ ਜੀ, ਦੇਖੋ ਰਮਨੀਤ ਬਿੱਟੂ ਨੇ ਸਟੇਜ ਤੋਂ ਕਿਹਾ ਹੈ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ, ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ।
1: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਇਹ ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
0: ਜੀ, ਦੇਖੋ
1: ਪੇਪਰ ਵਰਕ ਇਹਨਾਂ ਨੇ ਨੀ ਕਰਨਾ ਕੋਈ।
0: ਸਾਹਿਬ ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਹੈ ਨਾ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸ ਹੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
1: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ,
0: ਇਹ
1: ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਟਰਾ ਹੀ ਲਵਾਂਗੇ, ਅਸੀਂ ਮਿਹਨਤਾਂ ਨੀ ਕਰ ਰਹੀਆਂ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
0: ਪਿਆ
1: ਹਾਂਜੀ, ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿਹਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ ਫਿਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ, ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ ਕਿਹੜੇ ਸਾਡੇ ਥੱਲੇ ਪੈਸੇ ਦਈਏ,
0: ਫੈਸਲਾ ਨੀ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ ਸਕਦਾ,
1: ਉਹਨਾਂ ਨੂੰ ਬਹਾਨਾ ਮਿਲ ਜਾਂਦਾ ਜੀ,
0: ਬਹਾਨਾ ਮਿਲ ਜਾਂਦਾ
1: ਇਸ ਚੀਜ਼ ਦਾ, ਇਸ ਕਰਕੇ ਜਿਹੜਾ ਆ ਇਹ ਏਦਾਂ ਦੀ ਸਰ। ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਸੀ ਜੀ ਅਕਾਲੀ ਦਲ ਦੇ ਸੀਗੇ ਜੀ,
0: ਕੇਂਦਰ ਚ ਮਨਮੋਹਨ ਸਿੰਘ,
1: ਉਹ ਸੈਂਟਰ ਦੇ ਨਾਲ, ਉਹ ਸੈਂਟਰ ਦੇ ਨਾਲ ਜਿਹੜਾ ਹੈਗਾ ਆ ਆਪਣਾ ਵੀ ਮਤਲਬ ਜਿਹੜਾ ਆ ਮਤਲਬ ਕੱਢਦੇ ਸੀਗੇ, ਤੇ ਸੈਂਟਰ ਦੇ ਨਾਲ ਜਿਹੜਾ ਆ ਉਹਨਾਂ ਮੁੱਦਿਆਂ ਤੇ ਜਿੱਥੇ ਨੈਸ਼ਨਲ ਇੰਟਰਸਟ ਆਉਂਦਾ ਸੀ ਨਾ ਜੀ, ਉੱਥੇ ਉਹ ਆਪਣੀ ਪਾਰਟੀ ਲਾਈਨ ਤੋਂ ਵੱਖਰੇ ਹੋ ਕੇ ਵੀ ਚੱਲ ਜਾਂਦੇ ਸੀਗੇ ਜੀ,
0: ਬਿਲਕੁਲ
1: ਨੈਸ਼ਨਲ ਇੰਟਰਸਟ ਦੇ ਵਿੱਚ ਜਿੱਥੇ ਜਾਣਾ ਹੈਗਾ ਆ ਜੀ, ਉਹਦੇ ਕਰਕੇ ਜਿਹੜਾ ਇੱਥੇ ਤਾਂ ਹੁਣ ਇਹ ਹੈਗਾ ਆ ਕਿ ਜਦੋਂ ਆਪਾਂ ਮਿਲਣਾ ਹੀ ਨੀ, ਜਦੋਂ ਆਪਾਂ ਇਸ ਚੀਜ਼ ਨੂੰ ਤਰਜੀਹ ਨੀ ਦੇਣੀ ਹੈਗੀ, ਅਗਲੇ ਕਹਿੰਦੇ ਠੀਕ ਗੱਲ ਹੈਗੀ ਆ, ਫਿਰ ਲੋਕੀ ਸਫ਼ਰ ਕਰਨ ਜਿਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ।
0: ਬਿਲਕੁਲ ਆ ਜੀ,
1: ਦੇਖੋ ਅਗਲਿਆਂ ਨੇ ਵੀ ਰਾਜਨੀਤੀ ਕਰਨੀ ਆ, ਉਹਨਾਂ ਦੀ ਵੀ ਇੱਕ ਮਕਸਦ ਤਾਂ ਇਹੀ ਹੈਗਾ ਨਾ ਜੀ ਕਿ ਹਾਂ ਜੀ ਸਾਡੀ ਵੀ ਸਰਕਾਰ ਬਣੇ।
0: ਬਿਲਕੁਲ ਆ ਜੀ,
1: ਤੋ ਇਸ ਕਰਕੇ ਜਿਹੜਾ ਆ ਜੇ ਤੁਸੀਂ ਆਪ ਹੀ ਨਾ, ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ, ਅਸੀਂ ਮੁੱਦੇ ਐਡਰੈਸ ਕਰਾਂਗੇ। ਸਵਾਲ ਇਹ ਹੈਗਾ ਆ ਕਿ ਕਿੰਨੀ ਕੁ ਵਾਰੀ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ।

0: ਜਾਣੇ।
1: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਕਰੇਗੀ ਤੇ ਇਹਨਾਂ ਦਾ ਫੇਲੀਅਰ ਹੈ ਜੀ।
0: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ,
1: ਹਾਂਜੀ,
0: ਜਨਮ ਮੌਤ ਦਾ ਜਿਹੜਾ ਆ ਤੇ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ ਉਹ ਜਿਹੜਾ ਜਿਹਦੀ ਚਰਚਾ ਜਰੂਰੀ ਆ, ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ ਕਿ ਉਹ ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ ਮਤਲਬ ਕਰ ਦਿੰਦੇ ਸੀਗੇ ਜੀ। ਅਲਟੀਮੇਟਲੀ ਜਿਹੜਾ ਹੈਗਾ ਸਰ ਹਾਂਜੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ, ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ,
1: ਮਤਲਬ ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਉਹ ਵੀ ਕੇਸ ਲਾ ਕੇ ਨਾਮ ਦਰਜ ਕਰਾਉਣਾ ਰਜਿਸਟ੍ਰੇਸ਼ਨ ਕਰੂ ਪਏ।
0: ਨਹੀਂ ਸਰ ਜੇ ਉਹਨਾਂ ਨੇ ਕਿਹਾ ਵੀ ਜੇ ਡਿਲੇ ਹੋ ਗਈ 2 ਸਾਲ ਤੱਕ
1: ਡਿਲੇ ਹੋ ਗਈ ਤਾਂ ਕੇਸ ਲਾਉਣਾ ਪਿਆ ਕਰੇਗਾ। ਬਿਲਕੁਲ ਉਹ ਠੀਕ ਹੈ,
0: ਹਾਂਜੀ ਹਾਂਜੀ ਹਾਂਜੀ ਅਦਰ ਹਾਂਜੀ ਉਹ ਮਤਲਬ ਕੇਸ ਲਾਉਣਾ ਪਿਆ ਕਰੂਗਾ। ਸਰ ਇਹਦੇ ਵਿੱਚ ਹੁੰਦਾ ਕੀ ਸੀਗਾ ਜੀ, ਉਹ CMO ਦਫ਼ਤਰ ਦੇ ਵਿੱਚ ਕਰਪਸ਼ਨ ਬੜੀ ਚੱਲਦੀ ਸੀ
1: ਜੀ,
0: ਉੱਥੇ 20-30 ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ, ਡੇਟ ਆਫ ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ, ਤੇ ਇਸੇ ਤਰੀਕੇ ਦੇ ਨਾਲ ਉੱਥੇ ਇਹ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ ਇੱਕ ਕਿਸਮ ਦੀ ਵੀ ਹਾਂ ਜੀ। ਪਰ ਹੁਣ ਕੇਸ ਦੇ ਵਿੱਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ, ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ, 6 ਮਹੀਨੇ ਤੋਂ ਸਾਲ ਦੇ ਦੀ ਪ੍ਰੋਸੈਸ ਆ ਜੀ ਸਾਰੀ।
1: ਹਾਂਜੀ
0: ਉਹਦੇ ਵਿੱਚ ਹੁੰਦਾ ਕੀ ਹੈਗਾ ਜੀ, ਉਹਦੇ ਵਿੱਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀਕ ਕਰਨੀ ਪੈਂਦੀ ਕੋਰਟ ਕੋਲੋਂ, ਤੇ ਉਹ ਉਹਦੇ ਵਿੱਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ ਤੇ ਫਿਰ ਉਹਦਾ 30 ਦਿਨ ਹੁੰਦੇ ਆ ਵੀ ਉਹਦੇ ਇਤਰਾਜ਼ ਮੰਗੇ ਜਾਂਦੇ ਆ ਜੀ, ਫਿਰ ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ, ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫਿਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ ਵਾਸਤੇ।
1: ਜਿਵੇਂ ਪਾਸਪੋਰਟ ਦੇ ਲਈ ਵੀ ਆਪਣਾ ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ ਸਾਰਾ ਕੁਝ ਕਰਨਾ, ਜੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ ਜੀ। ਹਾਂਜੀ
0: ਹਾਂਜੀ ਹਾਂਜੀ ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ ਦੇ ਰਹੀ ਹੋਊਗਾ ਜੀ
1: ਜੀ।
0: ਤੋ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਹਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
1: ਜੀ ਤੇ
0: ਦੂਸਰਾ
1: ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ, 33 ਤੋਂ ਵਧਾ ਕੇ 37 ਕਰ ਰਹੇ, ਉਹਨਾਂ ਕੋਈ ਫਾਇਦਾ ਹੋਏਗਾ ਜੀ?
0: ਉਹ ਤਾਂ ਜਰੂਰ ਬਟ ਨੈਚੁਰਲ ਹੈ ਸਰ, ਉੱਥੇ ਓਵਰ ਕਰਾਊਡਡ ਜਿਹੜਾ ਹੈਗਾ ਆ ਉਹ ਉੱਥੇ ਹੈਗਾ ਆ ਜੀ ਲਿਟੀਗੇਸ਼ਨ, ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ, ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ SLP ਉਹਨੂੰ ਕਹਿੰਦੇ ਸਪੈਸ਼ਲ ਟੀਪ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ, ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ। ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ 30 ਸਾਲ ਬਾਅਦ ਫੈਸਲਾ ਹੋਇਆ ਹਾਂਜੀ ਜਾਂ 25 ਸਾਲ ਬਾਅਦ ਫੈਸਲਾ ਹੋਇਆ, ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ, ਭਾਈ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ, ਯਾਨੀ ਕਿ ਪਹਿਲਾਂ ਇਹ ਤਾਂ ਆ ਜੀ ਵੀ ਇੱਥੇ 2-3 ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ, 2-3 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ 8-7 ਸਾਲ ਲੱਗ ਜਾਂਦੇ ਹੈਗੇ ਜੀ, ਤੇ ਉੱਥੇ ਜਿਹੜਾ ਹੈਗਾ ਆ 10-15 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ, ਉਹ ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ, ਕਿਉਂਕਿ ਰਿਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ ਤੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੀ।
1: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ ਕਹਿੰਦੇ ਆ ਜੀ ਭਾਰਤ ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ,
0: ਤੇ ਚਲੋ ਚੰਗੀ ਗੱਲ ਆ ਕਾਲੇ ਕੋਟ ਵਾਲੇ ਰੋਟੀ ਖਾ ਲੈਣਗੇ ਜੀਰਾ ਸਾਹਿਬ ਤਾਂ ਕੀ ਹੋ ਗਿਆ,
1: ਉਹਨਾਂ ਨੇ ਵੀ ਰੋਟੀ
0: ਉਹ ਵੀ ਗ੍ਰਾਈ ਵਾਟਰ ਪੀ ਲੈਣਗੇ ਅੱਜ ਜੀਰਾ ਸਾਹਿਬ ਨੇ ਵੀ, ਪਰ ਅੱਜ ਲਿਖਿਆ ਹੈ ਜੀ ਭਾਰਤ ਸਾਹਿਬ ਦੀ ਜਗ੍ਹਾ ਤੇ ਪਰ ਅੱਜ
1: ਜੀ
0: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਨੂੰ,
1: ਮੈਂ ਫੜਾ ਫੜ ਲਿਆ ਮੈਂ ਕਿਹਾ ਜੀ ਭਾਰਤ ਵੀ ਲਿਖਿਆ ਹੋ ਜਾਂਦਾ ਜੀ,
0: ਮੈਂ ਕਿਹਾ ਜੀਰਾ ਸਾਹਿਬ ਅੱਜ ਗ੍ਰਾਈ ਵਾਟਰ ਤੇਜ਼ ਵੀ ਹੋ ਗਿਆ
1: ਜੀ। ਤੇ ਸੈਣੀ ਸਾਹਿਬ ਤੁਸੀਂ ਇਥਾਨੋਲ ਦੀ ਇੱਕ ਦਿਨ ਗੱਲ ਕਰਦੇ ਸੀ, ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੱਲ ਨੂੰ ਆਉਂਦੇ ਹਾਂ ਤੇ ਉਹਦੇ ਵਿੱਚ ਕੋਰਟ ਦਾ ਇੱਕ ਆਪਣੇ ਫੈਸਲਾ ਆਇਆ, ਉਹ ਕੱਲ ਮੈਂ ਖਬਰ ਰੱਖੀ ਸੀ ਸਾਂਭ ਕੇ, ਰਾਏਪੁਰ ਛੱਤੀਸਗੜ੍ਹ ਤੋਂ ਕੋਰਟ ਨੇ ਕਹਿ ਦਿੱਤਾ ਮਰੂਤੀ ਸੁਜ਼ੂਕੀ ਨੂੰ ਭਾਈ ਕਿ ਜਾਂ ਤਾਂ ਤੁਸੀਂ ਉਹਨੂੰ ਜਿਹੜਾ ਆਪਣਾ ਬਣਦਾ ਜਿਹੜਾ ਉਹਦਾ ਕਾਰ ਦਾ ਪ੍ਰਾਈਜ਼ ਹੈ 20 ਲੱਖ ਰੁਪਈਆ ਉਹ ਦੇ ਦਿਓ ਤੇ ਜਾਂ ਫਿਰ ਮਤਲਬ ਕਿ ਉਹਨੂੰ ਗੱਡੀ ਬਦਲ ਕੇ ਦਿਓ ਜੀ ਨਵੀਂ।
0: ਪਰ ਉਹਨਾਂ ਨੇ ਗੱਡੀ ਲਈ ਸੀ, ਇੰਜਨ ਦੇ ਉੱਤੇ ਨਾ ਖਰਾਬੀ ਆਈ, ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ, ਫਿਲਟਰ ਦੇ ਵਿੱਚ ਨਾ ਜਿੱਦਾਂ ਚਿੱਕੜ ਹੁੰਦਾ ਏਦਾਂ ਹੋਇਆ ਸੀ ਇਕੱਠਾ ਜੀ।
1: ਕਿਆ ਬਾਤ ਹੈ ਜੀ। ਜੀ
0: ਤੇ ਮੁੜ ਕੇ ਉਹਨਾਂ ਨੇ ਕਹਿਤਾ, ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ। ਹਾਂਜੀ ਤੇ ਜੇ ਸਾਰਾ ਕੁਛ ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ, 20 ਲੱਖ ਦੀ ਗੱਡੀ ਸੀ ਤੇ
1: ਜੀ
0: ਉਹਨਾਂ ਨੇ ਕੀਤਾ ਜੀ ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ ਆ ਜੀ, ਜਿਹੜਾ ਚਿੱਕੜ ਹੈਗਾ
1: ਪੁਸ਼ਟੀ ਕਰਾ ਲਈ,
0: ਕਾਰਨ ਕੀ ਬਣਿਆ ਜੀ
1: ਜੀ
0: ਉਹ ਪੁਸ਼ਟੀ ਕਰਾ ਲਈ, ਉਹਨੇ ਕਹਿਤਾ ਵੀ ਇਟ ਇਜ਼ ਡਿਊ ਟੂ ਐਥਨੋਲ
1: ਜੀ।
0: ਹਾਂਜੀ
1: ਡਾਇਗਨੋਸ ਹੋ ਗਿਆ
0: ਜੀ, ਉਹ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ
1: ਜੀ
0: ਜਾਂ ਅਗਲੇ ਦਾ 20 ਲੱਖ ਰੁਪਇਆ ਦੇਵੇ
1: ਜੀ।
0: ਹਾਂਜੀ ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ, ਉਗਲੇ ਕਹਿੰਦੇ ਹੈਗੇ ਵੀ ਹਾਂਜੀ ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੋਇਆ ਭਾਈ ਭਾਈ ਤੇ ਪੈਟਰੋਲ ਪਾਉਣੇ ਹੈਗੇ ਪੈਟਰੋਲ ਦੇ ਪੈਸੇ ਦੇਣੇ ਆ, ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ।
1: ਪਰ ਕੰਪਨੀ ਤਾਂ ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ, ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ ਡੀਜ਼ਲ ਪਾਉਣਾ ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ। ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ, ਫਿਰ ਇਹੀ ਕਹਿ ਸਕਦੇ ਆ।
0: ਭਾਈ ਸਾਹਿਬ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ, ਕੰਪਨੀਆਂ ਨਹੀਂ ਬੋਲਦੀਆਂ ਜੀ,
1: ਬਿਲਕੁਲ
0: ਮੁੜ ਕੇ ਬਰਬਾਦ ਕਰਦੇ ਆ ਜਾਣੇ, ਮੁੜ ਕੇ ਜਿਹੜਾ ਹੈਗਾ ਅਗਲੇ ਦਾ ਬਿਲਕੁਲ ਹੀ ਕਾਰੋਬਾਰ ਬਿਠਾ ਦਿੰਦੇ ਪੱਠਾ ਜੀ
1: ਜੀ।
0: ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ, ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ, ਨੋ ਡਾਊਟ ਕੇ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟ ਗਈ ਆ।
1: ਬਿਲਕੁਲ ਉਹੀ ਉਹੀ
0: ਗੱਲ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਇਹ ਜਿਹੜਾ
1: ਹੋ ਗਿਆ ਆ ਵੀ ਕੰਪਨੀ ਦੀ ਉਹਦੇ ਵਿੱਚ ਕੋਈ ਗਲਤ ਹੀ ਨਹੀਂ ਗੀ, ਭਈ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਆ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜੇ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ, ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ, ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ, ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ। ਬਿਲਕੁਲ
0: ਪਰ ਅੱਛਾ ਮੈਨੂੰ ਨੀ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ, ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ, ਮੈਂ ਕਿਉਂ ਗੱਲ ਕੀ ਗੱਲ ਹੈਂਜੀ, ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ ਤਾਂ ਅੱਧੋ ਅੱਧ ਪਾਈ ਜਾਂਦੇ ਆ
1: ਜੀ ਜੀ ਜੀ,
0: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ ਹੈਂਜੀ, ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ, ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ
1: ਜੀ,
0: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟ ਗਿਆ ਕਿ
1: ਜੀ,
0: ਤੋ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਸਰ, ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ ਫੇਰ ਲੋਕੀ ਕਿਉਂ ਘੱਟ ਕਰਨਗੇ ਜੀ।
1: ਬਿਲਕੁਲ ਹੈ ਜੀ,
0: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨੀ ਸਰ, 5% ਪਹਿਲਾਂ ਚੱਲਦਾ ਸੀ, 10% ਚੱਲਿਆ, ਪਤਾ ਨੀ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ।
1: ਬਿਲਕੁਲ ਜੀ, ਤੇ
0: ਇਹਨਾਂ ਨੇ ਦੇਖੋ ਸਰ
1: ਕੰਟੀਨਿਊ ਪਲੀਜ਼,
0: ਦੇਖੋ ਜੀ ਸਰਕਾਰ ਨੂੰ ਤਾਂ ਇਹ ਸਬਜਵਾ ਦਿਖਾਏ ਸੀ ਨਾ ਜੀ ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ
1: ਜੀ,
0: ਹਾਂਜੀ ਇੰਪੋਰਟ ਬਿੱਲ ਘਟੂਗਾ, ਉਹ ਇੰਪੋਰਟ ਬਿੱਲ ਤਾਂ ਘਟਿਆ ਨੀ, ਉਹ ਇਸ ਕਰਕੇ ਨੀ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਆ, ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ, ਫੇਰ
1: ਜੀ
0: ਤੇਲ ਦੀ ਕੰਜ਼ਮਪਸ਼ਨ ਪੈਟਰੋਲ ਦੀ ਕੰਜ਼ਮਪਸ਼ਨ ਤਾਂ ਓਨੀ ਆ ਗਈ ਮੁੜ ਕੇ ਫੇਰ
1: ਜੀ, ਬਿਲਕੁਲ
0: ਸੋ ਇਸ ਕਰਕੇ ਨਾ ਤਾਂ ਇੰਪੋਰਟ ਬਿੱਲ ਘਟਿਆ, ਉਲਟਾ ਜਿਹੜਾ ਹੈਗਾ ਆ ਕੰਜ਼ਿਊਮਰ ਠੱਗਿਆ ਗਿਆ ਜੀ, ਹੁਣ ਗੱਡੀਆਂ ਦੀ ਜਿਹੜੀ ਲਾਈਫ ਹੋਇਆ ਉਹ ਘਟੀ ਜੀ, ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਗਡਕਰੀ ਸਾਹਿਬ ਵੀ ਸਫਾਈਆਂ ਦਿੰਦੇ ਥੱਕਦੇ ਨੀ
1: ਜੀ,
0: ਤੇ ਉਹ ਕਹੀ ਜਾਂਦੇ ਮੇਰਾ ਮੁੰਡਾ ਤਾਂ ਸਿਰਫ 0.5% ਜਿਹੜਾ ਇਥਾਨੋਲ ਜਿਹੜਾ ਆ ਉਹ ਸਪਲਾਈ ਕਰਦਾ ਜਿੰਨੀ ਦੇਸ਼ ਦੇ ਵਿੱਚ ਡਿਮਾਂਡ ਆ, ਉਹ ਨਾ ਵੀ ਸਾਡਾ ਇਥਾਨੋਲ ਵਿਕੇ ਸਾਡਾ ਤਾਂ ਲੀਕਰ ਬਣਦਾ ਆ ਉਹ ਤੋਂ ਹੈ ਜੀ, ਮੇਰੀਆਂ ਤਾਂ ਸ਼ੂਗਰ ਫੈਕਟਰੀ ਆ ਮੁੰਡੇ ਦੀਆਂ
1: ਜੀ,
0: ਸੋ ਪਰ ਗੱਲ ਏਦਾਂ ਹੈ ਕਿ ਐਡਵੋਕੇਸੀ ਵੀ ਤਾਂ ਇਹਨਾਂ ਨੇ ਸਾਰਿਆਂ ਨੂੰ ਵਰਕ ਕੀਤੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ
1: ਤੇ ਔਜਲਾ ਸਾਹਿਬ ਕਹਿੰਦੇ ਨੇ ਐਵਰੇਜ ਦਾ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਆ 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ,
0: ਹਾਂਜੀ ਠੀਕ ਗੱਲ ਹੈਗੀ ਆ, ਉਹ ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ ਉਹਦੇ ਕਰਕੇ ਗੱਲ ਇਹ ਆ ਰਾਣ ਨੂੰ ਕੁੱਟਣ ਵੀ ਤਾਂ ਇਹੀ ਜਾਂਦੇ ਆ,
1: ਇਹੀ ਜਾਂਦੇ ਆ ਜੀ। ਅੱਜ ਦੇਖੋ ਉਹਨਾਂ ਦੀ ਜਿਹੜੀ ਬੰਦਰਗਾਹ ਦੇ ਉੱਤੇ ਇੰਡੀਆ ਦਾ ਇਨਵੈਸਟ ਹੈਗੀ ਹੈ, ਇਨਵੈਸਟਮੈਂਟ ਆ, ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ।
0: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ
1: ਜੀ,
0: ਮੋਦੀ ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ
1: ਜੀ।
0: ਉੱਥੇ ਦੇ ਜਰਨਲਿਸਟ ਨੇ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ
1: ਜੀ,
0: ਹੂ ਪੇਡ ਦਾ ਪ੍ਰਾਈਜ਼ ਹੈ ਜੀ। ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ। ਹਾਂ ਜੀ, ਉਹਨਾਂ ਨੇ ਵੀ ਇਹ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿੱਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ, ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
1: ਬਿਲਕੁਲ
0: ਹੈ ਜੀ
1: ਜੀ।
0: ਤੇ ਬੀਇੰਗ ਦਾ ਸਿਟੀਜ਼ਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
1: ਜੀ ਬਿਲਕੁਲ।
0: ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
1: ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਂਦੇ ਆ। ਕਹਿੰਦੇ ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਂਦੇ ਆਪਾਂ ਇਹਦੇ ਨਾਲ। ਸੈਣੀ ਸਾਹਿਬ, ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, ਦੋ ਦਿਨ ਪਏ ਨੇ, ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
0: ਸਾਰੋ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ।
1: ਬਿਲਕੁਲ,
0: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਠ ਗਏ ਇਸ ਚੀਜ਼ ਦੇ ਵਿੱਚ ਜੀ
1: ਜੀ।
0: ਤੁਸੀਂ ਦੇਖੋ ਨਾ ਵੀ ਕਿਥੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ, ਜਿਹੜੇ ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ।
1: ਬਿਲਕੁਲ,
0: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ ਐਸ ਜੀ ਪੀ ਸੀ ਨੇ ਲਵਾਏ ਸੀ ਜੀ
1: ਜੀ।
0: ਸੋ ਜਦੋਂ ਪਤਾ ਆ ਵੀ ਹਾਂ ਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ,
1: ਕਰੂਗਾ
0: ਵੀ ਜਿਹਦੇ ਨਾਲ ਉਹ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ, ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟਿੰਗ ਪਾਰਟੀ ਵੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
1: ਜੀ,
0: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਏ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
1: ਜੀ,
0: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ,
1: ਜੀ
0: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ ਤੇ ਫਿਰ ਬਾਕੀਆਂ ਦੀਆਂ ਬੇਨਤੀਆਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ।
1: ਬਿਲਕੁਲ ਹੈ ਜੀ,
0: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ,
1: ਜੀ
0: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ।
1: ਬਿਲਕੁਲ
0: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨਹੀਂ ਹੈਗੇ ਜੀ, ਸਾਰੇ ਤਾਂ ਅਕਾਲੀ ਏਸੀ ਚ ਰਹਿਣ ਲੱਗ ਪਏ ਆ, ਹੁਣ ਕਿੱਥੇ ਮੋਰਚੇ ਲੱਗਣੇ ਜੀ।
1: ਨਾਲੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿੱਚ ਤਬਦੀਲੀ ਆ ਗਈ ਆ,
0: ਉਹ ਜਾਣ ਬੁੱਝ ਕੇ ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉਥੋਂ ਨੋਟਿਸ ਦਵਾਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ, ਤੇ ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ।
1: ਬਿਲਕੁਲ ਹੈ ਜੀ,
0: ਬਿਲਕੁਲ ਹਾਂ ਜੀ, ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ, ਸਾਂਝਾ ਮੁੱਦਾ ਆ, ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਉਹ ਕੁਛ ਇੱਕ ਮੈਂਬਰ ਤੁਸੀਂ ਦਿਓਗੇ ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ ਐਲਾਨ ਬਾਅਦ ਚ ਹੁੰਦੇ ਆ, ਇੱਥੇ ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ, ਤੇ ਅਗਲਿਆਂ ਨੇ ਤਾਂ ਚੈਲੰਜ ਕਰਨਾ ਹੀ ਆ ਜੀ, ਤੇ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਜੀ, ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ ਤੇ ਇਹ ਚੀਜ਼ ਐਲਾਨ ਮਤਲਬ ਜਿਹੜੀ ਹੈਗੀ ਅਕਾਲੀ ਦਲ ਨੂੰ ਵੀਕ ਕਰੇਗੀ।
1: ਜਿਵੇਂ ਸਿੰਘ ਸਾਹਿਬ ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦਵਾਂਗਾ, ਪਹਿਲਾਂ ਵੀ ਦਿੰਦਾ ਰਿਹਾ, ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ ਐਫ ਆਈ ਆਰ ਉਹਦੇ ਵਿੱਚ ਨੇ 129 130 ਤੇ 307 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ ਐਫ ਆਈ ਆਰਾਂ ਦੇ ਵਿੱਚ, ਤੇ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 2027 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ।
0: ਵਿਦ ਇਨ 24 ਆਵਰ ਬਾਹਰ ਆ ਜਾਣਗੇ ਜੀ।
1: ਜੀ
0: ਇੰਨੀ ਡਿਲੇ ਆ, ਇੰਨੀਆਂ ਐਸੈਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
1: ਪਹਿਲਾਂ,
0: ਬਿਲਕੁਲ ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ। ਕੋਸ਼ਿਸ਼ ਉਹਨਾਂ ਨੇ ਕਰਨੀ ਆ ਕਿਉਂਕਿ PTC ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਕਨਸਰਨ
1: ਹੋਮਵਰਕ,
0: ਉਹ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ, ਉਹਨੂੰ ਚੈਲੇਂਜ ਕਰ ਦਿੱਤਾ ਦੇਣਾ ਨਾਲ ਹੀ ਉਹਨਾਂ ਨੇ ਉਹ, ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਟਾ ਨੇ ਦੇ ਦੇਣੀ ਹੈ ਜੀ ਰਿਲੀਫ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਪ੍ਰਾਈਮਾ ਫਸ਼ਾਈ ਇਟ ਵਿਲ ਬੀ ਇਹ ਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਆ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
1: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਓਗੇ ਤਾਂ ਕਰ ਲਓਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ ਉਹ ਤਾਂ ਲੱਗਦਾ ਹੀ ਆ ਜੀ। ਜੇ ਇਹਨਾਂ ਨੇ ਕਰਨਾ ਹੁੰਦਾ 4.5 ਸਾਲਾਂ ਦੇ ਵਿੱਚ, ਦੇਖੋ ਚਾਰਜਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
0: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ।
1: ਜੀ
0: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਇਹ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
1: ਜੀ,
0: ਹੈ ਜੀ ਉਹ ਆਪੇ ਹੀ ਦੱਸ ਦੇਣ ਜੀ ਵੀ ਮੈਂ ਵੀ ਖੁਦ ਪੜਤਾਲ ਕੀਤੀ ਹੈਗੀ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ
1: ਜੀ,
0: ਹਾਂਜੀ ਤੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ। ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾ ਇੱਟ ਖੜਕਾ ਦਿਆਂਗੇ
1: ਜੀ,
0: ਹਾਂਜੀ ਉਹ ਤੇ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ,
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ। ਹਾਂਜੀ
1: ਪਰ ਸਿੰਘ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ ਸਾਰੀਆਂ ਗੱਲਾਂ ਬਾਤਾਂ ਕੀਤੀਆਂ, 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ। ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ।
0: ਮੈਂ ਤਾਂ ਭਾਰਤ ਸਾਹਿਬ ਉਹ ਤਾਂ ਇੱਥੇ ਆ ਵੀ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ
1: ਜੀ
0: ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨੇ ਜੀ, ਸੋ ਇਸ ਕਰਕੇ ਉਹਨਾਂ ਇਹ ਤਾਂ ਇੰਸ਼ੋਰੈਂਸ ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ ਕੋਲ, ਬੰਦਾ ਕਿਸੇ ਦਰਵਾਜ਼ਾ ਬੰਦ ਕਰਤਾ ਤੇ ਉਹ ਕੋਠੇ ਤੇ ਲੈ ਗਿਆ, ਹਾਂਜੀ ਉਹਨੇ ਕਿਹਾ ਇਹਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਹੁਣ ਬਾਕੀਆਂ ਦਾ ਵੀ ਇਹੀ ਹਾਲ ਆ।
1: ਬਿਲਕੁਲ ਬੀਬੀ ਜਗੀਰ ਕੌਰ
0: ਮਜ਼ਾਕ ਰਿਹਾ ਭਾਜੀ ਦੱਸੋ ਅਲਾਇੰਸ ਕਰ ਤੁਸੀਂ
1: ਜੀ,
0: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਆ ਤੁਹਾਨੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ, ਉਹ ਭਾਜੀ ਮਜ਼ਾਕ ਨਾ ਮਜ਼ਾਕ ਰਿਹਾ, ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ।
1: ਮੋਦੀ ਸਾਹਿਬ ਵੈਸੇ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਝ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ 3-4 ਉਹਨਾਂ ਦੀਆਂ ਅੱਖਾਂ 'ਚ ਰੜਕਦੀਆਂ ਨੇ। ਹਾਂਜੀ
0: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ, ਉਹਨਾਂ ਦਾ ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਡਰਾ ਕੀਤੀ ਸੀ ਨਾ ਜੀ ਸਪੋਰਟ, ਤੇ ਨਾਲ ਇਹ ਕਹਿਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ ਜਦ ਕੇ ਕੈਬਨਿਟ ਦੇ ਵਿਚ ਡਿਸਕਸ ਹੋਇਆ ਸੀ। ਇਹਨਾਂ ਨੇ ਅਕਾਲੀ ਦਲ ਨੇ ਤਾਂ ਅਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਆ। ਉਹ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਐਕਸ ਚੇਅਰਮੈਨ ਜਿਹੜੇ ਹੈਗੇ ਸੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਵੀ ਇਹਨਾਂ ਨੇ ਬਾਦਲਾਂ ਨੇ ਤਾਂ ਮੈਨੂੰ ਇਹ ਕਹਿ ਕੇ ਜਿਹੜਾ ਹੈਗਾ ਆ ਵੀ ਅਸੀਂ ਆਪੇ ਹੀ ਦੇਖ ਲਾਂਗੇ, ਤੇ ਇਹ ਸਾਰਾ ਜਿਹੜਾ ਹੈਗੇ ਆ ਬਿੱਲ ਲਿਆਂਦੇ ਗਏ, ਇਹਨਾਂ ਦੀ ਕੰਸੈਂਟ ਨਾਲ ਲਿਆਂਦੇ ਗਏ ਆ, ਅੱਜ ਹੀ ਕਹਿੰਦੇ ਬੈਕ ਆਊਟ ਕਰ ਗਏ ਹੈਗੇ ਆ। ਹਾਂਜੀ, ਔਰ ਉਹਨਾਂ ਨੇ ਕਿਹਾ ਸੀ ਵੀ ਇਹ ਮੋਦੀ ਸਾਹਿਬ ਇਹਨਾਂ ਤੇ ਇੰਨਾ ਕੁ ਗੁੱਸੇ ਹੈਗੇ ਆ ਕਿ ਉਹ ਇਹਨਾਂ ਨੂੰ ਮਤਲਬ ਕਿਸੇ ਹਾਲਤ ਵਿੱਚ ਵੀ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਣਗੇ।
1: ਜੀ,
0: ਔਰ ਉਹ ਗੱਲ ਸੱਚ ਦਿਸ ਰਹੀ ਹੈ ਜੀ,
1: ਦੇਖ ਰਹੀ ਹੈ ਬਿਲਕੁਲ ਹੈ ਜੀ। ਪਰ ਜਾਂਦੇ ਜਾਂਦੇ ਸੈਣੀ ਸਾਹਿਬ ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ, ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਹੈ ਜੀ।
0: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਹੀ ਨਹੀਂ ਦਿੱਤੀ ਇਹਨਾਂ ਨੂੰ,
1: ਬਿਲਕੁਲ
0: ਚੰਨੀ ਧੜੇ ਨੂੰ ਉਹਨਾਂ ਨੂੰ। ਹਾਂਜੀ, ਉਹ ਕੇ ਸੀ ਵੇਨੂ ਗੋਪਾਲ ਜਿਹੜਾ ਉਹਨਾਂ ਹੀ ਮਿਲ ਕੇ ਆ ਗਏ
1: ਜੀ।
0: ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ,
1: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ। ਜੀ
0: ਆਹੋ, ਫਿਰ ਨਹੀਂ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
1: ਜੀ
0: ਸਰ। ਪਰ ਇਹ ਚੀਜ਼ ਨੀ ਹੁੰਦੀ, ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ ਹੁੰਦੀ। ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਉਹਨੂੰ, ਹਾਂਜੀ ਉਹ ਪ੍ਰੋਜ਼ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਆਲੀ ਨੀ ਦੇਖੀ ਜਾਂਦੀ ਹੁੰਦੀ। ਤੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ, ਹਾਂਜੀ ਇਸ ਚੀਜ਼ ਦੇ ਉੱਤੇ
1: ਜੀ,
0: ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਆ ਨਾ ਜੀ। ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀ ਜੀ।
1: ਬਿਲਕੁਲ ਜੀ,
0: ਹਾਂਜੀ ਦੇਖੋ ਤੁਹਾਡੀ ਇੰਨਾ ਤੁਹਾਡਾ ਰਿਗਾਰਡ ਬਹੁਤ ਹੈ ਕਿ ਤੁਹਾਡਾ ਫੇ ਵੀ ਜੇ ਤੁਸੀਂ ਕਹਿਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
1: ਜੀ। ਬਿਲਕੁਲ,
0: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9-10 ਸੀਟਾਂ, ਜੇ ਇਹੀ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ।
1: ਬਿਲਕੁਲ ਹੈ ਜੀ, ਬਾਅਦ ਚੋ ਵੀ ਤਾਂ
0: ਹਾਂਜੀ
1: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ।
0: ਆਹੋ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
1: ਜੀ,
0: ਇਸ ਕਰਕੇ ਹੈਗਾ ਜੀ
1: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
2: ਦਿਮਾਗ ਚ। ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜਿਹੜੀ ਗੱਲ ਕਰਦੇ ਸੀ,
1: ਹਾਂਜੀ
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ, ਯਾਦ ਹੈ? ਜੂਨ
1: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ, ਪਤਾ ਨੀ ਜੀ ਇੰਨੀ ਕਿਸੇ, ਚਲੋ ਚੈੱਕ ਕਰ ਲੈਂਦੇ
2: ਹਾਂ। 9 ਨਹੀਂ ਸੀਗੀ
1: ਜੀ,
2: ਦੋਸਤਾਂ ਨੇ ਲਿਖਦਾ ਮੁੜ ਕੇ
1: ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ ਉਹਦੇ ਵਿਚ। ਪਰਸੋਂ ਮੈਂ ਖਬਰ
2: ਕੀਤੀ ਸੀ,
1: 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ, 2 ਜੂਨ ਜੀ,
2: 2 ਜੂਨ। ਫਿਰ ਹੁਣ ਕਿਹੜੇ ਦਿਨ ਰਹੇ? ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
1: ਜੀ,
2: ਕਹਿੰਦਾ ਜੀ ਉਹ ਕਾਲ ਤਖ਼ਤ ਦਾ ਫੈਸਲਾ ਗੱਲ ਨੀ ਸੀ, ਉਹ ਜਥੇਦਾਰ ਦੀ
1: ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ। ਬਿਲਕੁਲ ਜੀ,
2: ਤੁਸੀਂ ਦੇਖੋ ਮਤਲਬ ਉਹ ਇਸ, ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਦੇ,
1: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ। ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹ ਵੀ, ਉਹਨੇ ਵੀ ਤਾਂ ਇਹੀ ਕੋ ਕਿਹਾ
1: ਨਹੀਂ। ਪਰ ਭਾਜੀ ਉੱਥੇ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋਂ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ ਲਿਆ
2: ਜੀ, ਫਿਰ ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ।
1: ਜੀ
2: ਇਹ ਗੱਲ ਨੂੰ ਨਾ ਪਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ, ਸੁਖਬੀਰ ਨੇ ਕਿਹੜਾ ਫਿਰ ਘੱਟ ਗਈ ਜਾ ਰਹੀ ਹੈ
1: ਜੀ,
2: ਇਹਨੇ ਵੀ ਤਾਂ ਮੁਕਤਸਰ ਦਸੰਬਰ ਮੁਕਤਸਰ ਦੇ ਮੇਲੇ ਚ ਕਿੰਨਾ ਮਾਘੀ ਚ ਕਿੰਨਾ ਫਰਕ ਹੁੰਦਾ
1: ਜੀ। ਪਰ ਇਹਨਾਂ ਦੇ ਭਾਜੀ ਫਸਦੇ ਉੱਥੇ ਆ ਨਾ ਜਾ ਕੇ, ਦੇਖੋ
2: ਕੀ ਲੱਗਦਾ ਤੁਹਾਨੂੰ ਇਹ
1: ਔਜਲਾ ਸਾਹਿਬ ਇਹ ਫਸਦੇ ਉੱਥੇ ਆ ਨਾ, ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ, ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸਦੇ ਉੱਥੇ ਆ ਨਾ।
2: ਪਰ ਇਹ ਸੋਧ ਕਰਨਗੇ, ਦੇਖੋ ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
1: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
1: ਜੀ,
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ ਤਾਂ।
1: ਬਿਲਕੁਲ ਜੀ, ਬਿਲਕੁਲ ਜੀ। ਸੈਣੀ ਸਾਹਿਬ ਕੀ ਲੱਗਦਾ ਜੀ?
0: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
1: ਜੀ। ਉਹੀ ਕਹਿੰਦਾ
2: ਮੈਂ, ਉਹੀ ਗੱਲ ਕਰਦਾ ਨਾ,
1: ਮੌਨਸੂਨ ਦਾ ਜਿਹੜਾ ਸੈਸ਼ਨ ਬੁਲਾਉਣ ਕੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ,
0: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
1: ਜੀ।
0: ਇਹ ਤਾਂ ਡਿਪੈਂਡ ਕਰਦਾ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁੱਖ ਜਿਹੜਾ ਹੈਗਾ ਕੰਮ ਚੱਲਦਾ ਜੀ।
1: ਬਿਲਕੁਲ ਜੀ,
0: ਸੋਮਵਾਰ ਜਥੇਦਾਰ ਸਾਹਿਬ ਤਾਂ ਵਿਦੇਸ਼, ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
1: ਜੀ,
0: ਤੇ ਹਾਂਜੀ ਉਹ ਆਉਣਗੇ ਆ ਕੇ ਫਿਰ ਦੇਖਣਗੇ ਜੀ।
2: ਮਹੀਨਾ ਲਾ ਜਾਣਗੇ ਵਿਚਾਰੇ, ਗਰਮੀ ਪੈਂਦੀ ਹੈ, ਚਾਹੀਦਾ ਬੜਾ।
0: ਹੁਣ ਪਤਾ ਵੀ ਨੀ ਹੈਗਾ ਜੀ ਵੀ ਜਿੱਦਾਂ ਜਿੱਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ, ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਵੀ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
1: ਜੀ।
0: ਹਾਂਜੀ, ਸੋ ਇਸ ਕਰਕੇ ਕੋਈ ਪਤਾ ਨੀ ਜੀ ਇਹਨਾਂ ਦਾ ਕੀ। ਹਾਂਜੀ
1: ਜੀ,
0: ਨਾਲੇ ਜਦੋਂ ਸਰਕਾਰ ਹੁੰਦੀ ਆ ਨੀ ਸਰਕਾਰ, ਬਿਲਕੁਲ ਜੀ ਬਿਲਕੁਲ, ਸੱਤਾ ਜਿਹੜੀ ਆ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ।
1: ਬਿਲਕੁਲ ਹੈ ਜੀ,
0: ਹਾਂਜੀ ਇਸ ਕਰਕੇ ਹੈ ਜੀ।
2: ਮੁੱਦਾ ਜੋ ਦੇਖੋ ਕਿੰਨਾ, ਇੱਕ ਰੋਪੜਾ ਆਈਟੀ ਹੈ ਜੀ, ਇੱਕ ਉੱਥੇ ਹੈ, ਇੱਕ ਆਈਸ਼ਰ ਹੈ, ਇੱਕ ਪਲਾਨਾ, ਜਿਉਂ ਇੰਸਟੀਚਿਊਟ ਬਣਾਏ 4-5 ਜਿਹੜਾ, ਮਤਲਬ ਦਿੱਲੀ ਵਾਲੇ ਤਾਂ ਪੁੱਛ ਲੈਣ ਵੀ ਜਿਹਨਾਂ ਨੇ ਤੁਸੀਂ ਨੀਂਹ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ?
1: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਵਿਚਾਰਿਆਂ ਨੇ, ਮਜ਼ਦੂਰ ਜਾਂ ਮਿਸਤਰੀ ਸੀਗੇ, ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਜੀ ਇਹਨਾਂ ਦੀ, ਉਹ
2: ਪੱਟਣ ਨੂੰ ਫਿਰਦੇ ਵਾਲੇ ਨੇ ਤਾਂ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨੀ ਦਿੱਤੇ ਨੇ, ਮੈਂ ਪੱਟ ਦੇਣਾ।
1: ਹਾਂ ਬਿਲਕੁਲ ਹੈ ਜੀ,
2: ਧਰਾਤਲ ਤਾਂ ਇਹ ਆ ਨਾ।
0: ਚਲੋ ਵੀਰ ਜੀ, ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ, ਉਹ ਕਹਿੰਦੇ ਵੀ ਮਤਲਬ ਜਿਹੜੇ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨੀ। ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ
1: ਜੀ,
0: ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਵੀ ਹਾਂਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ, ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ
1: ਜੀ।
0: ਹਾਂਜੀ
2: ਨਹੀਂ ਉਹ ਜਿਵੇਂ
1: ਟੌੜਾ ਸਾਹਿਬ
2: ਨਹੀਂ ਹੈ ਕੋਈ
1: ਜੀ,
2: ਟੌੜਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
1: ਜੀ।
2: ਮੈਂ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ, ਤੁਸੀਂ ਪੈਸੇ ਨੂੰ ਰਿਸ਼ਵਤ ਸਮਝਦੇ ਹੋ ਜੀ,
1: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ, ਜਿਹੜਾ ਮੁੱਖ ਚਿਹਰਾ
2: ਸੀ ਨਾਲੇ ਹੈਡ ਆ ਜੀ, ਇਹ ਹੈਡ ਆ ਫਿਰ ਜੋ ਹੋਇਆ ਇਹਦੇ ਅੰਡਰ।
1: ਹੁਣ
2: ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ, ਉਹਨਾਂ ਨੇ ਇੱਕ ਪੰਜੀ ਨੀ ਖਾਧੀ ਸੀ
1: ਜੀ,
2: ਤੇ ਸਕੈਮ ਕਿੱਡੇ ਕਿੱਡੇ ਹੋਏ
1: ਨਿਕਲੇ ਬਾਅਦ ਦੇ ਵਿੱਚ ਜੀ, ਬਾਕੀਆਂ
2: ਅਡੀ ਰਾਜੇ ਦੇ
0: ਕਿਲੇ ਦਾ ਲੱਗਿਆ ਜੀ
1: ਜੀ।
2: ਹਾਂਜੀ
0: ਬਿਲਕੁਲ ਜੀ,
2: ਭੁਗਤਣਾ ਦਾ ਉਂਗਲੀ ਦਾ ਮਨਮੋਹਨ ਸਿੰਘ ਨੀ ਹੋਈ ਨਾ, ਹੈਡ ਤਾਂ ਉਹ ਸੀ ਗੌਰਮੈਂਟ ਦਾ,
1: ਬਿਲਕੁਲ ਹੈ ਜੀ,
2: ਕੰਟਰੋਲ ਨੀ ਕਰਦਾ
0: ਜੀ ਬਿਲਕੁਲ, ਇਹਨਾਂ ਦੇ ਟੈਂਡਰਾਂ ਦੇ ਸਾਰੇ ਨਿਕਲਣੇ ਕਬਲੇ ਜੀ,
2: ਆਪਦੇ ਇੰਟਰਸਟ ਲਈ ਕਿਸੇ ਨੂੰ ਖਵਾਉਣੇ ਹੋ ਤੇ ਉਹਦੇ ਵਿੱਚ ਬੱਲੇ ਬੱਲੇ ਆਪਦੀ ਖਵਾਉਣੇ ਹੋ, ਉਹ ਵੀ ਤਾਂ ਰਿਸ਼ਵਤ ਆਈ
1: ਬਿਲਕੁਲ,
2: ਉਹ ਰਿਸ਼ਵਤ ਨੀ
0: ਬਿਲਕੁਲ ਜੀ।
2: ਟੌੜਾ ਸਾਹਿਬ ਨੇ ਆਪਦਾ ਜਵਾਈ ਘਰੇ ਬੈਠਾ ਪਹਿਲੀ ਵਾਰੀ MLA ਬਣਿਆ, PWD ਮਿਨਿਸਟਰ ਬਣਾ ਦੇ, ਉਹ ਕੀ ਸੀ, ਉਹ ਰਿਸ਼ਵਤ ਨਹੀਂ
1: ਜੀ।
0: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ, ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ, ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ।
2: ਹੁਣ ਆਪਦੇ ਐਡੇ ਐਡੇ ਬੰਦੇ ਉਹਨਾਂ ਨੇ MLA ਟਿਕਟਾਂ ਦਿੱਤੀਆਂ, ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ, ਕੰਡੈਸਾ ਗੱਡੀ ਰੱਖੀ ਕਿਹੜੀ ਕੋਈ ਕੁਛ ਰੱਖਿਆ, ਉਹ ਕੀ ਸੀਗਾ ਜੀ
1: ਜੀ,
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
1: ਜੀ।
0: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ,
2: ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹੀਏ। ਦੇਖੋ ਇਹ ਵੀ ਮੈਨੂੰ ਲੱਗਦਾ, ਮੈਂ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ
1: ਜੀ,
0: ਤੇ ਹੋਈ ਗਿਆ ਵੀ ਹੋਈ ਗਿਆ,
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ, ਕਿਉਂਕਿ ਨਾ ਕਾਂਗਰਸ ਕਾਕਰੇਜ ਨੂੰ ਘਰੇ ਰੱਖ ਕੇ ਰਾਜੀ ਹੈ, ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ, ਫਿਰ ਨਾਲ ਆ ਕੇ ਇਕੱਠੇ ਹੂੰਝ ਕੇ ਸਿੱਟ ਦੇਣਗੇ ਲੋਕ
1: ਜੀ।
2: ਹਾਂਜੀ, ਕਾਂਗਰਸ ਚੀਜ਼ ਇਹੋ ਜਿਹੀ ਉਹਨੂੰ ਕੌਣ ਰੱਖਦਾ, ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ?
1: ਬਿਲਕੁਲ,
0: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ ਮੈਂ ਵੀ ਹਿੱਟ ਦਾ ਸਪਰੇਅ ਕਰਕੇ ਹੀ ਖਾਊਂਗਾ, ਨਾ ਕਾਂਗਰਸ ਵਾਲੀ ਤੇ ਨਾ ਕਾਕਰੋਚ ਵੜਨ।
2: ਦੋਵੇਂ ਚੀਜ਼ਾਂ ਜੀ, ਮਤਲਬ ਦੇਖ ਲੋ, ਜਿਹੜਾ ਕਾਂਗਰਸ ਨੇ ਜਾਰੀ ਪਾਉ ਉਹਨੂੰ ਬਾਹਰੇ ਸੁੰਬਰ ਕੇ ਸਿੱਟਣਗੇ ਜੀ ਜਾਂ ਸਪਰੇਅ ਕਰਨਗੇ
1: ਜੀ।
2: ਹੁਣ ਕੀ ਨਿਕਲਿਆ, ਨਿਕਲਿਆ ਕੁਛ ਕਾਂਗਰਸ ਦਾ? ਜਿਹੜਾ ਪੱਠਾ ਬਿਠਾਲਣਾ ਸੀ ਡੇਢ ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ ਜਿੱਥੇ ਕਿ ਗਰਾਫ ਖੜਾ ਸੀ ਉੱਥੇ ਖੜਾ ਰਹਿਣੇ, ਉਦੋਂ ਵੀ ਥੱਲੇ ਚਲੇ ਗਿਆ, ਲੋਕਾਂ ਨੇ ਭੁੱਲ ਜਾਣਾ। ਆ ਬਾਕੀ ਕਾਂਗਰਸ ਆਤਮ ਨਗਰ ਵਾਲੀ ਇਕੱਠੀ ਹੋ ਗਈ ਜੀ, ਉਹ ਦੇਖ ਲੋ ਕੀ ਮੈਸੇਜ ਆ ਰਿਹਾ ਹੈਂ, ਉਹ ਵੀ ਕਾਂਗਰਸ ਦੇ ਹੀ ਨੇ ਦੋਨੋਂ।
0: ਵੀਰ ਜੀ
1: ਬਿਲਕੁਲ,
0: ਵੀਰ ਜੀ ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ, ਐਟਮ ਬੰਬ ਚੱਲਿਆ ਸੀਗਾ, ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੀ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
1: ਜੀ।
0: ਹਾਂਜੀ, ਮੀਨਿੰਗ ਦੇਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ ਆ ਇਹ ਪਰਮਾਣੂ ਬੰਬ ਨਾਲ ਵੀ ਨੀ ਖਤਮ ਹੁੰਦੀ
1: ਜੀ।
0: ਹਾਂਜੀ, ਤੇ ਉਹਨੂੰ ਇੱਕ ਸਿੰਬਲ ਬਣਾ ਰਹੇ ਹੈਗੇ ਆ ਤੁਸੀਂ। ਹਾਂਜੀ
2: ਬਿਲਕੁਲ,
0: ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਕੌਣ ਲਾਈਕ ਕਰਦਾ ਹੈਗਾ, ਉਹ ਤਾਂ ਇੱਕ ਫਰਸਟ੍ਰੇਸ਼ਨ ਆ, ਇੱਕ ਫਰਸਟ੍ਰੇਸ਼ਨ ਦੇ ਨਾਲ ਜਿਹੜਾ ਹੈਗਾ ਆ ਕਾਂਗਰਸ, ਕਾਂਗਰਸ ਆ ਫਰਸਟ੍ਰੇਟਿਡ ਆ। ਹਾਂਜੀ, ਦੇਖੋ ਸੱਤਾ ਤੋਂ ਬਿਨਾਂ ਕਾਂਗਰਸ ਵੀ ਨੀ ਰਹਿ ਸਕਦੀ, ਤੁਸੀਂ ਦੇਖਿਓ ਤਾਂ ਸਹੀ, ਜੇ ਕਿਤੇ ਜਿਹੜਾ ਹੈਗਾ ਆ ਇਹਨਾਂ ਕੋਲੋਂ ਇੱਕ ਐਸ ਵਾਰੀ ਫੇਰ ਸੱਤਾ ਨਾ ਆਈ ਤੇ ਜਿਹੜਾ ਆ ਮੁੜ ਕੇ ਕਾਂਗਰਸ ਹੀ ਲੱਭਣਾ ਹੀ ਕੋਈ ਨੀ
1: ਜੀ,
2: ਆਉਣੀ ਓ ਨੀ ਸੱਤਾ।
0: ਹਾਂਜੀ,
2: ਜੇ ਰਾਜਾ ਇਸ ਲਿਖੇ ਚ ਵੀ ਚਲੋ 32 ਮੇਰਾ ਪੱਕਾ ਦਾ ਲੱਗੂ, ਭੁੱਲ ਜਾਵੇ ਜੀ, ਜੇ ਇੱਕ ਵਾਰੀ ਬੀਜੇਪੀ ਪੈਰ ਲਾ ਗਈ ਨਾ ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ।
0: ਹਾਂਜੀ ਬਿਲਕੁਲ ਜੀ ਬਿਲਕੁਲ,
2: ਹਰਿਆਣੇ ਵਾਲੀ ਹੋਣੀ
0: ਇੱਕ ਵਾਰੀ ਜਿੱਥੇ ਇਹਨਾਂ ਦੇ ਪੈਰ ਲਾਈ
2: ਪੰਜਾਬ ਨਾਲ ਨੀ ਹੋ ਸਕਦਾ, ਬੀਜੇਪੀ ਚੰਗਾ ਹੀ ਕਰੇ ਪੰਜਾਬ ਲਈ, ਮੈਂ ਤਾਂ ਕਹਿਣਾ ਚੰਗਾ ਕਰੇ ਜੀ, ਵਧੀਆ ਗੱਲ ਆ, ਕਰਨਾ ਚਾਹੀਦਾ, ਪਰ ਹੋਊ ਬਾਕੀ ਪਾਰਟੀਆਂ ਹਰਿਆਣੇ ਵਾਲੀ ਹੋਣੀਆਂ, ਹੋਣੀ ਵੀ ਚਾਹੀਦੀ ਹੈ
1: ਜੀ,
2: ਇਹ ਆਪਦੇ ਲਈ ਲੜ ਰਹੇ ਨੇ
0: ਛੇਤੀ ਜਾਂਦੇ ਹੀ ਨਹੀਂ
2: ਘੱਟੋ ਘੱਟ ਬੀਜੇਪੀ ਨੂੰ ਭੂਰ ਨਾਲ ਕੋਈ ਬੈਠੇ ਨੇ ਉੱਪਰ ਜਿਹੜੇ ਲੀਡਰ ਹੋਣਗੇ, ਡਰ ਕੇ ਕੰਮ ਤਾਂ ਕਰਨਗੇ ਨਾ, ਜਿਹੜਾ ਕੋਈ ਕਹਿਣਗੇ ਉਹਨਾਂ ਨੂੰ ਰਿਪੋਰਟ ਤਾਂ ਵਾਪਸ ਦੇਣੀ ਪਊ, ਕੋਈ ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਹੈ ਨਹੀਂ ਕਰਦੀ।
1: ਦੇਖੋ ਅੱਜ
2: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ,
1: ਆਪਣੇ ਔਜਲਾ ਜੀ ਤੇ ਆਪਣੇ ਸੈਣੀ ਸਾਹਿਬ। ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ, ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ, ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ? ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨੀ ਬਣਦੀ ਇਹਨਾਂ ਦੀ,
0: ਨਹੀਂ ਬਣਦੀ।
2: ਦੇਖੋ ਜੀ, ਕੰਟਰੋਲ ਹੋਣਾ ਜ਼ਰੂਰੀ ਹੈ, ਪੰਜਾਬ ਕਾਂਗਰਸ ਵਿੱਚ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ ਕਰਦੇ ਸੀ, ਉਹ ਕੰਟਰੋਲ ਤਾਂ ਕਰਦੇ ਸੀ ਨਾ,
1: ਬਿਲਕੁਲ,
2: ਉਹਨਾਂ ਮੂਹਰੇ ਬੋਲਦਾ ਤਾਂ ਨੀ ਸੀਗਾ
1: ਜੀ,
2: ਜਦੋਂ ਹਰਚਰਨ ਬਰਾੜ ਸੀ ਐਮ ਬਣਿਆ ਗਾਹੇ ਪੈਂਦਾ ਰਿਹਾ, ਭੱਠਣ ਵਾਲੇ ਮੋਰਚਾ ਹੀ ਲਿਆਈ ਰੱਖਿਆ, ਹਾਰ ਕੇ ਆਪ ਬਣ ਗਈ
1: ਜੀ,
2: ਪਰ ਉਹ ਵੀ ਪੰਜਾਬ ਦਾ ਕੀ ਸਮਰਿਆ
1: ਜੀ,
2: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਕੁ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਕੁ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਖੀ ਸਿੱਟੀ ਰੱਖੋ ਇਹਨਾਂ ਨੂੰ, ਇਹਨਾਂ ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਦਾ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ,
1: ਬਿਲਕੁਲ ਹੈ ਜੀ।
2: ਸੋ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊਗਾ, ਜਿਹੜਾ ਹਫੜਾ ਦਫੜੀ ਆ ਲੁੱਟਾਂ ਖੋਹਾਂ
1: ਫਰੋਤੀਆਂ
2: ਫਿਰ ਕਹਿੰਦਾ ਸੀ, ਜਿਹੜਾ ਵੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਪ੍ਰਤਾਪ ਸੰਧੂ ਨੂੰ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ,
1: ਬਿਲਕੁਲ ਹੈ ਜੀ,
2: ਕਿਉਂਕਿ ਕਾਂ ਪੰਜ ਸੱਤ ਟੰਗੇ ਨੇ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ, ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਵਾਲਿਆਂ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲਿਆਂ ਨੇ ਫੜ ਲਏ ਬੰਦੇ
1: ਜੀ,
2: ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ, ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਤੋਂ ਮਤਲਬ ਪੂੰਜੀ ਵੀ ਲੈ ਗਏ ਸਾਡੀ, ਉਹ ਇਕੱਠੀ ਕਰਕੇ ਡਰਦੇ ਉਹ ਬੋਲਦੇ ਨੀ ਸੀ
1: ਜੀ,
2: ਤੇ ਅਮੈਰੀਕਾ ਹੁਣ ਪੂਰਾ ਉਹ ਕਰਕੇ ਹੱਡਣਗੇ
1: ਜੀ, ਬਿਲਕੁਲ ਹੈ,
2: ਹੋਣਾ ਤਾਂ ਚਾਹੀਦਾ ਨਾ, ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ ਪਤਾ ਹੋਵੇ, ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਸੋਚੇ ਵੀ ਹਾਈ ਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ,
1: ਬਿਲਕੁਲ,
2: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਅੰਨੀ ਪੀਂਦੀ ਆ, ਕੁੱਤੇ ਚੱਟੀ ਜਾਂਦੇ
1: ਨੇ, ਬਿਲਕੁਲ ਹੈ ਜੀ ਜੀ,
2: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ, ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1000 ਰੁਪਇਆ ਦੇਈ ਜਾਂਦੇ ਨੇ,
1: ਬਿਲਕੁਲ ਹੈ ਜੀ, ਬਿਲਕੁਲ ਸਹਿਮਤ,
2: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ, ਤੇ
1: ਜੀ
2: ਅਨਪੜ੍ਹ ਬੇਅਕਲ 1000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ, ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ। ਜੀ
2: ਪੰਜਾਬ ਕਰਜ਼ੇ ਚ ਜਿਹੜੀ ਜਦੋਂ ਕਿਸੇ ਨੂੰ ਦਿਖ ਨਹੀਂ ਰਿਹਾ ਜੀ।
1: ਨਾਲੇ ਦੇਖ ਲੋ ਜੇ ਇਹਦੇ ਵਿਚ ਸਰਕਾਰ ਕੱਟਦੀ ਆ ਸੈਣੀ ਸਾਹਿਬ, ਇਹਦੇ ਵਿਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
0: ਕਰ ਸਕਦੇ ਸਰ, ਪਾਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
1: ਜੀ ਜੀ, ਤੇ ਉਹਦੇ ਨਾਲ
0: ਇਹ
1: ਜੇ
0: ਤਾਂ
1: ਦੇਖਿਆ
0: ਪਾਲਿਸੀ
1: ਜਾਵੇ ਤਾਂ ਫਿਰ
0: ਮੈਟਰ ਆ।
1: ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ।
2: ਮੈਂ ਤਾਂ ਭਾਜੀ
0: ਮੈਂ
2: ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
1: ਜੀ,
2: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫ੍ਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ।
1: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ ਹੈਗਾ ਜੀ।
2: ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
1: ਜੀ,
2: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼
1: ਕਰਾਂਗੇ ਜੀ।
2: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ। ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
1: ਜੀ,
2: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ ਜਾਂਦੇ,
1: ਜ਼ਰੂਰਤ ਨਹੀਂ ਬਿਲਕੁਲ,
2: ਤੁਹਾਡੇ ਸਿਰ ਬੋਝ ਪਾਈ ਜਾਂਦੇ ਆ
1: ਜੀ।
2: ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ, ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
1: ਜੀ,
2: ਮੈਂ ਕਹਿੰਦਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ।
1: ਜਦੋਂ ਨਵੇਂ ਸਿਰ ਉਹ ਆਣਗੇ ਦੇਖਾਂਗੇ ਫਿਰ ਨਵੇਂ ਸਿਰ ਉਹ ਕੀ ਕਰਦੇ ਅਗਲੇ। ਬਿਲਕੁਲ,
2: ਇਨਕਮ ਵਧਾਈਏ ਅਸੀਂ
1: ਜੀ, ਬਿਲਕੁਲ ਹੈ,
2: ਆ ਚੋਰ ਮੋਰੀਆਂ ਰੋਕੀਏ, ਤੁਸੀਂ ਵੀ ਬਿੱਲ ਦਿਓ
1: ਜੀ,
2: ਘੱਟੋ ਘੱਟ ਜਿਹੜੀ ਉਹਨਾਂ ਦੀ ਰਿਪੇਅਰ ਤਾਂ ਹੋਊਗੀ ਚੀਜ਼ਾਂ ਦੇ ਕੇ ਆਉਂਦੇ ਸੀ, ਕੱਚੀਆਂ ਦਾ ਬਿੱਲ ਦਿੰਦੇ ਹੀ ਹੁੰਦੇ ਸੀਗੇ,
1: ਬਿਲਕੁਲ
2: ਬਹੁਤ ਥੋੜਾ ਬਿੱਲ ਹੁੰਦਾ ਸੀਗਾ,
1: ਬਿਲਕੁਲ ਹੈ,
2: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ
1: ਜੀ,
2: ਮਤਲਬ ਕਹੋ ਵੀ ਭਾਈ ਦੋ ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ,
1: ਬਿਲਕੁਲ ਹੈ ਜੀ,
2: ਹੁਣ 9 ਰੁਪਏ ਬਿਜਲੀ ਲੈ ਕੇ ਜਾਣਦੇ, ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ ਉਹ ਸਹੂਲਤ ਚੰਗੀ ਹੈ, 300 ਲੈ ਕੇ ਉਹ ਫ੍ਰੀ, ਬਾਕੀ 9 ਰੁਪਏ ਨੂੰ ਲੈਣੀ ਆ ਉਹ ਚੰਗੀ ਹੈ ਜੀ,
1: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਬਣੀ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ
2: ਮੈਂ ਕਹਿੰਦਾ ਬੰਦ ਇੱਕਦਮ ਬੰਦ ਕਰ ਦੇਣ ਜੀ, ਕਹਿਣ ਜੀ ਸਾਨੂੰ ਟਾਈਮ ਦਿਓ,
1: ਬਿਲਕੁਲ ਹੈ ਜੀ, ਬਿਲਕੁਲ,
2: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
1: ਜੀ,
2: ਉਹ ਸਸਤੀ ਮਿਲਣ ਲੱਗ ਜਾਵੇ,
1: ਉਹਦੇ ਵਰਗੀ ਰੀਸ ਨਹੀਂ ਨਾ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
1: ਬੈਠ ਗਿਆ ਜੀ,
0: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ ਬਾਦਲਾਂ ਦੀ ਸਾਡੇ ਕੋਲ ਕਮੀ ਆ ਜੀ।
2: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਲਿਖੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
1: ਜੀ, ਬਿਲਕੁਲ ਹੈ ਜੀ,
2: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ ਲੱਗ ਜਾਣ,
1: ਲੱਗ ਜਾਣਗੇ ਜੀ, ਬਿਲਕੁਲ,
2: ਉਹ ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ,
1: ਬਿਲਕੁਲ ਬਿਲਕੁਲ ਹੈ ਜੀ,
0: ਬਿਲਕੁਲ,
2: ਕੱਲੇ ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
1: ਜੀ,
2: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
1: ਵੱਧ ਲੱਗ ਜਾਂਦੀ, ਬਿਲਕੁਲ ਹੈ ਜੀ, ਦਰੁਸਤ ਹੈ,
2: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਜੀ,
1: ਥੈਂਕ ਯੂ ਐਡਵੋਕੇਟ ਰਾਜਨ ਸਾਈਂ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ ਵੀਰ ਜੀ,
1: ਥੈਂਕ ਯੂ ਸਰ, ਸ਼ੁਕਰੀਆ। ਲਓ ਦੋਸਤੋ, ਇਸ ਜੀ ਔਜਲਾ ਸਾਹਿਬ US ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਵਾਲੇ ਤੇ ਆਪਣੇ ਡੈਨਮਾਰਕ ਤੋਂ। ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਅਨੁ ਜੀ।
3: ਮੈਂ ਹੁਣੇ ਆਇਆ ਵਿੱਚ ਹੁੰਦਾ ਆ ਖਬਰਾਂ, ਮੈਨੂੰ ਪੂਰਾ ਪਤਾ, ਪਰ ਜਿਹੜੀ ਗੱਲ ਕਰਦਾ ਸੀ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
1: ਜੀ,
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਹਾਂ, ਕਾਂਗਰਸ ਹੋਈ, ਅਕਾਲੀ ਹੋਏ
1: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹਦਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ
1: ਹਾਂਜੀ
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਦੀ ਗੱਲ ਨਹੀਂ ਸੀ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
1: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ,
3: ਬਿਲਕੁਲ, ਤੇ ਜਿਹੜਾ ਹੈਗਾ ਸੁਖਬੀਰ ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਆ
1: ਜੀ
3: ਸੁੱਖਾ ਮਨ ਬੁੱਧੀ ਉਹ ਹੋ ਗਿਆ ਹਿਸਾਬ, ਤੇ ਕਾਂਗਰਸ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
1: ਜੀ,
3: ਜੋ ਮਰਜ਼ੀ ਕਰ ਲੈਣ ਉਹ, ਮੈਂ ਤਾਂ ਨਾ ਕੱਲ ਪਰਸੋਂ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
1: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ, ਵੀ ਮੈਂ ਲਿਖਦਾ 27 ਸਟੇਟਾਂ ਨੇ ਨਾ ਇੰਡੀਆ ਵਿੱਚ,
1: ਹਾਂਜੀ 27 ਹਾਂਜੀ,
3: ਅੱਛਾ ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ ਉਹਨਾਂ ਨੂੰ, ਬਾਕੀ 26 ਸਟੇਟਾਂ ਵਾਲੇ ਵੀ ਏਦਾਂ ਹੀ ਆਉਂਦੇ ਆ ਕੁੱਤੀ ਚੀਕਾਂ ਪਾ ਕੇ
1: ਜੀ, ਬਿਲਕੁਲ
3: ਪੁੱਛਣਾ
1: ਚਾਹੀਦਾ, ਬਿਲਕੁਲ ਹੈ ਜੀ, ਉਹ ਵੀ ਤਾਂ ਚੁੱਪ ਕਰਕੇ ਬੈਠੇ ਹੀ ਆ, ਪ੍ਰਧਾਨਗੀਆਂ ਲੈਂਦੇ ਆ ਸਾਰਾ ਕੁਝ ਕਰਦੇ ਆ।
3: ਅੱਛਾ ਫਿਰ ਫਿਰ ਇੱਕ ਇੱਕ ਸਾਨੂੰ ਨਹੀਂ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚੀਕਾ ਪਾ ਕੇ ਇਹਨਾਂ ਕਹਿੰਦੇ ਹੋ ਵੀ ਇਹ ਇਹ ਕੰਮ ਕਿਹੜੇ ਵੇਲੇ ਕਰਦੇ ਹੋਣਗੇ ਰਾਹੁਲ ਹੁਣ ਇਹਦਾ ਕਮਲੇ ਹੋਣਾ ਬੰਦੇ ਨੇ ਇਹੀ
1: ਬਿਲਕੁਲ।
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ ਉਹ ਝਾੜੂ ਵਾਲੇ ਤਾਂ ਨਹੀਂ ਆਉਣਾ
1: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਗੰਦ ਪਾਇਆ ਕਿਸੇ ਨੇ ਨੀ ਪਾਇਆ ਅੱਜ ਤੱਕ। ਮੈਂ ਸਭ ਤੋਂ ਜਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ ਜਿਹਨਾਂ ਨੇ ਅੱਜ ਧੁੱਪ ਜਿੰਨੇ ਕੀਤੇ ਆ। ਚਲੋ
1: ਬਿਲਕੁਲ
3: ਜੇ ਜੇ ਭਾਜਪਾ ਆ ਗਈ ਨਾ
1: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੇ ਘਰੀ, ਮੈਂ ਕਿਹਾ ਹੁਣ ਇਹਨਾਂ ਨੇ ਜਾਣਾ ਹੀ ਨਹੀਂ ਆ
1: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ ਆ। ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਹ ਤੋਂ ਨਤੀਸ਼ ਨੂੰ ਵੀ ਗਾਇਬ ਕਰਤਾ, ਅਖਿਲੇਸ਼ ਵੀ ਖਤਮ ਹੋ ਗਿਆ, ਖਤਮ ਹੋ
1: ਗਿਆ,
3: ਜਿਹੜੇ ਬਾਕੀ ਸੀਗੇ ਕਈ ਕਈ ਇਹਨਾਂ ਨੇ ਕਰੋੜਾਂ ਅਰਬਾਂ ਸਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਉਹ ਕਿੰਨੇ ਦੁਨੀਆਂ ਇਹਨਾਂ ਵੱਲ ਆ ਰਹੀ ਆ। ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੁਲਸੇ ਜਿਹੜੇ, ਜਦੋਂ ਨਾ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ ਕੋਈ ਵੀ, ਕਿੰਨੇ ਜਣੇ ਗਏ ਆ ਜਦੋਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ,
1: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ, ਮੋਦੀ ਸਾਹਿਬ ਸਨਮਾਨਿਤ ਕਰਦੇ ਆ, ਸਾਰਾ ਕੁਝ ਕਰਦੇ
3: ਆ। ਉਹਨਾਂ ਨੇ ਨਾ ਉਹਨਾਂ ਨੇ ਬਹੁਤ ਜਿਆਦਾ ਉਹਨਾਂ ਕੋਲ ਭਾਵਾਂ, ਮੈਂ ਨਾ ਉਹਨਾਂ ਸਿਰੇ ਦੇ ਅਨਪੜ ਗਿਣਦਾ ਆ ਮੋਦੀ ਉਹਨਾਂ ਨੂੰ
1: ਜੀ,
3: ਹੈ ਨਾ, ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ ਕਿਸੇ ਤੋਂ ਸਾਰੇ ਕੱਖ ਨੀ ਪਤਾ ਉਹਨਾਂ ਨੂੰ ਜਿੰਨੇ ਵੀ ਹੈਗੇ, ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖੇ ਉਹਨਾਂ ਨੇ ਪੜ੍ਹੇ ਲਿਖੇ ਉਹ ਆਪਣੀ
1: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ, ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ।
3: ਉਹਨਾਂ ਨੇ ਜਿਹੜੇ ਬੰਦੇ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੇ ਹੋ।
1: ਬਿਲਕੁਲ ਬਿਲਕੁਲ।
3: ਅੱਛਾ ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਕਹਿਣ ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
1: ਜੀ,
3: ਮੁੜ ਕੇ ਨੀ ਜਾਣਗੇ।
1: ਹਾਂ ਨਾ ਨਾ ਨਾ ਬਿਲਕੁਲ ਜੀ ਬਿਲਕੁਲ,
3: ਨਾ ਇਹਨਾਂ ਨੇ ਦਿੱਲੀ ਚੋ ਜਾਣਾ ਹੁਣ
1: ਜੀ,
3: ਦਿੱਲੀ ਚੋ ਵੀ ਨੀ ਜਾਣਾ ਇਹਨਾਂ ਨੇ ਹੁਣ
1: ਜੀ।
3: ਇਹ ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਂ ਰਾਹੁਲ ਹੁਣੇ, ਉਹ ਤਾਂ ਸਿਰਫ ਨਾ ਉਹਨਾਂ ਦੀ ਸਹੀ ਆਉਂਦਾ, ਕਿਉਂਕਿ ਜਿੰਨਾ ਕੁ ਉਹਨਾਂ ਦਾ ਕੰਟਰੋਲ ਹੋ ਗਿਆ
1: ਹੋ ਗਿਆ ਜੀ ਬਿਲਕੁਲ,
3: ਚੀਜ਼ਾਂ ਤੇ ਲੋਕਾਂ ਤੇ, ਉਹਨਾਂ ਨੂੰ ਕੱਢਣਾ ਬਹੁਤ ਔਖਾ ਆ, ਮਾਰਨਾ ਸਾਰਿਆਂ ਨੇ ਆ, ਇਹ ਵੀ ਮੋਦੀ ਜੀ ਦੇ ਰਹਿਣਾ, ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚੋ, ਜਿਹੜੀ ਇਹਨਾਂ ਦੀ ਨਾ ਪਿੱਛੇ ਹੁੰਦੀ ਆ, ਜਿੱਦਾਂ ਅਸੀਂ ਕਹਿੰਦੇ ਆ ਵੀ ਯਾਰ ਡੋਨਲਡ ਟਰੰਪ ਆਇਆ ਉਹਨੇ ਆਹ ਕਰਤਾ, ਪਹਿਲਾਂ ਓਬਾਮਾ ਆਇਆ ਉਹਨੇ ਆਹ ਕਰਤਾ
1: ਜੀ,
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ, ਸਿਰਫ ਬੰਦਾ ਬਦਲਦਾ,
1: ਬੰਦਾ ਬਦਲਦਾ ਜੀ ਬਿਲਕੁਲ, ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਉਹਨਾਂ ਦੀ ਬਿਲਕੁਲ,
3: ਉਹ ਪੋਲਿਸੀ ਉਹੀ ਰਹਿਣੀ ਆ, ਉਹੀ ਕੁਝ ਬੋਲਣਾ ਇਹਨਾਂ ਨੇ, ਜਦੋਂ ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ ਦੋ ਚਾਰ ਗੱਲਾਂ ਇੱਧਰ ਹੋ ਜਾਣਗੀਆਂ
1: ਜੀ,
3: ਬਾਕੀ ਗੱਲਾਂ ਉਹੀ ਰਹਿਣੀਆਂ
1: ਬਿਲਕੁਲ।
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
1: ਜੀ,
3: ਇਹਦਾ ਇੱਕ ਫਾਇਦਾ ਹੋਣਾ ਆ, ਇਹਦਾ ਇੱਕ ਫਾਇਦਾ ਹੋਣਾ ਸਾਨੂੰ, ਜਿਹੜਾ ਇਹਨਾਂ ਨੇ ਗੰਦ ਪਾਇਆ ਨਾ ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ ਜੀ, ਉਹ ਬੰਦੇ ਦੇ ਪੁੱਤ ਘੱਟੋ ਘੱਟ ਉਹ ਤਾਂ ਬਣਨਗੇ ਉਹਨਾਂ ਦੇ ਸਿਟੀ ਫਿਰੇਗੀ
1: ਬਿਲਕੁਲ,
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨਹੀਂ ਕੋਈ ਮਤਲਬ ਨਹੀਂ ਉਹਨਾਂ ਨਾਲ
1: ਜੀ,
3: ਤੇ ਪਾਵਰ ਇਹ ਖੋਲ ਸਕਣਗੇ
1: ਨਾਲੇ। ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ ਅੱਜ, ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ, ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ, ਕੰਟਰੋਲ ਕੀਤਾ ਜੋ ਵੀ ਕੀਤਾ, ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨਹੀਂ ਉਹਦੀ ਬਾਅਦ ਦੀ ਗੱਲ ਹੈ, ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹੈ ਨਾ, ਆ ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਅਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ, ਤਲਵਾੜੇ ਦਾ ਏਰੀਆ ਕਹਿ ਲਓ, ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ, ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਏ ਆ, ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ। ਉਹ ਤੁਹਾਡੀ ਗੱਲ ਵੀ ਸਹੀ ਹੈ, ਸਾਡੇ ਨਾ ਸਾਡੇ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਹਿੰਦੇ ਯਾਰ ਤੁਹਾਡੇ ਘਰ ਘੁੱਟ ਆ ਜਾਣੇ, ਇੱਕ ਸੜਕ ਕੱਢਣੀ ਨਾਲ ਚੌੜੀ,
1: ਹਾਂਜੀ
3: ਕਹਿੰਦੇ ਇੱਕ ਪਾਸਾ ਲੈਣਾ ਆ ਜਾਂ ਸੱਜਾ ਪਾਸਾ ਜਾਂ ਖੱਬਾ ਪਾਸਾ, ਖੱਬਾ ਪਾਸਾ ਜਾਂ ਸੱਜਾ ਪਾਸਾ, ਉਹ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ,
1: ਬਿਲਕੁਲ
3: ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ
1: ਜੀ,
3: ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਆਉਂਦੇ, ਹੁਣ ਮੇਰਾ ਦੋਸਤ ਆ ਉਹਦਾ ਉਹ ਆਪ ਪਾਰਟੀ ਦੇ ਵਿੱਚ ਆ, ਉਹ ਹੁਸ਼ਿਆਰਪੁਰ ਦਾ ਉਹ ਪ੍ਰਧਾਨ ਹੀ ਸਮਝ ਲਓ,
1: ਹਾਂਜੀ
3: ਹੈ ਨਾ, ਮੇਰੇ ਨਾਲ ਪੜਿਆ ਉਹ
1: ਜੀ,
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਕਹਿੰਦਾ ਵੀ ਬਾਦਲ ਇੱਧਰ ਨੂੰ ਆ ਜਾਣੀ ਹੈ ਇਹ, ਇਹ ਤੁਸੀਂ ਇੱਧਰ ਕੁਛ ਨਾ ਕਰੋ ਦੂਜੇ ਪਾਸੇ ਕਰੋ, ਏਦਾਂ ਕੋਈ ਨਾ ਕਰਦੇ, ਇਹ ਤੁਹਾਡੀ ਗੱਲ ਉਦਾਂ ਵੀ ਲੋਕੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ,
1: ਹਾਂਜੀ ਬਿਲਕੁਲ, ਗੈਸ ਲਾਈਨ ਪਾਈ ਹੋਈ ਹੈ
3: ਟ੍ਰੇਨਾਂ ਦੀਆਂ, ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
1: ਜੀ,
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਏਦਾਂ ਦੇ ਕੰਮ ਵੀ ਜੋੜਨ ਵਾਸਤੇ,
1: ਜੀ
3: ਤਾਂ ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚੋਂ ਜਾਣਾ ਇਹਨਾਂ ਨੇ ਹੁਣ,
1: ਜੀ
3: ਨਾ ਹੀ ਉਹਨਾਂ ਸਟੇਟ ਜਿਹੜਾ ਸਟੇਟ ਆ ਗਏ ਉਹ ਆਏ,
1: ਬਿਲਕੁਲ ਹੈ ਜੀ,
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜ਼ਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ
1: ਜੀ
3: ਰਾਲ ਉਰੋੜ ਕੇ ਕਿਤੇ ਕਬਜ਼ਾ ਹੋ ਜਾਵੇ ਤਾਂ ਉਹ ਕਹਿ ਨੀ ਸਕਦਾ, ਪਰ ਇਹਨਾਂ ਨੇ ਨਹੀਂ ਨਿਕਲਣਾ
1: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨੀ ਨਾ ਅਜੇ ਆ ਹੀ ਨੀ ਸਕੀ, ਜਾਂ ਉਹਨਾਂ ਨੇ ਬਣਨ ਹੀ ਨੀ ਦਿੱਤੀ, ਦੇਖ ਲਓ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰੇ, ਹਨਾ
3: ਇਹਨਾਂ ਨੇ ਬਣ ਦੇਣੀ ਵੀ ਨੀ, ਉਹਨਾਂ ਕੋਲ
1: ਬਣ
3: ਪੈਸਾ ਹੀ ਇੰਨਾ ਆ,
1: ਜੀ
3: ਪੈਸਾ ਹੀ ਇੰਨਾ ਆ ਉਹਨਾਂ ਕੋਲ,
1: ਬਿਲਕੁਲ
3: ਪੈਸਾ ਆਇਆ ਤਾਂ ਜਾਂ ਫਿਰ ਦੂਜਾ ਕੰਮ ਕਰਵਾ ਦਿੰਦੇ, ਅਗਲੀ ਚੱਕੀ ਅੰਦਰ ਕਰਵਾ ਦਿੰਦੇ ਆ,
1: ਬਿਲਕੁਲ ਹੈ ਜੀ, ਜੀ
3: ਇਹ ਬਣਨੀ ਹੈਗੀ ਆ ਡਿਕਟੇਟਰਸ਼ਿਪ, ਪਰ
1: ਜੀ
3: ਬਣਨੀ ਹੈਗੀ ਆ ਲੋਕਮੀ,
1: ਲੋਕਮੀ ਜੀ ਬਿਲਕੁਲ ਹੈ ਜੀ,
3: ਲੋਕਮੀ ਡਿਕਟੇਟਰਸ਼ਿਪ ਬਣਨੀ ਹੈ, ਬਣਨੀ ਹੈ, ਪਰ ਇੱਕ ਗੱਲ ਦਾ ਸਵਾਦ ਆ ਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਹੈਗਾ ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਦੇ, ਹੁਣ ਆਹ ਆ ਰਿਹਾ ਅੱਧੇ ਤਾਂ, ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ, ਦੇਖੇ ਉਹ ਕਹਿਣਾ ਕੁਛ ਹੁੰਦਾ, ਕਹਿ ਕੁਛ ਕਹਿੰਦਾ ਹੋਇਆ, ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ, ਕਹਿਣ ਡਿਆ ਉਹ
1: ਜੀ
3: ਗੋਲੀਆਂ ਦੇ ਵਿੱਚ 12 ਛਾਤੀਆਂ ਮਾਰੀਆਂ, ਇਹ ਨੀ
1: ਬਿਲਕੁਲ
3: 12
1: ਗੋਲੀਆਂ ਛਾਤੀ ਚ ਮਾਰੀਆਂ ਜੀ,
3: ਇਹ ਨੀ ਕਿਹਾ ਉਹਨੇ, ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
1: ਜੀ, ਉਹ ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ ਜੀ,
3: ਮੈਨੂੰ ਤਾਂ ਉਹੋ ਹੀ ਭੁੱਲਦਾ ਇਹਦਾ ਮੇਰਾ ਰਾਜੇ ਬੜਿੰਗ ਦਾ ਨਾ
1: 48
3: ਪੁਰਾਣੀ ਹੀ ਇੱਕ ਵੀਡੀਓ, ਨਹੀਂ ਨਹੀਂ ਉਹਦੇ ਵਿੱਚ ਪਤਾ ਕਹਿੰਦਾ ਹੈਗਾ ਇਹਦਾ ਜਿਹੜੀ ਇੱਕ ਤਾਂ ਆਵਾਜ਼ ਉਦਾਂ ਦੀ ਆ ਦੇਖ ਕੇ ਸੁਣ ਕੇ,
1: ਹਾਂਜੀ
3: ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ, ਤੁਹਾਡੀ ਕੁੜੀ ਨੂੰ ਸਕੂਟਰ ਲੈ ਕੇ ਦੇਣਾ ਤੁਹਾਨੂੰ ਮੁੰਡੇ ਨੂੰ, ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹ ਖੋਲ ਕੇ ਦੇਖੋ ਤੁਸੀਂ, ਹਾਸਾ ਹੀ ਬਹੁਤ ਆਉਂਦਾ, ਤੂੰ ਦੱਸੋ ਭਲਾਈ ਕੋਈ ਗੱਲਾਂ ਕਰਨ ਵਾਲੀ ਆ,
1: ਬਿਲਕੁਲ
3: ਤੜਾਕੀ ਬਣਨੀ ਆ, ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਆ, ਪੀ ਪੀ ਕਰਨ ਗੱਲਾਂ ਕਰਨੇ ਵਾਲੀ,
1: ਬਿਲਕੁਲ
3: ਯਾਰ ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ, ਉਦੋਂ ਤੁਸੀਂ ਵੀ ਇਸ ਗੱਲ ਕੀਤੀ ਸੀਗੀ,
1: ਹਾਂਜੀ
3: ਆਹ ਸ਼ਹਿਰ ਨੂੰ ਆਹ ਦੇਤਾ, ਆਹ ਸ਼ਹਿਰ ਨੂੰ ਆਹ ਦੇਤਾ, ਆਹ ਦੇਤਾ, ਟ੍ਰੇਨ ਚਲਾਤੀ ਆ, ਮੰਦਰ ਖੋਲਤਾ, ਯਾਰ ਇਹ ਸਾਨੂੰ ਇਹ ਚਾਹੀਦਾ ਆ
1: ਨਾ ਜੀ, ਨਾ ਜੀ, ਨਹੀਂ ਜੀ,
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ,
1: ਪੜ੍ਹਾਈ ਚਾਹੀਦੀ,
3: ਸਕੂਲ ਚਾਹੀਦੇ ਆ,
1: ਰੋਜ਼ਗਾਰ
3: ਵਧੀਆ ਹਸਪਤਾਲ ਚਾਹੀਦੇ ਹੈਗੇ ਆ, ਸਾਨੂੰ ਵਧੀਆ ਸੜਕਾਂ ਚਾਹੀਦੀਆਂ, ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ,
1: ਬਿਲਕੁਲ ਹੈ ਜੀ,
3: ਪਾਣੀ ਸਾਨੂੰ ਚਾਹੀਦਾ ਆ, ਸੜਕਾਂ ਸਾਫ਼ ਚਾਹੀਦੀਆਂ, ਖਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ, ਬੈਂਕਾਂ ਦੇ ਵਿੱਚ ਸਾਨੂੰ ਕਦੇ
1: ਮੇਰੀ
3: ਬਰਦਾਸ਼ਤ ਹੋਈ ਹੱਦ ਉਹ ਘੱਟ ਆ,
1: ਬਿਲਕੁਲ ਹੈ ਜੀ,
3: ਇਸ ਕਰਕੇ ਚਲੋ ਗੱਲ ਤਾਂ ਆ ਕਰਦੇ ਤੁਹਾਡੀ, ਜੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ
1: ਜਾਣਾ, ਬਿਲਕੁਲ ਬਿਲਕੁਲ ਜੀ,
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ ਇਹਨਾਂ ਨੂੰ ਪਤਾ ਤਾਂ ਲੱਗੇ,
1: ਆਹੋ ਜਿੱਥੇ ਇਹਨੇ ਦੇਖ ਲਿਆ ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ, ਬਿਲਕੁਲ
3: ਆਹੋ, ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ, ਕਾਂਗਰਸ ਕੋਲੋਂ ਲਟਵਾ ਲਿਆ,
1: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ, ਕਈ ਹਾਲਾਤ ਨੇ ਹੁਣ ਤਾਂ, ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ, ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ,
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ, ਉਹ ਜਾਣੀ ਵੀ ਨੀ ਗਈ, ਨਾ ਜਾਣ ਦਾ ਕੋਈ ਉਹਦਾ ਫਾਇਦਾ ਹੀ ਆ, ਜਿਹੜੀ ਸਾਡੀ ਨਾ ਚਮਚਾ ਗਿਰੀ ਆ,
1: ਬਿਲਕੁਲ
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ,
1: ਹੁਣ ਉਹ ਖਤਮ ਨੀ ਹੁੰਦੀ, ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ ਹੈ,
3: ਮੈਨੂੰ ਇੱਕ ਆਹ ਸਾਂਝ ਲੱਗਦੀ ਹੁੰਦੀ ਆ 36 ਕਰੋੜੀ ਆ ਜੀ, 36 ਕਰੋੜੀ ਬਾਬੇ ਆ ਗਏ, ਇਹ ਮੈਨੂੰ 108 ਕੀ ਹੁੰਦਾ, ਉਹਦਾ ਮਤਲਬ ਕੀ ਹੁੰਦਾ 108 36 ਕਰੋੜੀ, ਯਾਰ ਜਦ ਤੁਹਾਨੂੰ 10 ਗੁਰੂ ਮਿਲੇ 11ਵਾਂ ਗੁਰੂ ਗ੍ਰੰਥ ਸਾਹਿਬ, ਤੁਸੀਂ
1: ਬਿਲਕੁਲ
3: ਪਤਾ ਨੀ ਕਿੱਥੋਂ ਲਿਆਉਂਦੇ 108 ਕਿੱਥੋਂ ਲਿਆਉਂਦੇ ਆ, ਇੱਥੋਂ ਅਮਰੀਕਾ ਚ ਵੀ ਰੇਡੀਓ ਚੱਲਦੇ, ਉੱਥੋਂ ਵੀ ਲੱਗਦੇ ਹੋ ਕਹਿਣ 42ਵੀਂ ਵਰਸੀ ਫਲਾਣੇ ਬਾਬੇ ਦੀ, ਯਾਰ 47ਵੀਂ ਆ ਜਾਣਾ, 44ਵਾਂ 45ਵਾਂ ਆ ਜਾਣਾ,
1: ਬਿਲਕੁਲ
3: ਕਰਾਉਂ ਅਸੀਂ ਸਿਰਫ ਮਸ਼ਹੂਰੀ ਕਰਾਉਣ ਲਈ,
1: ਬਿਲਕੁਲ
3: 10 ਗੁਰੂ
1: ਖੁਸ਼ਹਾਲੀ ਇੱਥੇ, ਕੋਈ ਡੇਰਾ ਨੀ, ਕੋਈ ਕੁਛ ਨੀ, ਕੋਈ ਲੈਣਾ ਦੇਣਾ ਨੀ
3: ਭਾਜੀ,
1: ਹਨਾ ਜੀ
3: ਭਾਜੀ, ਤੁਸੀਂ ਦੇਖੋ ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀ,
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
3: ਚਰਚਾ ਹੈ ਨੀ ਕੋਈ ਵੀ, ਨਾ
1: ਬਹੁਤ ਘੱਟ ਨੇ ਜੀ, ਬਿਲਕੁਲ ਬਿਲਕੁਲ
3: ਬਹੁਤ ਘੱਟ ਆ, ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ, ਉਦਾਂ ਕਿਤੇ ਐਵੇਂ, ਇਹ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ, ਜਦੋਂ ਨਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜਾ ਪੋਲੀਟਿਕ ਆ,
1: ਬਿਲਕੁਲ ਹੈ ਜੀ, ਆਪਣੇ ਸਵੀਡਨ ਦੇ ਨਾਲ ਜਾਂ ਇਹਦੇ ਵਿੱਚ ਕਾਫੀ ਰੋਲਾ ਰੱਪਾ ਪੈਂਦਾ ਰਹਿੰਦਾ ਜੀ, ਹਾਂਜੀ,
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ, ਸਾਡੇ ਨਾ ਜਿਹੜੀ ਵੀ ਗੱਲ ਲਿਖਦੇ ਆ ਨਾ, ਲਿਖਦੇ ਆ ਵੀ ਮੁਸਲਿਮ
1: ਹਾਂਜੀ ਬਿਲਕੁਲ
3: ਜਿਹੜੀ ਕ੍ਰਿਮੀਨਲ ਆ ਨਾ, ਕ੍ਰਿਮੀਨਲ
1: ਹਾਂਜੀ ਹਾਂਜੀ ਬਿਲਕੁਲ
3: ਮੁਸਲਿਮ ਲਿਖਦੇ ਆ ਉਹ। ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਜਿਹੜੇ ਦੋ ਪਾਰਟੀਆਂ, ਦੋ ਪਾਰਟੀਆਂ, ਮੈਂ ਕਿਹਾ
1: ਜੀ
3: ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ, ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਵੀ ਜਿਹੜੇ ਫੋਰਨਰ ਆ ਨਾ ਮੁਸਲਿਮ ਕ੍ਰਿਮੀਨਲ,
1: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ, ਸਾਰੇ ਜਿਹੜੇ ਫੋਰਨਰ ਕ੍ਰਿਮੀਨਲ ਉਹਨਾਂ ਬਾਹਰ ਕੱਢੋ,
1: ਜੀ
3: ਕੱਲਾ ਮੁਸਲਿਮ ਲਫ਼ਜ਼ ਵਰਤ ਕੇ ਉਹ ਤੁਸੀਂ ਇੱਕ ਇੱਕ ਤੇ ਟੈਗ ਨਾ ਲਾਓ।
1: ਬਿਲਕੁਲ
3: ਮੈਂ ਇੰਡੀਆ ਤੋਂ, ਮੈਂ ਸਰਦਾਰ ਆ, ਮੈਂ ਸਿੱਖ ਆ, ਮੈਂ
1: ਜੀ
3: ਕਿਹੜਾ ਕ੍ਰਿਮੀਨਲ ਨਹੀਂ ਹੋ ਸਕਦਾ।
1: ਬਿਲਕੁਲ ਹੈ ਜੀ,
3: ਇੱਥੇ ਕੋਈ ਇੱਥੇ ਕੋਈ ਜਰਮਨ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ,
1: ਬਿਲਕੁਲ ਹੈ ਜੀ,
3: ਰਸ਼ੀਆ ਤੋਂ ਆਇਆ, ਉਹ ਕਿਹੜਾ ਨਹੀਂ ਹੋ ਸਕਦੇ।
1: ਬਿਲਕੁਲ ਹੈ, ਬਿਲਕੁਲ ਹੈ,
3: ਕ੍ਰਿਮੀਨਲ ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ ਕਹੋ,
1: ਸਾਰਿਆਂ ਨੂੰ
3: ਕ੍ਰਿਮੀਨਲ ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਬਾਹਰ ਕਰਨਾ, ਉਹ ਜਿੱਥੇ
1: ਜੀ
3: ਉਹ ਜਿਹੜਾ ਮਰਜ਼ੀ ਹੋਵੇ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
3: ਕਿਉਂਕਿ ਕਿਉਂਕਿ ਬਹੁਤ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ, ਮੇਰੇ ਨਾਲ ਬਹੁਤ
1: ਚੰਗੇ ਵੀ ਹੈ, ਬਿਲਕੁਲ ਹੈਗੇ ਆ ਜੀ, ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦੇ, ਕਈ ਤਾਂ ਇਦਾਂ ਦੇ ਵੀ ਹੈਗੇ ਆ, ਬਿਲਕੁਲ ਹੈ।
3: ਯਾਰ ਭਾਜੀ ਮੈਂ ਇੱਕ ਨੂੰ ਜਾਣਦਾ, ਮੇਰਾ ਗੁਆਂਢੀ ਸੀਗਾ ਉਹ, 25 ਸਾਲ ਹੋ ਗਿਆ ਮੇਰਾ, ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਨਹੀਂ ਜਾਣਦਾ,
1: ਬਿਲਕੁਲ ਬਿਲਕੁਲ
3: ਬਾਹਰ ਕੱਢਿਆ ਜਾਣ ਵਾਸਤੇ,
1: ਹਾਂਜੀ ਬਿਲਕੁਲ ਹੈ ਜੀ,
3: ਮੇਰਾ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
1: ਜੀ,
3: ਜਿਹੜੇ ਆਪਣੇ ਆਪਣੇ ਸਕੇ ਉਹਨਾਂ ਨੇ ਵਿਚਾਰਿਆਂ ਮੇਰੀ ਹੈਲਪ ਕੀਤੀ, ਕਿਉਂਕਿ ਉਦੋਂ ਮੈਨੂੰ ਡੈਨਿਸ਼ ਨਹੀਂ ਸੀ ਆਉਂਦੀ
1: ਜੀ, ਬਿਲਕੁਲ ਹੈ ਜੀ,
3: ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
1: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ,
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ,
1: ਜੋੜ ਲਓ ਜੀ,
3: ਤਾਂ ਕਹਿੰਦੇ ਵੀ ਪੋਸਟ ਚੰਗੇ ਵੀ ਆ, ਪੋਸਟ ਮਾੜੇ ਵੀ ਆ,
1: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
1: ਮਾੜੇ ਵੀ ਆ, ਬਿਲਕੁਲ
3: ਹਿੰਦੂ ਚੰਗੇ, ਹਿੰਦੂ ਗੰਦੇ ਵੀ ਆ,
1: ਬਿਲਕੁਲ ਹੈ ਜੀ,
3: ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
1: ਜੋੜ ਲਈਏ, ਬਿਲਕੁਲ
3: ਪਰ ਜੇ ਆਪਾਂ ਪੂਰੇ ਸਿੱਖ ਕੌਮ ਨੂੰ ਗਲਤ ਕਰ ਦਈਏ ਜਾਂ ਪੂਰੇ
1: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰਦਾ,
1: ਨਹੀਂ ਕਰ ਸਕਦੇ ਜੀ, ਬਿਲਕੁਲ। ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ,
4: ਗੱਲਾਂ ਬਾਤਾਂ ਹੋਈਆਂ ਸੈਨੀ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
1: ਬਿਲਕੁਲ ਹੈ ਜੀ, ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਅੱਜ ਜਿਹੜੀ ਹੋਈ ਹੈ ਜੀ।
4: ਭਾਜੀ ਮੈਂ ਤਾਂ 1980 ਦੇ ਵਿੱਚ ਨਿੱਕਰ ਪਾਉਂਦਾ ਰਿਹਾ ਜੀ ਇਹਨਾਂ ਦੀ,
1: ਜੀ
4: ਗੱਲ ਇਹ ਆ
1: ਜੀ,
4: ਮੈਂ ਵੀ ਠੀਕ ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
1: ਜੀ,
4: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ, ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
1: ਜੀ,
4: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
1: ਜੀ,
4: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ 70-70, 75-80 ਸਾਲਾਂ ਦੇ ਜੀ,
1: ਜੀ
4: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ, ਘੱਟੋ ਘੱਟ
1: ਜੀ
4: ਸਰਕਾਰ
1: ਜੀ,
4: ਗੱਲ ਤਾਂ ਇਹ ਆ
1: ਜੀ,
4: ਕੋਈ ਤਾਂ ਕੰਮ ਸਾਡਾ ਸਹੀ ਨਹੀਂ ਹੋਣ ਡਿਆ
1: ਜੀ,
4: ਜਾਂ ਸਾਨੂੰ ਦੱਸਣ
1: ਹੁਣੇ
4: ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
1: ਜੀ,
4: ਇਹਨਾਂ ਦੇ ਵੱਡੇ ਥਿੰਕ ਟੈਂਕ ਰੱਖੇ ਹੋਏ ਮਗਲੇ ਬੰਨੇ,
1: ਬਿਲਕੁਲ ਹੈਗੇ ਨੇ ਜੀ
4: ਥਿੰਕ ਟੈਂਕ, ਤਾਂ ਭਾਜੀ ਦੱਸੋ ਜਦੋਂ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਆ
1: ਜੀ
4: ਸਹੀ ਮਹੀਨੇ ਵਿੱਚ
1: ਜੀ
4: ਸਾਡੇ ਆਪਣੇ ਚੁਣਾਵ ਯੋਗ ਜੀ
1: ਜੀ,
4: ਜਿਹੜੇ ਕਿ ਇੱਕ ਜਮਾ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
1: ਜੀ,
4: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
1: ਜੀ,
4: ਤੇ ਫਿਰ ਥਿੰਕ ਟੈਂਕ ਏਡੇ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
1: ਬਿਲਕੁਲ ਹੈ
4: ਕਿ ਪੈ ਜੂਗਾ ਕੋਈ ਫਰਕ
1: ਜੀ,
4: ਜਿੰਨੇ ਮਰਜ਼ੀ ਸਾਲ ਕੱਢ ਲੈਣੇ, ਗੱਲ 47 ਦੀ ਕਰਦੇ ਆ, ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
1: ਜੀ,
4: ਗੱਲ ਤਾਂ ਵੀ ਨਾ ਲੈਣਾ
1: ਜੀ,
4: ਜਾਂ ਤਾਂ ਇੱਕ ਆਪਾਂ ਦੇਖੋ ਇੱਕ ਹੁੰਦੀ ਇਮਾਨਦਾਰੀ
1: ਜੀ,
4: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
1: ਜੀ,
4: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿੰਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਏ ਆ, ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
1: ਹਾਂਜੀ,
4: ਆਪਣਾ ਜਿਹੜਾ ਵਿਜੇ
1: ਸਲਾਪਤੀ ਆ ਉਹਨਾਂ ਨੂੰ ਵੀ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਚ,
4: ਭਾਜੀ ਉਹ ਵੀ ਈਸਾਈ ਨੇ ਜੀ
1: ਜੀ, ਬਿਲਕੁਲ
4: ਹਾਂਜੀ, ਚੱਕਰੇ ਆ
1: ਜੀ,
4: ਉਹ ਵੀ ਈਸਾਈਆਂ ਦੇ ਮਗਰ ਖੜੇ ਆ
1: ਜੀ,
4: ਉਹਨਾਂ ਦੀ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
1: ਜੀ,
4: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
1: ਜੀ,
4: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
1: ਜੀ,
4: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ
1: ਮੰਨੀ ਨੀ ਜੀ ਬਿਲਕੁਲ,
4: ਕੋਈ ਪੁਰਾਣਾ ਗੱਠਜੋੜ ਸੀਗਾ
1: ਜੀ,
4: ਚੱਕਰ ਇਹ ਆ
1: ਜੀ।
4: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ ਐਮ ਪੀ ਦੀਆਂ
1: ਜੀ,
4: ਜੇ ਤਾਮਿਲਨਾਡੂ ਦੇ ਵਿੱਚ ਡੀ ਰਾਜਾ ਉਹਨਾਂ ਦੇ ਪੱਲੇ ਵੀ ਕੁਛ ਨੀ ਪੈਣਾ
1: ਜੀ।
4: ਜੇ ਕਾਂਗਰਸ ਨੇ ਉਹਦੇ ਨਾਲ ਅਲਾਇੰਸ ਕੀਤਾ, ਕੁਛ ਸੋਚ ਸਮਝ ਕੇ ਕੀਤਾ
1: ਜੀ,
4: ਉਹਨਾਂ ਨੂੰ ਪਤਾ ਵਾ ਡੀ ਰਾਜਾ ਦੇ ਕੱਲ ਨੂੰ ਪੱਲੇ ਹੁਣ ਕੁਛ ਨੀ ਹੈਗਾ।
1: ਬਿਲਕੁਲ ਜੀ,
4: ਤੇ ਮੈਂ ਗੱਲ ਕਰਾਂਗਾ ਪੰਜਾਬ ਦੀ, ਚਲੋ ਮੋਦੀ ਸਾਹਿਬ ਹੋ ਕੇ ਗਏ ਆ
1: ਜੀ,
4: ਪਰ ਅੱਜ ਤੱਕ ਸਾਨੂੰ ਕੋਈ ਪਲੱਸ ਪੁਆਇੰਟ ਨੀ ਮੋਦੀ ਸਾਹਿਬ ਨੇ ਪੰਜਾਬ ਚ ਆ ਕੇ ਦਿੱਤਾ
1: ਜੀ,
4: ਚੱਕਰ ਇਹ ਆ
1: ਜੀ।
4: ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਹਿਲੇ ਵੀ ਦੌਰੇ ਦੇਖ ਲਓ, ਚੈੱਕ ਕਰ ਲਓ ਜਾਂ ਕਿੱਦਾਂ
1: ਜੀ,
4: ਪਰ ਸਾਨੂੰ ਉਹਨਾਂ ਤੋਂ ਕੋਈ ਨਾ ਵਧੀਆ ਉਮੀਦ ਨੀ ਜਾਗੀ ਪੰਜਾਬੀਆਂ ਨੂੰ
1: ਜੀ।
4: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ, ਝੂਠ ਮਾਰ ਕੇ ਕਰਨਾ
1: ਜੀ,
4: ਜਿਹੜਾ ਕਿ ਕਰੀ ਜਾਂਦੇ ਆ,

0: ਚਾਹੇ ਦੋ ਤਿੰਨ ਮੁੱਲ ਕੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀਆਂ ਦੇ ਉੱਤੇ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ ਤਿੰਨ ਚਾਰ ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਹਨ।
1: ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ, ਇਹ ਤਾਂ ਨੀ ਗੱਲ ਹੈਗੀ, ਸਰਕਾਰ ਕੋਲ ਹੁੰਦੀ ਆ
0: ਜੀ,
1: ਇਹ ਤਾਂ ਨੀ ਗੱਲ ਹੈਗੀ। ਫਿਰ
0: ਜੀ
1: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ,
0: ਹਾਂਜੀ,
1: ਆਪਣੇ ਸਾਊਥ ਅਫਰੀਕਾ ਤੋਂ ਨੇ
0: ਜੀ,
1: ਜੱਸੀ ਜੀ
0: ਜੀ।
1: ਉਹ ਦੇਖੋ ਜੀ, ਉਹਨਾਂ ਦੇ ਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
0: ਜੀ।
1: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ, ਭਰਾ ਰਹਿੰਦੇ ਆ,
0: ਬਿਲਕੁਲ।
1: ਇੰਨਾ ਵਧੀਆ ਵਰਤਾਓ ਕਰਦੇ ਆ
0: ਜੀ,
1: ਪਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
0: ਉਹਨੇ ਆਪਸ ਦੇ ਵਿੱਚ ਤਾਂ ਦੇਖੋ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਓ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ, ਬਿਲਕੁਲ। ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
1: ਮੈਂ ਪੰਜਾਬ ਦੀ ਸਿਆਸਤ ਨਾਲ ਤਾਂ ਕੋਈ ਗੱਲ ਹੀ ਨੀ
0: ਜੀ
1: ਕਰਨੀ ਚਾਹੁੰਦਾ ਜੀ, ਦੇਖੋ
0: ਜੀ,
1: ਕਿਉਂਕਿ ਸਾਰੇ ਇੱਕੋ ਉਹ ਕਹਿੰਦੇ ਕੱਟੇ ਵੱਡੇ ਹੀ ਆ, ਬਸ
0: ਬਿਲਕੁਲ।
1: ਮੈਂ ਤਾਂ ਇਹ ਗੱਲ ਕਹਿੰਦਾ ਵਾ
0: ਜੀ,
1: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ, ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
0: ਜੀ,
1: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰਲੀ ਕਰਕੇ
0: ਜੀ,
1: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ, ਬਰਦਾਸ਼ਤ ਹੋਣਾ ਬਹੁਤ ਔਖਾ।
0: ਕਿਉਂਕਿ ਦੇਖੋ ਮੋਦੀ ਸਾਹਿਬ ਨੇ ਅੱਜ ਆਪਣੀ ਜ਼ੁਬਾਨੀ ਕਿਹਾ ਕਿ ਪੰਜਾਬ ਦੇ ਵਿੱਚ ਫਰੋਤੀਆਂ, ਨਸ਼ਾ, ਵਾਰਦਾਤਾਂ ਜੋ ਹੋ ਰਹੀਆਂ, ਥਾਣਿਆਂ ਦੇ ਉੱਤੇ ਬਲਾਸਟ ਹੋ ਰਹੇ ਨੇ, ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਹਤੋਂ ਨਹੀਂ ਪਾਉਂਦੇ ਬਾਈ ਕਿਸੇ ਵੀ, ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਭਾਈ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ, ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ, ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਜੇ ਸਾਡੀ ਜ਼ਰੂਰਤ ਤਾਂ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਹਾਂ ਨਾਲ ਰਲ ਕੇ।
1: ਭਾਜੀ ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
0: ਜੀ,
1: ਇੱਕ ਅਮਰੀਕਾ ਦੀ ਏਜੰਸੀ FBI ਆਪਣੇ,
0: ਹਾਂਜੀ,
1: ਇਹ ਕਾਰਵਾਈ ਇਹਨੇ ਨਾਮ ਆ ਗਏ ਆ, ਰਹਿ ਕੀ ਗਿਆ ਬਾਕੀ ਜੀ ਦੱਸੋ ਮੈਨੂੰ
0: ਜੀ,
1: ਗੱਲ ਤਾਂ ਇਹ ਆ
0: ਜੀ,
1: ਬਾਹਰਲੀਆਂ ਸਰਕਾਰਾਂ ਆ ਗਏ, ਤੁਹਾਡੇ ਬੰਦੇ ਕਰਪਟ ਬੰਦਿਆਂ ਦੀਆਂ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ
0: ਪਿਛਲੇ ਦਿਨਾਂ
1: ਭਾਜੀ ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
0: ਜੀ
1: ਗੱਲ ਕਿੱਥੇ ਜਾਂਦੀ ਫਿਰ,
0: ਤਾਂ
1: ਸੋਚਣ ਵਾਲੀ ਨਾ। ਮੈਂ ਤਾਂ ਇਹ ਗੱਲ ਕਹੂੰਗਾ, ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ ਪੰਜਾਬ ਦੇ ਵਿੱਚ ਵਧਾਉਣੀ ਹੈ ਪੰਜਾਬ ਨੂੰ
0: ਜੀ,
1: ਦੇਖ ਸੱਚ ਤੇ ਖੜੋ,
0: ਸੱਚ ਤੇ ਖੜੋ,
1: ਗੱਲ ਤਾਂ ਇਹ ਹੈ,
0: ਬਿਲਕੁਲ
1: ਹਾਂਜੀ
0: ਜੀ
1: ਗੱਲ
0: ਬਿਲਕੁਲ।
1: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
0: ਜੀ,
1: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਆ,
0: ਬਿਲਕੁਲ ਹੈ ਜੀ,
1: ਕੀ ਲੋੜ ਆ ਰਸਤੇ ਬੰਦ ਕਰਨ ਦੀ
0: ਜੀ,
1: ਤੁਸੀਂ ਆਪਦੇ ਰਸਤੇ ਉਧਰ ਦੇ ਬਣਾ ਲਓ ਨਾ, ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
0: ਜੀ,
1: ਭੀੜ ਭੜਾਕਾ ਕਿੱਧਰ ਹੋ ਜਾਂਦਾ ਵਾ
0: ਜੀ,
1: ਕੀ ਗੱਲ, ਇਹਦਾ ਮਤਲਬ ਜਦੋਂ ਇਹ ਹੁੰਦੇ ਆ, ਜਦੋਂ ਵੱਡੇ ਨੇਤੇ ਆ, ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ, ਉਹੀ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ, ਤੁਹਾਡੀ ਨੀ ਕਦੀ ਹੋਈ, ਤੁਹਾਡੀਆਂ ਨੀ ਕਦੀ ਗੱਡੀਆਂ ਰੁਕੀਆਂ, ਗੱਲ ਤੇ ਆ ਭਾਜੀ। ਅੱਜ ਇੱਕ ਪੋਸਟ ਪਾਈ ਕਿਸੇ ਨੇ
0: ਜੀ,
1: ਅੱਜ ਇੱਕ ਪੋਸਟ ਪਾਈ ਸੀਗੀ, ਉਹਨਾਂ ਨੇ ਦੱਸੀ, ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ, ਵਾਧੂ ਲਾਣਾ ਬੈਠਾ ਹੀ ਆ,
0: ਬਿਲਕੁਲ
1: ਯੂਟਿਊਬਰ
0: ਜੀ,
1: ਉਹਨੇ ਪਾਈ ਸੀ ਜੀ, ਬੀਜੇਪੀ ਵੱਲੋਂ ਆਪਣੇ ਆ ਜਿਹੜੇ ਢਿੱਲੋਂ ਸਾਹਿਬ ਆਪਣੇ
0: ਆਪਣੇ
1: ਵਾਲੇ ਜੀ,
0: ਹਾਂਜੀ, ਗਰੇਵਾਲ
1: ਸਾਹਿਬ ਵਾਲੇ ਜੀ,
0: ਇੱਕ ਤਾਂ ਉਹਨਾਂ ਦੇ ਪ੍ਰਧਾਨ ਨੇ, ਦੂਸਰੇ ਗਰੇਵਾਲ
1: ਜੀ, ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਵੋਟਾਂ ਦੇ ਵਿੱਚ, ਇਹਦਾ ਫੇਕ ਸੀਗਾ
0: ਜੀ,
1: ਵਿੱਚ ਕਮੈਂਟ ਵਿੱਚ ਕਿਸੇ ਨੇ ਕਮੈਂਟ ਪੜਿਆ ਸੀਗਾ
0: ਜੀ,
1: ਉਹ ਕਹਿੰਦੇ ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਬਾਬੇ ਰਾਮ ਰਹੀਮ ਨੂੰ ਆਪਦਾ ਮੁੱਖ ਮੰਤਰੀ ਲਾ ਦੇਣਾ ਚਾਹੀਦਾ ਨਾਲ ਹੀ
0: ਜੀ,
1: ਇਹ ਤਾਂ ਲੋਕੀ ਇਹਦਾ ਦੀਆਂ ਗੱਲਾਂ ਕਰਦੇ, ਦੱਸੋ,
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਇਸ ਕਰਕੇ ਸਾਡੇ ਲੀਡਰਾਂ ਨੂੰ ਸੋਚਣਾ ਪਊਗਾ
0: ਜੀ,
1: ਜੋ ਕੁਛ ਹੋ ਗਿਆ ਵਾ, ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
0: ਜੀ,
1: ਚੰਗੇ ਬਣਨਾ ਬੜੀ ਔਖਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਜੀ, ਪੰਜਾਬ ਨੂੰ ਬਚਾਉਣਾ ਵਾ।

0: ਕੋਈ ਚੰਗੇ ਲੀਡਰ ਅੱਗੇ ਆ ਜਾਣ,
1: ਨਹੀਂ ਤੇ
0: ਬੇੜਾ ਤਾਂ ਗਰਕ
1: ਹੋਇਆ। ਬਿਲਕੁਲ ਬਿਲਕੁਲ ਸਹਿਮਤ ਹੈ। ਸ਼ੁਕਰੀਆ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਚੰਗੇ ਵਿਚਾਰਾਂ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ, ਨਾਵਲ ਫਿਰ ਰਹਿ ਜਾਣਾ ਜੀ, ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ, ਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਦੋ ਚਾਰ ਉਹਨਾਂ ਦਾ ਵੀ ਧਿਆਨ ਮਾਰਦੇ ਹਾਂ, ਕਿਉਂਕਿ ਕਾਫੀ ਇੰਟਰਸਟਿੰਗ ਨੇ। ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ, ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 22 ਕਰੋੜ ਵੋਟਰਾਂ ਦਾ ਡਾਟਾ, ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ। ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ। ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ, ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ, ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ। ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿੱਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ। ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ। ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿੱਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਚੀਨ ਨੇ 22 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ। ਉਨ੍ਹਾਂ ਜਾਣਕਾਰੀ ਦੇ ਵਿੱਚ ਨਾਮ, ਪਤੇ, ਫੋਨ ਨੰਬਰ, ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ, ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ। ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇੱਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ। ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਡਾਟਾ ਜਿਹੜਾ ਐਕਸਪਲੋ ਈਟੇਸ਼ਨ ਯੂਨਿਟ, ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿੱਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿੱਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ, ਚੋਰੀ ਕੀਤਾ ਜਾਂ ਹੈਕ ਕੀਤਾ ਸੀ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ, ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ। ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ, ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ। CIA ਦੀ ਰਿਪੋਰਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿੱਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿੱਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਉਹਦੇ ਵਿੱਚ ਬਾਅਦ ਦੇ ਵਿੱਚ 2020 ਦੇ ਵਿੱਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ਼ ਦਾ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿੱਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿੱਚ ਸਾਨੂੰ ਵੱਡੀ ਗਿਣਤੀ 'ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ, ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿੱਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। ਲਗਭਗ 2,78,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ, ਕਿਉਂਕਿ ਡੈਮੋਕਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿੱਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿੱਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਿਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿੱਚ ਸਭ ਤੋਂ ਸੁਰੱਖਿਅਤ, ਇਮਾਨਦਾਰ ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰ ਹਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ ਬਿਆਨ ਦੇ ਦਿੱਤਾ, ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ ਤੇ ਉਹਦੇ ਵਿੱਚ ਰੋਲਾ ਰੱਪਾ ਜਿਹੜਾ ਪੈ ਰਿਹਾ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਠਹਿਤ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ ਹੈ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ, ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿੱਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿੱਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿੱਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ, ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵੱਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ ਸਮਝੌਤਿਆਂ ਤੇ ਆਪਸੀ ਆਰਥਿਕ ਲਾਭਾਂ ਦੇ ਦੁਆਰਾ ਜਿਹੜਾ ਪਰਿਭਾਸ਼ਿਤ ਬ੍ਰਸਲਜ਼ ਅਤੇ ਬੀਜਿੰਗ ਵਿਚਕਾਰ ਸੰਬੰਧ ਜਿਹੜੇ ਨੇ ਹੁਣ ਵਪਾਰ ਅੰਸਤੁਲਨ, ਤਕਨੀਕੀ ਦੁਸ਼ਮਣੀ ਤੇ ਡੂੰਘੀਆਂ ਸੁਰੱਖਿਆ ਚੇਤਾਵਨੀਆਂ ਦੇ ਸੁਰੱਖਿਆ ਜਿਹੜੀਆਂ ਚੇਤਾਵਨੀਆਂ ਨੇ ਉਹਨਾਂ ਦੇ ਕਾਰਨ ਬੁਨਿਆਦੀ ਤਣਾਅ ਦਾ ਸਾਹਮਣਾ ਕਰ ਰਹੇ ਨੇ। ਆਰਥਿਕ ਆਸ਼ਾਵਾਦ ਦਾ ਜਿਹੜਾ ਅੰਤ ਹੋ ਜਾ ਰਿਹਾ ਹੈ। ਸਾਲਾਂ ਤੋਂ ਯੂਰਪ ਚੀਨ ਨੂੰ ਮੁੱਖ ਤੌਰ ਦੇ ਉੱਤੇ ਆਪਣੇ ਸਮਾਨ ਦੇ ਲਈ ਇੱਕ ਵਿਸ਼ਾਲ ਬਾਜ਼ਾਰ ਅਤੇ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਦੇ ਵਜੋਂ ਦੇਖਦਾ ਸੀ। ਇਹ ਆਸ਼ਾਵਾਦ ਫਿੱਕਾ ਪੈ ਰਿਹਾ। ਯੂਰਪੀ ਨੀਤੀ ਨਿਰਮਾਤਾਵਾਂ ਚੀਨ ਦੀ ਜਿਹੜੀ ਵਿਸ਼ਾਲ ਉਦਯੋਗਿਕ ਸਮਰੱਥਾ, ਰਾਜ ਸਬਸਿਡੀ ਅਤੇ ਵਾਲੇ ਉਦਯੋਗਾਂ, ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ, ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ, ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰੋਨਿਕ ਕਾਰਾਂ ਜਿਹੜੀਆਂ ਨੇ ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ, ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈ ਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਤੇ ਇਸ ਤੇ ਚਿੰਤਾ ਜਿਹੜੀ ਵਧੀ ਹੋਈ ਹੈ, ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ, ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ ਚ ਦੇਖੋ ਹੁਣ ਬੋਲਬਾਲਾ, ਇਹਨਾਂ ਮੁਲਕਾਂ ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ, ਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ, ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੌਲਾ ਪੈ ਰਿਹਾ, ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਤੇ ਭੁਗਤ ਰਹੇ ਨੇ 20-30, 30-40 ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ, ਅੰਗੂਰਾਂ ਦੀ ਫਸਲ ਸਾਲ 2007 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 billion ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ, ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ, ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ, ਬਿਜਲੀ, ਸਿੰਚਾਈ, ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ, ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ, ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 billion ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ, ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ, ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ, ਜਿਸਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ, ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਨ੍ਹਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ, ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿੱਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਹਨਾਂ ਮੁਲਕਾਂ ਦੇ ਵਿੱਚ ਆਉਣ। ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉੱਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆਂ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ, ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਆ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ, ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿੱਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿੱਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿੱਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ਼ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਨਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿੱਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਹਨਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਹਨਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿੱਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿੱਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ 2 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿੱਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਬਣਨਗੇ ਪੀਐਮ। ਕਿਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕਿਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕਿਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿੱਚ ਐਂਡੀ ਬਰਨਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ 79 संसद मैंबरां दा समर्थन ते नामजदगी मिली है जो चोण दे लई लोड़ींदी हद तों जिहड़ा काफी वध सीगी। आखरी खबर है अमेरिका वालों भारत दे निवेश वाली चाबहार बंदरगाह दे उत्ते हवाई हमला किया गया। ईरान ते कीते हमले भारत चाबहार बंदरगाह जरिए अफगानिस्तान ते मध्य एशिया देशां तक जिहड़ा करदा है व्यापार उह ते उह तहस नहस होई है। अमेरिका वालों लगातार 6वीं रात ईरान उत्ते कीती गई हवाई हमले। इस कार्रवाई दे दौरान अमेरिका ने भारत दे निवेश वाले रणनीतिक तौर दे उत्ते अहम चाबहार पोर्ट जिहड़ा बंदरगाह नूं भी अपने निशाने ते लिया। इस हमले दे विच बंदरगाह दे कंट्रोल निगरानी टावर नूं काफी नुकसान पुज्जिया। अमेरिकी रक्षा मंत्री पीट हेगसेथ ने इस हमले दे विच नुकसाने गए कंट्रोल टावर की एक तस्वीर भी सांझी कीती है। दूजे पासे ईरान की अधिकारित न्यूज एजेंसी मेहर ने भी चाबहार पोर्ट अते उस दे कंट्रोल टावर दे उते होए इस अमेरिकी हमले की पुष्टि कीती है। दसिया जा रहा है कि पिछले एक हफ्ते दे अंदर इस खास टावर दे उते होने वाला यह तीजा जड़ा हमला दसिया गया है। लो दोस्तों ये सन जी अज दियां देश विदेश दियां खबरां ते अज दा प्रोग्राम फ्राइडे वाला दिन है ते जांदे जांदे तुहाडे सुनेहे जरूर लै लईए। संखेप दे विच फिर आपां समाप्ति करदे आं ते जे तुसीं कॉल करनी चाहुंदे हो तां आखर दे विच निघा स्वागत है। राजन सैनी साहब सति श्री अकाल कहिंदे ने ते कुछ सुनेहे गैप ने जी, की हो गया, कित्थे रह गए ते इधरों, नहीं तां फिर उधरों देखदे आं जी। लो जी आ गए ते हां जी थोड़े गैप ने जी, दूसरे पास देखने पैने सुनेहे ते लो फिर आप सुनेहा वाल नूं वधदे आं। दोस्तों परमिंदर बांजी जुड़े हुए ने फगवाड़े तो, सति श्री अकाल भेजी सारे दुआबा दोस्तों परिवार नूं जी ते लाइक नंबर एक ते सुरेंद्र कौर माल जी ने सति श्री अकाल भेजी है। भुपिंदर जी ते आप सब नूं परिवार नूं दुआबा रेडियो सति श्री अकाल। राजन सैनी साहब लाइक नंबर दो कहिंदे आ जी सति श्री अकाल जी सारे प्यार समूहिक रूप दे विच। जलूर सिंह जी जुड़े हुए ने ते सत श्री अकाल साहब वीरां नूं। मुकद्दर ते सरां सैणी ते देबी ते कंग साहब ते गरेवाल साहब नूं जी ते सुरजीत भारज इंडिया तों सत श्री अकाल कहिंदे आ। राजन सैणी साहब कहिंदे आ जी अपने जलौर सिंह वीर जी सत श्री अकाल ते औजला साहब लिखते ने US तों सत श्री अकाल जी सारे ही प्यारियां नूं। रजिंदर कुमार जीरा जी जुड़े कहिंदे पर अज जी दुआबा रेडियो के सारे स्रोतियां नूं रजिंदर सॉरी भारज जी लिखना जी सर पर अज जी लिखता ते उस करके सैनी साहब भी जिक्र करते सी। रजिंदर जीरा वालों प्यार भरी निक्की सत श्री अकाल कहिंदे ने। इस तरह मान सिंह सैनी साहब जुड़े हुए ने उह कहिंदे ने जी अपने सत श्री अकाल जी दुआबा रेडियो सुनने वाले फिनलैंड तों। राजन सैनी साहब कहिंदे पर अज मतलब भारत जी ओके है। जीरा साहब ग्राई वाटर कहिंदे थोड़ा तेज लगता है जी अज ते हस रहे ने। जीरा जी कहिंदे अगे कि अपने 12 साल बाद तां रूड़ी दी भी कहिंदे सुनी जांदी है, चलो चंगा होया। गरेवाल साहब जी दे कुछ तां पल्ले पिया कुछ कहिंदे जी अपने बीजेपी वाले गरेवाल साहब भी कहिंदे आ क्योंकि किसानी समय संघर्षां दे समय उन्हें काफ़ी गालां गुलां खाधियां सब दियां जी। उन्हां नूं कह रहे ने जीरा साहब कि कुछ ना कुछ पल्ले पिया। इस तरह अगे कहिंदे ने जीरा जी सैनी साहब अज तां फड़े गए जी कहिंदे ते बिल्कुल ठीक कहिंदे जीरा साहब ते हस रहे ने। दविंदर भारत जी UAE तों सति श्री अकाल कहिंदे है। सतनाम सिंह जानिया चाल जी सति श्री अकाल सारे प्यारियां नूं कहिंदे ने जी ते गुलाब दे फुल भेजे ने। औजला साहब कहिंदे जीरा वीर जी गरेवाल हुण सेहत पक्खों भी ठीक नहीं हन। जीरा जी कहिंदे ओके औजला जी ते सिकंदर सिंह औजला साहब कहिंदे उस समय दी गल है भारज वीरे जदों तुसीं आए नहीं सी जी। ओके जी ओके हाँ जी 70-80 दी गल है उस तों साढ़े बर्थ तों पहलां दी गल है जी अपनी गल करदे सी सैणी साहब जिहड़ी ते औजला साहब कहिंदे है सेहत जाब नूं गालां कपड़े पड़वाए मंजे ते पए नूं चौधर दी चौधर की करूं हुण कहिंदे जी। सतनाम सिंह जानिया चाल जी भारज वीर बाकी सारा कुछ दस दिता पर मुर्गी आंडे ते गोल मोल कर गए अपने वकील साहब ते जीरा जी कहिंदे आ सैनी वीर जी बोतल तां पहलां तुहाडे कोल आई है गरेवाल साहब कोलों मैं तां कहिंदे उड़ीक रहा हस रहे ने नाले जी। जानिया चाल जी कहिंदे आ बिल्कुल औजला वीर हुण आखरी साहां दे उत्ते पए नूं प्रधानगी दे दित्ती मरे दे मूंह नूं घिओ लाउण वाली गल है जी। तां ते रजिंदर जीरा जी कहिंदे आ कि वड्डे लीडरां दा आउणा मतलब लोकां दी खज्जल खुआरी है। औजला साहब लिखदे ने आखरी साहां तों हुण होया तेरा माण नहीं ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ, ਪੱਟਾਂ ਚ ਜਾਨ ਨੀ, ਲਾਲਾ ਮੇਰਾ ਬਾਪੂ ਉਹੀ ਹੈ ਜਹਾਨੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ, ਤੇ ਸਾਰੇ ਗੇਮਾਂ ਲਾਉਂਦੇ ਨੇ, ਲਾਉਂਦੇ ਆ ਹੈਗੇ ਆ ਜੀ, ਕੋਈ ਤਮਾਸ਼ੇ ਕਰਦਾ, ਕੋਈ ਜਾਦੂਗਰੀ ਕਰ ਜਾਂਦਾ ਹੈ ਕਹਿੰਦੇ ਜੀ। ਤੇ ਭਾਰਤ ਜੀ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ, ਤੇ ਨਾਲ ਹੱਸ ਰਹੇ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ, ਵਕੀਲ ਨਜ਼ਾਰੇ ਲੈਣਗੇ। ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ? ਬਿਲਕੁਲ ਪਾ ਦਿੱਤਾ ਜੀ। ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ, 4-5 ਲੀਡਰਾਂ ਨੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ, ਬੜੀ ਔਖੀ ਸਟਾਰਟ ਹੁੰਦੀ ਹੈ ਜੀ। ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਵੈਸੇ ਤਾਂ। ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਆ ਜੀ ਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ ਮੋਦੀ ਨੇ ਜੀ, ਡਰਾਮੇ ਕਰਕੇ ਗਿਆ ਉਹ ਜੀ, ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਗੁਰੀਮਾਨ ਜੀ ਕਹਿੰਦੇ ਆ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਕਹਿੰਦੇ ਨੇ ਆਪਣੇ HLE ਲਿਖਿਆ ਤੇ ਮਹੀਨਾ ਹੋਇਆ ਨੀ ਹਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ, ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ, ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ, ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ ਹੁਕਮਨਾਮਾ ਆਇਆ ਸੀ ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਜੀ। ਗੁਰੀ ਜੀ ਕਹਿੰਦੇ ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ ਹੱਸ ਰਹੇ ਨੇ ਹਾ ਹਾ ਹਾ। ਗੁਰੀ ਜੀ ਕਹਿੰਦੇ ਆ ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ ਕੱਲ ਗਏ ਨੇ ਜੀ ਇਹ ਵੀ, ਤੇ ਅੱਜ ਕਾਂਗਰਸ ਵਾਲੇ ਗਏ ਨੇ, ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ, ਜਿਹਦਾ ਲਿਖਿਆ ਹੋਇਆ ਜਿੱਦਾਂ ਦੇ ਲਿਖਣਾ ਸੀ। ਜਿੰਦਰ ਜੀ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੀ ਜੀ ਕਹਿੰਦੇ ਆ ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ ਇਹ ਕਿਹੜਾ ਕੋਈ ਬਿੱਲ ਬਣਾਇਆ ਜੀ। ਆਪਣੀਆਂ ਉਹ ਕਹਿੰਦਾ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਸੀ ਸੈਣੀ ਸਾਹਿਬ ਦੇ ਨਾਲ, ਉਦੋਂ ਗੁਰੂ ਜੀ ਨੇ ਵੀ ਲਿਖਿਆ ਇਸ ਚੀਜ਼ ਦਾ। ਔਜਲਾ ਵੀਰ ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ, ਜਿਵੇਂ ਦਿੱਲੀ ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਹੈ, ਗੁਰੂ ਜੀ ਕਹਿੰਦੇ 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ। ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜ ਵੀਰ ਜੀ ਕਿਆ ਬਾਤਾਂ ਕਰਦੇ ਹੋ, ਈਡੀ ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਕਹਿੰਦੇ ਆ ਕਿ ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ RSS ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ ਜੀਰਾ ਜੀ। ਜੀਰਾ ਜੀ ਕਹਿੰਦੇ ਆ ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ, ਜਦੋਂ EVM ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ। ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ, ਅਫਸੋਸ ਅਸੀਂ ਇਹਨਾਂ ਨੂੰ ਲੀਡਰ ਸਮਝ ਰਹੇ ਹਾਂ। ਅਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਲੀਡਰ ਸਮਝ ਕੇ ਵੋਟਾਂ ਪਾਈਆਂ ਤੇ ਅੱਜ ਅਸੀਂ ਵਾਪਸ ਆ ਕੇ ਫਿਰ ਪਿਛਲਿਆਂ ਨੂੰ ਕਹਿੰਦੇ ਲੀਡਰ ਸਮਝ ਰਹੇ ਹਾਂ ਜੀ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮੁਕੱਦਰ ਜੀ ਲਿਖਦੇ ਆ ਕਿ ਅਫਸੋਸ ਇਸ ਸਿਸਟਮ ਨੇ ਸਾਡੇ ਸਮਝ ਨਹੀਂ ਆਉਣ ਦੇਣੀ, ਅਸੀਂ ਇਹਨਾਂ ਦੇ ਵਿੱਚ ਲਟਕਦੇ ਰਹਿਣਾ ਹੈ ਜੀ। ਚੰਗਾ ਜੀ, ਸੋਵੀਏ ਸੁਪਨਿਆਂ ਦੀ ਦੁਨੀਆਂ ਦੇ ਵਿੱਚ ਜਾਈਏ, ਕਹਿੰਦੇ ਇਹ ਦੁਨੀਆਂ ਇਹ ਮਹਿਫਲ ਮੇਰੇ ਕਾਮ ਕੀ ਨਹੀਂ, ਬੜਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੁਨੀਆਂ ਨੂੰ ਪਰ ਸਾਡੇ ਸਮਝ ਨਹੀਂ ਆਈ ਕਹਿੰਦੇ ਸੀ। ਮੁਕੱਦਰ ਜੀ ਬਾਏ ਬਾਏ ਕਹਿੰਦੇ ਆ ਤੇ ਸਾਨੂੰ ਕੋਈ ਬੜੇ ਸੌਖੇ ਢੰਗ ਦੇ ਨਾਲ ਨੈਗੇਟਿਵ ਕਹਿ ਦੇਵੇਗਾ ਜੀ। ਆਖਰ ਦੇ ਵਿੱਚ ਰਜਿੰਦਰ ਜੀਰਾ ਜੀ ਕਹਿੰਦੇ ਆ ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਓਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹੈ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਹੈ ਤੇ ਆਪਾਂ ਕਰਦੇ ਆ ਰਹੇ ਹਾਂ ਭਾਈ। ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਓਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲੋ ਫਿਰ ਦੋਸਤੋ ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫ਼ੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜੇ ਮੈਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਹੋਣਾ ਸੀ, ਨਾ ਮੈਨੂੰ ਹੋਣਾ ਸੀ, ਤੇ ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਤੇ ਲੋ ਦੋਸਤੋ ਮੈਨੂੰ ਦਿਓ ਆ ਗਿਆ, ਚੰਗਾ ਲੱਗਿਆ ਵਾ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਪੈਂਦੀ ਗੀਤ, ਸਤਿ ਸ਼੍ਰੀ ਅਕਾਲ। ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ। ਤੇ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਦੋਸਤੋ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ, ਰਾਈਟਿੰਗ ਸਕਿੱਲਸ ਨੇ ਕਿਸੇ ਦੇ ਵਿੱਚ, ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ, ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ ਪ੍ਰਿੰਟ ਮੀਡੀਆ ਦੇ ਵਿੱਚ ਜਾਣਾ ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ

0: ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ
0: ਹਾਂਜੀ
1: ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
1: ਜਾਂ
0: ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ, ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵਿਅਸਤ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ

0: ਚਾਹੀਦਾ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਰਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂ ਜੀ
0: ਧੰਨਵਾਦ ਜੀ
1: ਬਿਲਕੁਲ, ਇਹ
0: ਤੁਹਾਡਾ।
1: ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗੇ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ
1: ਅੱਛਾ
2: ਇਹਦੇ
1: ਜੀ,
2: ਲਈ ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ।
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਹੈ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ ਜੀ।
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਕੋ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ
1: ਮਤਲਬ
2: ਕਿਸੇ ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ
1: ਜੀ, ਹਾਂ ਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ ਉਹਦੇ
1: ਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: ਅੱਛਾ ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ। ਮੈਂ ਤੈਨੂੰ ਜੋ ਕਿਹਾ ਬਸ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ, ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ।
1: ਜੀ ਜੀ ਜੀ,
2: ਦੈਟ ਇਜ਼ ਅਥੋਰਿਟੇਟਿਵ। ਠੀਕ ਹੈ, ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ,
2: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
1: ਜੀ,
2: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ,
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ, ਬਿਲਕੁਲ,
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ, ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ, ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
1: ਜੀ ਜੀ,
2: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ ਉਹਨਾਂ ਦਾ।
1: ਬਿਲਕੁਲ ਬਿਲਕੁਲ ਜੀ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ?
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
2: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ,
1: ਬਿਲਕੁਲ।
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ ਹੈ।
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ।
2: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ
1: ਜੀ।
2: ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬਹੁਤਾ ਕਸੂਰ ਨਹੀਂ ਹੈ, ਕੋਈ ਕਸੂਰ ਨਹੀਂ ਹੈ,
1: ਬਿਲਕੁਲ।
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ।
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ।
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਜੀ, ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਓਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ, ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग च आई ना।
1: उथे आई बिल्कुल, बच्चा ते कोरिस लेट
2: हाँ,
1: सी
2: बच्चा कोरिस लेट सी।
1: जी जी बिल्कुल,
2: जदों ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ,
1: ਹਾਂ
2: ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ

0: ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ।
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ

0: चूज करिए, या फिर कुछ ऐसा चूज करिए जिहड़ा कि असीं जिहदे विच असीं स्कोर ज्यादा लै सकीए।
1: हाँ जी,
0: बच्चे अक्सर ये सोचते हैं कि असीं स्कोरिंग सब्जेक्ट्स लईए ताकि असीं 90%, 99%, जो बच्चे बहुत ही ज्यादा कंसर्न रखते हैं अपने फ्यूचर नाल, तो अक्सर ये चीजां नूं सोच के ही अपने विषय चूज करते हैं कि असीं उही विषय लईए जिन्हां चों साडे स्कोर ज्यादा आंदे हैं।
1: बिल्कुल जी,
0: तां एक तां ये चीज थोड़ी जी मतलब इस नूं आपां थोड़ी रोंग अप्रोच कह सकते हैं,
1: हाँ जी,
0: क्योंकि सिर्फ एक स्कोरिंग दे लई असीं सब्जेक्ट चूज करांगे तां ओह ज्यादा कोई मैटर नहीं करूंगा। ज्यादा मैटर ये करता है कि केड़ा जो सब्जेक्ट है तुहानू इंटरेस्टिंग लगता है, केड़े
1: हाँ जी
0: सब्जेक्ट दे विच जाके तुसी एक अच्छा फ्यूचर जो है उसका निर्माण कर सकते हो,
1: बिल्कुल जी,
0: ये ज्यादा इंपॉर्टेंट रखता है।
1: हाँ जी,
0: तां हुण इस जगह ते असी बच्चों नू यही मैं कहना चाहूंगी कि वो हमेशा ये देख के ही विषय की चोन करन कि उन्होंने लिए जिहड़ा विषय बहुत ज्यादा उन्हें लगता है कि हाँ इंटरेस्टिंग है, बहुत मजा आ रहा है उन्हें पढ़ के,
1: हाँ जी,
0: तो उस विषय न रिलेटेड जिहड़ियां स्ट्रीम्स निकलदियां ने अगों दी अगों, ठीक
1: हाँ
0: है।
1: जी,
0: फॉर एग्जाम्पल तुसी फिजिकल एजुकेशन नू लै लो, अगर बच्चे नू लगता है कि मैनू फिजिकल एजुकेशन पढ़ना अच्छा लगता है या फिर फिजिकल एक्टिविटीज च पार्टिसिपेट करना अच्छा लगता है, तो वह फिजिकल एजुकेशन दे नाल रिलेटेड जिहड़े फील्ड निकलते हैं, डिप्लोमाज या डिग्रीज निकलदियां ने, उन्हां च एडमिशन लै सकते हैं ताकि उन्हां दा फ्यूचर भी सिक्योर हो सके, प्लस उन्हां दा जो इंटरेस्ट है वो
1: हाँ जी
0: भी फुलफिल हो जावे, है
1: बिल्कुल
0: ना।
1: जी,
0: तां ये चीज होगी। नेक्स्ट दूसरी चीज जिहड़ी सानू ध्यान रखने वाली है, बहुत ही ज्यादा इंपॉर्टेंट है, जिदे वल मोस्टली बच्चे ध्यान नहीं देंदे हैगे,
1: हाँ जी,
0: वो है साडे इंस्टीट्यूट, कॉलेज या यूनिवर्सिटी दी सिलेक्शन करना।
1: हाँ जी, हाँ जी,
0: बच्चे की करते हैं, विद्यार्थी की करते हैं, वो अक्सर ये सोचते हैं कि जो सानू अप्रोचेबल है, जो साडे पिंड तो या फिर साडे शहर तो बड़ा नेड़े जे पैंदा है सानू कॉलेज, असी उत्थे ही एडमिशन लै लैने हां। स्पेशली गर्ल्स जिहड़ियां ने, वो काफी ऐसियां गर्ल्स, मैनू मेरे काउंसलिंग प्रोफेशन च काफी ऐसियां गर्ल्स मेरे नाल मैनू मिलन मिलियां ने जिहड़ियां कि कह दिंदियां ने कि मैडम असीं करना तो ये चीज चाहते हां, बट
1: ठीक
0: साडे जो पेरेंट्स है वो सानू बाहर पढ़ा नहीं सकते, इस करके असीं कोई होर विषय चूज कर लिया। तो
1: अच्छा
0: ये
1: जी,
0: भी बड़ी दिक्कत दी गल है कि साडे जो बच्चियां नू फेस हुंदी है कि वो करना कुछ होर चाहते हैं, करना लाइक वो LLB करना चाहते हैं,
1: हाँ जी,
0: बट वो उन्हां दे शहर दे लागे किसे पिंड या किसे कॉलेज दे विच नहीं है, तां
1: बिल्कुल
0: फिर वो उस नू छड़ दिंदे हैं, ना कि वो थोड़ा रिस्क लैण दी बजाय या फिर वो अपने पेरेंट्स को कन्विंस करन दी बजाय वो छड़ के कोई होर कोर्स विच या फिर सिंपल BA दे विच एडमिशन लै लैंदे हैं।
1: ठीक
0: तां
1: है,
0: ये जो इंस्टीट्यूट दी चोण है ये भी साडे लई बहुत ही इक इंपॉर्टेंट मुद्दा है, मेरे ख्याल दे विच इस दे उपर भी ध्यान देना बहुत जरूरी है। सानू अपने कॉलेज और यूनिवर्सिटी की चोन बहुत ही ध्यान नाल करनी चाहिए है,
1: हाँ जी,
0: उसकी
1: हाँ जी,
0: रैंकिंग नू देख
1: महत्वपूर्ण
0: के,
1: है,
0: उस दे विच की सक्सेस रेट है, उत्थों दे जिहड़े स्टूडेंट्स ने वो कित्थे की कर रहे हैं, उस तो बाद मतलब वो सारी चीजा, ये बेसिकली सारिया चीजा अजकल सुखबीर जी सानू इंटरनेट दे उपर अवेलेबल ने, असी
1: ठीक
0: कुछ
1: है
0: भी
1: जी,
0: देख सकते हैं इंटरनेट दे उपर सर्च करके, किसी भी यूनिवर्सिटी या कॉलेज दा असी रिव्यू पढ़ सकते हैं।
1: बिल्कुल
0: सो
1: जी,
0: ये दो चार चीजा ने, अगर असी इन्हां दे उपर ध्यान दे लांगे 10वीं 12वीं वाले टाइम च, तां साडी पूरी लाइफ जेहड़ी है वो ऑर्गेनाइज हो जाएगी,
1: बिल्कुल जी,
0: बिल्कुल अनुशासन दे विच चलेगा सारा साडा, जो डिग्री होएगी कंप्लीट या उस तो बाद असी जॉब करनी है या व्हाटएवर भी असी जो भी करना चाहते हैं, तो बड़ा एक ऑर्गेनाइजेशन दे विच आ जाएगा, ऑर्गेनाइज तरीके दे नाल होएगा वो सारा।
1: की कोई इहो जी वैबसाइट भी है जिहदे तों इह जानकारी मिल सके कि उह बच्चे अपना भविष्य किवें तय करन, किहड़े पासे जाण, जो उहनां नूं
0: हाँ
1: गाइड
0: जी,
1: कर सके।
0: देखो अगर आपां गल करते हैं वेबसाइट्स दी, तां बहुत सारियां वेबसाइट्स अवेलेबल ने,
1: अच्छा जी,
0: बस तुसी सिंपल बच्चे नू की चाहिए, क्योंकि अजकल देखो इंटरनेट दा जमाना है,
1: बिल्कुल
0: सब
1: जी,
0: कोल स्मार्टफोन हैगे ने,
1: हाँ जी, हाँ
0: तां
1: जी,
0: बच्चे जस्ट गूगल ते जाके टाइप करनगे बेस्ट कोर्स इन जेड़ा भी स्ट्रीम है, ठीक है,
1: ठीक है
0: इन
1: जी,
0: मैनेजमेंट, बेस्ट कॉलेज इन मैनेजमेंट या
1: हाँ जी,
0: फिर कोई भी स्टडी दे नाल रिलेटेड उन्हां नू कोई भी इंफॉर्मेशन चाहिए है, वो उन्हां नू हर वेबसाइट्स बहुत सारी अवेलेबल ने, उन्होंने गूगल दे ऊपर अवेलेबल मिलेगी
1: ठीक है
0: ये
1: जी।
0: सारियां चीजा। ता इहदे लई कोई इन्ना वड्डा ओह नहीं है कि बच्चे, बट बस जिथे कमी जो रह जाती है वो इथे है कि साडे बच्चे जेड़े है ना वो इन्ना चीजों ते ध्यान नहीं देंदे।
1: ठीक
0: ज्यादातर
1: है
0: उन्हां नू गेमिंग दा है कि असी गेम्स खेडिए, पबजी बड़ी
1: जी
0: मशहूर कीती है बच्चों ने, या
1: बिल्कुल
0: फिर
1: जी।
0: असी होर कुछ एंटरटेनमेंट दे लई यूट्यूब नू यूज कर लेंदे हैं।
1: हाँ
0: बट
1: जी
0: यूट्यूब ते होर भी बहुत सारियां चीजा ने जिवें कॉलेजेस बारे, या फिर बहुत अच्छी अच्छी वीडियोस ने जिहड़ियां काउंसलिंग रिलेटेड, लाइक जिहड़ियां के वक वक वक विषयां दे उपर सानू स्ट्रीम्स बारे जानकारी दे सकदियां ने, बहुत सारियां वीडियोस पोस्ट हुंदियां ने।
1: हाँ जी
0: ते इस तो इलावा अगर जिद्दां के हुण पंजाब सरकार दा ए जिहड़ा नवां जो घर घर रोजगार दे अंडर जिहड़े जिला रोजगार ते कारोबार दफ्तर बनाए हुए हैं,
1: हाँ
0: उत्थे
1: जी
0: डिस्ट्रिक्ट जिहड़े साडे मतलब असी करियर काउंसलर्स एज अ वर्क कर रहे हैं, तां वो पूरी कंप्लीट इंफॉर्मेशन दे लई या फिर करियर काउंसलिंग दे लई सानू भी अप्रोच कर सकते हैं।
1: जिहड़े तुहाडे विभाग वल्लों
0: हाँ जी,
1: किवें जानकारी पहुंचाई जांदी है बच्चें तक?
0: देखो जिदा असी जिवें साडे कोल जिन्ने भी बच्चे जिहड़े भी साडे कोल बच्चे आंदे, असी उन्हां नू अपने पोर्टल दे उपर रजिस्टर करदे हां।
1: अच्छा जी
0: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: अच्छा
0: ਜੋ ਵੀ
1: जी
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਂਦੀ ਹੈ,
1: हाँ
0: ਜਿੱਦਾਂ
1: जी
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ है
0: ਗਵਰਨਮੈਂਟ ਪੋਸਟਾਂ ਦੇ ਲਈ। ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਨੇ ਆ,
1: अच्छा जी
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਨੇ ਆ, ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
1: अच्छा जी
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ।
1: हाँ
0: देन
1: जी
0: उस तो बाद उस टेस्ट दी जड़ी जड़ी प्रिपरेशन है वो किद्दां कर सकते हैं,
1: अच्छा
0: फॉर
1: जी
0: एग्जांपल पीपीएससी हो गया, या फिर यूपीएससी हो गया, या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तां
1: हाँ जी हाँ
0: उन्हां दी
1: जी
0: असीं प्रॉपर उन्हां नूं इन्फॉर्मेशन प्रोवाइड करते रहने हैं, तां बच्चे उत्थे भी आके इस चीज दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
0: बिल्कुल
1: जिहड़े अज कल दे विद्यार्थी है ना, वो इस गल तो भी अनजाण रहिंदे भी असीं अपनी मंजिल ते किवें पहुंचना है, अपना निशाना किवें मिथना है।
0: बिल्कुल
1: उन्हां नूं निशाना तय करन लई की करना चाहिदा है?
0: बिल्कुल, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: हाँ जी
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂ ਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: हाँ जी
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰੇ ਲਈ।
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ ਬਿਲਕੁਲ, ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂ ਜੀ
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂ ਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: हाँ जी
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ
0: ਤਾਂ
1: जी
0: ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ
0: ਹੀ,
1: ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ 'ਚ, ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ ਫਿਰ
1: ਗੱਲ
0: ਉਹਨਾਂ
1: ਹੈ।
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਟੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ।
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ।
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
0: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ।
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨੇ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ।
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ,
1: ਬਿਲਕੁਲ ਜੀ।
0: ਤੋ ਉਹਨਾਂ ਨੂੰ ਗੇਮਿੰਗ ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ?
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ, ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ, ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ, ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ, ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ, ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ? ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ, ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ?
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ,
1: हाँ
0: ਤਾਂ
1: जी
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: हाँ जी
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: हाँ जी
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: अच्छा जी
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: हाँ
0: ਠੀਕ ਹੈ,
1: जी
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: है जी
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: हाँ
0: ਸਾਰੇ
1: जी
0: ਹੀ ਮੋਸਟਲੀ ਜਿਹੜੇ ਆ, ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: अच्छा जी
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: हाँ जी हाँ जी
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਮ ਹਾਂ ਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: हाँ जी
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: हाँ बिल्कुल ये तो जरूरी है जो पता ही नहीं
0: ਹਾਂਜੀ
1: है तो करेंगे की
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ
1: हाँ
0: ਇਹ
1: जी
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: अच्छा जी
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ, ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ, ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: ਜੀ,
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ
0: ਹਾਂਜੀ
1: ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
0: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ವಾಪಾ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ 'ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦੇ ਹੋ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਬਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਕਾਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ
1: ਜੀ।
2: ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਲੀਡਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ। ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ ਚ ਰਹਿੰਦਾ,

0: ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ। ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 24 ਜੁਲਾਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਆਖਰੀ ਹਫ਼ਤੇ ਦਾ ਦਿਨ ਹੁੰਦਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, 2.25-2 ਘੰਟੇ 2.5 ਘੰਟੇ ਤੇ ਗੱਲਾਂ ਬਾਤਾਂ, ਵੱਖਰੇ ਵੱਖਰੇ ਇਸ਼ੂ, ਸਿਆਸਤ, ਵਿਰਾਸਤ, ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਤੇ ਅੱਜ ਦੋਸਤੋ ਸਭ ਤੋਂ ਪਹਿਲਾਂ ਮਾਫ਼ੀ ਚਾਹਾਂਗੇ ਗੁਸਤਾਖੀ ਕਿ ਵੀਡੀਓ ਪ੍ਰੋਗਰਾਮ ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਨਹੀਂ ਹੋ ਸਕੇਗਾ, ਪਰ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਯੂਟਿਊਬ ਦੇ ਉੱਤੇ ਵੀ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਉਸੇ ਤਰ੍ਹਾਂ ਹੀ ਸਾਰੇ ਸਾਧਨਾਂ ਦੇ ਰਾਹੀਂ ਜਿਹੜਾ ਸੁਣ ਸਕਦੇ ਹੋ। ਸਿਰਫ਼ ਤੇ ਸਿਰਫ਼ ਕੈਮਰੇ ਦੀ ਤਸਵੀਰ ਜਿਹੜੀ ਆ ਨਹੀਂ ਆਵੇਗੀ, ਉਹਦੇ ਲਈ ਮਾਫ਼ੀ ਹੈ, ਕੁਝ ਟੈਕਨੀਕਲ ਇਸ਼ੂ ਆ, ਵੀਕਐਂਡ ਦੇ ਵਿੱਚ ਜ਼ਰੂਰ ਉਸ ਨੂੰ ਹੱਲ ਕਰ ਲਿਆ ਜਾਵੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਜੇ ਕੋਈ ਤੰਗੀ ਪਰੇਸ਼ਾਨੀ ਆ ਤਾਂ ਜ਼ਰੂਰ ਥੱਲੇ ਕਮੈਂਟ ਜਿਹੜਾ ਕਰਕੇ ਤੁਸੀਂ ਸਾਂਝ ਪਾ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਪਹੁੰਚ ਸਕੇ ਜੀ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਤੇ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਤੇ ਜਿਵੇਂ ਕਿ ਦੇਸ਼ ਭਰ ਦੀਆਂ ਖ਼ਬਰਾਂ ਤੇ ਨਾਲ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਨਾਵਲ, ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ, ਉਹਦੇ ਵਿੱਚੋਂ ਇੱਕ ਇੱਕ ਕਰਕੇ ਪੰਨੇ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਿਹਾ, ਤੇ ਜੇ ਸਮਾਂ ਸਬੱਬ ਬਣਿਆ ਅੱਜ ਫਿਰ ਤੁਹਾਡੇ ਨਾਲ ਉਹਦੇ ਵਿੱਚੋਂ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹ ਸਦਾ ਯਾਦ ਰਹਿੰਦੇ ਨੇ, ਸੀਨਿਆਂ ਦੇ ਅੰਦਰ ਧੜਕਦੇ ਨੇ, ਤੇ ਉਹਨਾਂ ਨੂੰ ਯਾਦ ਕਰਨਾ ਨਹੀਂ ਪੈਂਦਾ ਕਿ ਉਹਨਾਂ ਦੇ ਕੀਤੇ ਹੋਏ ਕੰਮ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਸਦਾ ਦਿਲਾਂ ਦੇ ਵਿੱਚ ਵਸਦੀਆਂ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1206 ਦੇ ਵਿੱਚ ਤੁਹਾਨੂੰ ਲੈ ਚੱਲੀਏ 24 ਜੁਲਾਈ ਨੂੰ ਕੁਤਬਦੀਨ ਐਬਕ ਦੀ ਜਿਹੜੀ ਲਾਹੌਰ ਦੇ ਵਿੱਚ ਤਾਜਪੋਸ਼ੀ ਹੋਈ ਸੀ ਅੱਜ ਦੇ ਦਿਨ 'ਚ, ਤੇ 1954

0: ਦੇ ਵਿੱਚ ਦੇਸ਼ ਭਗਤ ਬਾਬਾ ਗੁਰਤਿਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਸਰਹਾਲੀ ਵਾਲਿਆਂ ਦਾ ਦੇਹਾਂਤ ਹੁੰਦਾ ਹੈ। 1969 ਦੇ ਵਿੱਚ ਇੱਕ ਮਹੀਨੇ ਲਈ ਮੁਹੰਮਦ ਹਦਾਇਤ ਉੱਲਾ ਦੇਸ਼ ਦੇ ਜਿਹੜੇ ਸਨ ਰਾਸ਼ਟਰਪਤੀ ਬਣੇ ਸਨ, ਸਿਰਫ ਇੱਕ ਮਹੀਨੇ ਲਈ। ਤੇ 1985 ਦੇ ਵਿੱਚ ਪੰਜਾਬ ਸਮੱਸਿਆ ਹੱਲ ਦੇ ਯਤਨ ਵਜੋਂ ਰਾਜੀਵ ਲੌਂਗੋਵਾਲ ਦਾ ਅਸਫਲ ਸਮਝੌਤਾ ਜਿਹੜਾ ਹੋਇਆ ਸੀ। ਦੂਸਰੇ ਪਾਸੇ ਕਾਮਾਗਾਟਾ ਮਾਰੂ ਦਾ ਜ਼ਿਕਰ ਹੋਇਆ ਤੇ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ, ਜਿਵੇਂ ਕਿ ਸੀਨਿਆਂ ਦੇ ਵਿੱਚ ਹਰ ਵਕਤ ਧੜਕਦੇ ਨੇ ਉਹ ਲੋਕ, ਉਹ ਯੋਧੇ ਜਿਨ੍ਹਾਂ ਦਾ ਚੇਤੇ ਰੱਖਣਾ ਨਹੀਂ ਪੈਂਦਾ। ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ ਤੇ ਉਹ ਸਦਾ ਯਾਦ ਰਹਿੰਦੇ ਨੇ। ਆਜ਼ਾਦੀ ਦੇ ਇਤਿਹਾਸ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ। ਕੈਨੇਡਾ ਦੇ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉੱਥੋਂ ਦੀ ਸਰਕਾਰ ਨੇ 9 ਤਰੀਕ ਤੇ 5ਵੇਂ ਮਹੀਨੇ ਦੇ ਵਿੱਚ 1907 ਨੂੰ ਐਲਾਨ ਕੀਤਾ ਸੀ, ਜੂਨ ਮਹੀਨੇ, ਕਿ ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ, ਸੋਰੀ ਮਈ ਮਹੀਨੇ ਕੀਤਾ ਸੀ, ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ $200 ਜੇਬ ਦੇ ਵਿੱਚ, ਯਾਨੀ ਕਿ ₹600 ਉਸ ਸਮੇਂ ਦੇ ਲੈ ਕੇ ਆਵੇਗਾ। ਉਹ ਜਾਣਦੇ ਸਨ ਕਿ ਭਾਰਤ ਤੋਂ ਕੋਈ ਵੀ ਸਿੱਧਾ ਜਹਾਜ਼ ਕੈਨੇਡਾ ਨਹੀਂ ਆਉਂਦਾ। ਬਾਬਾ ਗੁਰਦਿੱਤ ਸਿੰਘ ਜੋ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਦੇ ਨਾਲ ਬਿਲੋਂਗ ਕਰਦੇ ਹੈ, ਉਸ ਸਮੇਂ ਮਲੇਸ਼ੀਆ ਦੇ ਵਿੱਚ ਵਪਾਰ ਦਾ ਕੰਮ ਕਰਦੇ ਸੀ। ਉਹਨਾਂ ਨੇ ਜਪਾਨੀ ਕੰਪਨੀ ਦੇ ਕੋਲੋਂ 19 ਮਾਰਚ 1914 ਨੂੰ SS ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ 6 ਮਹੀਨਿਆਂ ਲਈ $11,000 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਪਟੇ ਦੇ ਉੱਤੇ ਲੈ ਲਿਆ ਤੇ ਲੈ ਕੇ 500 ਯਾਤਰੀਆਂ ਦੇ ਸਮੇਤ ਕੋਲਾ ਲੱਦ ਕੇ ਵਪਾਰ ਕਰਨ ਦੇ ਲਈ ਤੁਰਨ ਲੱਗੇ ਤੇ ਸਰਕਾਰ ਨੇ ਬਾਬਾ ਜੀ ਨੂੰ ਝੂਠੇ ਕੇਸ ਦੇ ਵਿੱਚ 25 ਮਾਰਚ 1914 ਨੂੰ ਗ੍ਰਿਫ਼ਤਾਰ ਕੀਤਾ। ਇਸ ਸਮੇਂ ਪੈਦਾ ਹੋਈ ਹਫੜਾ ਦਫੜੀ ਕਰਕੇ ਬਹੁਤ ਮੁਸਾਫ਼ਰ ਖਿਸਕ ਗਏ ਤੇ ਸਿਰਫ 135 ਮੁਸਾਫ਼ਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜ਼ੂਰੀ ਮਿਲਣ ਦੇ ਉੱਤੇ ਜਹਾਜ਼ ਵੱਖ ਵੱਖ ਬੰਦਰਗਾਹਾਂ ਤੋਂ ਕੁੱਲ 376 ਯਾਤਰੀ ਲੈ ਕੇ 4 ਤਰੀਕ ਮਾਰਚ ਦਾ ਮਹੀਨਾ 1914 ਨੂੰ ਕੈਨੇਡਾ ਦੇ ਲਈ ਰਵਾਨਾ ਹੋਇਆ। 17 ਅਪ੍ਰੈਲ ਨੂੰ ਖਾਲਸਾ ਦੀਵਾਨ ਸ਼ੰਘਾਈ ਦੀ ਮੀਟਿੰਗ ਦੇ ਵਿੱਚ ਭਾਰਤ ਦੇ ਵਾਇਸ ਰਾਏ ਨੇ ਨੂੰ ਜਿਹੜੀ ਸੀ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਉਤਰਨ ਦੀ ਜਿਹੜੀ ਆ ਆਗਿਆ ਦਿੱਤੀ ਜਾਵੇ, ਤੇ ਪਰ ਨਾ ਮੰਨੀ ਗਈ। ਕੁਝ ਹੋਰ ਸੰਸਥਾਵਾਂ ਜਿਹੜੀਆਂ ਸਨ, ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਕਾਂਗਰਸ ਜਾਂ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫ਼ਰਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ। 22 ਤੇ 23 ਮਈ ਨੂੰ ਕੈਨੇਡਾ ਦੀ ਬੰਦਰਗਾਹ ਵੈਂਕੂਵਰ ਤੋਂ ਪਿੱਛੇ ਵਾਪਸ ਭੇਜਣ ਵਾਸਤੇ ਰੋਕ ਦਿੱਤਾ ਗਿਆ ਵੀ ਭਾਈ ਤੁਹਾਨੂੰ ਐਂਟਰੀ ਨਹੀਂ ਦੇਣੀ। ਜਹਾਜ਼ ਦੇ ਵਿੱਚ ਗਿਣਤੀ ਦੇ ਦਿਨਾਂ ਦਾ ਰੱਖਿਆ ਹੋਇਆ ਰਾਸ਼ਨ ਖਤਮ ਹੋਣ ਲੱਗਿਆ। 2 ਮਹੀਨੇ ਖੱਜਲ ਖਰਾਬ ਕਰਨ ਦੇ ਉੱਤੇ ਜਹਾਜ਼ ਨੂੰ ਵਾਪਸ ਮੋੜਨ ਦੇ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾ ਕੇ ਬੰਦੂਕਾਂ ਤੋਪਾਂ ਚਲਾਉਣ ਦੀ ਧਮਕੀ ਦੇ ਦਿੱਤੀ ਤੇ ਤਾਣ ਲਈਆਂ ਗਈਆਂ, ਜਿਸਦੇ ਵਿਰੋਧ ਦੇ ਵਿੱਚ ਵੈਂਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਜੋ ਜ਼ਮੀਨ ਤੇ ਸਨ। ਅੰਤ ਦੇ ਵਿੱਚ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜ਼ੀ ਕਰ ਲਿਆ ਵੀ ਰਾਸ਼ਨ ਤੁਹਾਨੂੰ ਦੇ ਦਿੰਦੇ ਹਾਂ ਵਾਪਸੀ ਜਿੰਨਾ ਤੇ ਤੁਸੀਂ ਵਾਪਸ ਜਾਓ। 29 ਸਤੰਬਰ ਨੂੰ ਬਜਬਜ ਘਾਟ ਜਿਹੜਾ ਕਲਕੱਤਾ ਪਹੁੰਚਣ ਦੇ ਉੱਤੇ ਜਹਾਜ਼ ਅੰਗਰੇਜ਼ ਸਰਕਾਰ ਦੀ ਪੁਲਿਸ ਦੇ ਵੱਲੋਂ ਬਾਬਾ ਜੀ ਨੂੰ ਤੇ ਬਾਕੀ ਮੁਸਾਫ਼ਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਈ ਕਾਰਵਾਈ ਦੇ ਸਮੇਂ ਵਾਪਰੇ ਸਾਕੇ ਦੇ ਵਿੱਚ 21 ਦੇ ਕਰੀਬ ਮੌਤਾਂ ਹੋਈਆਂ, 300 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਤੇ ਬਾਬਾ ਜੀ ਤੇ ਕੁਝ ਮੁਸਾਫ਼ਰ ਬਚ ਨਿਕਲਣ ਦੇ ਵਿੱਚ ਸਫਲ ਵੀ ਹੋਏ। 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਵਾਪਸ ਭੇਜਣ ਦੇ ਸੰਬੰਧ ਦੇ ਵਿੱਚ ਭਾਰਤੀਆਂ ਤੋਂ ਮਾਫ਼ੀ ਮੰਗੀ। ਬਾਬਾ ਗੁਰਦਿੱਤ ਸਿੰਘ ਉਹਨਾਂ ਦਾ ਇਹ ਜ਼ਿਕਰ ਹੋਇਆ ਤਾਂ ਉਹਨਾਂ ਦੀ ਗੱਲ ਕਰਦਿਆਂ, ਜਨਮ ਭਾਈ ਹੁਕਮ ਸਿੰਘ ਦੇ ਘਰ ਹੁੰਦਾ ਤੇ ਪਿੰਡ ਸਰਹਾਲੀ ਕਲਾਂ ਵੱਡੀ ਸਰਹਾਲੀ ਜਿਹਨੂੰ ਕਿਹਾ ਜਾਂਦਾ ਹੈ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ 25 ਅਗਸਤ 1860 ਨੂੰ। ਇਹਨਾਂ ਦੇ ਪਿਤਾ ਜੀ ਇੱਕ ਵਾਰ ਇੱਥੇ ਫਸਲ ਚੰਗੀ ਤਰ੍ਹਾਂ ਨਾ ਹੋਣ ਦੇ ਕਰਕੇ ਮਲਾਇਆ ਚਲੇ ਗਏ ਸਨ, ਯਾਨੀ ਕਿ ਮਲੇਸ਼ੀਆ। ਉਥੋਂ ਫਿਰ 7 ਸਾਲ ਬਾਅਦ ਚੰਗੀ ਕਮਾਈ ਕਰਕੇ ਪਿੰਡ ਆ ਗਏ ਤੇ ਬਾਬਾ ਗੁਰਦਿੱਤ ਸਿੰਘ ਜੀ ਵੀ ਕੰਮ ਦੀ ਭਾਲ ਦੇ ਵਿੱਚ 1894 ਨੂੰ ਮਲਾਇਆ ਜਿਹੜਾ ਸੀ ਚਲੇ ਗਏ। ਉੱਥੇ ਚੀਨੀ ਮਾਲਕ ਦੇ ਕੋਲ ਕੰਮ ਕਰਨ ਲੱਗ ਪਏ ਤੇ ਪੈਸੇ ਇਕੱਠੇ ਹੋਣ ਤੇ ਖੁਦ ਠੇਕੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਠੇਕੇਦਾਰੀ ਦੇ ਕੰਮ ਦੇ ਲਈ ਸਿੰਗਾਪੁਰ ਗਏ ਤਾਂ ਉੱਥੇ ਗੁਰਦੁਆਰਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਮਿਲੇ ਜਿਹੜੇ ਕੈਨੇਡਾ ਜਾਣ ਵਾਸਤੇ ਰੁਕੇ ਹੋਏ ਸਨ। ਉੱਥੇ ਭਾਈ ਬਲਵੰਤ ਸਿੰਘ ਮੁਰਾਦਪੁਰ ਨਾਲ ਵੀ ਜਿਹੜਾ ਮੁਲਾਕਾਤ ਹੋਈ, ਜੋ ਪ੍ਰਵਾਸੀਆਂ ਦੀਆਂ ਜਿਹੜੀਆਂ ਸੀ ਤਕਲੀਫਾਂ ਲੈ ਕੇ ਹਿੰਦੁਸਤਾਨ ਆਇਆ ਸੀ, ਪਰ ਕੁਝ ਨਾ ਬਣਦਾ ਵੇਖ ਕੇ ਵਾਪਸ ਕੈਨੇਡਾ ਜਾ ਰਿਹਾ ਸੀ। ਬਾਬਾ ਜੀ ਨੇ ਇਨ੍ਹਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਜਪਾਨੀ ਕੰਪਨੀ ਤੋਂ ਕਿਰਾਏ ਤੇ ਲਿਆ ਤੇ ਕੈਨੇਡਾ ਦੇ ਵਿੱਚ ਦਾਖਲ ਨਾ ਹੋਣ ਤੇ ਵਾਪਸ ਕਲਕੱਤਾ ਦੀ ਬੰਦਰਗਾਹ ਉੱਤੇ ਬਾਬਾ ਜੀ ਸਮੇਤ ਸਾਰਿਆਂ ਦੀ ਗ੍ਰਿਫ਼ਤਾਰੀ ਦੇ ਸਮੇਂ ਬੱਜ ਬੱਜ ਘਾੜ ਵਿਖੇ ਵਾਪਰੇ ਸਾਕੇ ਦੇ ਦੌਰਾਨ ਹਨੇਰੇ ਦੇ ਵਿੱਚ ਬਚ ਨਿਕਲੇ ਸਨ ਤੇ 7 ਸਾਲ ਗੁਪਤ ਵਾਸ ਰਹੇ ਤੇ ਬਹੁਤ ਤਕਲੀਫਾਂ ਝੱਲੀਆਂ। 5 ਨਵੰਬਰ 1921 ਨੂੰ ਦਿੱਲੀ ਦੇ ਵਿੱਚ ਕਾਂਗਰਸ ਦੇ ਸਰਬ ਹਿੰਦ ਇਜਲਾਸ ਦੇ ਵਿੱਚ ਡੈਲੀਗੇਟ ਬਣ ਕੇ ਸ਼ਾਮਲ ਹੋਏ ਤੇ ਮਹਾਤਮਾ ਗਾਂਧੀ ਜਿਹੜੇ ਸਨ ਉਹਨਾਂ ਦੇ ਕਹਿਣ ਦੇ ਉੱਤੇ 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਇੱਕ ਪਬਲਿਕ ਇਜਲਾਸ ਦੇ ਵਿੱਚ ਭਾਸ਼ਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ। ਇਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਉੱਤੇ 3.5 ਮਹੀਨੇ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਇਨ੍ਹਾਂ ਨੇ 28 ਫਰਵਰੀ 1922 ਨੂੰ ਆਪਣੇ ਸਵਾਗਤੀ ਜਲੂਸ ਦੇ ਵਿੱਚ ਜਜ਼ਬਾਤੀ ਤਕਰੀਰ ਕੀਤੀ ਤਾਂ ਸਰਕਾਰ ਨੇ ਉਹਨਾਂ ਦੇ ਖਿਲਾਫ਼ ਮੁਕੱਦਮਾ ਚਲਾ ਕੇ 5 ਦੀ ਸਜ਼ਾ ਸੁਣਾਤੀ। 26/7/1926 ਨੂੰ ਰਿਹਾਅ ਹੋਏ ਤੇ 1931 ਦੇ ਵਿੱਚ ਵੀ 5 ਦੀ ਸਜ਼ਾ ਹੋਈ। ਕਲਕੱਤਾ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ। 1947 ਤੱਕ ਸਰਕਾਰ ਦੇ ਖਿਲਾਫ਼ ਲੜਦੇ ਰਹੇ ਤੇ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਬੱਜ ਬੱਜ ਘਾਟ ਤੇ ਸ਼ਹੀਦਾਂ ਦੀ ਯਾਦਗਾਰ ਬਣਾਈ, ਜਿਹਦਾ ਉਦਘਾਟਨ 1952 ਦੇ ਵਿੱਚ ਨਹਿਰੂ ਤੋਂ ਕਰਵਾਇਆ ਗਿਆ। 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਆਪਣੇ ਵਾਕਫ ਦੇ ਘਰ ਬਿਮਾਰ ਹੋਣ ਦੇ ਉੱਤੇ ਇਲਾਜ ਕਰਦੇ ਸਮੇਂ ਸਦਾ ਲਈ ਵਿਛੋੜਾ ਦੇ ਗਏ ਤੇ ਇਨ੍ਹਾਂ ਦੀ ਦੇਹ ਨੂੰ ਅੰਮ੍ਰਿਤਸਰ ਦੇ ਵਿੱਚੋਂ ਜਲੂਸ ਦੀ ਸ਼ਕਲ ਦੇ ਵਿੱਚ ਸਰਹਾਲੀ ਲਿਆ ਕੇ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰੇ ਦੇ ਅੰਦਰ ਸੰਸਕਾਰ ਕੀਤਾ ਗਿਆ। ਹਰ ਸਾਲ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਦੇ ਲਈ ਅੱਜ ਦੇ ਦਿਨ ਦੇ ਉੱਤੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਬਰਸੀ ਵੀ ਮਨਾਈ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਉਨ੍ਹਾਂ ਯੋਧਿਆਂ ਦੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੇ ਆਪ ਜਿਹੜਾ ਗਵਾਏ ਤੇ ਸਜ਼ਾਵਾਂ ਵੀ ਭੁਗਤੀਆਂ, ਜ਼ਮੀਨਾਂ ਵੀ ਕੁਰਕ ਕਰਾਈਆਂ, ਪਰ ਆਖਰ ਦੇ ਵਿੱਚ ਧੱਬਾ ਲੱਗਿਆ ਕਾਮਰੇਡਾਂ ਦਾ ਜਾਂ ਫਿਰ ਗਦਰੀ ਬਾਬਿਆਂ ਦੀ ਗੱਲ ਆਉਂਦੀ ਹੈ ਤਾਂ। ਤੇ ਲਓ ਦੋਸਤੋ, ਇਹ ਵੀ ਸਾਨੂੰ ਸਮੇਂ ਦੇ ਲੋਕ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ। ਤੇ ਅੱਜ ਦੇ ਮੁੱਦਿਆਂ ਦੇ ਵੱਲ ਨੂੰ ਚੱਲੀਏ ਤੇ ਅੱਜ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ, ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਜੋ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਲੱਗਦਾ ਕਿ ਹੋ ਰਿਹਾ ਦੇਸ਼ ਦੇ ਵਿੱਚ ਡਰਾਮਾ ਤੇ ਮੀਰੀ ਪੀਰੀ ਮਾਰਚ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਮਾਵਾਂ ਧੀਆਂ ਦਾ ਵਾਧਾ ਹੋ ਰਿਹਾ ਤੇ ਵਾਰ ਤੇ ਪੀਸ ਦੀ ਦੂਸਰੇ ਪਾਸੇ ਗੱਲ ਹੋ ਰਹੀ ਹੈ। ਇੱਕ ਪਾਸੇ ਹੁਣ ਟਰੰਪ ਸਾਹਿਬ ਸਮਝੌਤਾ ਕਰਾਉਣ ਦੀ ਤਿਆਰੀ ਦੇ ਵਿੱਚ ਨੇ ਯੂਕਰੇਨ ਤੇ ਰੂਸ ਦਾ, ਤੇ ਦੂਸਰੇ ਪਾਸੇ ਉਜਾੜਾ ਕਰਨ ਦੇ ਲਈ ਤਿਆਰ ਬਾਰ ਤਿਆਰ ਨੇ ਇਰਾਨ ਦੇ ਵਿੱਚ। ਤੇ ਮੁਕਤਸਰ ਸਾਹਿਬ ਤੋਂ ਲੈ ਕੇ ਗੱਲ ਕਰਾਂਗੇ, ਸ਼ਹੀਦ ਫੌਜੀ ਜਵਾਨ ਨੂੰ ਅੰਤਮ ਜਿਹੜੀ ਵਿਦਾਇਗੀ ਦਿੱਤੀ ਗਈ ਹੈ ਸਨਮਾਨ ਦੇ ਨਾਲ। ਮੀਰੀ ਪੀਰੀ ਦਿਵਸ ਦੇ ਖਾਲਸਾ ਮਾਰਚ ਜਿਹੜਾ ਸ਼ੁਰੂ ਹੋ ਗਿਆ, ਪੰਜਾਬ ਦੀਆਂ ਔਰਤਾਂ ਦੇ ਲਈ ਮਾਵਾਂ ਧੀਆਂ ਸਤਿਕਾਰ ਯੋਜਨਾ, ਬਰਨਾਲਾ ਲਾਠੀਚਾਰਜ, ਅਜਨਾਲਾ ਮਾਮਲੇ ਦੀ ਗ੍ਰਿਫ਼ਤਾਰੀਆਂ, ਨੀਟ ਪੇਪਰ ਲੀਕ ਵਿਵਾਦ, ਕਿਸਾਨ ਅੰਦੋਲਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਨਾਲ ਜੁੜੇ ਸਵਾਲਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹਨਾਂ ਦੀ ਬਾਤ ਪਾਵਾਂਗੇ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਨਸ਼ਾ ਤਸਕਰੀ ਰੈਕਟ ਤੱਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਰਹੇਗੀ। 17 ਕੁਇੰਟਲ ਨਸ਼ਾ ਜਿਹੜਾ ਫੜਿਆ ਗਿਆ ਟਰੱਕਾਂ ਦੇ ਵਿੱਚੋਂ ਜੀ, ਤੇ ਪੰਜਾਬੀਆਂ ਨੇ ਨਾਮ ਰੋਸ਼ਨ ਕੀਤੇ ਆ। ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂ ਕਰੀਏ ਤੇ ਲਓ ਜੀ, ਪੰਜਾਬ ਸਰਕਾਰ ਦਾ ਸਰਬੱਤ EI ਪ੍ਰੋਜੈਕਟ ਵੀ ਜਿਹੜਾ ਤਿਆਰ ਹੋ ਗਿਆ ਤੇ ਭਾਈ ਹਰ ਜਗ੍ਹਾ ਹੁਣ ਸਰਬੱਤ ਹੀ ਲਿਖਣਗੇ ਸਾਰਾ ਕੁਝ। ਇਹਨੂੰ ਵੀ ਹਰ ਚੀਜ਼ ਨੂੰ ਦੇਖੋ ਨਾ, ਸਿਆਸੀਕਰਨ ਕਿਤੇ ਨਾ ਕਿਤੇ, ਧਾਰਮਿਕ ਰੰਗਤ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਹੈ ਹਰ ਚੀਜ਼ ਨੂੰ। ਦੂਸਰੇ ਪਾਸੇ ਗੱਲ ਤੋਰਦੇ ਹਾਂ ਮੁਕਤਸਰ ਸਾਹਿਬ ਦੀ। ਫੌਜੀ ਜਵਾਨ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਰਾਤ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਫੌਜ ਦੀ 19 ਜੈਕ ਰਾਈਫਲਸ ਦੇ ਲਾਸ ਨਾਇਕ ਸੁਖਪ੍ਰੀਤ ਸਿੰਘ 27 ਸਾਲਾਂ ਦਾ ਸ਼ੁੱਕਰਵਾਰ ਨੂੰ ਅੱਜ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਦੇ ਨਿਵਾਸ ਪਿੰਡ ਬੁੱਟਰ ਬਕੂਆ ਵਿਖੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜੇ ਗਲਤ ਨਹੀਂ ਤਾਂ ਆਪਣੇ ਮੱਖਣ ਸ਼ਰਮਾ ਜੀ ਜੁੜਦੇ ਆ, ਉਹਨਾਂ ਦਾ ਏਰੀਆ ਜਾਂ ਉਹਨਾਂ ਦਾ ਪਿੰਡ ਵੀ ਹੋ ਸਕਦਾ ਬੁੱਟਰ। ਤੇ ਸ਼ਰਧਾਂਜਲੀ ਦੇਣ ਦੇ ਲਈ ਉਮੜਿਆ ਜਨ ਸੈਲਾਬ ਦੇ ਵਿੱਚ ਹਰ ਕਿਸੇ ਦੀ ਅੱਖ ਨਮ ਹੋਈ ਹੈ। ਜਵਾਨੀ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਗਏ। ਜਵਾਨ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਤੇ ਫੌਜੀ ਜਵਾਨਾਂ ਜਿਨ੍ਹਾਂ ਦੇ ਵਿਚ ਸੂਬੇਦਾਰ ਸੁਖਵਿੰਦਰ ਸਿੰਘ, ਸਥਾਨਕ ਵਿਧਾਇਕ ਹਰਦੀਪ ਸਿੰਘ, ਡਿੰਪੀ ਢਿੱਲੋਂ, ਕਾਂਗਰਸੀ ਆਗੂ ਅਮਰਤਾ ਵੜਿੰਗ, ਗਿੱਦੜਬਾਹ ਦੇ ਐਸ ਡੀ ਐਮ ਅਰਵਿੰਦਰ ਪਾਲ ਸਿੰਘ ਅਤੇ ਕਈ ਸਾਬਕਾ ਫੌਜੀ ਵੀ ਉਥੇ ਅੰਤਮ ਰਸਮਾਂ ਦੇ ਵਿਚ ਸ਼ਾਮਲ ਹੋਏ ਦੱਸੇ ਜਾ ਰਹੇ ਨੇ। ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ। ਜਥੇਦਾਰ ਦੇ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਦੇ ਵਿਰੁੱਧ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਅੱਜ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ ਤੇ ਗੁਰਮਤ ਰਵਾਇਤਾਂ ਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਇਕਜੁੱਟ ਹੋਵੇ ਤੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਰਹੇ ਨੇ ਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਪ੍ਰਤੀਨਿਧ ਜਿਹੜੇ ਸ਼ਾਮਲ ਨੇ। ਪੁਰਾਤਨ ਚੱਲੀ ਆ ਰਹੀ ਜਿਹੜੀ ਆ ਪਰੰਪਰਾ ਦੇ ਮੁਤਾਬਕ ਖਾਲਸਾ ਮਾਰਚ ਦੇ ਵਿਚ ਨਿਹੰਗ ਸਿੰਘਾਂ ਦੇ ਵੱਲੋਂ ਸਜਾਏ ਹੋਏ ਹਾਥੀ, ਘੋੜੇ ਤੇ ਊਠ ਵੀ ਜਿਹੜੇ ਸ਼ਾਮਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੀ ਬੱਸ ਅਤੇ 5 ਪਿਆਰੇ ਮਾਰਚ ਦੀ ਅਗਵਾਈ ਕਰ ਰਹੇ ਨੇ। ਸਕੂਲੀ ਬੱਚਿਆਂ ਦੀਆਂ ਬੈਂਡ ਟੀਮਾਂ ਜਿਹੜੀਆਂ ਨੇ ਵੱਲੋਂ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ ਜਾ ਰਿਹਾ। ਨਿਹੰਗ ਜਥੇਬੰਦੀਆਂ ਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜ਼ੋਰ ਜਿਹੜੇ ਨੇ ਦਿਖਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਦੇ ਸੰਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮਨਾਮਾ ਵੀ ਲਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਧਾਰਨ ਕੀਤੀਆਂ ਗਈਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਹੋਏ ਇਸ ਦਿਨ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਮੁਗਲ ਕਾਲ, ਅੰਗਰੇਜ਼ ਕਾਲ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਸਿੱਖ ਸੰਸਥਾਵਾਂ ਦੇ ਉੱਤੇ ਹਮਲੇ ਜਾਰੀ ਨੇ। ਉਨ੍ਹਾਂ ਆਖਿਆ ਕਿ ਬਣਾਏ ਗਏ ਨਵੇਂ ਇੱਕ ਕਾਨੂੰਨ ਰਾਹੀਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਕਰਨ ਦੀ ਸਾਜਿਸ਼ ਹੈ। ਜਥੇਦਾਰ ਨੇ ਆਖਿਆ ਕਿ ਜਦੋਂ ਸਿੱਖ ਰਾਜਸੀ ਤੌਰ ਦੇ ਉੱਤੇ ਕਮਜ਼ੋਰ ਹੋਏ ਨੇ ਤਾਂ ਇਹ ਹਮਲਿਆਂ ਦੇ ਵਿੱਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਇਕਜੁੱਟ ਹੋਣਾ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਸਿੱਖ ਅਵੇਸਲੇ ਨਾ ਹੋਣ ਤੇ ਜਦੋਂ ਸਿੱਖ ਅਵੇਸਲਾ ਹੋਇਆ ਉਸ ਵੇਲੇ ਹੀ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਰੀ ਪੀਰੀ ਦਿਵਸ ਦੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਵਿੱਖ ਦੇ ਵਿਚ ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਸਜਾਉਣ ਦੇ ਇਸ ਰੁਝਾਨ ਨੂੰ ਜਿਹੜਾ ਜਾਰੀ ਰੱਖਣ ਵਾਸਤੇ ਇਸ ਬੰਦ ਦੇ ਵਿਚ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਉਨ੍ਹਾਂ ਸਮੁੱਚੇ ਸਿੱਖ ਕੌਮ ਨੂੰ ਇਕਜੁੱਟ ਹੋਣ ਤੇ ਸਿੱਖ ਕੌਮ ਤੇ ਹੋ ਰਹੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਦੂਸਰੇ ਪਾਸੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ ਹੋ ਗਿਆ। ਹੁਣ ਤੱਕ 1149 ਕਰੋੜ ਜਾਰੀ ਕੀਤਾ ਗਿਆ। ਜੁਲਾਈ ਦੇ ਵਿਚ 37 ਲੱਖ ਤੇ ਜੂਨ ਮਹੀਨੇ ਦੇ ਵਿਚ 33 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਟੱਪ ਗਿਆ ਤੇ ਹਾਲਾਂਕਿ ਸੂਬੇ ਦੇ ਵਿਚ ਹਾਲੇ ਵੀ ਰਜਿਸਟ੍ਰੇਸ਼ਨ ਕਹਿੰਦੇ ਜਾਰੀ ਹੈ। ਜੁਲਾਈ ਮਹੀਨੇ ਦੇ ਦੌਰਾਨ ਸੂਬੇ ਦੀਆਂ 37 ਲੱਖ ਔਰਤਾਂ ਦੇ ਵੱਲੋਂ ਨਵੀਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਦੋਂ ਕਿ ਜੂਨ ਮਹੀਨੇ ਦੇ ਵਿਚ 33 ਲੱਖ ਦੇ ਕਰੀਬ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗਿਣਤੀ 52 ਲੱਖ ਦੇ ਕਰੀਬ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਗਿਆ, ਜਦੋਂ ਕਿ ਇਹ ਅੰਕੜਾ ਵੱਧ ਕੇ 70 ਲੱਖ ਤੋਂ ਪਾਰ ਹੋ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ 66 ਹਲਕਿਆਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ 50,000 ਤੋਂ ਵੱਧ ਹੈ। ਸੂਬੇ ਦੇ ਵਿਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਚ ਹੋਈ ਹੈ, ਜਿੱਥੇ 87,460 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸੇ ਤਰ੍ਹਾਂ ਦੂਜੇ ਸਥਾਨ ਦੇ ਉੱਤੇ ਵਿਧਾਨ ਸਭਾ ਹਲਕਾ ਸਨੌਰ ਰਿਹਾ, ਜਿੱਥੇ 84,111 ਔਰਤਾਂ ਨੇ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ 63,036 ਔਰਤਾਂ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਤੇ ਹਾਲਾਂਕਿ ਸਭ ਤੋਂ ਘੱਟ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਹੋਈ ਜਿੱਥੇ ਸਿਰਫ 30,073 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਦੀ ਔਰਤਾਂ ਨੂੰ 1,500 ਰੁਪਏ ਮਹੀਨੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਤੇ ਸੂਬਾ ਸਰਕਾਰ ਨੇ 1 ਜੁਲਾਈ ਨੂੰ ਸੂਬੇ ਦੀਆਂ 32.96 ਲੱਖ ਔਰਤਾਂ ਨੂੰ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਦੀ ਪਹਿਲੀ ਕਿਸ਼ਤ ਸਿੱਧੀ ਬੈਂਕ ਖਾਤਿਆਂ ਦੇ ਵਿੱਚ ਪਾ ਦਿੱਤੀ ਦੱਸੀ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਹੁਣ ਤੱਕ ਕਹਿੰਦੇ ਨੇ ਕਿ 1,149.59 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੇ ਦੌਰਾਨ 37 ਲੱਖ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਿਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਪੰਜਾਬ ਦੇ ਵਿੱਚ 1 ਅਗਸਤ ਨੂੰ ਮੁੜ ਤੋਂ ਔਰਤਾਂ ਦੇ ਮੋਬਾਈਲਾਂ ਦੇ ਉੱਤੇ ਕਹਿੰਦੇ ਟੂੰ ਟੂੰ ਹੋਏਗੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲੇ ਵੀ ਰਜਿਸਟ੍ਰੇਸ਼ਨ ਲਗਾਤਾਰ ਜਾਰੀ ਹੈ ਤੇ ਕਿਸੇ ਵੀ ਪੰਜਾਬ ਦੀ ਔਰਤ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਏਗਾ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਪਰਮਾਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਹੈ ਤੇ ਪਰਮਾਰ ਦੇ ਖਿਲਾਫ ਲੱਗੇ ਦੋਸ਼ ਰੱਦ ਕੀਤੇ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁੱਖ ਡਾਇਰੈਕਟਰ ਜਿਹੜੇ ਨੇ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 1997 ਬੈਚ ਦੇ ਜਿਹੜੇ ਨੇ IPS ਅਧਿਕਾਰੀ ਪਰਮਾਰ ਇਸ ਵੇਲੇ ADGP ਲਾ ਐਂਡ ਆਰਡਰ ਦੇ ਵਜੋਂ ਜਿੰਮੇਵਾਰੀ ਸੰਭਾਲ ਰਹੇ ਤੇ ਗ੍ਰਹਿ ਵਿਭਾਗ ਦੇ ਸਕੱਤਰ ਦੇ ਵੱਲੋਂ ਅੱਜ ਸਾਰੀ ਪੱਤਰ ਜੋ ਜਾਰੀ ਕੀਤਾ ਗਿਆ ਪੱਤਰ ਹੈ ਅਨੁਸਾਰ IPS ਅਧਿਕਾਰੀ ਪਰਮਾਰ ਦੇ ਵਿਰੁੱਧ ਵਿਭਾਗੀ ਕਾਰਵਾਈ ਨੂੰ ਖਤਮ ਕਰਦਿਆਂ ਉਨ੍ਹਾਂ ਦੇ ਖਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਮੁਅੱਤਲੀ ਦੇ ਸਮੇਂ ਨੂੰ ਹੁਣ ਡਿਊਟੀ ਦਾ ਸਮਾਂ ਹੀ ਜਿਹੜਾ ਮੰਨਿਆ ਜਾਵੇਗਾ। ਸੁਰਿੰਦਰਪਾਲ ਸਿੰਘ ਪਰਮਾਰ ਨੇ 26 ਮਾਰਚ 2025 ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਤੇ ਕਰੀਬ 1 ਮਹੀਨੇ ਮਗਰੋਂ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਪਰਮਾਰ ਤੋਂ ਇਲਾਵਾ SSP ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ AIG ਹਰਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਡਰਾਈਵਿੰਗ ਲਾਇਸੈਂਸ ਮਾਮਲੇ ਦੇ ਵਿੱਚ ਡਿਊਟੀ ਦੇ ਵਿੱਚ ਕੁਤਾਹੀ ਦੇ ਦੋਸ਼ਾਂ ਦੇ ਤਹਿਤ ਸੀਨੀਅਰ ਅਧਿਕਾਰੀ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਉਸ ਮਗਰੋਂ 27 ਅਗਸਤ 2025 ਨੂੰ ਅਧਿਕਾਰੀ ਪਰਮਾਰ ਨੂੰ ਬਹਾਲ ਕਰ ਦਿੱਤਾ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਕੋਈ ਚੰਗਾ ਕੰਮ ਕਰਦਾ ਆਫਿਸਰ ਤੇ ਉਹਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਬਰਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਸਰਕਾਰ ਵੱਲੋਂ DSP ਸਤਬੀਰ ਸਿੰਘ ਮੁਅੱਤਲ ਕਰ ਦਿੱਤੇ ਹੈ। ਪੰਜਾਬ ਸਰਕਾਰ ਨੇ ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਦੇ ਉੱਤੇ ਲਾਠੀਚਾਰਜ ਕਰਨ ਵਾਲੇ DSP ਸਤਬੀਰ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ। ਬਰਨਾਲਾ ਦੇ ਵਿੱਚ ਬੁੱਧਵਾਰ ਵਾਲੇ ਦਿਨ ਸਫਾਈ ਸੇਵਕਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਮੌਕੇ ਮਹਿਲਾ ਸਫਾਈ ਸੇਵਕਾਂ ਦੇ ਉੱਤੇ ਵੀ ਪੁਲਿਸ ਨੇ ਡਾਂਗ ਚਲਾਈ। ਸੋਸ਼ਲ ਮੀਡੀਆ ਦੇ ਉੱਤੇ ਔਰਤਾਂ ਦੀ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੇ ਜਾਣ ਵਾਲੀਆਂ ਵੀਡੀਓਜ਼ ਕਾਰਨ ਇਹ ਮਾਮਲਾ ਤੂਲ ਜਿਹੜਾ ਫੜ ਗਿਆ। ਬਰਨਾਲਾ ਘਟਨਾ ਦਾ ਰੋਲਾ ਪੈਣ ਦੇ ਉੱਤੇ ਘਟਨਾ ਦੀ ਨਿਖੇਧੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ DSP ਨੂੰ ਮੁਅੱਤਲ ਕਰਤਾ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਨੂੰ ਜਿਹੜਾ ਇਸ ਮਾਮਲੇ ਦੇ ਉੱਤੇ ਫੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਬਰਨਾਲਾ ਘਟਨਾ ਦੀ ਪਟਿਆਲਾ ਰੇਂਜ ਦੇ DIG ਵੱਲੋਂ ਪੜਤਾਲ ਕਰਕੇ ਰਿਪੋਰਟ ਪੇਸ਼ ਕੀਤੀ ਸੀ। ਅੱਜ ਰਿਪੋਰਟ ਮਿਲਣ ਮਗਰੋਂ ਹੀ DIG ਨੇ ਬਰਨਾਲਾ ਪੁਲਿਸ ਦੇ DSP ਸਤਬੀਰ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡਕੁਆਰਟਰ 4th ਕਮਾਂਡੋ ਬਟਾਲੀਅਨ ਮੁਹਾਲੀ ਕਰ ਦਿੱਤਾ। ਬਰਨਾਲਾ ਦੇ ਵਿੱਚ ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਤੇ ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਤੇ ਬਰਨਾਲਾ ਨਿਗਮ ਨੇ ਸ਼ਹਿਰ ਦੇ ਵਿੱਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਗੇ ਵਧੀਏ ਤੇ ਅਜਨਾਲਾ ਝੜਪ ਦਾ ਭਗੌੜਾ ਜਿਹੜਾ ਮੁਲਜ਼ਮ ਤੇ ਅਮਰੀਕੀ ਨਾਗਰਿਕ UP ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਵਾਰਸ ਪੰਜਾਬ ਦੇ ਨਾਲ ਜੁੜਿਆ ਵਿਕਰਮਜੀਤ ਸਿੰਘ 2 ਸਾਲਾਂ ਤੋਂ ਫਰਾਰ ਸੀ। ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਕੇਸ ਦੇ ਵਿੱਚ ਲੋੜੀਂਦੇ ਭਗੌੜੇ ਮੁਲਜ਼ਮ ਅਤੇ ਵਾਰਸ ਪੰਜਾਬ ਦੇ ਸੰਗਠਨ ਦੇ ਕਾਰਕੁਨ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਹੀ ਪੁਲਿਸ ਨੇ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ 'ਚ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਗੈਰ ਕਾਨੂੰਨੀ ਦਾਖਲੇ ਦੇ ਵਿੱਚ ਮਦਦ ਕਰਨ ਵਾਲੇ 3 ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਇਹ ਗ੍ਰਿਫਤਾਰੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੇ ਬਿਕਰਮਜੀਤ ਸਿੰਘ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਪੁਲਿਸ ਨੂੰ ਝਕਾਨੀ ਦੇ ਰਿਹਾ ਸੀ ਤੇ ਇਸ ਦੇ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਤੇ ਉਧਮਪੁਰ ਵਰਗੀਆਂ ਵੱਖ ਵੱਖ ਥਾਵਾਂ ਦੇ ਉੱਤੇ ਲੁਕਿਆ ਰਿਹਾ ਤੇ ਲਗਭਗ 1 ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਠਮੰਡੂ ਦੇ ਵਿੱਚ ਭੱਜ ਗਿਆ ਸੀ। ਉੱਤਰ ਪ੍ਰਦੇਸ਼ ਦੇ ਪੁਲਿਸ ਸੁਪਰਡੈਂਟ ਜਿਹੜੇ ਨੇ ਵਿਸ਼ਵਜੀਤ ਸ਼੍ਰੀਵਾਸਤਵ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਹੋਣ ਦੇ ਕਾਰਨ ਹਿਰਾਸਤ 'ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰੁਟੀਨ ਚੈਕਿੰਗ ਦੇ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤੇ ਪੁਲਿਸ ਦੇ ਮੁਤਾਬਕ ਦੋਵਾਂ ਦੇ ਕੋਲ ਭਾਰਤ ਦੇ ਵਿੱਚ ਦਾਖਲੇ ਦੇ ਲਈ ਲੋੜੀਂਦੇ ਜਿਹੜੇ ਨੇ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਵਿਕਰਮਜੀਤ ਸਿੰਘ ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਤੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਵਾਰਸ ਪੰਜਾਬ ਦੇ ਮੁਖੀ ਜਿਹੜੇ ਨੇ ਜੋ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਤੇ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਇਰਾਦਾ ਏ ਕਤਲ ਕੇਸ ਦੇ ਵਿੱਚੋਂ ਛਡਵਾਉਣ ਦੇ ਲਈ ਕੀਤਾ ਗਿਆ ਸੀ। ਦੂਸਰੇ ਪਾਸੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ ਹੈ ਕਹਿੰਦੇ ਤੇ ਸਾਡੀ ਮੁੱਖ ਮੰਗ ਇਹੀ ਹੈ ਤੇ ਇਸ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ, ਸੀਜੇਪੀ ਕਹਿੰਦੀ ਹੈ। ਕੇਂਦਰੀ ਸਰਕਾਰ ਦੇ ਮੰਤਰੀਆਂ ਦੇ ਨਾਲ ਹੋਈ ਅਹਿਮ ਜਿਹੜੀ ਹੈ ਮੀਟਿੰਗ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਆਪਣਾ ਰੁਖ ਹੋਰ ਸਖ਼ਤ ਕਰ ਲਿਆ। ਬੈਠਕ ਤੋਂ ਤੁਰੰਤ ਬਾਅਦ ਸੀਜੇਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੌਰਵ ਦਾਸ ਨੇ ਦੱਸਿਆ ਕਿ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਜਥੇਬੰਦੀ ਨੇ ਆਪਣੇ ਪੁਰਾਣੇ ਸਟੈਂਡ ਨੂੰ ਜਿਹੜਾ ਦੁਹਰਾਉਂਦਿਆਂ ਆਖਿਆ ਕਿ ਪ੍ਰੀਖਿਆ ਦੇ ਵਿੱਚ ਹੋਈਆਂ ਗੜਬੜੀਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਨੂੰ ਤੁਰੰਤ ਅਹੁਦਾ ਛੱਡਣਾ ਪਵੇਗਾ ਤੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸੇ ਤਰ੍ਹਾਂ ਨੀਟ ਪੇਪਰ ਦੇ ਵਿੱਚ ਕੇਂਦਰ ਦੇ ਸਖ਼ਤ ਕਦਮਾਂ ਦੇ ਉੱਤੇ ਸੁਪਰੀਮ ਕੋਰਟ ਹੁਣ ਰੱਖੇਗੀ ਨਜ਼ਰ। ਕੇਂਦਰੀ ਸਰਕਾਰ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਕੁਝ ਸਖ਼ਤ ਕਦਮ ਚੁੱਕੇ ਜਾ ਰਹੇ ਨੇ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨੀਟ ਪੇਪਰ ਲੀਕ ਨੂੰ ਰੋਕਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਕਰੇਗੀ ਤੇ ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਨੂੰ ਸੁਰੱਖਿਅਤ ਢੰਗ ਦੇ ਨਾਲ ਕਰਵਾਉਣ ਦੇ ਲਈ ਚੁੱਕੇ ਜਾ ਰਹੇ ਅਸਥਾਈ ਕਦਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਵਕਤੀ ਪ੍ਰਬੰਧਾਂ ਜਿਹੜੇ ਨੇ ਉਨ੍ਹਾਂ ਨੇ ਸਾਲਾਂ ਤੋਂ ਹੀ ਪਰੇਸ਼ਾਨੀ ਖੜੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਸਾਈਬਰ ਸੁਰੱਖਿਆ ਤੇ ਡਾਟਾ ਸੁਰੱਖਿਆ ਤੇ ਠੋਸ ਕਦਮ ਚੁੱਕਣ ਦੀ ਉਮੀਦ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਅਗਲੇ ਸਾਲ ਤੋਂ ਨੀਟ UG ਪ੍ਰੀਖਿਆ ਦੇ ਲਈ ਕੰਪਿਊਟਰ ਆਧਾਰਿਤ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸੇ ਤਰ੍ਹਾਂ ਇੱਕ BKU ਦੀ ਖਬਰ ਕਰੀਏ ਤੇ BKU ਏਕਤਾ ਉਗਰਾਹਾਂ 27 ਜੁਲਾਈ ਨੂੰ ਜੰਤਰ ਮੰਤਰ ਦੇ ਉੱਤੇ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਸੂਬੇ ਦੀਆਂ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜੰਤਰ ਮੰਤਰ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਨ ਦੇ ਲਈ 27 ਜੁਲਾਈ ਨੂੰ ਦਿੱਲੀ ਵੱਲ ਕੂਚ ਕਰੇਗੀ ਤੇ ਜਥੇਬੰਦੀ ਦੇ ਅਨੁਸਾਰ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ 'ਚ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੀ ਹੈ। BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਦੱਸਿਆ ਅੱਜ ਕਿ ਜਥੇਬੰਦੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਰੀ ਦੇ ਨਾਲ ਕਦਮ ਚੁੱਕ ਰਹੀ ਹੈ ਪਰ ਹੁਣ ਉਹ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦੇਵੇਗੀ ਤੇ ਨਾਲ ਕਿਹਾ ਕਿ ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ ਤੇ ਹੁਣ ਤੱਕ ਪ੍ਰਦਰਸ਼ਨ ਤੋਂ ਦੂਰ ਰਹੇ ਹਾਂ ਪਰ ਹੁਣ ਅਸੀਂ ਦਿੱਲੀ ਜ਼ਰੂਰ ਜਾਵਾਂਗੇ। ਉਗਰਾਹਾਂ ਨੇ ਦੱਸਿਆ ਕਿ ਰਾਜਧਾਨੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਜਲਦ ਹੀ ਆਪਣੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਵੇਗੀ ਜਿਸਦੇ ਵਿੱਚ ਵਰਕਰਾਂ ਦੇ ਇਕੱਠੇ ਹੋਣ ਦੀ ਥਾਂ ਤੇ ਸਮਾਂ ਤੈਅ ਕੀਤਾ ਜਾਏਗਾ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੇ ਸਰਕਾਰ ਨੂੰ ਇਨ੍ਹਾਂ ਦੇ ਉੱਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਦੱਸੀ ਗਈ ਹੈ। ਤੇ ਦੂਸਰੇ ਪਾਸੇ ਇੱਕ ਯੂਰਪੀਅਨ ਮੁਲਕਾਂ ਦੇ ਵਿੱਚ ਮੁੱਦਾ ਉੱਠ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਭੇਜਣ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੋਈਆਂ ਮਰਿਆਦਾ ਸੰਬੰਧੀ ਉਲੰਘਣਾਵਾਂ ਨੂੰ ਲੈ ਕੇ ਯੂਰਪ ਦੀਆਂ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰ ਦਸਤਖਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਯਾਤਰਾਵਾਂ ਲਈ ਸੇਵਾ ਦੀ ਲੋੜ ਪਈ ਤਾਂ ਉਹ ਖਾਲਸਾਈ ਮਰਿਆਦਾ ਦੇ ਅਨੁਸਾਰ ਇਹ ਸੇਵਾ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਬਿਆਨ ਦੇ ਵਿਚ ਦਾਅਵਾ ਕੀਤਾ ਗਿਆ ਕਿ ਇਸ ਯਾਤਰਾ ਦੇ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਤੇ ਪ੍ਰਬੰਧਾਂ ਦੇ ਵਿਚ ਗੰਭੀਰ ਕਮੀਆਂ ਰਹੀਆਂ ਨੇ। ਬਿਆਨ ਦੇ ਵਿਚ ਕਿਹਾ ਗਿਆ ਕਿ ਪਾਵਨ ਸਰੂਪ ਸਮੁੰਦਰੀ ਕੰਟੇਨਰਾਂ ਦੇ ਰਾਹੀਂ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਫ਼ਰ ਕਰਦੇ ਰਹੇ, ਜਦਕਿ 5 ਪਿਆਰਿਆਂ ਦੇ ਲਈ ਹਵਾਈ ਯਾਤਰਾ ਅਤੇ ਹੋਰ ਸੁਵਿਧਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਕਿ ਜਦੋਂ ਪਾਵਨ ਸਰੂਪਾਂ ਵਾਲੀ ਬੱਸ ਵੈਂਕੂਵਰ ਪੋਰਟ ਦੇ ਉੱਤੇ ਪਹੁੰਚੀ ਤਾਂ ਉਹ ਖਰਾਬ ਹੋ ਗਈ ਤੇ ਉਸ ਨੂੰ ਟੋਚਨ ਕਰਕੇ ਲਿਜਾਣਾ ਪਿਆ। ਲਓ ਦੱਸੋ ਯਾਰ, ਇਹ ਤਾਂ ਹੁਣ ਮਸ਼ੀਨਰੀ ਹੈ ਕਿ ਕੁਝ ਵੀ ਵਾਪਰ ਸਕਦਾ, ਇੱਦਾਂ ਹੁਣ ਸ਼ਿਪ ਆਉਂਦਾ ਸੀਗਾ ਉਹ ਜੇ ਸਮੁੰਦਰ ਦੇ ਵਿੱਚ ਖਰਾਬੀ ਹੋ ਜਾਂਦਾ ਕੁਝ ਹੋ ਜਾਂਦਾ ਫਿਰ ਉਹਨੂੰ ਵੀ ਆਪਾਂ ਓਬਜੈਕਸ਼ਨ ਕਰਦੇ। ਯੂਰਪ ਦੀਆਂ ਸੰਗਤਾਂ ਨੇ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਕਰਨ ਦੇ ਵਿਚ ਸੰਬੰਧਿਤ ਕਮੇਟੀਆਂ ਸਮਰਥ ਨੇ ਤਾਂ ਇਟਲੀ, ਸਪੇਨ ਅਤੇ ਗ੍ਰੀਸ ਦੀਆਂ ਸੰਗਤਾਂ ਮਨ, ਤਨ ਅਤੇ ਧਨ ਦੇ ਨਾਲ ਗੁਰੂ ਘਰ ਦੀ ਇਸ ਸੇਵਾ ਦੇ ਲਈ ਅੱਗੇ ਆਉਣ ਨੂੰ ਤਿਆਰ ਨੇ। ਭਾਈ ਆਪਣਾ ਹੀ ਪਲੇਨ ਲੈ ਲਓ, ਆਪਣਾ ਚੁੱਪ ਕਰਕੇ ਨਾ ਇੱਕ ਤੇ ਇਸ ਕੰਮ ਦੇ ਲਈ, ਤੇ ਆਪਣਾ ਉੱਥੋਂ ਅੰਮ੍ਰਿਤਸਰ ਤੋਂ ਹੀ ਚੜ ਜਾਇਆ ਕਰੇਗਾ, ਹੁਣ ਤਾਂ ਉੱਥੋਂ ਏਅਰਪੋਰਟ ਬਣ ਗਿਆ, ਜਿੱਥੋਂ ਮਰਜ਼ੀ ਚੜ੍ਹਾ ਲਿਆ ਕਰੋ। ਮਾਫ਼ੀ ਚਾਹਵਾਂਗਾ ਇਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ, ਪਰ ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਚੰਗੀ ਨਹੀਂ ਹੁੰਦੀ ਤੇ ਖਾਲਸਾਈ ਰਿਆਇਤ ਮਰਿਆਦਾ ਦੇ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣਗੀਆਂ। ਕਹਿੰਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਕਿ ਨਵੇਂ ਬੇਅਦਬੀ ਕਾਨੂੰਨ ਦੇ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੀ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸੰਬੰਧਿਤ ਮਾਮਲੇ ਦੀ ਜਾਂਚ ਕਰਕੇ ਜਿਹੜਾ ਬਣਦੀ ਕਾਰਵਾਈ ਜਿਹੜੀ ਕਰਨ ਦੀ ਮੰਗ ਕੀਤੀ ਗਈ ਹੈ। ਸੰਗਤਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਯੂਰਪ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਪੰਥਕ ਮੁਹਿੰਮ ਚਲਾਈ ਜਾਵੇਗੀ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰਾਂ ਨੇ ਭਵਿੱਖ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਦੇ ਲਈ ਸੇਵਾ ਸੰਭਾਲਣ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲੋ ਜੀ ਦੋਸਤੋ, ਇਹ ਨੇ ਮੁੱਦੇ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਅਗਲੀਆਂ ਬਾਤਾਂ ਪਾਉਂਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਤੁਹਾਡੀ ਯੂਰਪ ਵਾਲੀ ਕਰਾਉਣਾ ਕੀ ਹੈ ਜੀ, ਪਹਿਲਾਂ ਤਾਂ ਤੁਸੀਂ ਦੇਖੋ ਕੀ ਕਰਾਈ ਜਾਂਦੇ ਯੂਰਪ ਚ।
0: ਨਹੀਂ, ਮੈਂ ਸੋਚਦਾ ਸੀ ਜੇ ਖਾਲਸਾ ਏਡ ਚੱਲ ਸਕਦੀ ਹੈ, ਇੰਨਾ ਕੁਝ ਚੱਲ ਸਕਦਾ ਹੈ, ਸਰਕਾਰ ਨੂੰ ਚਾਹੀਦਾ ਇੱਕ ਹਵਾਈ ਜਹਾਜ਼ ਹੀ ਦਾਨ ਕਰਨ ਜੀ, ਚੁੱਪ ਕਰਕੇ, ਨਾਲੇ ਮਰਿਆਦਾ ਬਣੀ ਰਹੇਗੀ ਤੇ ਨਾਲੇ
1: ਠੀਕ ਹੈ ਜੀ। ਯੂਰਪ ਦੀਆਂ ਸੰਗਤਾਂ ਚਾਰਟਰਡ ਪਲੇਨ ਲੈਣ ਦਾ ਵਿਚਾਰ ਕਰ ਰਹੀਆਂ ਆ ਤੇ ਉਹ ਚਾਰਟਰਡ ਪਲੇਨ ਲੈ ਲੈਣਾ ਚਾਹੀਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੋ ਪਰ ਗੱਲ ਏਦਾਂ ਹੈਗੀ ਨਾ, ਪਰ ਪੰਜਾਬ ਦੀ ਹੱਦ ਤੋਂ ਬਾਹਰ ਤਾਂ ਚੰਡੀਗੜ੍ਹ ਦੇ ਵਿਚ ਤਾਂ ਉਹ ਕਾਨੂੰਨ ਲਾਗੂ ਨੀ ਹੁੰਦਾ। ਜਿਹੜਾ ਜਿਹੜੇ ਕਾਨੂੰਨ ਦੇ ਤਹਿਤ ਕਾਰਵਾਈ ਚਾਹੁੰਦੇ ਹੈਗੇ ਆ, ਵਿਚ ਸਮੁੰਦਰ ਦੇ ਘਟਨਾ ਹੋਈ ਜਿਹੜੀ ਆ ਉਹ ਕਿੱਥੇ? ਹਾਂਜੀ
0: ਸੈਣੀ ਸਾਹਿਬ, ਕਈ ਵਾਰੀ ਇਹਨਾਂ ਹਾਸਾ ਆਉਂਦਾ ਆਪਣੇ ਆਪ ਦੇ ਉੱਤੇ ਵੀ ਤੇ ਗੱਲ ਕਰਨ ਵੇਲੇ ਵੀ ਕਿ ਇਹਨਾਂ ਮੁਲਕਾਂ ਚ ਆ ਕੇ ਵਸ ਗਏ ਆ ਤਾਂ ਵੀ ਸਾਨੂੰ ਅਸੀਂ ਖੜੇ ਉੱਥੇ ਦੇ ਉੱਥੇ ਹੀ ਆ ਜੀ, ਸਾਡਾ ਨਾ ਤਾਂ ਵਿਕਾਸ ਹੋਇਆ ਸ਼ਖਸੀਅਤਾਂ ਦਾ ਤੇ ਨਾ ਸਾਡੇ ਦਿਮਾਗ ਦੇ ਵਿਚ ਕੁਝ ਓਪਨ ਮਾਈਂਡਡ ਅਸੀਂ ਹਜੇ ਤੱਕ ਹੋ ਸਕੇ ਆ ਜੀ।
1: ਪਰ ਜਿਹੜੇ ਨਿਊਜ਼ੀਲੈਂਡ ਵਾਲੇ ਅਪਗ੍ਰੇਡ ਵਾਲੇ ਹੈਗੇ ਨਾ, ਉਹ ਕਈ ਗੱਲਾਂ ਦੇ ਵਿਚ ਤਰਕਪੂਰਨ ਗੱਲ ਕਰਦੇ ਹੈਗੇ ਆ ਤੇ ਉੱਥੇ ਗੱਲ ਸੁਣਨ ਦਾ ਮਜ਼ਾ ਵੀ ਆਉਂਦਾ
0: ਜੀ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਨਸੈਪਟ ਹੈਗਾ ਨਾ ਜੀ, ਉਹਨੂੰ ਮਤਲਬ ਇਹਨਾਂ ਨੇ ਲੋਕਾਂ ਨੇ ਆ ਮਰਿਆਦਾ ਦੇ ਨਾਮ ਤੇ ਇੰਨਾ ਕੁ ਜ਼ਿਆਦਾ ਮਤਲਬ ਲੋਕਾਂ ਤੋਂ ਦੂਰ ਕਰ ਦਿੱਤਾ, ਸੰਗਤਾਂ ਤੋਂ ਦੂਰ ਕਰ ਦਿੱਤਾ
0: ਜੀ,
1: ਕਿ ਆਮ ਬੰਦਾ ਤਾਂ ਜਿਹੜਾ ਹੈਗਾ ਆ ਜੀ ਨੇੜੇ ਵੀ ਨੀ ਜਾਂਦਾ ਜੀ। ਇਸ ਕਰਕੇ ਵੈਸੇ ਤਾਂ ਸਾਨੂੰ ਉੱਥੋਂ ਮਤਲਬ ਪੜਾਂਗੇ, ਕੁਛ ਸਿੱਖਾਂਗੇ
0: ਜੀ,
1: ਤਾਂ ਹੀ ਜਿਹੜਾ ਆ ਉਹਦਾ ਤੇ ਅਮਲ ਕਰਾਂਗੇ ਤੇ ਕੁਛ ਉਹਦੇ ਵਿੱਚੋਂ ਹਾਸਲ ਕਰ ਸਕਦੇ ਆ।
0: ਹੁਣ ਦੇਖੋ ਬਹੁਤ ਸਾਰੇ ਲੋਕ ਨੇ ਸੈਣੀ ਸਾਹਿਬ ਫੋਨ ਦੇ ਉੱਤੇ, ਚਲੋ ਗੁਰੂ ਗ੍ਰੰਥ ਸਾਹਿਬ ਜੀ ਹੈ ਨਹੀਂ ਘਰ ਦੇ ਵਿਚ ਜਾਂ ਗੁਟਕਾ ਸਾਹਿਬ ਹੈ ਨਹੀਂ ਜਾਂ ਪੋਥੀਆਂ ਹੈ ਨਹੀਂ ਤਾਂ ਕਿਤੇ ਟਰੈਵਲ ਕਰਦੇ ਵੀ ਮਨ ਦੇ ਵਿਚ ਚਲੋ ਆਉਂਦਾ ਕਿ ਕੋਈ ਕਿਤਾਬ ਪੜ ਲਈਏ ਜਾਂ ਕੁਝ ਕਰ ਲਈਏ, ਜਿਹੜੇ ਥੋੜਾ ਜਿਹਾ ਧਰਮ ਨੂੰ ਮਤਲਬ ਕਿ ਇੰਟਰਸਟ ਰੱਖਦੇ ਆ ਉਹ ਚਲੋ ਫੋਨ ਦੇ ਵਿੱਚੋਂ ਕੁਝ ਐਸੀਆਂ ਧਾਰਮਿਕ ਕਿਤਾਬਾਂ ਜਾਂ ਧਾਰਮਿਕ ਚਾਹੇ ਗੁਰਬਾਣੀ ਕਹਿ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਮਤਲਬ ਕਿ ਬੈਠੇ ਵੀ ਹੈਗੇ ਆ, ਤਾਂ ਕਿ ਉੱਥੇ ਵੀ ਫਿਰ ਇਹਨਾਂ ਚੀਜ਼ਾਂ ਨੂੰ ਫਿਰ ਲਾਗੂ ਕਰਨਾ ਪਏਗਾ, ਸਵਾਲ ਤਾਂ ਇਹ ਵੀ ਖੜਾ ਹੁੰਦਾ ਫੋਨ ਦੇ ਜਿੱਥੇ ਮਰਜ਼ੀ ਲੋਕ ਲੈ ਕੇ ਹੁਣ ਫਿਰ ਉਹ ਕਰੀ ਜਾਂਦੇ ਆ ਜੀ। ਮਤਲਬ ਕਿ ਸੀਮਤ ਕਰਨਾ ਕਿਸੇ ਦੇ ਨਾਰਮਲ ਹੱਥ ਦੇ ਵਿਚ ਨਾ ਆਵੇ ਚੀਜ਼।
1: ਭਾਰੇ ਸਾਹਿਬ ਅਸੀਂ ਬੱਸਾਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਸੀਗੇ ਛੋਟੇ ਹੁੰਦੇ ਦੇਖਦੇ ਰਹੇ ਆ
0: ਜੀ
1: ਲੋਕੀ ਜਿਹੜਾ ਆ ਕੋਈ ਗੁਟਕਾ ਸਾਹਿਬ ਉਹਨਾਂ ਦੇ ਹੱਥ ਚ ਹੋਣਾ ਉਹਨਾਂ ਨੇ ਰਸਤਾ ਜਿਹੜਾ ਹੈਗਾ ਆ ਸਾਰਾ ਸਫ਼ਰ ਪਾਠ ਕਰਕੇ ਆਪਣਾ ਚੱਲ ਜਾਣਾ
0: ਜੀ
1: ਹੁਣ ਕਦੀ ਇਹ ਚੀਜ਼ ਦੇਖੀ ਹੈ ਜੀ।
0: ਨਾਲੇ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੇ ਪਲੇਨ ਦੇ ਵਿਚ ਵੀ ਲੈ ਕੇ ਆਉਣਾ ਤੇ ਜਿੰਨਾ ਵੀ ਲਗਜ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਥੱਲੇ ਰੱਖੀਆਂ ਜਾਂਦੀਆਂ ਜੀ ਤੇ ਇੱਥੇ ਤਾਂ ਰੋਲਾ ਪਿਆ ਕਿ ਮਤਲਬ ਕਿ ਜ਼ਮੀਨ ਤੇ ਬੈਠੋ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਬੀੜ ਹੈ ਜਿਹੜੀ ਉਹ ਉੱਪਰ ਉੱਚੀ ਹੋਣੀ ਚਾਹੀਦੀ ਹੈ ਜੀ। ਹੁਣ ਮੈਂ ਇੱਕ ਦਿਨ ਸੋਚ ਰਿਹਾ ਸੀ ਮੈਂ ਮਾਫ਼ੀ ਚਾਹੁੰਦਾ ਟਿੱਪਣੀ ਕਰਨ ਲੱਗਿਆ ਜਿਹੜਾ ਆਪਣਾ ਜੋ ਕਿ ਆਪਣਾ ਸ਼੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ ਦਰਬਾਰ ਸਾਹਿਬ ਹੈ ਜੀ ਉਹਦਾ ਜਿਹੜਾ ਸਾਰਾ ਡਿਜ਼ਾਇਨ ਦੇਖੋ ਇਹਦੇ ਵਿੱਚ ਜਦੋਂ ਉਸ ਸਮੇਂ ਦੇ ਵਿੱਚ ਉਸਨੂੰ ਮਤਲਬ ਕਿ ਉਸਾਰਿਆ ਗਿਆ ਸਾਰਾ ਕੁਝ ਕੀਤਾ ਗਿਆ ਤੇ ਦੇਖੋ ਕਿੰਨਾ ਉਹ ਮਤਲਬ ਕਿ ਜਿਹੜਾ ਨਾਰਮਲ ਜ਼ਮੀਨ ਦਾ ਲੈਵਲ ਹੈ ਜਿੱਥੇ ਦੁਕਾਨਾਂ ਨੇ ਜਾਂ ਹੋਰ ਸਾਰਾ ਹੈ ਆਪਾਂ ਕਿੰਨੀਆਂ ਪੌੜੀਆਂ ਉੱਤਰ ਕੇ ਉੱਥੇ ਥੱਲੇ ਆਉਂਦੇ ਹਾਂ ਜੀ ਤੇ ਫਿਰ ਤਾਂ ਉਹ ਵੀ ਉਸ ਹਿਸਾਬ ਦੇ ਨਾਲ ਇਹ ਕਹਿਣਗੇ ਵੀ ਗਲਤ ਹੈ ਜੀ।
1: ਤੁਸੀਂ ਸਹੀ ਕਹਿ ਰਹੇ ਹੋ ਤੁਸੀਂ ਸਹੀ ਕਹਿ ਰਹੇ ਹੋ ਪਰ ਕਰੀਏ ਕੀ ਜੀ ਹੁਣ ਜਿੱਦਾਂ ਦੀ ਸੋਚ ਆ ਜਿੱਦਾਂ ਦੇ ਇੱਥੋਂ ਹੀ ਤਾਂ ਮੈਂ ਕਹਿੰਦਾ ਜੀ ਪ੍ਰਚਾਰਕ ਜਿਹੜੇ ਹੈਗੇ ਉਹ ਸਹੀ ਨਹੀਂ ਸੀ ਜੀ ਉਹਨਾਂ ਨੇ ਇਸ ਧਰਮ ਨੂੰ ਪ੍ਰਚਾਰ ਹੀ ਇਸ ਢੰਗ ਨਾਲ ਦਿੱਤਾ ਹੈਗਾ ਇਹ ਕਿਸਮ ਦੀ ਇੰਪਲਾਇਮੈਂਟ ਐਕਸਚੇਂਜ ਬਣਾ ਕੇ ਰੱਖ ਲਈ ਜੀ ਉਸੇ ਜਿਹੜਾ ਹੈਗਾ ਆ ਵੀ ਹਾਂ ਠੀਕ ਹੈ ਜੀ ਵੀ ਇਹਦੇ ਤੋਂ ਰੁਜ਼ਗਾਰ ਨਿਕਲਦਾ ਆ ਜੀ ਵਪਾਰ ਨਿਕਲਦਾ ਆ ਜੀ
0: ਬਿਲਕੁਲ
1: ਸਾਰਾ ਕੁਛ ਬਾਕੀ ਜਿਹੜਾ ਆ ਅਧਿਆਤਮ ਜਿਹੜਾ ਆ ਉਹਨੂੰ ਪਿੱਛੇ ਪਾ ਦਿੱਤਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਦੇਖੋ ਨਾ ਹੁਣ ਤੁਸੀਂ ਖਾਲਸਾ ਵੀਰ ਦੀ ਗੱਲ ਕੀਤੀ ਹੈ ਜੀ
0: ਸਭਨਾਂ
1: ਮੀਰੀ ਪੀਰੀ ਦਾ ਜਿਹੜਾ ਹੈਗਾ ਆ ਨਿਕਲ ਰਿਹਾ ਜੀ ਖਾਲਸਾ ਜੀ ਪਰ ਇਹ ਸਭ ਦੱਸੋ ਵਟ ਵਿਲ ਇਟ ਗੇਨ
0: ਪੰਥ ਨੂੰ ਖਤਰਾ
1: ਕੀ ਮਤਲਬ ਹੋਊਗਾ ਹਾਂਜੀ ਕੀ ਮਤਲਬ ਇਹਦੇ ਨਾਲ ਕੀ ਹੋਊਗਾ ਜੀ ਵੀ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ ਹਾਂਜੀ ਤੁਸੀਂ ਕੀ ਕਰੋਗੇ ਉਹਦੇ ਨਾਲ ਜਿਹੜਾ ਆ ਕਿ ਟ੍ਰੈਫਿਕ ਦੀ ਸਮੱਸਿਆ ਖੜੀ ਕਰੋਗੇ ਜਿਸ ਰੋਡ ਤੋਂ ਚੱਲੋਗੇ ਜੀ ਹਾਂਜੀ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਚੱਲਣਗੀਆਂ ਉਹਨਾਂ ਦੇ ਨਾਲ ਹਾਥੀ ਚੱਲਣਗੇ
0: ਹਾਂਜੀ
1: ਉਹ ਤੁਸੀਂ ਜਿਹੜਾ ਹੈਗਾ ਆ ਭਾਈ ਸੜਕਾਂ ਤੇ ਤਾਂ ਅੱਗੇ ਓਵਰ ਕਰਾਊਡਿਡ ਟ੍ਰੈਫਿਕ ਹੈਗਾ ਆ ਜੀ ਫਿਰ ਉਧਰੋਂ ਟ੍ਰੈਫਿਕ ਡਾਈਵਰਟ ਹੋਊਗਾ ਜੀ ਜਿਹੜੇ ਬੰਦੇ ਸਾਡੇ ਮਤਲਬ ਧਰਮ ਨੂੰ ਨਹੀਂ ਬਿਲੋਂਗ ਕਰਦੇ ਦੂਜੇ ਧਰਮਾਂ ਦੇ ਲੋਕ ਹੈਗੇ ਆ
0: ਜੀ
1: ਉਹ ਮਤਲਬ ਜਿਹੜਾ ਆ ਕਿ ਉਹਨਾਂ ਦੇ ਮਨ ਦੇ ਵਿੱਚ ਸਾਡੇ ਧਰਮ ਪ੍ਰਤੀ ਉਹ ਸਤਿਕਾਰ ਰਹੂਗਾ ਜੀ ਵੀ ਜਿੱਦਾਂ ਮਤਲਬ ਜੇ ਉਹਨਾਂ ਦੀ ਕਿਤੇ ਹਰਾਸਮੈਂਟ ਹੁੰਦੀ ਹੈਗੀ ਆ ਤੇ
0: ਸੈਨੀ ਸਾਹਿਬ ਇਹਦੇ ਨਾਲ ਤਾਂ ਇੱਦਾਂ ਕਰਦੇ ਜਿੰਨਾ ਪੈਸਾ ਇਸ ਚੀਜ਼ ਦੇ ਉੱਤੇ ਲੱਗਣਾ ਨਾ ਉਹਦੇ ਨਾਲ ਤਾਂ ਇੱਦਾਂ ਕਰਦੇ ਕਿ ਜਿੰਨੇ ਨੇਤਰਹੀਣ ਲੋਕ ਨੇ ਜਾਂ ਕਿਸੇ ਦਾ ਅੰਗ ਖਰਾਬ ਹੈ ਉਹਦੀ ਸਰਜਰੀ ਕਰਾ ਦਿੰਦੇ ਜਾਂ ਉਹ ਸਾਰੀਆਂ ਚੀਜ਼ਾਂ ਕਰਵਾ ਦਿੰਦੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਯਾਦ ਰਹਿੰਦਾ ਕਿ ਹਾਂ ਇਹ ਵੀ ਲੋਕ ਹੈਗੇ ਆ ਜਿਹੜੇ ਮਤਲਬ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜੀ।
1: ਭਾਰਤ ਸਾਹਿਬ ਅੱਜ ਨਾ ਇੱਕ ਪਰਿਵਾਰ ਨੇ ਇੱਕ ਚੈਨਲ ਦੇ ਉੱਤੇ ਅਪੀਲ ਕੀਤੀ ਕਿ ਉਹਨਾਂ ਦੇ ਬੱਚੇ ਨੂੰ ਕੋਈ ਏਦਾਂ ਦੀ ਡਿਜ਼ੀਜ਼ ਆ ਕਿ ਜਿਹਦਾ 9 ਕਰੋੜ ਦਾ ਟੀਕਾ ਲੱਗਣਾ ਆ ਜੀ ਉਹ ਵਿਚਾਰੇ ਨਹੀਂ ਜੁਟਾ ਸਕਦੇ ਪੈਸੇ ਉਹਨਾਂ ਨੇ ਮਦਦ ਦੀ ਮੰਗ ਕੀਤੀ ਆ
0: ਜੀ।
1: ਸੋ ਇਹੋ ਜੇ ਕੰਮਾਂ ਦੇ ਉੱਤੇ ਜਿਹੜਾ ਹੈਗਾ ਆ ਇੱਕ ਜ਼ਿੰਦਗੀ ਬਚਾ ਲੈਂਦੇ ਤੇ ਉਹ ਜ਼ਿਆਦਾ ਵਧੀਆ ਨਹੀਂ
0: ਸੀ। ਨਾਲੇ ਦੇਖੋ ਅੱਜ ਕੱਲ ਤਾਂ ਸੈਣੀ ਸਾਹਿਬ ਪਹਿਲਾਂ ਸੀਗਾ ਕਿ ਲੱਕੜ ਦੀਆਂ ਬਾਹਾਂ ਜਾਂ ਲੱਤਾਂ ਬਣਦੀਆਂ ਸੀ ਹੁਣ ਤਾਂ ਬਹੁਤ ਲਾਈਟ ਵੇਟ ਜਾਂ ਐਡਵਾਂਸ ਟੈਕਨੋਲੋਜੀ ਦੇ ਨਾਲ ਹੋ ਗਿਆ ਉਹੀ ਘੱਟੋ ਘੱਟ ਲੈ ਕੇ ਲੋਕਾਂ ਨੂੰ ਮਤਲਬ ਕਿ ਦਿਓ ਹਨਾ ਭਈ ਚੱਲ ਫਿਰ ਸਕਣ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸਵਰੇ ਜਾਂ ਘੱਟੋ ਘੱਟ ਜੇ ਉਹ ਇਨਵੈਸਟ ਨਹੀਂ ਕਰ ਸਕਦੇ ਦੁਆਵਾਂ ਤਾਂ ਦੇਣਗੇ ਹਨਾ ਚੇਤੇ ਤੇ ਰੱਖਣਗੇ ਭੀ ਇਸ ਧਰਮ ਨੇ ਸਾਨੂੰ ਤੋਰਨ ਲਾਇਆ ਚੱਲਣ ਲਾਇਆ।
1: ਪਰ ਹੁਣ ਦੇਖੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਇਹ ਜੋ ਕੁਛ ਹੋ ਰਿਹਾ ਨਿਰੂਲ ਪੋਲੀਟਿਕਸ ਹੋ ਰਹੀ ਆ
0: ਜੀ
1: ਲੋਕਾਂ ਦੋ ਇੱਕ ਮਤਲਬ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਮਤਲਬ ਫੀਲਡ ਤਿਆਰ ਕਰਕੇ ਦੇਣਾ ਵਾਸਤੇ ਹੈਗਾ ਜੀ ਵੀ ਉਹਨਾਂ ਵਾਸਤੇ ਵੀ ਉਹ ਅੱਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਣ ਇਸ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈਗੀ ਆ ਜੀ ਲੋਕਾਂ ਦੇ ਮਨਾਂ ਦੇ ਵਿੱਚ ਪੰਥ ਪ੍ਰਤੀ ਮਤਲਬ ਥੋੜਾ ਜਿਹਾ ਤੇ ਨਾਲ ਜਿਹੜਾ ਆ ਪੰਥ ਦੇ ਨਾਲ ਰਿਲੇਟਡ ਪਾਰਟੀ ਪ੍ਰਤੀ ਜਿਹੜਾ ਆ ਲੋਕਾਂ ਨੂੰ ਖਿੱਚਣ ਦੀ ਇੱਕ ਕੋਸ਼ਿਸ਼ ਆ ਜੀ।
0: ਸੈਣੀ ਸਾਹਿਬ,
1: ਅਦਰਵਾਈਜ਼ ਹੁਣ
0: ਜਿਸ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਦੇਖੋ ਹੁਣ ਕੋਈ ਵੀ ਪਾਰਟੀ ਆ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਚਲੋ ਉਹ ਤਾਂ ਹਕੂਮਤ ਕਰ ਰਹੀ ਹੈ ਨਾ, ਪਰ ਉਹ ਫਿਰ ਵੀ ਉਹ ਸਮਝਦੀ ਨਹੀਂ ਆਪਣੇ ਆਪ ਦੇ ਵਿੱਚ ਅਸੀਂ ਹਕੂਮਤ ਕਰਦੇ, ਉਹ ਵੀ ਤੀਜੇ ਕੁ ਦਿਨ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ। ਤੇ ਪਰ ਉਹ ਤੁਸੀਂ ਦੇਖੋ ਕਿ ਇਸ ਵਕਤ ਜੇ ਲੋਕ ਮੁੱਦੇ ਜਿਹੜੇ ਨੇ, ਜਨਤਾ ਦੇ ਮੁੱਦੇ ਨੇ, ਜਾਂ ਜ਼ੀਰੋ ਗਰਾਊਂਡ ਦੇ ਉੱਤੇ ਜੋ ਕੁਝ ਵਾਪਰ ਰਿਹਾ, ਜੇ ਅਕਾਲੀ ਦਲ ਸਿਰਫ ਉਹੀ ਚੱਕ ਲਵੇ ਤਾਂ ਗਰਾਊਂਡ ਆਪੇ ਹੀ ਬਣ ਜਾਣੀ ਆ ਜੀ। ਕਿਸਾਨੀ ਮੁੱਦੇ ਕਿੰਨੇ ਨੇ, ਹੋਰ ਪਾਣੀਆਂ ਦੇ ਮੁੱਦੇ ਕਿੰਨੇ ਨੇ, ਆਪਣੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ, ਪਰ ਉਹਦੇ ਉੱਤੇ ਪਹਿਰਾ ਵੀ ਤਾਂ ਦੇਣਾ ਪਏਗਾ ਨਾ। ਜੇ ਪਹਿਰਾ ਦੇਣਗੇ ਡਟ ਕੇ ਤਾਂ ਲੋਕ ਆਪੇ ਹੀ ਨਾਲ ਜੁੜਨਗੇ ਜੀ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ, ਇੱਕ ਚੀਜ਼ ਤਾਂ ਤੁਸੀਂ ਵੀ ਨਾਲ ਸਹਿਮਤ ਹੋਵੋਗੇ ਕਿ ਫ੍ਰੀ ਵੀਜ਼ ਦੇ ਜਿਹੜਾ ਹੈਗਾ ਆ ਚੱਕਰ ਨੇ
0: ਜੀ,
1: ਜੋ ਇਸ ਪਾਰਟੀ ਨੇ ਜਿਹੜਾ ਆ ਚਲਾਇਆ, ਉਹਦੇ ਨਾਲ ਜਿਹੜਾ ਆ ਦੂਜਿਆਂ ਵਾਸਤੇ ਫੀਲਡ ਸੈੱਟ ਕਰਨਾ ਔਖਾ ਹੋ ਗਿਆ ਜੀ।
0: ਜੀ,
1: ਉਹ ਹੁਣ ਸਿਰਫ ਉਹਦਾ ਜਿਹੜਾ ਆ ਤੋੜ ਉਹਨਾਂ ਨੂੰ ਇਹਦੇ ਵਿੱਚ ਵੀ ਧਰਮ ਦਾ ਐਂਗਲ ਜਿਹੜਾ ਆ ਉਹਦੇ ਨਾਲ ਵੀ ਧਰਮ ਦਾ ਟੱਚ ਦਿੱਤਾ ਜਾਵੇ, ਤਾਂ ਜਾ ਕੇ ਜਿਹੜਾ ਇਹ ਧਰਮ ਵਾਲਾ ਟੀਕਾ ਲਾਇਆ ਜਾਊਗਾ ਤੇ ਤਾਂ ਵੋਟਰ ਜਿਹੜਾ ਆ ਘੁੰਮ ਕੇ ਇੱਧਰ ਨੂੰ ਆ ਜਾਊਗਾ। ਅਦਰਵਾਈਜ਼ ਫ੍ਰੀ ਬੀਜ ਦੇ ਉੱਤੇ ਤਾਂ ਲੋਕੀ ਜਿਹੜੇ ਹੈਗੇ ਆ, ਤੁਸੀਂ ਦੇਖੋ ਨਾ ਹਰ ਇੱਕ ਚੀਜ਼ ਦੇ ਵਿੱਚ ਵਾਜਿਕ ਸਗਾ ਇੱਕ ਛੋਟੀ ਜਿਹੀ ਵੀਡੀਓ ਇੱਕ ਜੋਕ ਦੇ ਟਾਈਮ ਤੇ ਮਤਲਬ ਟਾਈਪ ਬਣਾਈ ਸੀ ਕਿਸੇ ਨੇ, ਮੈਂ ਦੇਖੀ ਕਿਤੇ ਸਕਰੋਲ ਕਰਦੇ ਕਰਦੇ ਆ ਗਈ ਸਾਹਮਣੇ
0: ਜੀ।
1: ਉਹ ਕਹਿੰਦੇ ਵੀ ਬੀਬਾ ਤੈਨੂੰ ਸਰਕਾਰੀ ਕਹਿ ਤੇ ਤੈਨੂੰ ਸਰਕਾਰੀ ਨੌਕਰੀ ਲਵਾ ਦਈਏ
0: ਜੀ।
1: ਉਹ ਕਹਿੰਦੀ ਨਾ ਨਾ ਨਾ, ਅਸੀਂ ਨੀ ਸਰਕਾਰੀ ਨੌਕਰੀ ਲੈਣੀ ਹੈਂਜੀ, ਸਾਡੀ ਤਾਂ ਕਣਕ ਬੰਦ ਹੋ ਜਾਣੀ ਹੈਗੀ
0: ਆ ਹੈਂਜੀ, ਇਸ ਕਰਕੇ
1: ਸਾਡੀਆਂ ਸਹੂਲਤਾਂ ਬੰਦ ਹੋ ਜਾਣੀਆਂ ਜੀ।
0: ਘੱਟ ਤਾਂ ਸੈਣੀ ਸਾਹਿਬ ਕੋਈ ਨੀ, ਬਿਲਕੁਲ। ਦੇਖੋ ਹੁਣ ਪੰਜਾਬ ਸਰਕਾਰ ਆ ਜੀ, ਉਹਨੇ ਵੀ ਤਾਂ ਧਰਮ ਦਾ ਪੱਤਾ ਹਰ ਚੀਜ਼ ਦੇ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। EI ਜਿਹੜੀ ਆ ਬੱਚਿਆਂ ਲਈ ਲਿਆਂਦੀ ਆ ਜਾਂ ਕੁਝ ਕੀਤਾ, ਇੱਕ ਸਬਜੈਕਟ ਜਿਹੜਾ ਪਹਿਲਾ ਸੂਬਾ ਬਣਿਆ ਪੰਜਾਬ, ਤੇ ਉਹਦਾ ਨਾਂ ਦੇਖੋ ਸਰਬੱਤ AI।
1: ਹਾਂਜੀ, ਉਹ ਮਤਲਬ ਸਾਰੇ ਪਾਸੇ ਚੱਲਦੇ ਹੈਗੇ, ਅਗਲੇ ਦੇਖਦੇ ਹੈਗੇ ਵੀ ਹਾਂ ਠੀਕ ਆ, ਤੇ ਅਸੀਂ ਖੁੱਲਾ ਕਿਉਂ ਛੱਡੀਏ ਜੀ, ਅਸੀਂ ਜਿਹੜਾ ਲਕੂਨਾ ਕਿਉਂ ਛੱਡੀਏ, ਅਸੀਂ ਲਕੂਨਾ ਨਾਲ ਨਾਲ ਫਿਲ ਕਰਦੇ ਜਾਈਏ। ਇੱਕ ਫ੍ਰੀ ਵੀਜ ਹੋ ਗਈ, ਨਾਲ ਥੋੜਾ ਜਿਹਾ ਟੱਚ ਤੁਹਾਨੂੰ ਵੀ ਦੇਤਾ ਜੀ,
0: ਬਿਲਕੁਲ।
1: ਇਸ ਕਰਕੇ ਨਰੋਲ ਪੋਲੀਟਿਕਸ ਹੋ ਰਹੀ ਆ ਸਟੇਟ ਦੇ, ਜੋ ਹਾਲਾਤ ਆ ਪਤਾ ਨੀ, ਮੈਨੂੰ ਨੀ ਸਮਝ ਆਉਂਦੀ ਕਿ ਸੰਜੀਦਾ ਬੰਦੇ ਚੀਕਾਂ ਮਾਰਨ ਲੱਗੇ ਆ
0: ਜੀ,
1: ਤੇ ਜਿਹੜੇ ਇਹ ਸਮਰੱਥ ਬੰਦੇ ਆ ਜਿਹਨਾਂ ਨੇ ਅੱਗੇ ਹੋ ਕੇ ਪੰਜਾਬ ਦਾ ਕੋਈ ਸਵਾਰਨਾ ਆ
0: ਜੀ,
1: ਉਹਨਾਂ ਦਾ ਜਿਹੜਾ ਹੈਗਾ ਦਿਸ਼ਾ ਹੀ ਭਟ ਗਈ ਹੈਗੀ ਆ। ਉਹਨਾਂ ਨੂੰ ਨੀ ਪਤਾ ਵੀ ਲੋਕਾਂ ਤੇ ਰੋਟੀ ਖਾਣੀ ਔਖੀ ਹੋਈ ਆ ਜੀ,
0: ਬਿਲਕੁਲ
1: ਲੁੱਟ ਖੂਹ ਹੋ ਰਹੀ ਆ ਜੀ ਬਕਾਇਦਾ ਤੌਰ ਤੇ ਇੱਥੇ ਜਿਹੜਾ ਹੈਗਾ ਆ। ਪਹਿਲਾਂ ਕਹਿੰਦੇ ਸੀਗੇ ਜੀ ਵੀ ਹਾਂ ਜੀ ਵੀ ਹੱਥ ਦੀ ਕੋਈ ਖੋਹ ਸਕਦਾ, ਮੱਥੇ ਦੀ ਕੋਈ ਨੀ ਖੋਹ ਸਕਦਾ, ਹੁਣ ਤਾਂ ਅੱਗੇ ਮੱਥੇ ਦੀ ਖੋਹ ਕੇ ਵੀ ਲੈ ਜਾਂਦੇ ਆ ਜੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੈਸੇ ਜਿਹੜਾ ਹੈ ਇਹਦੇ ਨਾਲ ਧਰਮ ਸਪਰੈਡ ਨੀ ਹੁੰਦਾ ਜੀ। ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕਿੱਥੋਂ ਚੱਲੇ ਕਿੱਥੇ ਤੱਕ ਚੱਲੇ ਹੈਂਜੀ, ਤੇ ਮੁੜ ਕੇ ਸਿੱਖੀ ਜਿਹੜੀ ਹੈਗੀ ਆ ਕਨਫਾਈਨ ਰਹਿ ਗਈ ਜਿਹੜੀ ਆ ਪੰਜਾਬ ਤੱਕ, ਜਾਂ ਪੰਜਾਬੀ ਜਿੱਥੇ ਜਾ ਕੇ ਵਸੇ ਉੱਥੇ ਤੱਕ ਹੈਂਜੀ। ਬਟ ਆਹ ਜਿਹੜਾ ਹੈਗਾ ਕਾਰਨ ਕੀ ਹੈਗਾ ਆ, ਤੁਸੀਂ ਇਕੱਲਾ ਇੱਥੇ ਹੀ ਥੋੜਾ ਦੇਖੋਗੇ, ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਸਾਰੇ ਪਾਸੇ ਜਿਹੜਾ ਹੈਗਾ ਆ ਇਹ ਨਗਰ ਕੀਰਤਨ ਨਿਕਲ ਰਹੇ ਆ ਜੀ,
0: ਬਿਲਕੁਲ।
1: ਉਹਨਾਂ ਨਾਲ ਦੂਜੇ ਰਿਲੀਜਨ ਜਿਹੜੇ ਹੈਗੇ ਆ ਉਹ ਉੱਥੇ ਦੇ ਜਿਹੜੇ ਆ ਆਖਰ ਜਿਹੜੇ ਉੱਥੇ ਦੇ ਵਸ਼ਿੰਦੇ ਹੈਗੇ ਆ ਜੀ, ਉਹ ਇਸ ਚੀਜ਼ ਨੂੰ ਜਿਹੜਾ ਆ ਆਪਣੇ ਆਪ ਨੂੰ ਇਨਸਕਿਓਰ ਫੀਲ ਕਰਦੇ ਆ
0: ਜੀ।
1: ਅਗਲੇ ਕਹਿੰਦੇ ਹੈਗੇ ਤਾਂ ਸਾਡੀ ਪ੍ਰਾਈਵੇਸੀ ਦੇ ਵਿੱਚ ਖਲਲ ਹੋ ਰਿਹਾ ਜੀ
0: ਜੀ,
1: ਜਦ ਕਿ ਇਸ ਚੀਜ਼ ਦੀ ਆਊਟਪੁੱਟ ਕੀ ਨਿਕਲਦੀ ਆ ਮੈਨੂੰ ਅੱਜ ਤੱਕ ਕੋਈ ਅਧਿਆਤਮ ਵਾਲਾ ਬੰਦਾ ਨਹੀਂ ਸਮਝਾ ਸਕਿਆ। ਮੈਂ ਤਾਂ ਇਸ ਚੀਜ਼ ਕਰਕੇ ਆ ਨਾ ਵੀ ਧਰਮ ਨੂੰ ਆਪਾਂ ਫੋਲੋ ਕਰਦੇ ਆ ਅਧਿਆਤਮ ਲਈ,
0: ਨਾਲੇ ਸਾਇੰਸ ਸਾਹਿਬ ਸਤਿਕਾਰ ਦਾ ਮੰਨਦੇ ਹਰ ਕਿਸੇ ਵੀ ਚੀਜ਼ ਦਾ ਸਤਿਕਾਰ ਹੈ, ਉਹ ਚਾਹੇ ਧਰਮ ਦਾ ਹੈ, ਚਾਹੇ ਸਾਡੇ ਗੁਰੂਆਂ ਦਾ ਹੈ, ਚਾਹੇ ਆਪਾਂ ਕੋਈ ਐਜੂਕੇਸ਼ਨ ਚਾਹੇ ਪ੍ਰੋਫੈਸ਼ਨ ਦੇ ਵਿੱਚ ਆ, ਉਹ ਸਤਿਕਾਰ ਦਾ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਨਾ, ਦਿਖਾਵੇ ਦਾ ਥੋੜੀ ਹੋਣਾ ਚਾਹੀਦਾ ਜੀ।
1: ਮਨ ਦੇ ਵਿੱਚ ਭਾਰਤ ਸਾਹਿਬ ਜਿਹੜਾ ਸਤਿਕਾਰ ਹੁੰਦਾ ਹੈ ਨਾ ਜੀ, ਉਹਦੇ ਨਾਲ ਬੰਦੇ ਦੇ ਅੰਦਰ ਪਿਓਰਟੀ ਆਉਂਦੀ ਆ
0: ਜੀ।
1: ਉਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਆ ਵੀ ਭਾਉ ਵਿੱਚ ਚੰਦ ਸੂਰਜ ਤਾਰੇ
0: ਜੀ,
1: ਉਹ ਕਾਹਦਾ ਡਰ, ਉਹ ਕਾਹਦਾ ਡਰ, ਇੱਕ ਪ੍ਰੇਮ ਦਾ ਡਰ ਜਿਹੜਾ ਹੁੰਦਾ ਨਾ ਜੀ, ਉਹਦੇ ਨਾਲ ਦੀ ਤਾਂ ਮਤਲਬ ਜਿਹੜਾ ਆ ਕੋਈ ਐਗਜ਼ਾਮਪਲ ਹੀ ਨਹੀਂ ਹੈ,
0: ਬਿਲਕੁਲ ਜੀ।
1: ਇੱਕ ਚੀਜ਼ ਹੁੰਦੀ ਹੈਗੀ ਆ ਉਹ ਸ਼ਰਧਾ ਪਿਆਰ
0: जी
1: उस चीज के खौफ दे विच बंदा पापकार नहीं करता यार, पे मेरा मुरशद मेरे नाराज होगा
0: जी
1: है जी, पे मेनू मैं ये काम नहीं कर सकता, मेनू बाणी साड़ी अलाउ नहीं कर
0: बिल्कुल
1: है
0: है
1: जी,
0: जी
1: ओ चीज जेडी हैगी आ वो ता ही उपजूगी ना जे सानू अध्यात्म दा ज्ञान होऊगा।
0: जी
1: अध्यात्म बारे तां जेड़ा ये कोई गल करदे नहीं जी, उल्टा जेड़ा हैगा या इहो रिचुअल्स जेड़े आ उन्हां नू ज्यादा फॉलो करदे आ जी।
0: करते ने जी।
1: हुण श्री अकाल तख्त दे जथेदार साहब ने अगवाई तां सांभी हैगी आ जी कि जे श्रोमणी कमेटी दा प्रधान इस चीज की अगवाई सांभ लैंदा जी,
0: जी
1: जां ते ओ रिस्पोंस नहीं मिलण दी उम्मीद सी जी।
0: जी
1: हुण जेड़ा ये बाकी बाकी जथेबंदियां जेड़ियां नाल इसे करके तुर गई जी, भी श्री अकाल तख्त साहब दे जथेदार साहब भी चल पे आ जी,
0: जी
1: अकाल तख्त दे जथेदार साहब जेड़े हैगे चले नहीं चलाए गए आ जी,
0: जी
1: हर कोई समझदा आ जी इस गल नू।
0: जी
1: पहला देखो इन्हां ने 19 तरीक नू धर्म युद्ध मोर्चे का ऐलान किया सी।
0: ਜਾਂ ਤਾਂ ਸੈਣ ਸਾਹਿਬ ਇੱਥੇ ਇਦਾਂ ਕਰ ਦੇਣਾ, ਜਾਂ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਸੀ, ਜਾਂ ਤਾਂ ਕਾਂਗਰਸ ਦੇ ਵੀ 5-7 ਨੁਮਾਇੰਦੇ ਬੁਲਾ ਲੈਂਦੇ, ਆਮ ਆਦਮੀ ਪਾਰਟੀ ਦੇ ਵੀ ਬੁਲਾਉਂਦੇ, ਬੀਜੇਪੀ ਦੇ ਵੀ ਬੁਲਾਉਂਦੇ, ਜਿੰਨੀਆਂ ਪਾਰਟੀਆਂ ਹੈਗੀਆਂ ਨੇ, ਕਿਉਂਕਿ ਸਰਬੱਤ ਦੀ ਗੱਲ ਹੈ ਤਾਂ ਫਿਰ ਉਹਦੇ ਵਿੱਚ ਸਾਰੇ ਹੀ ਸ਼ਾਮਲ ਕਰਦੇ ਜੇ ਪਾਰਟੀਆਂ ਨੂੰ ਸ਼ਾਮਲ ਕਰਨਾ ਤਾਂ।
1: ਭਾਰੇ ਸਾਹਿਬ ਇਸ ਤਰੀਕੇ ਦੀ ਗੱਲ ਆ, ਸਰਬੱਤ ਦੇ ਵਿੱਚ ਸਰਬੱਤ ਦਾ ਮਤਲਬ ਇਹ ਹੁੰਦਾ ਆ ਵੋਟਰ,
0: ਜੀ
1: ਨਾ ਕਿ ਜਿਹੜਾ ਹੈਗਾ ਆ ਅਪੋਜੀਸ਼ਨ ਪਾਰਟੀਆਂ
0: ਜੀ
1: ਹੈ ਜੀ, ਉਹ ਤਾਂ ਆਪਣੇ ਵੋਟਰ ਲਾਮਬੰਦ ਕਰਨੇ ਹੈਗੇ ਆ ਜੀ, ਕਿ ਹਾਂ ਅਸੀਂ ਜਿਹੜਾ ਆ ਆਪਣੀ ਇੱਕ ਵੇਵ ਬਣਾ ਲਈ ਜਾਵੇ ਜੀ,
0: ਜੀ
1: ਹੋਰ ਕੋਈ ਚੱਕਰ ਨਹੀਂ ਹੈਗਾ ਜੀ, ਮੈਂ ਤਾਂ ਇਸ ਨੂੰ ਨਹੀਂ
0: ਬਿਲਕੁਲ
1: ਸਮਝਦਾ।
0: ਜੀ ਬਿਲਕੁਲ
1: ਦਿਨ ਤਿਉਹਾਰ ਮਨਾਏ ਜਾਂਦੇ ਹੈਗੇ ਆਪਣੇ ਆਪਣੇ ਢੰਗ ਨਾਲ ਮਨਾਉਂਦੇ ਹੈਗੇ ਆ,
0: ਜੀ
1: ਮੈਨੂੰ ਦੱਸੋ ਤਾਂ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਵੀਰਾਂ ਨਿਕਲੀਆਂ ਜੀ ਮੀਰੀ ਪੀਰੀ ਦੀਆਂ ਜੀ,
0: ਬਿਲਕੁਲ
1: ਮੈਨੂੰ ਨਹੀਂ ਯਾਦ ਜੀ
0: ਜੀ
1: ਵੀ ਇਸ ਦਿਹਾੜੇ ਤੇ ਕਦੀ ਏਦਾਂ ਕਰਕੇ। ਔਰ ਫੇਰ ਉਹ ਦੇਖੋ ਉਹ ਕਹਿ ਰਹੇ ਹੈਗੇ ਆ ਵੀ ਇਹਨੂੰ ਅੱਗੇ ਤੋਂ ਲਗਾਤਾਰ ਮਨਾਉਣ ਵਾਸਤੇ ਤੇ ਇਸ ਤਰੀਕੇ ਨਾਲ, ਬਈ ਭਾਈ ਤੁਸੀਂ ਅੱਗੇ ਵੀ ਤਾਂ ਜਿਹੜਾ ਹੈਗਾ ਆ ਵੀ ਬਥੇਰੀ ਵਾਰੀ ਜਿਹੜੇ ਆ ਲੈ ਕੇ ਨਗਰ ਕੀਰਤਨ ਜਿਹੜੇ ਆ ਨਿਕਲਦੇ ਆ ਸੜਕਾਂ ਤੇ, ਤੇ ਕਿੰਨਾ ਕੁ ਰਿਸਪੋਂਸ ਤੁਹਾਨੂੰ ਪੋਲੀਟੀਕਲੀ ਫਾਇਦਾ ਹੋ ਗਿਆ ਜਿਹੜਾ ਹੁਣ ਹੋ ਜਾਣਾ ਆ।
0: ਬਿਲਕੁਲ ਹੈ ਜੀ,
1: ਹੁਣ ਤਾਂ ਇਹ ਸੀ ਵੀ ਹਾਂ ਜੀ ਵੀ ਕਿਉਂਕਿ ਸਿੱਖਾਂ ਦੇ ਵਿੱਚ ਹੀ ਨੁਮਾਇੰਦਾ ਜਮਾਤ ਵਾਰਸ ਪੰਜਾਬ ਉਹ ਨਿਕਲ ਰਿਹਾ ਜੀ, ਉਹਨਾਂ ਦਾ ਉਭਾਰ ਹੋ ਰਿਹਾ ਜੀ,
0: ਜੀ
1: ਹੁਣ ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਇਹ ਕੰਮ ਸ਼ੁਰੂ ਕੀਤਾ ਹੋਇਆ SGPC ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਕੋਲ ਆ, ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਇਹ ਐਗਜੀਕਿਊਟ ਕਰਨ ਦੀ ਸੋਚੀ ਆ, ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿੱਖੀ ਸੈਂਟੀਮੈਂਟ ਜਿਹੜਾ ਆ ਉਹਨੂੰ ਉਭਾਰਿਆ ਜਾ ਸਕੇ ਤੇ ਉਹਨੂੰ ਫਿਰ ਇਲੈਕਸ਼ਨਾਂ ਦੇ ਵਿੱਚ ਕੈਸ਼ ਕੀਤਾ ਜਾ ਸਕੇ। ਮੇਰੀ ਸੋਚ ਤਾਂ ਇਹ ਹੀ ਆ ਜੀ,
0: ਬਿਲਕੁਲ ਹੈ ਜੀ,
1: ਮੈਂ ਗਲਤ ਵੀ ਹੋ ਸਕਦਾ, ਮਾਫ਼ੀ ਪਹਿਲਾਂ ਮੰਗ ਲਈ, ਧਰਮ ਦਾ ਮੁੱਦਾ ਆ, ਸਾਨੂੰ ਬਹੁਤੀ ਜਾਣਕਾਰੀ ਹੈ ਵੀ ਨਹੀਂ
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਬਟ ਇੱਕ ਜਿਹੜਾ ਹੈਗਾ ਆ ਵੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਆ ਕਿ ਸਾਨੂੰ ਅਧਿਆਤਮ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ
0: ਜੀ,
1: ਇਸ ਚੀਜ਼ ਦੇ ਰਿਚੁਅਲਸ ਦੇ ਪਿੱਛੇ ਭੱਜਣ ਨਾਲੋਂ।
0: ਬਿਲਕੁਲ
1: ਜੀ ਸਰ,
0: ਤੇ ਸੈਣੀ ਸਾਹਿਬ ਇੱਕ ਪਾਸੇ IPS ਪਰਮਾਰ ਹੁਣਾਂ ਨੂੰ ਕਲੀਨ ਚਿੱਟ, ਤੇ ਦੂਸਰੇ ਪਾਸੇ ਆਪਣੇ ਬਰਨਾਲੇ ਦੇ ਵਿੱਚ ਜੋ ਕੁਝ ਵਾਪਰਿਆ DSP ਸਤਬੀਰ ਸਿੰਘ ਹੁਣਾਂ ਨੂੰ ਬਲੈਕ ਲਿਸਟ ਕਰਤਾ ਜੀ,
1: ਇਹਨਾਂ ਦਾ ਸਰ ਪਤਾ ਨੀ ਲੱਗਦਾ ਜੀ, ਇਹ ਆਪਾਂ ਹੀ ਜਿਹੜਾ ਹੈਗਾ ਆ ਦੋਸ਼ ਲਾਉਣ ਵਾਲੇ, ਆਪਾਂ ਹੀ ਜਿਹੜੇ ਆ ਮੁਕਤ ਕਰਨ ਵਾਲੇ ਜੀ,
0: ਬੂਟਾ ਇਹਨਾਂ ਦਾ
1: ਆਪਣਾ ਮੰਤਰੀ ਸੀਗਾ, ਹਾਂਜੀ ਆਪਣਾ ਮੰਤਰੀ ਸੀਗਾ ਸਿੰਗਲਾ ਜੀ, ਭਗਵੰਤ ਮਾਨ ਹੁਣਾਂ ਨੇ ਸਪੈਸ਼ਲ ਜਿਹੜਾ ਹੈਗਾ ਆ ਉਹਨੂੰ ਟ੍ਰੈਪ ਚ ਫਸਾ ਕੇ ਜੀ ਬਿਲਕੁਲ ਹਾਂਜੀ ਕਹਿਤਾ ਜੀ ਮੇਰੇ ਕੋਲ ਹੀ ਆ ਜੀ ਸਬੂਤ, ਇਹ ਤਾਂ ਕਿਸੇ ਨੂੰ ਪਤਾ ਵੀ ਹੈ ਨੀ ਸੀਗਾ ਪ੍ਰੈਸ ਨੂੰ, ਤੇ ਉਹਨਾਂ ਨੂੰ ਅਰੈਸਟ ਕਰਾ ਦਿੱਤਾ ਸੀ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਸੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਤੇ ਬਰੀ ਵੀ ਕਰਾ ਲਿਆ ਜੀ।
0: ਜੀ
1: ਉਸ ਵੇਲੇ ਮਾਹੌਲ ਇਹ ਬਣਾਇਆ ਅਸੀਂ ਤਾਂ ਆਪਣੇ ਮੰਤਰੀ ਨੂੰ ਨੀ ਬਖਸ਼ਿਆ ਜੀ,
0: ਜੀ
1: ਉਹ ਇਲੈਕਸ਼ਨ ਸੀਗੇ ਜੀ ਉਦੋਂ ਇਸ ਤਰੀਕੇ ਦੇ ਨਾਲ ਜੀ, ਤੇ ਜਾਂ ਤਾਂ ਫਿਰ ਤੁਸੀਂ ਗਾਰਡਸ ਰੱਖੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਉਦੋਂ SP ਪਰਮਾਰ ਹੋਣਾ ਤੋਂ ਇਸ ਵੇਲੇ ADGP ਲਾ ਐਂਡ ਆਰਡਰ ਹੈਗੇ ਜੀ,
0: ਜੀ
1: ਉਦੋਂ ਵਿਜੀਲੈਂਸ ਦੇ ਵਿੱਚ ਸੀਗੇ ਜੀ, ਤੇ ਵਿਜੀਲੈਂਸ ਦੇ ਕੇਸ ਜਿਹੜੇ ਹੈਗੇ ਆ ਹਾਈ ਕੋਰਟ ਨੇ ਇਹ ਕਹਿ ਕੇ ਇਹ ਜਿਹੜੇ ਆ ਵਿਦ ਮੈਲਾਫਾਈਡ ਇੰਟੈਂਸ਼ਨ ਕੇਸ ਬਣਾਏ ਗਏ ਆ
0: ਜੀ,
1: ਤੇ ਉਹਨਾਂ ਨੇ ਕਲੈਸ਼ ਹੀ ਕਰ ਦਿੱਤੀਆਂ ਸੀ FIR
0: ਜੀ,
1: ਇਹਨਾਂ ਨੇ ਉਹਨਾਂ ਨੂੰ ਪੈਨਲਾਈਜ਼ ਕੀਤਾ ਆਪਣੇ ਵੱਲੋਂ ਜੀ, ਵੀ ਹਾਂ ਜੀ ਇਹ ਸਬੂਤ ਕਿਉਂ ਨਹੀਂ ਜੁਟਾ ਸਕੇ ਜੀ, ਜਾਂ ਨਹੀਂ ਉੱਥੇ ਕੋਰਟ ਦੇ ਅੱਗੇ ਪੱਖ ਰੱਖ ਸਕੇ ਜੀ,
0: ਜੀ
1: ਤੇ ਉਹ ਉਸ ਕਰਕੇ ਹੁਣ ਉਦੋਂ ਜਿਹੜਾ ਹੈਗਾ ਆ ਜੋ ਐਕਸਪਲੇਨੇਸ਼ਨ ਮੰਗੇ ਸੀ ਹੁਣ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈਗੀ ਆ,
0: ਜੀ
1: ਸੋ ਇਸ ਕਰਕੇ ਅੱਗੇ ਇੱਕ ਸ਼ਿਕਾਰ ਆਪੇ ਹੀ ਮਾਰਦੇ ਹੈਗੇ ਜੀ, ਆਪੇ ਦੱਸ ਦਿੰਦੇ
0: ਆਪੇ
1: ਹੈਗੇ
0: ਜੀਣਾ
1: ਜੀ,
0: ਕਰ
1: ਬੈਕ
0: ਲੈਂਦੇ
1: ਆਊਟ ਕਰ ਜਾਂਦੇ ਉੱਥੇ ਆਪੇ ਕਰ ਲੈਂਦੇ ਜੀ ਉਸ ਚੀਜ਼ ਚ
0: ਜੀ ਬਿਲਕੁਲ ਹੈ ਜੀ। ਤੇ
1: ਪਰ ਇਹ ਆ ਵੀ ਇਹਦੇ ਨਾਲ ਆਫਿਸਰ ਦਾ ਮਨੋਬਲ ਘਟਦਾ ਹੈਗਾ ਆ ਜੀ, ਮਨੋਬਲ ਟੁੱਟਦਾ ਆ ਜੀ, ਉਹ ਸਹੀ ਕੰਮ ਕਰਨ ਤੋਂ ਪਹਿਲਾਂ ਵੀ ਜਿਹੜਾ 10 ਵਾਰੀ ਸੋਚਦਾ ਜੀ
0: ਬਿਲਕੁਲ ਹੈ ਜੀ ਬਿਲਕੁਲ। ਸੈਣੀ ਸਾਹਿਬ ਜਿੱਥੇ ਜਿਹੜੀ ਚੀਜ਼ ਗਲਤ ਹੈ, ਜੇ ਹੁਣ ਚਲੋ ਹਰ ਜਗ੍ਹਾ ਪੁਲਿਸ ਠੀਕ ਵੀ ਨਹੀਂ ਹੁੰਦੀ, ਹਰ ਜਗ੍ਹਾ ਗਲਤ ਵੀ ਨਹੀਂ ਹੁੰਦੀ, ਜੇ ਉਹ ਸ਼ਹਿਰ ਦਾ ਕੁਝ ਸਵਾਰਨ ਲੱਗਦੇ ਆ ਤਾਂ ਉਹ ਫਿਰ ਉਹ ਧਰਮ ਦਾ ਪੱਤਾ, ਫਿਰ ਦੂਸਰੇ ਪਾਸੇ ਸਰਕਾਰਾਂ ਨੂੰ ਜਿਹੜੀਆਂ ਨੇ ਉਹ ਵੋਟਾਂ ਦੇਖਦੀਆਂ ਨੇ, ਜੇ ਉਹਨਾਂ ਨੂੰ ਨਾਰਾਜ਼ ਕਰਦੇ ਉਹਨਾਂ ਦੀ ਨਹੀਂ ਸੁਣਦੇ ਤੇ ਬੇਚਾਰੇ ਬਲੀ ਦੇ ਬੱਕਰੇ ਪੁਲਿਸ ਵਾਲੇ ਬਣੀ ਜਾਂਦੇ ਆ ਜੀ, ਵਿੱਚ ਵਿੱਚ ਫਿਰ ਕਈ ਝਾੜ ਦਿੰਦੇ ਆ ਮੁੜ ਕੇ।
1: ਭਾਰਤ ਸਾਹਿਬ ਤੁਸੀਂ ਕਾਕਰੋਚ ਪਾਰਟੀ ਦੇ ਅੰਦੋਲਨ ਦੀ ਗੱਲ ਦੇਖੋ,
0: ਹਾਂਜੀ ਬਿਲਕੁਲ,
1: ਕੱਲ ਤੱਕ ਸਾਰੇ ਚੈਨਲ ਤੇ ਮੈਂ ਅਸੀਂ ਵੀ ਜਿਹੜਾ ਹੈਗਾ ਕ੍ਰਿਟੀਸਾਈਜ਼ ਕਰ ਰਹੇ ਸੀ ਕਿ ਪੁਲਿਸ ਨੇ ਜਿਹੜੀ ਹੈਗੀ ਹੈ ਜ਼ਿਆਦਤੀ ਕੀਤੀ ਹੈ ਜੀ, ਤਿੰਨ ਸਟੂਡੈਂਟਸ ਹੈਗੇ ਸੀਗੇ ਜੀ।
0: ਜੀ
1: ਅੱਜ ਏਦਾਂ ਦੀਆਂ ਵੀਡੀਓ ਦਿਲ ਦਿਖਾਉਣ ਵਾਲੀਆਂ ਮੇਰੇ ਸਾਹਮਣੇ ਆਈਆਂ ਜੀ,
0: ਹੋਰ ਕਿਸੇ
1: ਨੇ ਤਾਂ ਨਹੀਂ ਬੋਲਿਆ ਕੋਈ ਚੈਨਲ, ਇੰਨੀ ਸ਼ਬਦਾਵਲੀ ਮਾੜੀ ਲੜਕੀਆਂ ਦੀ, ਉਹ ਏਦਾਂ ਦੀਆਂ ਗਾਲਾਂ ਕੱਢ ਰਹੀਆਂ ਹੈਗੀਆਂ, ਬੰਦੇ ਨੇ ਏਦਾਂ ਦੀਆਂ ਗਾਲਾਂ ਕੱਢ ਰਹੇ
0: ਜੀ
1: ਹੈ ਜੀ, ਔਰ ਏਦਾਂ ਦੇ ਸ਼ਬਦ ਵਰਤ ਰਹੀਆਂ ਹੈਗੀਆਂ, ਪਤਾ ਨੀ ਉਹਨਾਂ ਦੇ ਪੇਰੈਂਟਸ ਕਿੱਦਾਂ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਆ ਸੁਣਦੇ ਹੋਣਗੇ ਜਾਂ ਘਰਾਂ ਚ ਅਲਾਓ ਕਰਦੇ ਹੋਣਗੇ
0: ਜੀ।
1: ਫਿਰ ਤੁਸੀਂ ਜਿਹੜਾ ਆ ਕਿਹੜੇ ਸਟੂਡੈਂਟ ਹੈਗੇ ਆ ਜੀ ਉੱਥੇ ਜਿਹੜੇ ਇਹ ਕੰਮ ਕਰ ਰਹੇ, ਮੈਂ ਪੁੱਛ ਇੱਕ ਤਾਂ ਮੈਂ ਏਦਾਂ ਦੇਖੇ ਹੁੱਲੜਬਾਜ ਉਹ ਮੈਨੂੰ ਲੱਗਦਾ ਹੀ ਨੀ ਜੀ, ਇੱਕ ਮੀਡੀਆ ਦੀ ਲੇਡੀ ਸੀ, ਤੁਹਾਨੂੰ ਤੁਸੀਂ ਕਿਸੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਆ ਜੀ, ਉਹਦੇ ਨਾਲ ਜੋ ਮਤਲਬ ਜਿਹੜਾ ਆ ਪਬਲਿਕਲੀ ਜਿਹੜਾ ਆ ਉਹਦੀ ਬੈਨ ਹੈਂਡਲਿੰਗ ਵੀ ਕੀਤੀ ਆ, ਮੋਲਸਟਾਈਜ਼ਿੰਗ ਵੀ ਕੀਤੀ ਹੈਗੀ ਆ ਜੀ, ਤੇ ਇਸ ਕਰਕੇ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਦੇਖਦਾ ਆ ਬੰਦਾ ਕਿ ਭਾਈ ਇਹ ਯਾਰ ਵੀ ਬਹੁਤ ਜਾਤੀ ਹੋ ਰਹੀ ਹੈਗੀ ਆ ਜੀ, ਉਸ ਕੁੜੀ ਦੇ ਨਾਲ ਜੋ ਇਹਨਾਂ ਨੇ ਕੀਤਾ ਜੀ ਉਹ ਟੋਟਲੀ ਨਿੰਦਣੇ ਆ, ਬਹੁਤ ਜਿਆਦਾ ਮੈਨੂੰ ਤਾਂ ਬਹੁਤ ਮਾੜਾ ਲੱਗਿਆ ਜੀ।
0: ਜੀ ਉਹੀ ਮੁਲਕ ਨੀ ਲੱਗਦਾ ਕਿ ਏਦਾਂ ਲੱਗਦਾ ਕਿ ਡਰਾਮਾ ਜਾਂ ਤਮਾਸ਼ਾ ਚੱਲ ਰਿਹਾ ਜੀ, ਇੱਕ ਤਰ੍ਹਾਂ ਦਾ ਤਮਾਸ਼ਾ ਬਣਾ ਦਿੱਤਾ ਦੁਨੀਆ ਦੇ ਵਿੱਚ
1: ਸਾਰੇ ਪਾਸੇ ਜੀ, ਸਾਰੇ ਪਾਸੇ
0: ਜੀ,
1: ਉਧਰ ਪੰਜਾਬ ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਆ ਪੁਲਿਸ ਨੇ ਜੋ ਆਪਣਾ ਰੰਗ ਦਿਖਾਲਿਆ ਸੀ ਜੀ, ਹਾਂਜੀ ਚਲੋ ਅਸੀਂ ਉਸ ਚੀਜ਼ ਨੂੰ ਕਿਹਾ ਵੀ ਚਲੋ ਜੀ ਇਹ ਇਸ ਕਰਕੇ ਹੈਗਾ ਸੀਗਾ ਵੀ ਉਹਨਾਂ ਨੇ ਇੱਧਰ ਕਰਨ ਲੱਗੇ ਸੀਗੇ ਜੀ, ਵੀ ਅਲਟਰਨੇਟਿਵ ਲੱਭਣ ਲੱਗੇ ਸੀ ਜੀ, ਉਹਨਾਂ ਨੇ ਉਹਦੇ ਵਿੱਚ ਜਾ ਕੇ ਵਿਘਨ ਪਾਇਆ ਜੀ, ਪਰ ਕਿਸੇ ਨਾ ਕਿਸੇ ਹਾਲਤ ਵਿੱਚ ਜਿਹੜਾ ਹੈਗਾ ਆ ਕਿ ਤੁਸੀਂ ਸਾਰਾ ਕੁਛ ਕਰੋ ਪਰ ਇਨਸਾਨੀਅਤ ਤਾਂ ਜਿੰਦੀ ਰਹਿਣੀ ਚਾਹੀਦੀ ਆ, ਇਨਸਾਨੀਅਤ ਤਾਂ ਨੀ ਮਰਨੀ ਚਾਹੀਦੀ,
0: ਬਿਲਕੁਲ ਹੈ ਜੀ,
1: ਤੁਸੀਂ ਲੇਡੀਜ਼ ਨੂੰ ਜਿਹੜਾ ਹੈਗਾ ਆ ਬੰਦਿਆਂ ਨੇ ਏਦਾਂ ਕੁੱਟਿਆ ਜੀ ਜਿਸ ਤਰੀਕੇ ਨਾਲ ਪਤਾ ਹੀ ਨਹੀਂ ਹੈਗਾ ਜੀ, ਔਰ ਸਾਡੇ ਇਹ ਬੰਦੇ ਜਿਹੜੇ ਆ ਦਿੱਲੀ ਵਾਲੇ ਅੰਦੋਲਨ ਤੇ ਤਾਂ ਜਾ ਕੇ ਹੰਝੂ ਵਹਾਉਂਦੇ ਪਏ ਆ, ਤੇ ਉੱਥੇ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਦੇ ਤੇ ਕੰਡੈਮ ਕਰਦੇ ਪਏ ਆ, ਉੱਥੇ ਕਹਿੰਦੇ ਹੈਗੇ ਜੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਤੇ,
0: ਇੱਥੇ ਜਿਹੜਾ ਦੱਸ ਦਿੰਦੀ ਹੈਗੇ ਜੀ
1: ਬਿਲਕੁਲ ਜੀ ਆਪ ਵੀ ਜਿਹੜਾ ਜੋ ਇੱਥੇ ਤਸ਼ੱਦਦ ਕਰ ਰਹੇ ਹੈਗੇ ਆ ਜੀ, ਖਾਨੇ ਦੇ ਵਿੱਚ ਮਨਰੇਗਾ ਵਾਲੇ ਕੁੱਟੇ ਹੈਗੇ ਜੀ ਉਹਨਾਂ ਦਾ ਦੇਖੋ,
0: ਉੱਥੇ
1: ਪਟਿਆਲੇ ਦੇ ਵਿੱਚ ਜਿਹੜੇ ਹੈਗੇ ਆ ਮੀਟਰ ਰੀਡਰ ਜਿਹੜੇ ਹੈਗੇ ਕੁੱਟੇ ਉਹ ਦੇਖੋ ਤੁਸੀਂ, ਉਹ ਸਾਰੀਆਂ ਵੀਡੀਓ ਆਈਆਂ ਹੀ ਆ ਨਾ ਜੀ,
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਅਕਾਲੀ ਦਲ ਵਾਸਤੇ ਤਾਂ ਇਹੀ ਬਹੁਤ ਸੀਗਾ ਕਿ ਆਹ ਜਿਹੜੀਆਂ ਹੈਗੀਆਂ ਇਹ ਇੰਸੀਡੈਂਟ ਹੈਗੇ ਇਹਨਾਂ ਦੀਆਂ ਛੋਟੀਆਂ ਛੋਟੀਆਂ ਵੀਡੀਓ ਕਲਿੱਪ ਬਣਾ ਕੇ ਤੇ ਉਹੀ ਜਿਹੜੇ ਲੋਕਾਂ ਨੂੰ ਪ੍ਰਚਾਰ ਦੱਸ ਦਿੰਦੇ ਹੈਗੇ ਵੀ ਭਾਈ ਆਹ ਹੋ ਰਿਹਾ ਹੈਗਾ, ਤੁਸੀਂ ਦੇਖੋ ਕਿ ਤੁਸੀਂ ਇਸ ਰਾਜ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਜੀ,
0: ਜੀ
1: ਬਟ ਉਹਨਾਂ ਨੇ ਵੀ ਇਲਾਂ ਚ ਲਾ ਲੈਣੀ ਹੈ ਜੀ, ਤੇ ਬਾਕੀ ਅੱਛਾ ਫੇਰ ਅਜੇ ਤੱਕ ਇਹ ਨੀ ਹੈਗਾ ਆ ਜੀ ਕਿ ਹੁਣ ਉੱਥੇ ਉਹ ਲੀਡਰਲੈਸ ਅੰਦੋਲਨ ਹੋ ਗਿਆ ਜੀ ਦਿੱਲੀ ਵਾਲਾ,
0: ਬਿਲਕੁਲ ਵਾਂਗ ਚੂਕ ਤਾਂ ਹੋ ਗਿਆ ਜੀ, ਸਹਿਮਤੀ 12 ਵਜੇ ਰਾਤੀ ਪ੍ਰਧਾਨ ਮੰਤਰੀ ਸਾਹਿਬ ਬੋਲੇ ਨੇ ਉਹ ਮੁੜ ਕੇ
1: ਉਹਨਾਂ ਨੇ
0: ਜੀ,
1: ਹੁਣ ਦੱਸੋ ਕਿਹੜੇ ਮੁੱਦਿਆਂ ਦੇ ਉੱਤੇ ਮੰਨ ਲਓ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨ ਲੈਂਦੇ ਆ, ਉਹ ਤੋਂ ਬਾਅਦ ਇਹ ਭੀੜ ਚੱਲ ਜੂਗੀ, ਇਹ ਭੀੜ ਨਹੀਂ ਜਾਣੀਗੀ
0: ਨਾ ਜੀ,
1: ਪਿੱਛੇ ਹੀ ਉੱਥੇ ਕਿਸਾਨ ਤੁਰ ਪਏ ਹੈਗੇ ਆ ਜੀ, ਹਰ ਇੱਕ ਬੰਦੇ ਦਾ ਆਪਣਾ ਆਪਣਾ ਮੁੱਦਾ ਹੈਗਾ ਜੀ ਉੱਥੇ,
0: ਬਿਲਕੁਲ
1: ਸੋ ਇਸ ਕਰਕੇ ਕਿੰਨਿਆਂ ਦੇ ਮੁੱਦੇ ਐਡਰੈਸ ਕਰੋਗੇ, ਸਰਕਾਰਾਂ ਪਹਿਲਾਂ ਟਾਈਮ ਰਹਿੰਦੇ ਹੋਏ ਸਰ ਕੰਟਰੋਲ ਨਹੀਂ ਕਰਦੀਆਂ ਸਿਚੁਏਸ਼ਨ, ਮੈਨੂੰ ਨੀ ਸਮਝ ਆਈ ਵੀ ਇੱਕ ਮੰਤਰੀ ਦਾ ਅਸਤੀਫਾ ਲੈਣ ਦੇ ਵਿੱਚ ਸਰਕਾਰ ਨੇ ਉਹਨੂੰ ਆਪਣੀ ਨੱਕ ਦਾ ਸਵਾਲ ਕਿਉਂ ਬਣਾ ਲਿਆ
0: ਜੀ, ਬਿਲਕੁਲ
1: ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਵੀ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਵੀ ਉਦੋਂ ਅੰਦੋਲਨ ਹੋਇਆ ਸੀ ਤੇ ਫਿਰ ਜਿਹੜੇ ਆ ਉਹ ਕਾਨੂੰਨ ਵਾਪਸ ਲਏ ਨਾ
0: ਜੀ,
1: ਤੇ ਫਿਰ ਇਹਦੇ ਵਿੱਚ ਕੋਈ ਹਾਰ ਜਿੱਤ ਵਾਲੀ ਗੱਲ ਨੀ ਹੁੰਦੀ, ਲੋਕਾਂ ਦਾ ਸੈਂਟੀਮੈਂਟ ਪਹਿਚਾਨਣਾ ਚਾਹੀਦਾ, ਨੀਟ ਦੀ ਪ੍ਰੀਖਿਆ ਜਿਹੜੀ ਹੈਗੀ ਆ ਉਹਦੇ ਵਿੱਚ ਜਾਂ ਤਾਂ ਤੁਹਾਡਾ ਨਾਂ ਪੇਪਰ ਲੀਕ ਹੋਇਆ ਹੋਵੇ ਜੀ,
0: ਹੈ
1: ਜੀ ਬੱਚਿਆਂ ਨੇ ਖੁਦਕਸ਼ੀਆਂ ਕੀਤੀਆਂ ਇਹਦੇ ਵਿੱਚ ਵੀ ਤੁਹਾਨੂੰ ਉਹਦੇ ਵਾਸਤੇ ਵੀ ਤੁਹਾਨੂੰ ਸੰਜੀਦਾ ਹੋਣਾ ਚਾਹੀਦਾ ਸੀ, ਤੁਹਾਨੂੰ ਉਸ ਵੇਲੇ ਤੁਸੀਂ ਹਿੱਲ ਜਾਣਾ ਚਾਹੀਦਾ ਸੀ, ਔਰ ਉਸੇ ਵੇਲੇ ਤੁਹਾਨੂੰ ਚਾਹੀਦਾ ਸੀ ਕਿ ਮੰਤਰੀ ਦਾ ਰਿਜ਼ਾਈਨ ਲੈ ਲੈਂਦੇ
0: ਜੀ,
1: ਇਹ ਨੌਬਤ ਹੀ ਨਾ ਆਉਂਦੀ।
0: ਹੁਣ ਵੀ ਦੇਖੋ ਕਹਿੰਦੇ ਕਿ ਕੇਂਦਰ ਦੇ ਸਖਤ ਕਦਮਾਂ ਦੇ ਵਿੱਚ ਸੁਪਰੀਮ ਕੋਰਟ ਰੱਖੇਗੀ ਨਜ਼ਰ। ਸੁਪਰੀਮ ਕੋਰਟ ਨੇ ਤਾਂ ਉਹ ਕੇਸ ਵਿੱਚ ਵੀਡੀਓ ਦੇਖਣ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਦੇਖਦੇ, ਸਾਡੇ ਕੋਲ ਸਮਾਂ ਹੈ ਨਹੀਂ, ਤਾਂ ਹੁਣ ਕਾਹਦੀ ਨਜ਼ਰ ਰੱਖਣੀ ਹੈ ਜੀ?
1: ਪਰ ਸਾਹਿਬ ਉਹ ਕਹਿੰਦੇ, ਉਹਨਾਂ ਨੇ ਅੱਜ ਕਲੈਰੀਫਿਕੇਸ਼ਨ ਦਿੱਤੀ ਚੀਫ ਜਸਟਿਸ ਆਫ ਇੰਡੀਆ ਨੇ
0: ਜੀ,
1: ਉਹ ਕਹਿੰਦੇ ਵੀ ਮੇਰੇ ਕੋਲ ਜਿਹੜਾ ਹੈਗਾ ਇਹ ਬਕਾਇਦਾ ਤੌਰ ਤੇ ਪਟੀਸ਼ਨ ਬਣਾ ਕੇ ਨਹੀਂ ਸੀ ਲਿਆਏ।
0: ਅੱਛਾ ਜੀ,
1: ਹਾਂਜੀ, ਉਹ ਕਹਿੰਦੇ ਜੇ ਮੇਰੇ ਕੋਲ ਪ੍ਰੋਪਰ ਪਟੀਸ਼ਨ ਆਉਂਦੀ ਤੇ ਮੈਂ ਗੌਰ ਕਰ ਸਕਦਾ ਸੀ, ਹਰ ਚੀਜ਼ ਨੂੰ ਅਸੀਂ ਜਿਹੜਾ ਹੈਗਾ ਆ ਪਟੀਸ਼ਨ ਦੇ ਤੌਰ ਤੇ ਟ੍ਰੀਟ ਨਹੀਂ ਕਰ ਸਕਦੇ
0: ਜੀ।
1: ਹਾਂਜੀ, ਇਸ ਕਰਕੇ ਜਿਹੜਾ ਹੈਗਾ ਆ